0: ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦ ਬੁੱਧੀ ਬੱਚੇ, ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ। ਕਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੇ ਇੱਕ ਵਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚ ਆਵੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਕਾਰ ਸੀ ਤੇ ਉਹਦਾ ਮਾਂ ਜਾਂ ਧੀ ਦੇ ਵਿੱਚ ਪ੍ਰਜ਼ਰਵ ਹੋਇਆ ਹੋਵੇ, ਨਹੀਂ, ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿੱਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕਰਿਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿੱਚ ਪੈਦਾ ਹੋਣਗੀਆਂ। ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓ ਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ। ਔਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕਲੋਸਿਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇੱਥੋਂ ਤੱਕ ਲਿਮਿਟ ਲਈ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਹੈ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਚੱਲੇ ਇੱਥੇ ਸਾਰੇ ਹਨੇਰਾ ਹੋ ਜਾਊਗਾ ਨਾ। ਤੋ ਮੈਂ ਆਉਣ ਵਾਲੇ ਸਮੇਂ ਦੇ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨਹੀਂ, ਕੰਮ ਕੀ ਕਰਨਾ, ਹਨੇਰਾ ਆ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ, ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ ਇੱਕ ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ। ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ, ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ, ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰੱਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ,
1: ਥੈਂਕ ਯੂ, ਬਹੁਤ ਸ਼ੁਕਰੀਆ,
2: ਥੈਂਕ ਯੂ ਸਰ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਆਦਾਬ, ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

ਨਿਊ ਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Nadie me tropeareó. Thank you so much. ਲਈ ਥੋੜੀ ਬਾਜ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੁਹੰਮਦ ਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਮੈਨੂੰ ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਲਈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ, ਫ੍ਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ, ਉਹਨਾਂ ਦਾ ਵੀ ਵੈਲਕਮ ਕਰਦੇ ਹਾਂ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਆਜੋ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ, ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ, ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ, ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮ ਆ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਮੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ, ਤੇ ਪਰ ਉਹਦੇ ਵਿੱਚ ਸੀਨ ਜ਼ਰੂਰ ਦਿਖਾਉਂਦੇ ਆ। ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਾ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਦ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ, ਜਿਹੜੀ ਕੋਈ ਨਾ ਕੋਈ ਨੀਤੀ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ। ਐਕਚੁਅਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆਈਏ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ। ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਉਹਨਾਂ ਦੇ ਵਿਚ ਹੈਗਾ ਵਾ, ਉਹ ਗਾਂਧੀ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਰਹੀ ਆ। ਬਾਕੀ ਮੈਂ ਦੇਖ ਰਿਹਾ ਵਾਂ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ, ਮੈਂ ਇੱਕ ਤਾਂ ਬੁੱਲੇ ਸ਼ਾਹ ਦੇਖੀ ਸੀ, ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ, ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ। ਉਹਨੇ ਬੜੇ ਸੁਚੱਜੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ, ਤੇ ਉਦੋਂ ਬਾਅਦ ਖੱਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ। ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉੱਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌਗਾ ਰਾਕਸ਼ ਰਹਿੰਦਾ ਸੀਗਾ,
0: ਤੇ ਕਹਾਣੀਆਂ ਹੀ ਆ ਬਾਕੀ ਵਿੱਚ। ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ, ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾਂ ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ ਉਹ, ਬੰਗਾਲ ਦੀ ਕਹਾਣੀ ਲਾਉਂਦੇ ਸੀ
0: ਗੱਲਾਂ ਜਿਹੜੀਆਂ ਨਾ ਮਨ ਘੱਟ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀਂ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤਾਂ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ ਤੇ ਪਰ ਖੱਟ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ, ਵਿੱਚ ਹਿੰਦੂ ਵੀ ਆ ਜਾਂਦੇ, ਵਿੱਚ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿੱਚ ਖੱਟ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਹ ਇਸ ਕਹਾਣੀ ਦੇ ਵਿੱਚ ਵੀ ਅਸਲੀਅਤ ਹੈ ਖੱਟ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੋਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ।
0: ਕਿਹਨਾਂ ਨੂੰ ਕਹਿੰਦੇ, ਕੌਣ ਕਹਿੰਦੇ?
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ, ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਰਾਵਣ ਹੋਇਆ ਜੀ ਇਦਾਂ ਦੀ ਕੋਈ ਗੱਲ ਹੋਈ ਹੈ?
1: ਰਾਮ ਚੰਦਰ ਹੋਇਆ? ਹਾਂ ਹਾਂ
0: ਨਹੀਂ ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ। ਉਹ ਸਕਾਲਰ ਸੀ, ਬਹੁਤ ਵੱਡਾ ਮਹਾਂ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜੇ ਹੋਏ ਸੀ ਉਹਨੇ। ਖੱਟ ਸਾਹਿਬ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ,
0: ਜਿੱਥੇ ਤੱਕ ਗੱਲਾਂ ਪਹੁੰਚਦੀਆਂ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਨਹੀਂ ਨਹੀਂ ਨਹੀਂ ਖੱਟ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿੱਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ, ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਆਪ, ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ, ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ, ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਂ ਭਾਰਤ ਦੇ ਖੱਤ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ। ਉੱਥੇ ਭਾਰਤ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉੱਥੇ ਜਾਵੇ ਨਾ, ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉੱਥੇ ਕੋਈ ਜਪਾਨੀ ਜਾਂ ਪਨੀ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ
0: ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ। ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ, ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ।
0: ਨਹੀਂ ਹੈਗੇ ਜੀਮਾ ਸਾਹਿਬ, ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜਿਹੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ
1: ਕੁੰਡਲਾਂ ਵਾਲੇ ਵੀ ਆ,
0: ਕੁੰਡਲਾਂ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜਿਹੇ ਉਹਨਾਂ ਦੇ ਪੱਕੇ ਆ, ਪਰ
1: ਬਿਲਕੁਲ ਬਿਲਕੁਲ
0: ਨਹੀਂ ਹੈਗੇ ਵਿੱਚ ਬਹੁਤ ਵਧੀਆ। ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ ਸਾਰੇ ਕਾਲੇ ਨਹੀਂ ਹੈਗੇ ਰੰਗ ਦੇ।
1: ਕਾਕ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ ਇੱਕ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ ਕਿ
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਆ ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿਚ ਜਾ ਕੇ ਲੜ ਕੇ ਆਏ ਆ ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਂ ਦੀ ਸੰਤਾਨ ਫੋਰ ਤਰ੍ਹਾਂ ਦੀ ਹੋ ਜਾਂਦੀ ਆ ਇਹ ਜਿਹੜੀ ਆ ਮਿਕਸ ਰੇਸ ਆ ਇਹ
0: ਚੀਮਾ ਸਾਹਿਬ ਇਹ ਸਬਜੈਕਟ ਜਿਹੜਾ ਨਾ ਮੈਂ ਤੁਹਾਡੀ ਗੱਲ ਸਹੀ ਆ ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ
1: ਚਲੋ ਕੋਈ ਗੱਲ ਨੀ ਡਰਦੇ ਆ ਤਾਂ ਕੋਈ ਗੱਲ ਨੀ ਪਰ ਜਿਹੜੀ ਅਸਲੀਅਤ
0: ਹੈ ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ ਉਹਦੇ ਚ ਫਿਰ ਪਾੜੇ ਪੈਂਦੇ ਆ ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ ਕਈ ਜਿਹੜੇ ਬਹੁਤੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ ਤੁਸੀਂ ਕਹੋਗੇ ਕਿ ਤੁਸੀਂ ਮਾੜੇ ਜਾਂਗੇ ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ ਤੁਹਾਡੇ ਦੁਆਲੇ ਹੋ ਜਾਣਗੇ ਇੱਕ ਭੰਬਲ ਦੇ ਵਿਚ ਨਾ ਦੁਨੀਆਂ ਪਈ ਹੋਈ ਆ ਤੇ ਇਹਨੂੰ ਸੁਧਾਰਨਾ ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ ਉਹ ਵੀ ਵਿਕੇ ਹੋਏ ਆ ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਇਹਨਾਂ ਨੂੰ ਨਹੀਂ ਕਰਨਾ ਉਹਨੂੰ ਕਰਨਾ ਇਹਨੂੰ ਨਹੀਂ ਕਰਨਾ ਇਹ ਸਾਰਾ ਕੁਛ ਜਿਹੜਾ ਨਾ ਇਹ ਚੱਲ ਰਿਹਾ ਵਾ ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ ਪਰ ਇਹ ਆ ਕਿ ਜਿਹੜੀ ਉੱਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਤੇ ਬਚਾਅ ਕਰ ਲਿਆ ਉਹ ਪਰ ਇੱਕ ਵੱਡੀ ਜਿਹੜੀ ਆ ਏਡੀ ਵੱਡੀ ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ ਉਥੇ ਤੱਕ ਵੜ ਗਿਆ ਇਹ ਇੱਕ ਫੇਲੀਅਰ ਨੀ ਹੈਗਾ ਉਹਨਾਂ ਦਾ ਏਜੰਸੀਆਂ ਦਾ
1: ਖੱਕ ਸਾਹਿਬ ਜੀ ਦੇਖੋ ਉਹ ਜਿਹੜਾ ਬੰਦਾ ਸੀਗਾ ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ ਉਹਨੇ ਜਾ ਕੇ ਉੱਥੇ ਬੁੱਕ ਕਰਾਇਆ ਸੀਗਾ ਕਮਰਾ ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸਿਓਂ ਨੱਠ ਕੇ ਗਿਆ ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ ਉਹ ਉਧਰੋਂ ਅੰਦਰ ਵੜਿਆ
0: ਉੱਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਸ ਦੀ ਵੜਿਆ ਉੱਥੇ ਗਾਂ ਪਏ ਦੇਖੋ ਨਾ ਸਾਰੇ
1: ਨਹੀਂ ਉੱਥੇ 9-10 ਜਣੇ ਉੱਥੇ ਸਿਕਿਉਰਿਟੀ ਉਹ ਸੀਗੇ ਪੁਲਿਸ ਸੀਗੀ ਉਹ FBI ਦੇ ਬੰਦੇ ਸੀਗੇ ਸੀਕ੍ਰੇਟ ਸਰਵਿਸ ਸੀਗੀ ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉੱਥੇ 10-12 ਬੰਦੇ ਮੋੜੇ ਸੀ ਜਿੱਥੇ ਦੀ ਉਹਨੇ ਬਾਹਰੋਂ ਨਾ ਇੱਕਦਮ ਇੰਨੀ ਕਾਲੀ ਛੂਤ ਵੱਟੀ ਉਹ ਉਹਨਾਂ ਦੇ ਵਿੱਚ ਦੀ ਲੰਘਿਆ
0: ਅੱਛਾ
1: ਹਾਂ ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ ਕਿਉਂਕਿ ਜਿਹੜੇ ਲੋਕ ਸੀਗੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ ਉਹ ਸਾਰੇ ਅੰਦਰ ਜਾ ਚੁੱਕੇ ਸੀ
0: ਬਾਅਦ ਚ ਗਿਆ
1: ਹਾਂਜੀ ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਉਹ ਲੰਘਾਉਂਦੇ ਆ ਆਪਾਂ ਨੂੰ ਕਿਹਦੇ ਕੋਲ ਹਥਿਆਰ ਨਾ ਹੋਵੇ ਉਹ ਮਤਲਬ ਉੱਥੇ ਖੜੇ ਸੀ 9-10 ਜਣੇ ਟੈਕਨੀਕਲੀ 9-10 ਜਣੇ ਉਹਨਾਂ ਕੋਲ ਪੂਰੇ ਹਥਿਆਰ ਸੀ ਸਾਰਾ ਕੁਛ ਉਹ ਰੈਡੀ ਸੀਗੇ ਕਿ ਕੋਈ ਘਟਨਾ ਵਾਪਰ ਨਾ ਜਾਵੇ ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇੱਕਦਮ ਮਤਲਬ ਗੋਲੀ ਵਾਂਗੂ ਗਿਆ ਇਹ
0: ਅੱਛਾ
1: ਉਹਨਾਂ ਦੇ ਵਿੱਚ ਦੀ ਲੰਘ ਗਿਆ ਸਾਰਿਆਂ ਦੇ ਅੱਛਾ ਉਹ ਜਦੋਂ ਵਿੱਚ ਦੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇੱਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ ਜਦੋਂ ਉਹਨਾਂ ਨੂੰ ਹੋਸ਼ ਆਇਆ ਇੱਕਦਮ ਚੱਲਿਆ ਅੰਦਰ ਨੂੰ ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ ਉਹਦੇ ਗੋਲੀ ਵੱਜੀ ਆ ਉਹ ਗੋਲੀ ਕਹਿੰਦੇ ਆ ਉਹਨੇ ਮਾਰੀ ਆ ਪਰ ਉਹਦੇ ਕੋਈ ਗੋਲੀ ਨੀ ਵੱਜੀ
0: ਓਹਦੇ ਕੋਈ ਨੀ ਵੱਜੀ
1: ਓਹਦੇ ਕੋਈ ਗੋਲੀ ਨੀ ਵੱਜੀ ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਸੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ ਐਫ ਬੀ ਆਈ ਦੇ ਨਾਲ ਹੋਵੇ ਹਾਂ ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਵੱਜੀ ਆ ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈ ਉਹ
0: ਹਾਂਜੀ ਹਾਂਜੀ
1: ਉਹਦੇ ਵਿੱਚ ਲੱਗੀ ਆ ਤੇ ਉਹਦਾ ਅੱਗੇ ਤਿੱਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿੱਕਰ
0: ਹੁੰਦੀਆਂ ਜੀ ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਜਾ ਕੇ ਰੁਕ ਜਾਂਦੀ ਹੈ ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ ਪਰ ਉਹਨੇ ਰੋਕ ਲਿਆ ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿਦਾ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ ਉਹਦੀ ਸਪੀਡ ਹੁੰਦੀ ਹੈ ਨੀ ਪਰ ਫੇਰ ਵੀ ਉਹਦੇ ਵਿੱਚ ਗਈ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਮਾੜਾ ਮੋਟਾ ਕਰਦੀ ਚੀਮਾ ਸਾਹਿਬ ਜੇ ਏਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ ਨੀ
1: ਕੀਤਾ ਨਾ ਬਿਲਕੁਲ ਬਿਲਕੁਲ ਬਿਲਕੁਲ ਉਹ ਬੰਦੇ ਨੂੰ ਉਹਨੂੰ ਹਾਸਪਿਟਲ ਚ ਲੈ ਗਿਆ ਸੀਗੇ ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ ਟੋਮਸ ਐਲਨ ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਆ ਦਾ ਸੀਗਾ ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੀ ਸਧਾਰਨ ਜਿਹਾ ਦਸ ਬਾਰਾਂ ਜਮਾਤਾਂ ਪੜ੍ਹਿਆ ਸਕੂਲ ਦਾ ਅਨਪੜ੍ਹ ਜਿਹਾ ਏਦਾਂ ਦੀ ਕੋਈ ਗੱਲ ਨੀ ਸੀਗੀ ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ ਦੋ ਤਿੰਨ ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਘਰਾਲੇ ਆ ਤੇ ਇਹ ਨੀ ਉਹ ਕਿਸੇ ਵੀ ਨਿਊਜ਼ ਮੈਂ ਦੋ ਤਿੰਨ ਵਾਰੀ ਉਹ ਕਰ ਹਟਿਆ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ ਕਿਹੜੇ ਦਾ ਸੀਗਾ ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ ਇਹ ਅਜੇ ਤਿੱਕਰ ਗੱਲਬਾਤ ਪੂਰੀ ਬਾਹਰ
0: ਜਦੋਂ ਉਹ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ ਤੁਹਾਡੀ ਗੱਲ ਸਹੀ ਆ ਉਹਦੇ ਕੁੰਡਲੇ ਜੇ ਵਾਲ ਆ
1: ਹਾਂਜੀ ਵਾਲ ਕੁੰਡਲੇ ਆ ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ
0: ਥੋੜੇ ਦਿਨਾਂ ਤੱਕ ਕਲੀਅਰ
1: ਹਾਂ ਥੋੜੇ ਦਿਨਾਂ ਦੇ ਬਾਹਰ ਆਊਗੀ ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ ਮੈਂ ਕਹਿੰਦਾ ਸੀਗਾ ਵੀ ਇਹ ਅਖੀਰ ਮੈਂ ਰਾਤੀ ਡੇਢ ਵੱਜ ਗਿਆ ਸੀ ਸੌਂਦੇ ਨੂੰ ਤੇ ਟੀਵੀ ਮੁਹਰੇ ਹਿੱਲ ਨੀ ਸੀ ਹੁੰਦਾ ਪੇ ਹੁਣ ਗਾਹਾਂ ਕੀ ਹੁੰਦਾ ਗਾਹਾਂ ਕੀ ਹੁੰਦਾ ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਹੈ ਨਾ ਖੱਕ ਸਾਹਿਬ ਜੀ ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਜਿੱਦਾਂ ਕਮੀਜ਼ ਦੇ ਕੋਟ ਚ ਫੜ ਲਿਆ ਦਾ ਧੂ ਕੇ ਲੈ ਗਏ
1: ਹਾਂਜੀ ਹਾਂਜੀ ਉਹ ਮੇਰੇ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ ਉਦੋਂ ਮੇਰਾ ਖਿਆਲ
0: ਗੱਲਬਾਤ ਕੋਈ ਹੋਈ ਹੈ ਹਾਂਜੀ
1: ਹਾਂਜੀ ਉਦੋਂ ਕੰਨ ਚ ਜਦੋਂ ਉਹਨੇ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਰੇ ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈਦਾ ਪਿੱਛੇ ਫੜ ਕੇ ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ ਤੇ
0: ਮਕਸਦ ਹੁੰਦਾ ਕਿ ਇਹਨਾਂ
1: ਇਹਨੂੰ ਬਚਾਉਣਾ ਆ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ
0: ਹੋ ਸਕਦਾ ਪਿੱਛੇ ਦੋ ਤਿੰਨ ਹੋਰ ਹੁੰਦੇ ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ
1: ਬਿਲਕੁਲ ਬਿਲਕੁਲ
0: ਐਂਟਰ ਹੋ ਗਿਆ ਵਾ ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਕਿ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨਾਲ ਛਾਨਣੀ ਕਰ ਦੇਣਾ ਉਹਨਾਂ ਨੇ
1: ਛਾਨਣੀ ਕਰ ਦੇਣਾ ਬਿਲਕੁਲ
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਇਹ ਵੀ ਨਹੀਂ ਕਿ ਅਨਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
1: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉਹ ਉੱਥੇ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ
0: ਉਹ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
1: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿਉਂਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਧਰੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਦਾ ਹੋਣਾ, ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ, ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਬੋਲਿਆ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹ ਸੀ ਨੀ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਹਨੂੰ ਢਾਇਆ ਕਿੱਦਾਂ,
0: ਉਹਨੂੰ ਜਿਆਦਾ ਗਾਹ ਨੀ ਆਉਣ ਦਿੱਤਾ।
1: ਹਾਂਜੀ, ਗਾਹ ਨੀ ਆਉਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਂ ਵਿਚਾਲੇ, ਉਹਨਾਂ ਦਾ ਮਕਸਦ ਹੁੰਦਾ ਵੀ ਜਿੱਧਰੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ, ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ, ਤਾਂ ਕਿ ਜੇ ਪਿੱਛੇ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ। ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ। ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ, ਮੇਰਾ ਖਿਆਲ ਹੈ 200-400 ਬੰਦਾ ਤਾਂ ਉਹ ਉਹਨਾਂ ਦਾ ਹੋਣਾ, ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ। ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ, ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਬੋਲਿਆ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹ ਸੀਨ ਨੀ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਹਨੂੰ ਢਾਇਆ ਕਿੱਦਾਂ,
0: ਉਹਨੂੰ ਜਿਆਦਾ ਗਾਹ ਨੀ ਆਉਣ ਦਿੱਤਾ।
1: ਹਾਂਜੀ, ਗਾਹ ਨੀ ਆਉਣ ਦਿੱਤਾ, ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਖ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ।
0: ਹੁਣ ਤੱਕ ਦੋ

0: ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ, ਫੜ ਕੇ ਹਾਂ ਓਦਾਂ ਹੀ ਫੜ ਲਿਆ. ਮੇਰਾ ਖਿਆਲ ਆ ਉਹ ਅੰਦਰ ਨੂੰ ਵੜਨ ਲੱਗਾ, ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀ ਨੀ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਹਨੂੰ ਢਾਇਆ ਕਿੱਦਾਂ.
1: ਉਹਨੂੰ ਜਿਆਦਾ ਗਾਹ ਨੀ ਆਉਣ ਦਿੱਤਾ.
0: ਹਾਂਜੀ, ਗਾਹ ਨੀ ਆਉਣ ਦਿੱਤਾ. ਉੱਥੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ. ਤੇ ਕਮਾਲ ਦੀ ਗੱਲ ਹੈ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ.
1: ਹੁਣ ਤੱਕ ਕਿੰਨੇ, ਦੋ ਤਿੰਨ ਤਵਾਰ ਹੋ ਗਏ ਆ ਜੀ, ਜਦੋਂ
0: ਤੀਜਾ ਚਾਂਸ ਉਹ ਹਟਿਆ ਇਹ ਜੀ, ਤੀਜਾ ਸੀਗਾ ਇਹ. ਹਾਂਜੀ, ਤੀਜਾ ਹੋ ਗਿਆ.
1: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ.
0: ਹਾਂਜੀ ਹਾਂਜੀ, ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
1: ਉਹਦੇ ਨਾਲ ਕੀ ਹੋਇਆ ਕੌਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ. ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ. ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਆ ਪਾਕਿਸਤਾਨ,
0: ਹਾਲਤ ਖਰਾਬ ਹੋਣੀ ਆ ਬਿਲਕੁਲ ਬਿਲਕੁਲ.
1: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100 ਤੋਂ 200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ.
0: ਓਕੇ,
1: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ. ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਹੋ ਰਿਹਾ ਜੀ. ਉਹ ਇਹ ਬੰਗਾਲ ਦੇ ਵਿਚ ਇਹਨਾਂ ਨੇ ਇਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉੱਥੇ ਕੁਛ ਇੱਦਾਂ ਦਾ ਕੰਮ ਕਰਨਾ ਸੀ ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਉਹਨੇ ਫਿਰ ਦਵਾ ਦਵ ਉਹ ਬੰਦੇ ਰੈਸਟ ਕਰ ਲਏ. ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵੀ, ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
0: ਜੀ. ਬਿਲਕੁਲ ਬਿਲਕੁਲ ਖਾਕਸ਼ਾਹ ਜੀ, ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਆ. ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ, ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
1: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ. ਹਾਂਜੀ,
0: ਉਹਦੇ ਵੀ ਹੋਏ ਸੀਗੇ. ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ, ਉਹ ਫਿਰ ਉੱਥੇ ਖਾਕਸਾ ਜੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
1: ਕਾਫੀ ਹੈਗੇ ਆ ਪਰ
0: ਹੈਗੇ ਆ ਬਿਲਕੁਲ
1: ਮੁਸਲਮਾਨਾਂ ਦੀ ਜ਼ਿਆਦਾ,
0: ਮੈਜੋਰਟੀ ਮੁਸਲਮਾਨਾਂ ਦੀ. ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
1: ਦਿੱਤੇ. ਅੰਗਰੇਜ਼ ਸ਼ਾਤਰ ਸੀ, ਮੈਂ ਹੈਰਾਨ ਇਹਨਾਂ ਦਾ, ਇਹਨਾਂ ਲੋਕਾਂ ਦਾ ਕਿ ਕਿੰਨੇ ਸ਼ਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼.
0: ਹਾਂਜੀ ਹਾਂਜੀ,
1: ਚਲੋ ਇੰਡੀਆ ਨੇ ਬਣਾ ਦਿੱਤਾ ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਟੀ ਨਾ ਆਵੇ ਇਹਨਾਂ ਦੀ, ਹੈ ਨਾ.
0: ਬਿਲਕੁਲ ਬਿਲਕੁਲ ਬਿਲਕੁਲ.
1: ਸਿੱਖ ਬੜੇ ਸੀ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ, ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ ਹਿੰਦੂਆਂ ਦੇ
0: ਵੀ
1: ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ.
0: ਬਿਲਕੁਲ ਬਿਲਕੁਲ.
1: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜ਼ਮਾਨੇ ਦੇ ਵਿਚ,
0: ਗੁਰਦੁਆਰੇ
1: ਸਭ ਕੁਛ ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਆ ਜਿੱਥੇ ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ. ਤੁਸੀਂ ਦੇਖੋ ਨਾ ਚੀਮਾ ਸਾਹਿਬ, ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ. ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
0: ਕਰਦੇ ਆ ਬਿਲਕੁਲ, ਉਹ ਨੀ ਹਟਣੀਆਂ ਖਾਕ ਸਾਹਿਬ ਜੀ. ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀ ਜਿੰਦਾ ਹੈ ਉਨਾ ਚਿਰ ਉਹ ਨੀ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ ਲੋਕਾਂ ਨੂੰ, ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ, ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ. ਇਹ ਕੱਲਾ ਉੱਥੇ ਭਾਰਤ ਵਿਚ ਨੀ, ਸਾਰੀ ਦੁਨੀਆਂ ਚ ਇਹੀ ਹੋ ਰਿਹਾ. ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ. ਇਹ ਸਾਰਾ ਕੁਛ ਆ ਜਿਹੜਾ ਇਹ ਬਹੁਤ ਵੱਡੀ ਜਿਹੜੀ ਮਿੱਥੀ ਸਾਜਿਸ਼ ਹੈਗੀ ਆ, ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ, ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਤਾਂ ਲਾਉਣ ਲੱਗ ਪੈਂਦੇ ਆ, ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ, ਤੇ ਜਿੰਨਾ ਚਿਰ ਉਹ

0: ਕਿਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਪਈ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ੀਅਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
1: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
0: ਰਾਜ ਸਭਾ ਦੋ ਹੁੰਦੀਆਂ ਹਾਂਜੀ
1: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਗਏ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਿਆ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਕੋਈ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਇੱਕ ਦੋ ਦੇ ਉਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਹਨਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਹਨਾਂ ਦੀ ਸਿਆਸਤ ਰਹੀ ਇਹਨਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਏ ਇਹਨਾਂ ਨੇ ਹਰ ਕਿਉਂਕਿ ਇੱਕ ਮੈਂ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹੈ ਨਾ MLA ਤੇ 2-4 ਉੱਪਰ ਥੱਲੇ ਹੁਣ ਜ਼ਿਆਦਾ ਪਾ ਰੱਖ ਲੋਗੇ ਤੇ ਫਿਰ ਇਹ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਇਹ ਦਿਓ ਇਹਨਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਤੇ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰੋ ਨਾ ਇਹਨਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਹਨਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉਹ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਸੀ ਕਿ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
0: ਮਰ ਰਹੇ ਆ ਬਿਲਕੁਲ
1: ਤਿੰਨ ਬੱਚੇ ਇੱਕ ਮਾਂ ਰੋਂਦੀ ਸੀ ਤਿੰਨ ਬੱਚੇ ਉਹਦੇ ਮੁੰਡੇ ਤਿੰਨੇ ਮਰ ਗਏ
0: ਹਾਂਜੀ
1: ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ ਦੋ ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ ਉਹ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ ਦੂਏ ਤੀਏ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ ਉਹਨੇ ਦਵਾਦਾ ਪੁਲਿਸ ਨੂੰ ਕਾਲ ਕੀਤੀ ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੇ ਉਥੋਂ ਕੱਢੇ ਲਾਇਆ ਕੀ ਸੀ ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ
0: ਓ ਮਾਈ ਗਾਡ
1: ਟੂਟੀਆਂ ਤੇ ਇਹੋ ਜਿਹੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਉੱਥੇ ਰਹੇ ਹਾਂ ਬਾਹਰ ਲੋਕੀ ਕੋਠਿਆਂ ਦੇ ਸੋਨੇ ਹੀ ਬੰਦ ਹੋ ਗਏ ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਫੜ ਜਾਣਾ ਚਾਹੀਦਾ
0: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਵੀ ਇੱਕ ਰਾਜਨੀਤੀ ਦਾ ਕੂਟ ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜਿਮੀਦਾਰ ਉਹ ਖੂਹਾਂ ਤੇ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
1: ਹਾਂਜੀ, ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾਤੇ ਸੀ। ਪਰ ਬਿਲਕੁਲ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਇਹ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜ਼ਿਆਦਾ, ਜਿਹੜਾ ਬੰਦਾ ਕੱਢ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਕਿਸੇ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
0: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ ਤੇ ਜਦੋਂ
1: ਵਾਲਾ ਚੀਮਾ ਸਾਹਿਬ ਜਿਹੜੇ ਆ ਕੁਆੜੀ ਹੈ ਨਾ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ ਦੀ
0: ਸਮਾਨ
1: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਛ ਲਾ ਕੇ ਲੈ ਜਾਂਦੇ, ਮੋਟਰਾਂ ਚ
0: ਲਾ ਕੇ ਲੈ ਜਾਂਦੇ।
1: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ
0: ਨਹੀਂ ਸੀ ਹੁੰਦੀ ਡਾਕਟਰ ਸਾਹਿਬ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜ਼ਾਲ ਨੀ ਜੀ ਕਿਸੇ ਦੀ ਲਾਲ ਹੋਏ,
1: ਬਿਲਕੁਲ
0: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਤੁਹਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਦੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪੈਣੀ।
1: ਬਿਲਕੁਲ
0: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਦੀ ਦਾ ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨੀ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਰਵੀਂ ਦਾ।
1: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣੇ, ਇਹਨਾਂ ਪੁੱਛਦਾ ਹੀ ਕੋਈ ਨੀਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਹੀ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
0: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੀਕਰ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ, ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇ ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਖੂਨ ਖਰਾਬਾ ਹੋਣਾ ਉੱਥੇ ਜਿਹੜੇ ਹਾਲਾਤ ਉੱਥੇ ਦੇ
1: ਥੋੜਾ ਹੋਇਆ ਵਾ ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨਾਂ ਨੂੰ ਮਾਰ ਦਿਓ ਮੁੰਡਾ
0: ਬਿਲਕੁਲ ਬਿਲਕੁਲ
1: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ ਇਹਦੇ ਤੇ। ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਿਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਾਂ ਨੂੰ MLAਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਂਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ ਐਂਬੂਲੈਂਸਾਂ ਵੀ।
0: ਬਿਲਕੁਲ
1: ਯਾਰ ਇੱਥੋਂ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ।
0: ਹਾਂਜੀ ਹਾਂਜੀ,
1: ਇਸ ਵੇਲੇ ਕਿਹੜੀ ਇੱਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
0: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ, ਉੱਥੋਂ ਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਘਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ ਉਹਦਾ, ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ,
1: ਇੱਕ ਜਿਲ੍ਹੇ ਸਾਡੇ ਵੱਡੇ ਜਿਲ੍ਹੇ ਜਿਹੜਾ ਸਾਰਾ
0: ਏਡਾ ਕਿਆ ਔਰ ਉੱਥੇ ਦੇ ਜਿਹੜੇ ਕਾਨੂੰਨ ਆ ਲਾ ਆ ਜਿਹੜਾ ਉਹ ਕਹਿੰਦੇ ਆ ਤੇ ਅਸੀਂ ਤੈਨੂੰ ਤਨਖਾਹ ਜਿਹੜੇ ਇਹ ਐਮ ਐਲ ਏ ਵਗੈਰਾ ਉਹਨਾਂ ਦੀ ਗੌਰਮੈਂਟ ਦੇ ਦੂਜੇ ਹੁੰਦੇ ਆ ਨੁਮਿੰਦੇ ਹੁੰਦੇ ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ ਹੋਰ ਪੈਸੇ ਦੀ ਲੋੜ ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੇ ਇਹ ਸ਼ਰਤ ਵੀ ਰੱਖੀ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ ਜਦੋਂ ਇਸ ਤਰ੍ਹਾਂ ਦੇ ਸਟ੍ਰਿਕ ਲਾ ਆ ਜਿਹੜੇ ਉਹ ਨਹੀਂ ਉਹ ਬਣਨਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ
1: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
0: ਬਿਲਕੁਲ ਉਹੀ ਕਰਾਉਂਦੀਆਂ ਪਰ
1: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ ਐਂ ਦੇ ਸੁਪਹਿ
0: ਹਾਂਜੀ ਪੈਸੇ ਇਕੱਠੇ ਕਰਕੇ ਦਿਓ ਬਸ ਬਸ
1: ਸੇਵਾ ਕਰਨ ਥੋੜੇ ਆਉਂਦੇ ਆ ਜਿਹੜਾ ਵੀ ਆਇਆ
0: ਨਾ ਨਾ ਸੇਵਾ ਕਰਨੀ ਉਹਨੇ
1: ਲੁੱਟਣੀ ਆਇਆ ਲੁੱਟ ਕੇ
0: ਲੁੱਟਣ ਆਉਂਦੇ ਆ ਜੀ ਬਿਲਕੁਲ
1: 4 ਲੱਖ ਕਰੋੜ ਰੁਪਇਆ ਸਾਢੇ ਚਾਰ ਤੋਂ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ
0: ਹਾਂਜੀ ਹਾਂਜੀ ਬਿਲਕੁਲ
1: ਬੁਰਾ ਹਾਲ ਕਰਤਾ ਪੰਜਾਬ ਦਾ
0: ਬੁਰਾ ਹਾਲ ਕਰ ਦਿੱਤਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ ਪਰ ਉਹ ਵਿੱਚ ਬਾਕੀ ਵੀ ਅਸੀਂ ਸਾਰੇ ਸੀਗੇ ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਫਿਰ ਨਵੀਂ ਪਾਰਟੀ ਆ
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ ਕਰ ਦੇਣਾ ਅਸੀਂ ਉਹ ਕਰ ਦੇਣਾ ਲੋਕ
0: ਹਾਂਜੀ
1: ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ ਬਿਲਕੁਲ
1: ਕਾਂਗਰਸ ਅਕਾਲੀ ਵੀ ਉਹ ਕਰਦੇ ਦਿਓ ਇਹਨਾਂ ਨੂੰ ਚਾਂਸ ਦੇਤਾ ਵੱਡਾ
0: ਚਾਂਸ
1: ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ ਦੇਖੋ ਆਪੋਜੀਸ਼ਨ ਵੀ ਸਟਰੋਂਗ ਹੋਵੇ ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ
0: ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ਨ ਆ ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ ਇੱਥੇ ਇਹ ਗੱਲ ਮੰਨਣੀ ਆ ਔਰ ਜਿਹੜਾ ਵਪਾਰੀ ਆ ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ ਇੱਥੇ ਅਮਰੀਕਾ ਦੀ ਇਹ ਗੱਲ ਕਰ ਸਕਦਾ ਵੀ ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਲੱਭਣੀ ਆ
1: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ ਮੈਂ ਇਹਨੂੰ ਵੀ ਲੁੱਟਿਆ ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਸੀ
0: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ ਉਹ
1: ਬਣਾਏਗਾ ਜਾਂ ਜਪਾਨ ਬਣਾਏਗਾ ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ ਹਾਂਜੀ
0: ਬਕੀ ਜਾਵੇ
1: ਇਹ ਦੇਖੋ ਚੱਲੀ ਜਾਂਦਾ ਇਹਦੇ ਕੋਲ ਮੈਂ 10 ਰੁਪਏ ਖੋਏ ਮੈਂ ਕੀਤਾ ਸਾਰਾ ਕੁਛ ਉਹ ਆ ਜਾਏਗਾ ਬਾਹਰ ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ ਇਹ ਚੀਜ਼
0: ਕੋਈ
1: ਵੱਡੀ ਗੱਲ ਨਹੀਂ ਹੈ ਇਹ ਵੀ ਬਣ ਜਾਏਗੀ ਥੋੜੇ ਦਿਨਾਂ
0: ਬਣ ਜਾਣੀਆਂ ਜੀ ਬਿਲਕੁਲ ਬਣ ਜਾਣੀਆਂ ਤੇ ਖੱਤ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਤ ਸਾਹਿਬ ਜੀ ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਖ ਸਾਹਿਬ ਜੀ ਉਹ ਸੜਿਆ ਤੇ ਖੱਖ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸੁਆਹ ਜਿਹਨੂੰ ਕਹਿੰਦੇ ਆ ਹੋ ਗਈ ਆ ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔੜ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ ਚਿੰਗਿਆਲੀ ਮੜ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ ਬਿਲਕੁਲ ਬਿਲਕੁਲ ਖੱਖ ਸਾਹਿਬ ਜੀ ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ ਹੁਣ ਮੈਨੂੰ ਉਹਦਾ ਨਾਂ ਨੀ ਆਉਣਾ ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ ਪੁਰਾਣੇ ਸਮਿਆਂ ਦੀ ਗੱਲ ਆ ਸਿਕੰਦਰ ਵੇਲੇ ਦੀ ਤੇ ਉਹਨੇ ਵੀ ਇਹ ਕਿਹਾ ਸੀਗਾ ਉਹ ਕਹਿੰਦਾ ਕਿ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ ਉਹਨੂੰ ਅੱਗ ਲਾ ਦੇ ਸਾਰਾ ਜੰਗਲ ਸੜ ਕੇ ਸੁਆਹ ਕਰ ਦਿੰਦਾ ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ
1: ਚੀਮਾ ਸਾਹਿਬ ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ ਘਰਾਂ ਦੀ ਇੰਸ਼ੋਰੈਂਸ ਹੁੰਦੀ ਆ ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ
0: ਹਾਂਜੀ ਹਾਂਜੀ
1: ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ ਜਿਹੜਾ ਸਾਡਾ ਮੁਲਕ ਆ ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ ਟਰੈਕਟਰ ਵੀ ਬੁਝਾਉਂਦੇ ਆ ਟਰੈਕਟਰ ਵੀ ਸੜ ਗਿਆ
0: ਬਿਲਕੁਲ
1: ਓਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ।
0: ਹਾਂਜੀ ਓਹਦੀ ਇੱਕ ਸਾਲ ਦੀ
1: ਉੱਠ ਹੀ ਨੀ ਸਕਣਾ ਓਹਨੇ ਅਗਲੇ ਦਸ ਪੰਦਰਾਂ
0: ਓਹਨੇ ਉੱਠ ਹੀ ਨੀ ਸਕਣਾ ਬਿਲਕੁਲ ਓਹਨੇ ਕਰਜ਼ਾ ਪਹਿਲਾਂ ਹੀ ਚੱਕਿਆ ਹੁਣ ਉਹ ਤੋਂ ਉੱਠ ਹੀ ਨੀ ਹੋਣਾ ਇਹਦੇ ਚ ਕੋਈ ਤੱਕ ਨੀ ਹੈਗੀ। ਹਾਂਜੀ ਤੇ ਇਹ ਜਿਹੜੀ ਅੱਗ ਸੀਗੀ ਖਾਕ ਸਾਹਿਬ ਜੀ ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ ਜਿਹੜਾ ਨਾਂ ਜੋਏ ਕੈਸਨ ਹੈਗਾ ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ ਕਹਿੰਦੇ ਭਾਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਕਿ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿੱਚ ਬਹੁਤਾ ਸਮਾਂ ਵੇਸਟ ਨਾ ਕਰਿਓ ਛੱਡ ਕੇ ਤੇ ਭੱਜ ਜਾਓ ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੱਕ ਕੋਈ ਕੰਟਰੋਲ ਨਹੀਂ ਸੀਗਾ ਤੇ ਖਾਕ ਸਾਹਿਬ ਜੀ ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ ਆਪਣੇ ਚਾਰ ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ ਤੇ ਲੈ ਕੇ ਤੇ ਛੱਡ ਕੇ ਨਿਕਲ ਗਈ ਇਕਦਮ ਉਹਨੇ ਦੇਖਿਆ ਕਿ ਹੁਣ ਮੇਰੀ ਪੇਸ਼ ਨਹੀਂ ਜਾਣੀ ਤੇ ਨਿਕਲ ਕੇ ਤੇ ਖਾਕ ਸਾਹਿਬ ਜੀ ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਕੈਮਰੇ ਲਾਏ ਹੋਏ ਆ ਡੋਰਵੈਲ ਕੈਮਰਾ ਜਿਹਨੂੰ ਉਹ ਡੋਰਵੈਲ ਨੇ ਉਹ ਕੈਮਰਾ ਅੰਦਰ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ ਤੇ ਇਸ ਔਰਤ ਨੇ ਖਾਕ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਉਹ ਉੱਥੋਂ ਰਵਾਨਾ ਹੋ ਗਈ ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ ਤੇ ਖਾਕ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਭਾਈ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਤੇ ਅੰਦਰ ਹਨੇਰਾ ਹੋ ਗਿਆ ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ ਉਹਨਾਂ ਨੇ ਖਾਕ ਸਾਹਿਬ ਜੀ 1996 ਵਿੱਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਤੇ ਅਸੀਂ ਇਹਨੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ
1: ਇੰਸ਼ੋਰੈਂਸ ਕਰਾਈ ਆ
0: ਹਾਂਜੀ
1: ਫੇਰ ਤਾਂ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ ਇਹ ਤਾਂ ਹੁੰਦਾ ਹੀ ਹੈ ਨਾ
0: ਹਾਂਜੀ ਉਹ ਤਾਂ ਉਹੀ ਕਹਿ ਦਿੱਤਾ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ
1: ਜਿਆਦਾ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ
0: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ ਹੁਣ ਕੀ ਕਹੀਏ
1: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮੈਰੀਕਾ ਦੇ ਵਿੱਚ ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ
0: ਹਾਂਜੀ ਬਿਲਕੁਲ ਹੁੰਦਾ ਆ ਪਰ ਸਭ ਕੁਛ ਇੱਥੇ ਵੀ ਚੱਲਦਾ ਤੇ ਚਲੋ
1: ਕਰਦੀ ਹੈ ਨੀ ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇਹ ਕੰਟਰੀ ਨੀ ਹੈਗੀ ਇੱਥੇ ਇੰਸ਼ੋਰੈਂਸ ਹੈਗੀ ਆ ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ
0: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ ਉਹ ਸੋਰੀ ਟੀਵੀ ਤੇ ਨਿਊਜ਼ ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਸੀਗੇ ਉਹਨੇ ਜੱਜ ਨੂੰ ਦਿਖਾ ਦਿੱਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ ਇਹ ਅਕਸਰ ਵੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ ਦਿੰਦਾ
1: ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ
0: ਬਿਲਕੁਲ ਬੰਦਾ ਪੜਦਾ ਨੀਗਾ
1: 20-25 ਪੇਜ ਹੁੰਦੇ ਆ ਚੀਮਾ ਸਾਹਿਬ
0: ਹਾਂਜੀ ਉਹ ਕੋਈ ਨੀ ਪੜਦਾ
1: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ
0: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖਾਕ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਖਾਕ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ। ਹਾਂਜੀ
1: ਕਰਦਾ ਕਿ ਮੈਂ ਨਾ ਜੇ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲੋ ਮੈਂ
0: ਹਾਂਜੀ
1: ਉੱਥੇ ਨਹੀਂ ਜਾਣਾ ਉਹ ਪਤਾ ਕੀ ਚੀਮਾ ਸਾਹਿਬ
0: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਦੀ ਇਰਾਨ
1: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ਼ ਦੇ ਉੱਪਰ ਅਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਤਾਂ ਚੱਲ ਰਹੀ ਹੈ ਤੁਸੀਂ ਜੋ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਇਰਾਨ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ਼ ਨਾਲ ਇਕੱਲਾ ਜਹਾਜ਼ ਨਹੀਂ ਜਾਂਦਾ
0: ਹਾਂਜੀ ਨਾਲ ਫਾਈਟਰ ਜਿੱਤ ਹੁੰਦੇ ਆ ਸਾਰਾ ਕੁਛ ਹੁੰਦਾ ਐਸੀ ਗੱਲ ਨਹੀਂ
1: ਸਾਰਾ ਕੁਛ ਹੁੰਦਾ ਵਾ ਏਡੀ ਗੱਲ ਕੋਈ ਨੀ ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ ਭੇਜ ਕੇ ਜਾ ਹੀ ਆਏ ਦੋ ਵਾਰੀ
0: ਬਿਲਕੁਲ ਬਿਲਕੁਲ ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ ਟਰੰਪ ਨੇ ਕਿਹਾ ਕਿ ਉਹ ਇਹ ਯਾਤਰਾ ਖਾਰਜ ਉਸ ਨੂੰ ਤਾਂ ਕਰਨੀ ਪਈ ਕਿਉਂਕਿ ਉਸ ਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ ਕਿਉਂਕਿ ਛਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿੱਚ ਕੁਛ ਨਾ ਕੁਛ ਪੱਲੇ ਪਵੇਗਾ ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ ਅਸੀਂ ਉਹ ਕਰਨਾ ਹੀ ਕਰਨਾ ਆ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹ ਉਹਦੇ ਤੇ ਸਾਈਨ ਨਹੀਂ ਕਰਨੇ ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ ਔਰ ਆਉਣ ਵਾਲੇ ਆ ਕਹਿੰਦੇ ਸਾਨੂੰ ਫਿਰ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਤੇ ਇਹ ਖਾਕ ਸਾਹਿਬ ਜੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ ਜਿਹੜੇ ਉਥੋਂ ਦੇ ਫੋਰਨ ਮਿਨਿਸਟਰ ਹੈਗੇ ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਉਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ ਉਥੋਂ ਫੇਰ ਗੱਲ ਨਹੀਂ ਕੋਈ ਬਣੀ ਤੇ ਫੇਰ ਉਹ ਗਏ ਸੀਗੇ ਜਾਣਾ ਸੀਗਾ ਉਹ ਨਹੀਂ ਓਮਾਨ ਜਾਣਾ ਸੀਗਾ ਤੇ ਉਥੋਂ ਜਾਣਾ ਸੀਗਾ ਫੇਰ ਉਹਨਾਂ ਨੇ ਰੂਸ ਆਪਣੇ ਮਾਸਕੋ ਤੇ ਹੁਣ ਹੋਇਆ ਕੀ ਆ ਉਹ ਉਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫੇਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉਥੋਂ ਫੇਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ ਸੋ ਇਹਦੇ ਵਿੱਚ ਇਥੋਂ ਇਹ ਲੱਗ ਰਿਹਾ ਕਿ ਅਜੇ ਤਿਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ ਜਿਹੜਾ ਅਜੇ
1: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ
0: ਹਾਂਜੀ ਹਾਂਜੀ
1: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ ਜਿਹੜਾ ਇਸਰਾਇਲ ਹੈ ਨਾ ਇਹਨੇ ਗੰਦ ਪਾਇਆ ਵੀ ਸਹੀ
0: ਬਿਲਕੁਲ ਬਿਲਕੁਲ ਖਾਕਸਾ ਜੀ ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਕੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਹੈ ਜਿਹੜਾ ਉਹਨੇ ਹਟਣਾ ਨੀ ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋਨਾਂ ਛੇ ਮਹੀਨੇ ਨੇ ਜਦ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਡਰ ਹੋ ਗਿਆ ਉਹਨਾਂ ਨੂੰ ਵੀ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨਹੀਂ ਢਾਉਣਾ ਹੀ ਢਾਉਣਾ ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ ਇਜ਼ਰਾਇਲ ਦੇ ਨਾਲ ਕਰ ਚੁੱਕੇ ਆ ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ ਕਦੇ ਆਹ ਕਰ ਦਿਓ ਕਦੇ ਆਹ ਕਰ ਦਿਓ ਇਹ ਕਰੀ ਰੱਖਦੇ ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖਾਕ ਸਾਹਿਬ ਜੀ ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ ਇਹਨਾਂ ਨੇ ਉਹ ਇਸ ਲਈ ਮੈਂ ਜਾਣਾ ਹੀ ਨਹੀਂ ਗਾ ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ ਦੇਖ ਲਿਆ ਸਾਰੀ ਪਰਜਾ ਨੇ ਮੇਰਾ ਖਿਆਲ ਹੈ ਭਾਰਤ ਤੀਕਰ ਵੀ ਪਹੁੰਚ ਗਏ ਹੋਏ ਆ ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉਥੇ
1: ਟਰੰਪ ਸਾਹਿਬ ਨੂੰ ਥੋੜਾ ਕੂਲ ਡਾਊਨ ਹੋਣਾ ਚਾਹੀਦਾ ਹੁਣ, ਥੋੜਾ ਲੜਾਈ ਵੀ ਕਿਸੇ ਭਾਵਾਂ ਕੋਈ ਤੇ ਨੰਬਰ ਨੀ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ, ਅਮੈਰੀਕਾ ਪਾਵਰ ਰਹਿਣਾ ਹੀ ਆ ਇਹਨਾਂ ਕੋਲ, ਜਿੰਨਾ ਸਾਡੇ ਕੋਲ ਅਸਲਾ ਅਮੈਰੀਕਾ ਦੇ ਕੋਲ,
0: ਬਿਲਕੁਲ ਬਿਲਕੁਲ,
1: ਇਹਨੂੰ ਕੋਈ ਘਟਾ ਨੀ ਸਕਦਾ, ਕੋਈ ਕੁਛ ਨੀ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖੇੜਾ ਛੱਡ ਕੇ ਉਹਨੂੰ ਕਹਿ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
0: ਬਸ ਬਿਲਕੁਲ ਗੱਲ ਤਾਂ
1: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਡਰਦੇ ਨੇ ਉਧਰ ਮਾਰਨਾ ਹੀ ਨੀ, ਇਰਾਨ ਦੇ ਉੱਪਰ ਬੰਬ ਕਿਉਂ,
0: ਬਿਲਕੁਲ ਫਿਰ ਉਹਨੇ ਮਾਰਨਾ ਹੀ ਨੀ ਜੀ, ਉਹਨੇ ਮਾਰਨਾ ਹੀ ਨੀ, ਉਹਨੇ ਮਾਰਨਾ ਹੀ ਨੀ,
1: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ,
0: ਹਾਂਜੀ ਹਾਂਜੀ ਬਿਲਕੁਲ,
1: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
0: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
1: ਖਬਰਾਂ ਵੀ ਹੋ ਗਈਆਂ ਸਾਰਾ ਕੁਛ ਹੋ ਗਿਆ ਬਹੁਤ,
0: ਇੱਕ ਹੋਰ ਖਬਰ ਖਾਕਸਾ ਦੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕੱਲ ਨੇ ਆਪਣੇ ਕੋਲ ਟਾਈਮ ਤੇ ਅਜੇ 6 ਵਜੇ ਤੱਕ, ਤੇ ਇਹ ਖਾਕ ਸਾਹਿਬ ਦੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਅਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ, ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਕਿ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜਰੂਰ ਸੁਣਿਆ ਹੋਣਾ।
1: ਬਿਲਕੁਲ,
0: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ, ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਹੈ ਕਿ 2 ਬੰਬ ਆ ਜਿਹੜੇ ਇਹ ਜਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ। ਖਾਕ ਸਾਹਿਬ ਜੀ, ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ, ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖਾਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ, ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ, ਤੇ ਇਹ ਖਾਕ ਸਾਹਿਬ ਜੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਉੱਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ, ਖਾਕ ਸਾਹਿਬ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ, ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ 10ਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ, ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
1: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ, ਬੱਲੇ ਬੱਲੇ ਬੱਲੇ ਬੱਲੇ,
0: ਹਾਂਜੀ
1: 2% ਤਾਂ ਕੁਛ ਵੀ ਨਾ ਹੋਇਆ ਉਹਦਾ,
0: ਕੁਛ ਵੀ ਨੀ, ਕੁਛ ਵੀ 64 ਦੇ ਵਿਚ। ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ।
1: ਅੱਛਾ ਜੀ,
0: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ, ਇਹਦੇ ਨਾਲ ਖਾਕ ਸਾਹਿਬ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ, ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ, E=MC² ਹੁੰਦੀ ਆ ਉਹ।
1: ਅੱਛਾ ਜੀ,
0: ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਖਾਕ ਸਾਹਿਬ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ, ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ, ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ, ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਦਾ, ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ, U-235 ਯੂਰੇਨੀਅਮ ਹੁੰਦਾ ਉਹ। ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ, ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ, ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਖਾਕ ਸਾਹਿਬ ਜੀ ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ ਯੂਕਰੇਨ ਦੇ ਵਿੱਚ ਤੇ ਉਹਦੇ ਵਿਚੋਂ ਖੱਕ ਸਾਲ ਦੀ ਹੋਇਆ ਕੀ ਸੀਗਾ ਹੁਣ ਉਹਨੂੰ ਪੂਰੇ ਪੂਰੇ 40 ਸਾਲ ਹੋ ਗਏ ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
1: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ
0: ਹੈ ਹਾਂਜੀ 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਨੇ ਜਾਣਾ ਹੈ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਤੇ ਇਹ ਜਿਹੜਾ ਹੁਣ ਖਾਕਸਾ ਜੀ ਇਹ ਖੇਤਰ ਏਡਾ ਵੱਡਾ ਆ ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ ਤੇ ਇਹਦੇ ਵਿਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੁਣ ਚਾਰ ਤੇ ਉਹ ਬਣਦੀਆਂ ਜਾਣ ਕੇ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਜਾਣ ਕੇ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹਦੇ ਆਸੇ ਪਾਸੇ ਲਾ ਦੇਈਏ ਤਾਂ ਕਿ ਉਹਦੇ ਵਿੱਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ ਤੇ ਦੋਸਤੋ ਇਹਦੇ ਵਿੱਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿੱਚ ਡਰੋਨ ਜਿਹੜਾ ਉਹ ਮਾਰਿਆ ਸੀਗਾ ਜਿਹਦੇ ਕਾਰਨ ਉਹ ਚੀਜ਼ ਹੈ ਜਿਹੜੀ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ ਉਹਦੇ ਵਿੱਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿੱਚੋਂ ਨਵੀਂ ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਵੀ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ ਤੇ ਇਹਦੇ ਵਿੱਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚੇਰਨੋਬਿਲ ਦੇ ਵਿੱਚ ਇਹਦੇ ਵਿੱਚ 190 ਤੋਂ 192 ਮੈਟ੍ਰਿਕ ਟਨ ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ 1 ਟਨ ਹੁੰਦਾ ਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫਿਊਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ ਜੇ ਇਹ ਕਿਤੇ ਉਸ ਹਾਲਾਤ ਦੇ ਵਿੱਚ ਪਹੁੰਚ ਕੇ ਉੱਥੇ ਐਕਸਪਲੋਜਨ ਹੋ ਜਾਵੇ ਉਹ ਫਟ ਜਾਵੇ ਜਿਹੜਾ ਉਹ ਉਹਨੇ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜੇ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿੱਚ ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆ ਦਾ ਬਣਨਾ ਕੀ ਆ ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ ਔਰ ਇਹਦੇ ਬਾਰੇ ਦੇ ਵਿੱਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ 80% ਤੇ ਪਹੁੰਚੀ ਹੋਈ ਆ ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿੱਕਰ ਪ੍ਰਤੀਸ਼ਤ ਤਿੱਕਰ ਓਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ। ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ ਸ਼ੌਕ ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ ਯੂਕੇ ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ ਤੇ ਪਾਕਿਸਤਾਨ ਕੋਲ ਵੀ ਆ ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਕਿ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਾਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਾਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ, ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿੱਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਤੇ ਦੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਜੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ। ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿੱਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿੱਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿੱਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ 1-2-4-5-7 ਦਿਨਾਂ ਦੇ ਵਿੱਚ ਜਿਹੜਾ ਉਹ ਆ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
1: ਥੈਂਕ ਯੂ ਸੋ ਮਚ ਸਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ ਸਾਰੇ ਸਤਿਕਾਰ ਜੋ ਸਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।

Chacha,

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣਾ।

ਪ੍ਰੋਗਰਾਮ ਅੱਜ ਤੁਸਾਂ ਗੱਲਾਂ ਕਰਨੀਆਂ ਨੇ ਅਸਾਂ ਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਜਿਉਂ ਪੋਸੀਬਿਲਿਟੀ ਹੋਵੇਗੀ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ।

ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਵਿੱਚ। ਇਹ ਹੁਣ ਇੱਕ ਮੰਚ ਰਹਿ ਰਹੇ ਨੇ, ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

ਵਾਹ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ ਅਰਜਾ ਜੀ ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ ਕੁਝ ਚਾਹ ਪਾਣੀ ਲਈ ਦੇ ਦਿਓ ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ ਮੈਂ ਕਾਨੂੰਨ ਚੌਂਕ ਵਿਚ ਵੇਚਦਾ ਰੋਜ ਜੇਬ ਨੋਟਾਂ ਨਾਲ ਭਰਦੀ ਮੈਂ ਕਾਨੂੰਨ ਚੌਂਕ ਵਿਚ ਵੇਚਦਾ ਰੋਜ ਜੇਬ ਨੋਟਾਂ ਨਾਲ ਭਰਦੀ ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ ਪਰ ਦੁਨੀਆ ਇੱਜ਼ਤ ਕਰਦੀ ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ ਮੈਂ ਕੋਈ ਮਾਮੂਲੀ ਚੀਜ਼ ਨਹੀਂ ਮੈਨੂੰ ਮੰਗਤੇ ਹਫ਼ਤਾ ਦੇਣ ਦੇ ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ ਸਰਕਾਰ ਵੀ ਏਦਾਂ ਹੀ ਕਰਦੀ ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ ਸਰਕਾਰ ਵੀ ਏਦਾਂ ਹੀ ਕਰਦੀ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਗੱਲ ਇਸ ਤਰ੍ਹਾਂ ਬਾਈ ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ ਨਾ ਧੁੱਪ ਹੈ ਨਾ ਸ਼ਾਮ ਹੈ ਬਸ ਉਹ ਵਿਚਕਾਰਲਾ ਜਿਹਾ ਜਿਹੜਾ ਕਲੱਬੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ ਬੋਰ ਜਿਹਾ ਜਿਹੜਾ ਮੌਸਮ ਹੁੰਦਾ ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ ਤਾਂ ਕਿ ਬਿਜੀ ਹੋ ਸਕਾਂ ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕੇ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ ਨਦੀਨ ਨਹੀਂ ਹੁੰਦਾ ਉਹ ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ ਬੰਦਾ ਕਿੰਨਾ ਸੋਹਣਾ ਲੱਗਦਾ ਜਾਨਵਰ ਪਕਸ਼ੀ ਫੁੱਲ ਫੁੱਲਾਂ ਦੀ ਅਜੇ ਬਹਾਰ ਨਹੀਂ ਆਈ ਸ਼ੁਰੂਆਤ ਹੋ ਗਈ ਹੈ ਫੁੱਲਾਂ ਦੀਆਂ ਬਹਾਰਾਂ ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ ਹਾਂਜੀ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 16:17:18 3:18 ਹੋ ਗਏ ਜੀ ਠੀਕ ਹੈ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ 0049-171-486-9514 0049-171-486-9514 ਹੈ ਜੀ ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ ਤੇ ਸੱਜਣੋ ਸਾਡੇ ਸ਼ਹਿਰ ਨਾ ਮੇਲਾਂ ਦੇ ਵਿੱਚ ਇੱਕ ਵਰਕ ਸਟੱਡ ਹੈ ਜੀ ਬਹੁਤ ਪੁਰਾਣੀ ਹਾਂਜੀ ਆਟੋ ਰਾਈਫਨ ਐਪਸੀਲੋਨ ਠੀਕ ਹੈ ਜੀ ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ ਡਿਫੈਕਟ ਕੋਈ ਵੀ ਹੋਵੇ ਤੁਸੀਂ ਇੱਕ ਵਾਰੀ ਉੱਥੇ ਜਾਓ ਵੰਡਰਫੁੱਲ ਲੋਕ ਬੜੇ ਕੋਆਪਰੇਟਿਵ ਤੇ ਸਿੱਕੇ ਬੰਦ ਕੰਮ ਕਰਨਗੇ ਤੁਹਾਡੇ ਕੋਲ ਵਾਜੂ ਪੈਸੇ ਲੈਣਗੇ ਤੇ ਤੁਸੀਂ ਮਤਲਬ ਕਿ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ ਤੇ ਭੁੱਲਣਾ ਨਹੀਂ ਜੀ ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ ਫਰੀਡਮ ਸਟਰਾਸੇ 106 ਯਾਦ ਰੱਖਣਾ ਜੀ ਦੋਸਤੋ ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ
ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੂੰ ਵੀ ਪਹਿਚਾਣ ਲੈਣੀ ਹੈ ਤੁਸੀਂ, ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

Deluda. That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜ

0: ਸਾਥ ਲੈ ਜਿੰਨੇ ਕ ਮੁੱਲ ਲੈਣੇ
1: ਤੇ ਬੀਬੀ ਰਣਜੀਤ ਕੌਰ
0: ਕਿਵੇਂ ਆਈ ਤੂੰ ਰਕਾਨੇ
2: ਸੁਖ ਲਾਉਣ ਦੇ ਬਹਾਨੇ
0: ਕਿਵੇਂ ਆਈ ਤੂੰ ਰਕਾਨੇ।

0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਕਹਾਉਂਦੇ
0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਕਹਾਉਂਦੇ
0: ਪਰਾਂ ਹੱਟ ਜਾ ਰਕਾਨੇ ਨੀ।

ਜੀ ਆਸ਼ਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ। ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜ੍ਹੀਆਂ ਤੇ ਵੀ ਲਾਇਆ ਉਹ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਉਹ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਪਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਓਏ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ
ਮੇਰੀਆਂ ਦੋ ਕੁ ਲਾਈਨਾਂ ਅੱਗੋਂ ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜੱਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜੱਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾਂ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਬਲਬੀਰ ਸਿੰਘ ਜੀ, ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਮਹਿਮੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویکھ لو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں پیار بھرا سلام ہوے
1: جی. سونا سارے والوں اختر صاحب آپ جی نوں وی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہستے رہن پنجابی سارے، ہسدا روے پنجاب.
1: اختر صاحب ایک سیکنڈ میری ذرا گل سنو، ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 1 R جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تگالا ہی کھانے ہیں جی، جٹ زمیندار بندے سواری لگدیاں نے.
1: میں نا سارا تہاڈے سٹیج شو ویکھنا ہوں ہاسے والے، تے
0: جی جی
1: او سارے بجلی تے گیس والے دے دوالے ہوئے ہوندے نے، بڑا شکر.
0: ہاں جی ہاں جی،
1: بہت شکر لگ رہا ہاں جی.
0: ہاں جی ہاں جی
1: ہاں، سارے دن دے وچ بھج نٹ دے وچ نا ہاسے دے پروگرام ہی ویکھنے چاہیدے نے، تھوڑا جا موڈ سیٹ ہو جاندا ہے، ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگیا تہاڈے نال گل بات ساڈی ہو رہی،
0: بڑیاں بڑیاں.
1: تے جنہاں نے تہاڈے نال ساڈی گل بات کروائی ہے، اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا، تے پنجابی نال پیار کرنا وا، چڑھدے لہندے پوری دنیا دے وچ ہسدے وسدے پنجابی جڑے نے سونے لگدے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی. تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جڑی ہے نا وڈی دے لاگے، وڈی تو پہلے انشاءاللہ جڑا ہے نا مارکیٹ ہوئے گی جی. اللہ تعالی دی ذات تھوڑے ورگے بھراواں دیاں دعاواں جڑیاں اونچائی دیاں.
1: چلو جی، ساڈیاں گڈ وشز ہمیشہ تھوڑے ورگے سجنا دے نال. ہاں جی
0: بس جی،
1: جی جی ساڈیاں آوازاں سن کے خوش ہو جاندے ہیں اپنے پیارے بھراواں دیاں آوازاں وچ. ہاں جی. پھر کی ہویا
0: جی،
1: بارڈر ہے ہاں جی، پر ساڈے آپس وچ سانجھ رہے، ساڈے میلے کٹھے لگن، ہاں جی اسی بزنس کریے، ہاں جی تے ساڈا کاروبار تہاڈے وی کاسیاں وچ پیسے آون، ساڈیاں وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے.
0: بالکل جی بالکل، اسی طرح
1: جی جی جی
0: گل ہے نا جی، اسی طرح آپ پیار کرتے رہنا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہاں، اور سرکار نے تھوڑا جا سرکاراں دے اپنے مسئلے ہوندے نے محبوب،
0: جدو
1: جی
0: جدو سر چڑھ دے نو ویکھی دا نا تے اکھاں چوں آنسو آ جاندے آ.
1: اسی تانوں سارے نو یاد کریدا یار. پھر ویکھو نا وچ ایک بارڈر ہے، لیگ بج گئی
0: جی.
1: پھر کی ہویا جدو چھوٹے چھوٹے سکے برا کٹھے کھیڑتے نے، وڈے
0: انہوں
1: دیا شادیاں ہو جاندی نے، وہ بھی تے الگ ہو جاندے نے نا، پھر کیڑے
0: ہو؟ بالکل جی بالکل،
1: پھر بھی تو برا ہی ہوندے نے نا. تے تسی سارے
0: سارے
1: برا ہی ہو، ساڈیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، گوانڈی خوش بھی ہوئے گا، کوئی سخی وسدا ہوئے گا، تو وہ فائدہ ہی ہوئے گا، نقصان تھوڑا کوئی ہوں گا.
0: بالکل جی بالکل، کیوں نہیں.
1: اچھا ہوں سناؤ، تسی کی سنانا چاہتے؟
0: سر میں ایک روائی ہے، ہس دے پنجابیاں دے نا، پوری دنیا چ بیٹھے پنجابیاں دے نا، ہس دے رہن پنجابی سارے، ہسدا روے پنجاب.
1: جیوندے رہو، کیا باتاں نے، واہ.
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਰਾ ਸੀਵਨ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ, ਜੁਮਾ ਹਫਤਾ ਬੁੱਧ ਕੀ ਹੁੰਦਾ, ਖੇਤ ਸਰਾਣੇ ਦੋਹਰਾ ਕੀ ਨੇ, ਖੇਤ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ, ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਕ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਚਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ,
1: ਰੇਂਡੀ ਕੀ ਹੁੰਦਾ ਜੀ,
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਠੀਕ ਹੈ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ, ਜੀ।
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ,
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ, ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਤੁਪ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ,
1: ਝਾੜ ਧੁੱਪ ਤੇ
0: ਛਾਂ, ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ,
1: ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ,
0: ਅੰਬ ਸ਼ਰੀ ਸ਼ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ,
1: ਵਾਹ ਵਾਹ ਫੱਕੜ,
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ,
1: ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ,
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ,
1: ਵਾਹ ਵਾਹ ਵਾਹ।
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ।
1: ਅੱਛਾ ਜੀ।
0: ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ। ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ, ਉਹਦੇ ਨਾਲ ਹੁੰਦਾ ਕੀ ਹੈ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ।
1: ਅੱਛਾ।
0: ਉਹ ਸਰ ਜੀ, ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਵਧੀਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਆ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ, ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਆ
1: ਜੀ? ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਤੋਂ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਉਹ ਗਈਆਂ
1: ਜੀ, ਉਹਨਾਂ ਦੇ ਬੋਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ ਨੂੰ ਜੀ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ। ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ,
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਿਆ
0: ਨਾ, ਹਾਲੇ ਨਾ ਹੀ ਲੱਗਾ।
1: ਹਾਂ ਬਿਲਕੁਲ
0: ਬਿਲਕੁਲ, ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ, ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕਿ ਹੱਦ ਹੈ, ਕਿੰਨੀ ਕੁ ਬੰਦਾ ਕੁੱਟ,
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ, ਵਿਚਾਰੇ ਨੇ ਭਾਵੇਂ ਕੀਤੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ। ਇਹ ਸਾਡੇ ਵੀ ਇਹੋ ਹਾਲ ਹੈ
0: ਬਾਜੀ, ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗੱਭਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ।
1: ਹਾਂਜੀ
0: ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗੱਭਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਂਗਾ ਭਾਈ। ਬੜੀ ਮੈਂ ਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦੇਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਸੀ ਰੰਗਲੇ ਕਾਗਜ਼, ਇੱਕ ਦੇ ਵਿੱਚ ਸੀ ਡੱਕੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆ, ਵਾਹ ਵਾਹ ਵਾਹ।
0: ਆਲੇ ਦੁਆਲੇ ਵੇਖ ਵੂਖ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਵਿਚੇ ਖਿਦਮਤ ਦੱਸਣਾ ਪੁੱਛਣਾ, ਵਿਚੇ ਹੱਥ ਧੋਵਾਈ, ਵਿਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਜੀ, ਮਾੜੇ ਬੰਦੇ ਵਾਸਤੇ ਤੇ 700 ਬਹੁਤ
0: ਹੈ। ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਫਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੋ ਹੀ ਡਾਂਗ ਤੇ ਗਠੜੀ ਪੱਲੇ, ਓਹੋ ਹੀ ਪਾਟੀ ਜੁਲੀ।
1: ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਿਆ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਹੀ।
1: ਅਖਤਰ ਸਾਹਿਬ
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ। ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮੋ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ।
1: ਹਾਂਜੀ, ਅੱਛਾ ਅੱਛਾ ਜੀ, ਜਰੂਰ।
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ,
1: ਚਲੋ ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ। ਹਵਾਵਾਂ ਫਜਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਦੋਵੇਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ ਜੀ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ, ਵਾਜੀ ਵਾ,
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਲ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ।
0: ਵਾਜੀ ਵਾ, ਵਾਜੀ ਵਾ,
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ ਰਹੋ,
1: ਸੇਮ ਟੂ ਯੂ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਛ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ।
1: ਵਾਕਿਆ ਹੀ ਵਾਕਿਆ ਜੀ, ਵਾਕਿਆ
2: ਕਿਆ ਬਾਤਾਂ ਜੀ, ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ।
2: ਹਾਂਜੀ,
1: ਕਿੱਡੇ ਵੇਖੋ ਕਿੱਡੀ ਗੂੜੀ ਨਜ਼ਰ ਨਾਲ, ਧੱਫੇ ਫੱਕੇ ਤਾਕੀਆਂ ਤੇ ਤਿੱਲੇ ਪਰ ਪਾਣੀ ਕਿੱਧਰ ਕਿੱਧਰ ਨੂੰ ਝੂੜੇ ਮੂੰਹੇ ਕੀ ਗਿਣਾ ਕੇ ਜਨਾਬ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜੀ ਜਰੂਰ ਜਰੂਰ ਜਰੂਰ ਜੀ, ਅਖਤਰ ਸਾਹਿਬ ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ। ਜੀ ਖਾਲਸਾ ਜੀ,
2: ਇਹ ਮੇਰੀ ਇੱਕ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾ।
1: ਵਾਹ ਵਾਹ ਵਾਹ ਵਾਹ ਵਾਹ,
2: ਲਹਿੰਦੇ ਵੱਲੋਂ
1: ਆਉਣ ਹਵਾ।
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਦਿਲ ਆਪਣੇ ਦੇ ਜ਼ਖਮਾਂ ਤਾਈ, ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲਹਿੰਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ
1: ਹਾਂ।
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ
1: ਹਾਂ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ। ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜੱਗ ਤੋਂ ਦਰਦ ਲੁਕੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ, ਲੁਕੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ? ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ। ਵੇਖ ਲਓ ਬਾਬੇ, ਹਾਂਜੀ
2: ਵੇਖ ਲਓ, ਪਾਪ ਧੋ ਦਿੱਤੇ ਅਗਲੇ ਨੇ। ਹਾਂਜੀ,
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ, ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣ ਰਹੀ।
2: ਨਹੀਂ ਨਹੀਂ, ਉਹਦੇ ਤੇ ਉਹਦੇ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ।
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨੀ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ ਕਰ ਛੱਡੀ ਹੈ ਪਾਪ ਧੋ ਛੱਡੇ। ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلوں سنت تے پچھوں سنت بابا برہم گیانی دی اپادی لگ جاندی
1: واہ واہ واہ
2: پہلوں سنت پچھوں سنت بابا برہم گیانی دی اپادی لگ جاندی چوڑی دار پجاما پیراں تیک چوڑا سر تے پگ ٹکسالی بڑھ جاندی
1: بہت بہت
2: چوڑی دار چوڑی دار پجاما پیراں تیک چوڑا سر تے پگ ٹکسالی بڑھ جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جڑے علاقے وچ پیر پائے تے بھیڑ اس پاسے پج
1: پج
2: پج جاندی
1: واہ واہ لٹ پے گئی رام نام دی
2: ہائے ہائے آج اس نے چابیاں لینیا سورگ جنتا جن سورگ بنگڑیاں چابیاں لینیا
1: آپ بابے نے حالانکہ نرکا چ جانا ہوں پر یہ بہادری ویکو سورگ دیا ٹکٹا دینا
2: نہیں انہوں کا اتنے سورگ
1: گل بہت ودیا کرتی
2: کسے گھر کر ماتا جھوٹیاں نو کسے گھر کرا ماتا جھوٹیاں نو چیلے سادھ دے نام جوڑ دیں سادھ بکاری بکاری تے اک ورگا چیلے امب ورگا کر بوڑ دیں سادھ بکاری بکاری تے اک ورگا چیلے امب ورگا کر بوڑ دیں بابے پنگلے چاڑے ہمالیا دے بابے نے جدو کرپا کیتی ایک بغیر لتاں تو بندہ سی وہ بھی ہمالیا دے چڑھ گیا سی
1: بالکل
2: جی بابے پنگلے چاڑے ہمالیا تے تے من مکھاں نو کر کوڑ دیندے جیڑا بنے سیوک بیڑی تار دیندے جیڑا بنے سیوک بیڑی تار دیں دے جیڑا نام مننے بیڑی روڑ دیں دے
1: کیا بات کیا بات
2: بابا ڈیرے لی پنڈ اجاڑ دائے بابا ڈیرے لی پنڈ اجاڑ دائے سیوک پر پکاری دس دینے پیوے وسکی چباوے ہڈیاں وی سیوک اونو ہوا ہاری دس دینے
1: واہ جی واہ واہ
2: پیوے وسکی چباوے ہڈیاں وی سیوک اونو ہوا ہاری دس دینے آ ہون گل سنیا جی ذرا بابے بابی نے آندی کڈ کے سی
1: اچھا
2: بابے بابی لے آندی کڈ کے سی تے چیلے تکڑ نہ ناری دس دینے
1: واہ واہ واہ واہ
2: چیلے کہندے نے بابا جی ناریل ویندے ہی نہیں
1: ہاں جی نا بابے ناریل کیوں ویکھنا ہاں جی
2: ایک گلو چیلے بھی تھوڑی جی زیادتی کر دے جے بابے نال
1: وہ کیدان
2: پاویں بابے دے درجنا ہون بچے پاویں بابے دے درجنا ہون بچے تے اونوں چیلے برہمچاری دس دے
1: کیا بات ہے کیا
2: ہمیں بابے دے درجنا ہون بچے اونوں چیلے برہمچاری دس دے نے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور دے وچوں چور بابا ہندے دور دے ٹول سہاونے نے کول وجیا لگیا ہور بابا
1: کیا بات کیا بات
2: ہندے دور دے ٹول سہاونے نے کول وجیا لگیا ہور بابا ادو فولیا ادو فولیا لیرا نکلنا ہے اتوں جاپدا نواں نکور بابا رکھ ساہاں دی پانڈ سنبھال بیبا ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ, ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ, ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ। ਇਹ ਹੈ ਜੀ ਪਖੰਡੀ ਬਾਬਿਆਂ ਦੀ ਗੱਲ।
1: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਅੱਗੇ ਸਰਦਾਰਾਂ ਝੁਕਦੀਆਂ, ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ ਨੇ।
2: ਚਾਂਦੀ ਨਹੀਂ, ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
1: ਵਾਹ। ਨੰਬਰ 2 ਦੇ ਵੇਖੋ ਜੀ, ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਹੈ ਜੀ। ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ, ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਾਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ? ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ? ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।
2: ਹਾਂਜੀ ਹਾਂਜੀ ਹਾਂਜੀ। ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
1: ਹਾਂਜੀ, ਪਿੱਛੇ ਜੇ ਮਸ਼ਹੂਰ ਹੋ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ, ਤੇ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ, ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ, ਉਹਦੇ ਕਰਾਈ ਬਹਿਦਾ ਜਾਂਦਾ ਹੈ ਨਾ।
1: ਅੱਛਾ,
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀਗਾਰਡ।
1: ਅੱਛਾ, ਠੀਕ ਠੀਕ, ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ ਤੇ ਬਹਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ, ਬਿਲਕੁਲ
2: ਹਾਂਜੀ। ਤੇ ਹੋਰ ਇੱਕ ਸੁਣਾਓ ਜੀ
1: ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ, ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹਨਾ, ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ।
2: ਲੋ ਜੀ ਹਾਂਜੀ, ਮੈਂ ਸੁਣਾਉਂਦਾ ਜੀ।

0: ਹਾਂਜੀ
1: ਜੀ,
0: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ਼ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਈ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਤਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਗਾਉਣ ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
1: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੇ
0: ਓਕੇ ਜੀ,
1: ਤੁਹਾਡੇ ਵਾਸਤੇ ਗੁਰੀ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
0: ਠੀਕ ਹੈ
1: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
0: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ, ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ, ਓਕੇ ਜੀ, ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
0: ਹਾਂਜੀ,
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
0: ਓਏ ਹੋਏ ਹੋ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ ਹਾਂਜੀ,
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
0: ਵਾਹ ਜੀ ਵਾਹ,
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ,
0: ਓਏ ਹੋਏ ਹੋਏ ਭੂਤ ਬੰਗਲਾ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੋਤ
0: ਓਏ ਹੋਏ ਹੋਏ ਹੋਏ
1: ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਜੂਠਾਂ ਦੇ ਝੂਠ
0: ਓਏ ਹੋਏ ਹੋਏ ਵੱਡੀਆਂ ਜੂਠਾਂ ਵੱਡੀਆਂ ਜੂਠਾਂ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਜੂਠਾਂ ਦੇ ਝੂਠ ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ
0: ਓਏ ਹੋਏ ਭੂਤ ਬੰਗਲਾ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੋਤ ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ

0: ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੋਤ ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ ਨੀ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਰਾਜ ਦਾ ਸੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਮਾਲ ਵੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਛੂਤ ਮਾਲ ਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ ਸੱਚੇ ਸੁੱਚਿਆਂ ਨੂੰ ਲਾਹਨਤਾਂ ਹਰ ਬੇਈਮਾਨ ਦਾ ਸੂਤ ਪਏ ਸੱਚੇ ਸੁੱਚਿਆਂ ਨੂੰ ਲਾਹਨਤਾਂ ਤੇ ਹਰ
1: ਬੇਈਮਾਨ ਦਾ ਸੂਤ
0: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ
1: ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
0: ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਦੋਸਤੋ ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਆ ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚਲ ਅੰਨੇ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ ਪੰਜਾਬ
1: ਧੰਨਵਾਦ
0: ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
1: ਹਾਂਜੀ ਮੈਂ ਸੁਣੇ ਪ੍ਰੋਗਰਾਮ
0: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ
1: ਹੈ
0: ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ ਚੜ੍ਹਦੀ ਕਲਾ ਚੋ ਠੀਕ ਠਾਕ ਹੋ ਵਧੀਆ
1: ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ
0: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
1: ਕੋਈ ਨਹੀਂ
0: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
1: ਜੀ ਨਹੀਂ ਮੈਂ ਰੈਡੀ ਅੱਜ 12 ਤਰੀਕ ਆ
0: ਹਾਂਜੀ
1: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
0: ਕਿਆ ਬਾਤ ਹੈ
1: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਸ਼ਹੀਦੀ ਹਾਂ 13 ਅਪ੍ਰੈਲ ਨੂੰ ਸੀ ਚਲੋ ਅੱਜ 12 ਆ
0: ਜੀ ਜੀ ਅੱਜ 12
1: ਤੇ ਉਹ ਦਿਨ ਜਿਹੜੇ ਨੇ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ
0: ਪਹਿਲੀ ਗੱਲ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
1: ਠੀਕ ਹੈ ਜੀ ਠੀਕ
0: ਉੱਥੇ ਵਾਹਵਾ ਚਾਰ ਤਿੰਨ 2-3 ਘੰਟੇ ਬਿਤਾਏ ਸੀ
1: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਮਹਿਸੂਸ ਹੁੰਦਾ
0: ਉਹ ਤਸਵੀਰ ਤੇ ਮਨ ਚ ਆਉਂਦੀ
1: ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ

0: ਵੀ ਆਉਂਦਾ, ਗੁੱਸਾ ਵੀ ਆਉਂਦਾ,
1: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ, ਖੂਹ
0: ਕਿੱਦਾਂ। ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ। ਤੇ ਚਲੋ ਖੈਰ, ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ, ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿਚ ਅਸੀਂ ਜਿਹੜੇ ਸਾਹ ਲੈ ਰਹੇ ਆ, ਆਨੰਦ ਮਾਣ ਰਹੇ ਆ ਜੇ ਕਹਿ ਲਈਏ, ਉਹਨਾਂ ਦੀ ਕੁਰਬਾਨੀਆਂ ਕਰਕੇ, ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ, ਉਹਨਾਂ ਦੀ ਇੱਕ ਕਵਿਤਾ ਆ, ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਹਾਂ, ਜਦੋਂ ਸ਼ਹੀਦ ਦਾ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ। ਹਾਂ ਹਾਂਜੀ ਹਾਂਜੀ। ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਬਾਜਵਾ ਸਾਹਿਬ ਅਸੀਂ ਦਿੱਤੀ ਆ, ਤੇ ਦੂਸਰਾ ਜਿਹੜਾ ਇਹਦਾ ਸਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ, ਤੇ ਸਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਏ ਲੈ ਕੇ ਆਇਆ ਸੀ, ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ, ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ, ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ, ਇੱਕ ਇੱਕ ਪੋਸ਼ਾਕ ਦੇ ਤੌਰ ਤੇ, ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ। ਮੈਂ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ, ਆਪਣੀ ਦਸਤਾਰ ਕਰਕੇ, ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ, ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ, ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਵਾ ਸਾਹਿਬ, ਉਹ ਬੜੀ ਕਮਾਲ ਦੀ ਲਿਖਦਾ ਹੈ, ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ। ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ, ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ, ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ, ਜਿੱਦਾਂ ਇੱਕ ਮੰਨ ਲਓ ਵੀ ਇੱਕ ਬੱਸ ਚ ਹੀ ਸਵਾਰ ਹੁੰਦੇ ਆ, ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ, ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ, ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ। ਹਾਂਜੀ ਹਾਂਜੀ। ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ, ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ, ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਲੋਂ ਜਿਹੜੀ ਲਾਈ ਸੀ, ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ, ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ ਪੰਨ ਸੁੱਟੇ, ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ ਕੀਤਾ।
1: ਕਦੀ ਸੋਚਦਾ ਚਾਰਾ ਸਾਹਿਬ ਗੁਰੂ ਦੇ ਬੋਲਾਂ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
0: ਬੜੀ ਬੜੀ
1: ਸ਼ੇਰ ਬਣਾ ਦਿੱਤਾ, ਜਿਹੜੇ ਤੱਕਣੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ, ਉਹਨਾਂ
0: ਨੇ
1: ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ,
0: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਵਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ, ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ, ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼, ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਵੀ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ, ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਨਾਲ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ, ਤੇ ਸਵਰਗ ਦੇ ਵਿੱਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ, ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ, ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ, ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ, ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਹੀ ਵਰਣਨ ਕੀਤਾ, ਤੇ ਦੇਵਤਿਆਂ ਦੀ ਵੀ ਕੀਤਾ, ਦੁਰਗਾ ਦੇਵੀ ਦੀ ਬਹਾਦਰੀ ਦਾ ਹੀ ਵਰਣਨ ਕੀਤਾ, ਤੇ ਉਹਦੇ ਵਿੱਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ, ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ, ਕਦੇ ਫਿਰ ਬੋਲਾਂਗੇ, ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ, ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ, ਮਾਇਖਾ ਮਹਿਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ, ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ, ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ, ਤੇ ਜਦੋਂ ਉਹਦੇ ਤਲਵਾਰ ਮਾਰੀ ਤਾਂ ਧੜ ਨੂੰ ਚੀਰਦੀ ਹੋਈ, ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ, ਘੋੜਾ ਵੀ ਚੀਰਦੀ ਹੋਈ, ਤੇ ਉਹ ਪਤਾਲ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਤੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ, ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ, ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ, ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ। ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ, ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ, ਉਦੋਂ ਸਹਿਤ ਦੇ ਨਾਲ ਆਉਂਦੀ ਹੈ। ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜ੍ਹਾਉਂਦੇ ਸੀ ਨਾਲ, ਮਤਲਬ ਹਨਾ। ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ, ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ, ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ, ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਉਹਨੂੰ ਕਿੱਸਾ ਕਾਵਿ ਕਹਿ ਦਿੰਦੇ ਆ। ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ, ਅੱਜ ਕੱਲ ਦੀ ਕਵਿਤਾ ਲਿਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ। ਤੇ ਇਸੇ ਕਰਕੇ ਰਚਿਆ, ਜਿੱਦਾਂ ਜਿੱਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
1: ਬੰਦਾ ਜੀ ਇੱਕ ਸਾਧ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ, ਤੇ ਕਿਹੜਾ ਥਾਪੜਾ।
0: ਬਿਲਕੁਲ ਬਿਲਕੁਲ ਜੀ ਬਿਲਕੁਲ, ਪਹਿਲੀ ਗੱਲ ਤਾਂ ਵੇਖੋ ਸੰਨਿਆਸ ਲੈ ਚੁੱਕਾ, ਦੁਨੀਆਦਾਰੀ ਤੋਂ ਰਿਖ ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ, ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਜੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ, ਕਿਤੇ ਉਹਦੇ ਜਾ ਕੇ ਪਤੰਗ ਤੇ ਬੈਠ ਗਏ, ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ ਜੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਣ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
1: ਗੱਲ ਕਰਨੀ ਅਸਰਦਾਰ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ, ਮਤਲਬ ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸੀ ਉਹਨਾਂ ਦੀ,
1: ਕੋਈ ਗੱਲ ਨਹੀਂ
0: ਮਹਾਨਤਾ ਨੂੰ ਬਿਆਨ ਕਰ ਸਕਦੇ,
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
0: ਹੈਲੋ,
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ।
0: ਜੀ ਜੀ ਭਗਤ ਸਾਹਿਬ
1: ਬੋਲੋ।
0: ਅੱਛਾ ਹੁਣ ਮੈਂ ਸਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸਭਿਆਚਾਰਕ ਪੱਖ, ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ, ਮੇਰਾ ਮਨ
0: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸਭਿਆਚਾਰ ਦੀਆਂ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚਦੀ
1: ਜਿਸ ਤਰ੍ਹਾਂ ਦ੍ਰਿਸ਼ ਵਰਗਾ। ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ
0: ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ, ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ سونے
1: شاعر نو لے کے آؤں
0: جی جی جی اچھا یہ باجو صاحب ہاں یہ سونے شاعر چیتا آ گیا بھی انہوں نے اس سمے دج تو 50-60 سال پہلا نا ایک کوتا لکھی تھی انہوں نے کوتا دے بول نے بھی بابا راہو لامبے ہو جا نہیں جی نویا نال کلو جا ایک یوگ جہاں نواں جہاں یوگ نوجوان جی قوم کا ہاں نہیں تو نویں نال کلو جا مطلب نویں سوچ کے نال چلن ہاں مطلب اپنی جدو بھی دیش دے وچ کوئی جیڑی کوئی تبدیلی آندی ہے جاں کوئی انقلاب آندا جاں تقدیر بدلدی ہے نوجوان پیڑھی جیڑی بدلاؤندی ہے
1: جی بالکل
0: جیڑے او ہیلو
1: جی تہاڈی آواز فرسٹ کلاس آ رہی ہے
0: ہاں جی اچھا مینوں جی ٹھیک ہے اچھا بادو صاحب وہ ہے وساکھی میلے کی کوتا چل نہیں پریمی وساکھی چلی وہ دیکھو مطلب شیلی ہے نا جی جی شیلی تسی دیکھتے ہو وہ شیلی جی ساری سٹیجی کوتا کی جیڑی ہے نا وہ پک گئی کنکا لوکاٹ رسیا بور پیا امبا نو گلاب ہسیا باغا اتنے رنگ فیریا بہار نے بیریاں لفائیاں ٹانیاں دے بار نے
1: کیا بات
0: جی پونگریاں جی پونگریاں ولاں ویلاں رکھی چڑیاں فلاں اتوں فلاں نے پرویاں لڑیاں
1: کیا بات ہے کیا بات جی
0: اگے کہندے بھی سائیں دی نگاہ جگ تے سولی ہے چل نی پریمی ہے وساکھی چلی
1: دوبارہ رپیٹ کرو جی سارے قدرت دا کنا سونا بیان
0: جی جی جی جی جی میں سارا شروع تو کر دینا جی پک گئی کنکا لوکاٹ رسیا بور پیا امبا نو گلاب ہسیا باغا اتنے رنگ فیریا بہار نے پیریاں لفائیاں ٹانیاں دے
1: پار
0: کونگریاں ولاں ویلاں رکھی جڑیاں فلاں ہیٹھوں فلاں نے پرویاں لڑیاں سائیں دی نگاہ جگ تے سولی ہے چل نی پریمیے وساکھی چلی ہے اچھا یہ شبد جہاں پریمی مطلب اپنی پریمکا بھی ہوگی اپنی پتنی بھی ہوگی کدے نام بھی مطلب جہاں اس خوشی دے وچ وجد دے وچ آ کے جہاں نا ساتھ جہاں اپنا اونوں کہہ رہا بھی اپنا بھی میلا ویکھن چلیے اچھا اگے ویکھو باجو صاحب ایک رمج ویکھو شاعر دی اپنی وہ شاعری دے وچ چار پاسے رمج دے نال کیڑی گل کر دیندے بڑی اچھا دور دور تھاؤں بن جا رہے آئے نے سونے سونے کنجا تے فیتے لے آئے نے عورت نو کسی نو مطلب جدو بھی کتنے کوئی کہنا ہوئے نا جی مان لو مان نہ ہو جانتا تین نا تین میں سوٹ لے کے دوں گہنے لے کے دوں ایک منٹ چ تیار ہو جائے گی ہے نا
1: دو سوٹ واسطے تو تیار ہونا دو بازار چ دوست جان ڈے ہیں
0: جی
1: کہندا کدھرو آیا کہندا یار کوئی نہیں میری یار جنانی دی بازار آیا ہاں تیری اکھ چ ککھ پی گیا پچھلے ہفتے آیا ہاں میری جنانی دی اک چ سوٹ پی گیا 5,000 دا میرا لگا جی
0: دور دور تھاؤں بن جا رہے سونے سونے کنجا تے فیتے لے آئے گدریاں دے ونگا دا نا انت کوئی ہے منڈی جھوٹے گہنیاں دی لگی ہوئی ہے اچھا اتھے میں جیڑی جھوٹے گہنے دی منڈی دا میں ایک نا کوی دی شاعر دی رمج دیکھو بھی ساڈے پنجابی سماج دے وچ کدی وی جیڑا نا ساڈے محنت کش جیڑا طبقہ نا اوہدے بچارے کو اینے کدی پیسے نہیں دتے اپنی عورت نو سچی جسی دے رسبی گہنے لے کے دے
1: واقعی میلیاں چ گانیاں جیڑیاں ویکھدیاں جنجیریاں ویکھدیاں
0: جی جی جی جی مجبوری سڈے گھر پیچھے نا منڈے مر گئے کمائیاں کرتے لچھی جہاں بند نہ بنے وہ بھی نال رمج ویکو شہر
1: جہاں میلے چو گانیاں خریدنی اپنی محبوبہ نو چوری فرونی چوانی روپیے والی
0: ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾ। ਅੱਛਾ ਮਾਜਾ ਸਾਹਿਬ
1: ਜਵਾਨੀ ਦੀ ਗਾਨੀ ਸੀ ਉਹ। ਅੱਛਾ
0: ਓਏ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਬਾਜਾ ਸਾਹਿਬ।
1: ਨਹੀਂ ਬਿਲਕੁਲ ਠੀਕ, ਬਿਲਕੁਲ ਉਹਦਾ ਕੋਈ।
0: ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਚੀਜ਼ਾਂ ਤੇ ਫੀਤੇ ਲਿਆਏ ਨੇ, ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚਮੁੱਚ ਮੇਲਾ ਵੇਖ
1: ਰਿਹਾ।
0: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ, ਸਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਜੀ ਅਜੇ ਅਜੇ ਹਾਂਜੀ ਕਿੰਨੀ ਖੂਬਸੂਰਤ ਆ। ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ, ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ, ਮਿਡਲ ਲੈਵਲ ਤੇ, ਸੈਕੰਡਰੀ ਲੈਵਲ ਤੇ।
1: ਖੈਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਪਤਾ ਨੀ ਪੰਜਵੀਂ ਕਿਤੇ ਚੌਥੀ ਚ, ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ।
0: ਹਾਂਜੀ ਹਾਂਜੀ ਉਹ ਗਰੀਬ ਕਿਸਾਨ, ਗਰੀਬ ਕਿਸਾਨ। ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ, ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ।
1: ਠੀਕ ਹੈ ਜੀ।
0: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿੱਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ, ਗਰੀਬ ਕਿਸਾਨ ਉਹਦਾ। ਜੀ ਜੀ ਜੀ ਸਾਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ,
0: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ, ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ। ਲੇਕਿਨ ਉਸ ਵੇਲੇ ਜਿਹੜੀ ਸਦਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ, ਉਹ ਵੀ ਇਹਦਾ ਓਨਾ ਹੀ ਆਨੰਦ ਮਾਨਣਗੇ ਜਿੰਨਾ ਪੜ੍ਹੇ ਲਿਖੇ ਮਾਨਣਗੇ। ਸਗੋਂ ਹੋ ਸਕਦਾ ਸੀ ਚੱਲ ਸੀ
1: ਜਿਹੜਾ ਪੜ੍ਹਿਆ ਲਿਖਿਆ ਥੋੜਾ ਜਿਹਾ ਡਿਕਸ਼ਨਰੀ ਚੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ। ਇਹ ਲੋਕ ਦੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾਂ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਕੇ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿੱਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ, ਪਰ ਉਹਦੇ ਵਿੱਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ।
0: ਬਿਲਕੁਲ ਜੀ ਬਿਲਕੁਲ,
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿੱਚ ਪਾਣੀ ਚ ਮਿੱਟੀ ਘੋਲ ਦੇ,
0: ਮਿੱਟੀ ਦੇ ਨਾਲ ਕਾਂਜੀ ਵੀ ਘੋਲਦੇ,
1: ਕਾਂਜੀ ਵੀ
0: ਘੋਲਦੇ।
1: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ।
0: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਖੈਰ ਵੱਖਰਾ ਵਿਸ਼ਾ ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਆ,
1: ਕਿਸੇ ਦਾ ਹੋਰ ਹੋ ਸਕਦਾ
0: ਬਿਲਕੁਲ ਜੀ ਬਾਜਾ ਸਾਹਿਬ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ ਗੇ ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿੱਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਕਿ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
1: ਪਰ ਮੈਨੂੰ ਉਮੀਦ ਆ ਹੋ ਜਾਏਗਾ, ਉਮੀਦ ਆ।
0: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ। ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
1: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਵਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ। ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
0: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਵੀ ਹੈ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨੀ ਹੁੰਦੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲਓ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਹੈ ਜੀ
0: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿਚ ਹਰ ਕੋਈ ਸਮਝਦਾ ਪੜਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ। ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਆ, ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ, ਤੇ ਸੰਸਾਰ ਦੇ ਵਿਚ ਅੱਖ ਚੁੱਭੀ ਅਮਨ ਦੀ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
1: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੁੰਦੀ? ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਜੀ ਦਾ, ਬੜਾ ਹੀ ਖੂਬਸੂਰਤ ਸੀ
0: ਜੀ ਜੀ ਜੀ।
1: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਵੇਂ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਹ ਚ ਸਾਫ ਕਰਦੇ ਰਹਿੰਦੇ।
0: ਬਿਲਕੁਲ ਬਿਲਕੁਲ ਠੀਕ ਹੈ, ਠੀਕ ਹੈ,
1: ਕਿਆ ਬਾਤ।
0: ਹਾਂਜੀ ਹਾਂਜੀ ਹਾਂਜੀ। ਇੱਕ ਫੋਟੋ, ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
1: ਜੀ,
0: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ? ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਤੇ ਫਿਰ ਸਿਲੈਕਟ ਹੋਇਆ, ਹੈ ਨਾ। ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ, ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ, ਉਹ ਉੱਤੇ ਖਲੋਤੀ ਹੋਈ ਆ। ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਤੋ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀ ਇੱਥੇ ਲੱਗਦੇ ਕਿਸ ਤਰ੍ਹਾਂ ਜਾਂਦਾ ਅਫਸਰ ਨੇ ਫੜੀ ਹੋਈ ਤੇ ਉੱਤੇ ਅਨਪੜ ਜਿਹੜਾ ਅੰਗੂਠਾ ਛਾਪਿਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ ਸਮਝ ਲੋ ਸਿਆਣਪ ਦੀ ਅਕਲ ਦੀ ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ ਬੜਾ ਤਰਸ ਆਉਂਦਾ ਵੈਸੇ ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ
0: ਜੀ ਜੀ ਜੀ
1: ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ
0: ਬਿਲਕੁਲ ਜੀ ਬਿਲਕੁਲ ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ ਉਹਨਾਂ ਨੇ ਨਾ ਬਜਲ ਸਾਹਿਬ ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨ ਪਸੰਦ ਕਿਤਾਬਾਂ 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਬੜੀਆਂ ਸੀਗੀਆਂ ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ ਇੱਕ ਵਾਰੀ ਉਹਨਾਂ ਨੇ ਕਿਹਾ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
0: ਜੀ ਜੀ
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਿਆ ਤੇ ਤੁਸੀਂ ਮੇਹਰ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ
0: ਜਰੂਰ ਜੀ ਮਹਾਰਾਜ ਡੀਕਦੇ
1: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ ਕਿਉਂਕਿ ਸ਼ੇਰ ਸੁਣਨਾ ਸੀਰੀਅਸ
0: ਨਹੀਂ ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਭਾਈ ਸ਼ਾਇਰ ਜਿਹੜੀ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ
1: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
0: ਜੀ
1: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੇ
0: ਬਿਲਕੁਲ ਬਿਲਕੁਲ
1: ਮਿੱਠੇ ਬੋਲ ਬੋਲਣੇ
0: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ ਦਰਜੇ
1: ਧੰਨਵਾਦ ਜੀ ਤੁਹਾਡੀ
0: ਤੁਹਾਡਾ ਵੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ
1: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ ਹਾਂ ਇਹ ਆ ਲਓ ਜੀ ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਹਾਂ ਦੋਸਤੋ ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਗਏ ਨੇ ਰਾਧਨਾ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੈਲਕਮ ਸਰ
1: ਹਾਏ ਅੱਲਾ ਤੁਸੀਂ ਕਿੱਥੇ ਰਹੇ ਇੰਨੀ ਦੇਰ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ
2: ਹਾਏ ਅੱਲਾ ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨੀ ਤੇ ਮੈਂ ਆਉਂਦੀ ਕਿੱਦਾਂ
1: ਅੱਛਾ ਅੱਛਾ ਅੱਛਾ ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ ਮੈਂ ਬਈ ਚਲੋ
2: ਤੰਦਰੁਸਤੀ
1: ਹੋਣੀ ਚਾਹੀਦੀ ਆ ਬੰਦਾ ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ
2: ਥੋੜੀ ਜਿਹੀ ਤਬੀਅਤ ਢਿੱਲੀ ਸੀ ਹਾਂਜੀ ਸਰ
1: ਹੁਣ ਤੇ ਤੁਹਾਡੀ ਆਵਾਜ਼
2: ਹਾਂਜੀ ਬਿਲਕੁਲ
1: ਟੱਲੀਆਂ ਨੂੰ ਖੜਕਣ
2: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀ ਚੱਕਰ
2: ਨਹੀਂ ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਗਾੜ ਵਾਸਤੇ ਹਾਂਜੀ
1: ਚਲੋ ਸੁਣਾਓ ਸੋਹਣੀ ਦਿੱਲੀ ਦਾ ਕੀ ਹਾਲ ਚਾਲ
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ ਮੇਰਾ ਬਾਜਵਾ ਸਾਹਿਬ ਵੇਟ ਕਰਨਗੇ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ ਨਮਸਕਾਰ ਅਸਲਾਮ ਵਾਲੇਕੁਮ
1: ਜੀ ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
2: थैंक यू सर। और अज एक छोटी जी बड़े अफसोस की गल हुई है कि अब सवेरे थोड़ा जा अपसेट सीगा क्योंकि एक अध्याय हां जी एक अध्याय पहला समाप्त हो गया लता जी का, दूसरा अध्याय बचा सीगा आशा जी साडे पिछो जुदा हो गए।
1: जी अफसोस वाली गल है नो डाउट, पर
2: जी
1: देखो जो इस दुनिया से आया उन्होंने एक दिन से जाना ही है। अगर बंदा अपनी पूरी उम्र भोग के चला जाता है ठीक है जी, जाना तो है ही है, पर मैं ये नहीं कहता कि चंगी गल है, नहीं नहीं ये वो गुलाब के फुल सन जेड़े साडे समाज की बदबू नू खुशबू च तब्दील करते हैं अपनी प्यारी आवाज के नाल।
2: बिल्कुल सर कोई शक नहीं।
1: वेखो जी हाल भरिया हुंदा है आराधना जी 500 कोई मूर्ख कोई इंटेलीजेंट कोई खुश दिमाग कोई कोई सड़ियल बंदा कोई हादसे वाला बंदा एक सिंगर गाना शुरू कर दे ते सारे खुश सारे
2: हिलन
1: लग जान गए ओहदी प्यारी आवाज दे नाल किन्ना दम हुंदा गाउण वालियां दे विच।
2: बिल्कुल जी ये जिंदा जादू है।
1: जे कोई मेरे अर्गा लैक्चर करन लग जाए हाल दे विच 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
2: ਹਾਂਜੀ ਬਿਲਕੁਲ
1: ਹੈ ਨਾ ਜੀ ਬਿਲਕੁਲ। ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
2: ਜੀ ਬਿਲਕੁਲ
1: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ
2: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ ਕੁਦਰਤ ਦਿੱਤਾ ਹੋਇਆ
1: ਹਸੀਨ ਤੋਹਫਾ ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ ਹੈ ਚਲੋ ਹਾਂ ਉਸ ਤੋਹਫੇ ਦੇ ਜਰਾ ਜਰਾ ਸੁਣਾ ਸਾਡੇ ਕੰਨਾਂ ਚ ਵੀ ਰਸ ਕੋਲ
2: ਸਾਡੇ
1: ਸੁਣਨ ਵਾਲਿਆਂ
2: ਜੀ ਜੀ। ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ
1: ਕੋਈ ਗੱਲ
2: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ
1: ਹਾਂ। ਕੋਈ ਚੱਕਰ ਨਹੀਂ ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ
2: ਛੋਟੇ ਮੋਟੇ ਹੈ ਸੀ ਭਜਨਾ ਦੇ ਕਾਰਜਕ੍ਰਮ ਸੀ ਇੱਕ ਦੋ ਲੇਕਿਨ ਓਨੇ ਵਿਸ਼ੇਸ਼ ਨਹੀਂ ਸੀਗੇ।
1: ਮੈਂ ਥੋੜੀ ਜੀ ਇੱਕ ਵਾਰੀ ਕਾਲ ਵੀ ਕੀਤੀ ਸੀ।
2: ਹਾਂਜੀ ਜੀ ਜੀ ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈ ਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ ਇੱਕ ਸ਼ੇਰ ਅਰ ਹੈ ਇਸ ਤੋਂ ਪਹਿਲਾਂ ਕਿ ਮੈਂ आशा जी का गीत गाया होया सुनावा आप सब नू। ख्वाहिशों का काफिला भी बड़ा अजीब है। ख्वाहिशों का काफिला भी
1: बड़ा
2: अजीब है। अक्सर वहीं से गुजरता है जहां रास्ता ना हो।
1: क्या बहुत खूब बहुत खूब क्या बात है दोबारा बोलो।
2: जहर
1: दोबारा
2: जी ख्वाहिशों का काफिला भी बड़ा अजीब है। ख्वाहिशों का काफिला भी बड़ा अजीब है। अक्सर वहीं से गुजरता है जहाँ रास्ता ना हो।
1: वाह यहाँ रास्ता ना हो वाह
2: जी। जहर का भी अपना हिसाब है। जहर का भी अपना हिसाब है। मरने के लिए थोड़ा सा और जीने के लिए बहुत सारा पीना पड़ता है।
1: वाह किन्ने लिखे
2: ए है ना साडे सत्कार योग गुलजार साहब।
1: अच्छा गुलजार जी क्या बात बहुत खूब
2: आप जी नु पता है कि वो बड़ा उम्दा लिख देने और कई कई बारी तो बड़ी अजीब गल लिख देंदे ने। जितनी मोहब्बत मिली सारी बांट दी। जितनी मोहब्बत मिली
1: सारी बांट दी।
2: सारी बांट दी दुनिया वालों को। जितनी मोहब्बत मिली सारी बांट दी दुनिया वालों को। जब मैंने झोली फैलाई तो किसी ने दर्द के सिवा कुछ भी ना दिया।
1: इदा ही हुंदा है जी सच्चाई है
2: जी। दर्द किसको नसीब होता है दर्द दिल का हबीब होता है।
1: वाह वाह जिंदे रहो तंदुरुस्त रहो।
2: दर्द किसको नसीब ए आप जी की नजर कर रही हैं बाजवा साहब
1: जी थैंक यू।
2: दर्द किसको नसीब होता है दर्द दिल का हबीब होता है।
1: वाह
2: जिसको रंजो अलम न रास आए وہ بڑا بد نصیب ہوتا ہے.
1: واہ واہ واہ واہ بہت ودیا.
2: ایک لائن میں ہو رہا آپ جی دی نظر کر رہی ہوں, چھوٹی جی گل ہے. بے حد خیال رکھا کرو تم اپنا, بے حد خیال رکھا کرو تم اپنا, میری عام سی زندگی میں بہت خاص ہو تم.
1: واہ واہ بہت خوب.
2: تے میں ہوں آشا جی دی گائے ہوئے ادا تو ہزارے گیت نے جی.
1: اسی ارداس کرتے ہیں جی آشا جی ہونا دی روح نو پرماتما اپنے چرنا چلا دے.
2: جی بالکل بالکل جی
1: بولو.
2: اور انہاں دے پریوار نو بل بخشن سدگرو مہاراج,
1: صدمہ برداشت کرن دا بل بخش
2: کرن دا جی. انہاں دے بردر بھی ایک ہی نے نا ہردے ناتھ منگیشکر جی, وہ بھی کافی اس ٹائم بزرگ ہوئے ہوئے نے. حالانکہ وہ کمپوزیشن وغیرہ کرتے نے, ہارمونیم تے بہندے آ
1: جی جی
2: کافی.
1: انہاں نے شادی کیتی سی کہ نہیں
2: انہاں دے بردر نے؟
1: نہیں.
2: آشا بھوسلے جی نے
1: جی.
2: آشا بھوسلے جی نے تو بھوسلے صاحب سی گے, انہاں نال لو میرج کر لی سی نا.
1: اچھا ٹھیک ٹھیک.
2: کر تو اپنے اپنے فیملی تو خلاف تے انہاں دے سارے پھر خلاف ہو گئے سی.
1: ہاں جی ہاں جی. جوانی جو ہو جاندا ہے جی بڑا کچھ.
2: ہاں جی. تے اس تو بعد پھر انہوں نے انہوں دے تسیح بڑے پھوکتے بچے بچے ہون تو بعد وہ شراب شروع پیندے سی مارتے پٹتے سی.
1: اچھا.
2: تو وہ پھر انہوں نے انہوں پھر ڈائیورس دے دیتا سی.
1: انہوں دے بچے ہے گے
2: نہیں؟ انہوں دے بچے ہاں جی ہے گے. ایک بیٹا ہے ایک بڑی بیٹی ہے تے باقی پوتے پاتے نے ہن پوتی بھی انہوں دی گاری.
1: اچھا. ان جڑیاں پرومٹ جڑیاں مشہور ہستیاں ہوندیاں نے
2: میں اپنے جیون تو جو دیکھا پرتیکش اور جو محسوس کیتا وہ میں عرض کر رہی ہوں.
1: تھی تو بڑے نیڑے رہے ہو ان لوکاں دے.
2: جی جی میں انہاں دی ڈبنگ بھی کئی گئی ہاں بہت سال پہلے جو ادو میں چھوٹی تھی تو کہتے ہوں سی کہ نہیں بھائی اس لڑکی کو بلا لو ادو ڈبنگ بھی انہوں نے بہت گائی. ڈبنگ یہ ہوتی ہے کہ جدہ میوزک ڈائریکٹر نے کوئی طرز بنائی اور سنگر اتھے اویلیبل نہیں ہے تو کسی بھی سریلے بندے تو کڑی تو یا منڈے تو گوا کے وہ طرز رکھ لیندے نے. پھر جدو سینئر آرٹسٹ آتا ہے انہوں سنا طرز گانا بولنے پلمایا جائے گا وہ سارا کچھ سنو سمجھا کے پھر ایز اٹ از جتھے انہیں گایا ہوں اوپر انہوں کی ریکارڈنگ ہو جاتی جہاں ڈپلیکیٹ جنہیں ڈبنگ گائی ہوں وہ آواز مٹ جاتی.
1: ڈبنگ دے بدلے کوئی مونگفلی لا
2: کے
1: مرونڈا لا کے
2: نہیں مرونڈا مرونڈا کوئی نہیں مینوں پیسے ملتے سی جی.
1: میں بچوں نے ادا ہی چاکلیٹ دے کے ٹال دے دا ہوندا ہے.
2: ویسے سر میں آپ جی نو دس دوا کی میں اج بھی لدھیانے جانی تے میں مرونڈا بس اسٹاپ تو ضرور لینی.
1: مطلب جدو سکول چ پڑھتے ہوندے سن جی دکاندار ہوں سڈے سکول جی دکان سی وہ چھولے ٹاپ دے بنا ہوں مرونڈا تے گچک وہ جیڑی زیادہ میٹھی ہوں پائے میں تو کی دسا ادو آنا تگا ملتا ہوں سان ٹگے گچک لیندے ہوں. میں کیا ہوں میں تمہیں سواد نہیں دس سکتا جنا ہی انجوائے کرتے ہوں گچک کھا کے. ہاں جی ٹگے دی گچک لینی دو تین یار دوستاں چ ونڈنی وی تھوڑی تھوڑی تھوڑی تھوڑی
2: ونڈنی او کافی کافی آ جاندی سی جی کوانٹیٹی.
1: ہاں جی سارے ہی ونڈ دے ہوندے ہن آپس وچ تھوڑی جی. ہاں جی کسے نے مرنڈا لے لیا کسے نے گچک لے لئی تے اسی طرح ہی دو پیسے دے چھولے لے کے روٹی کھانے ہوندے ہاں اپنی چھٹی ویلے کاند اتے کاند دے اتے
2: آہو
1: لمبی ساری کند سی ادھے لائن ہی مڑیا دی لگی ہوں سارے کند بہ کے روٹی کھانے ہوں.
2: ہاں جی ہاں جی
1: کیوں بھی دن کھڈے
2: جی پر میں تو مونگ فلیاں نال چولی بھر لیندی سی نال گڑ دی پیٹی.
1: اچھا سواد بھی بڑا ہوندا ہے کہ بہت سواد
2: او سواد ہی وکھرا ہے سر.
1: گوڑ میں نہر کنڈے بہ کے کھاواں گے.
2: آپ دوے ہوواں گے پھر نہ ایک تو ہوے ایک میں ہوواں بس میں بس زیادہ نہیں سناواں گی سانو اج گیت بڑا فیمس ہے اپنے ٹائم دا میرے سنم
1: اچھا میرے سنم
2: جدو آپ جی نو ٹائم ملے تے آشا پارک تے ایک فلم آیا سی میرے سنم فلم دا نام ہے
1: میرا خیال ہے جی یہ میرے سنم جیڑی ادو اسکول چلتے سا جدو میرے سنم بڑی پرانی پکچر ہے نا
2: جی بہت پرانی
1: بس بس اسکول این سی سی دا کیمپ لگا سی جدو میرے سنم پکچر تھیٹر چ لگی ہوں جی
2: ہاں ہاں

0: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
1: ਰਾਧਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
0: ਲਕਸ਼ਮੀ ਛਾਇਆ,
1: ਨਹੀਂ ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
0: ਅੱਛਾ ਅੱਛਾ
1: ਹੈਲਨ, ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ
0: ਜੀ। ਬਿਲਕੁਲ ਬਿਲਕੁਲ,
1: ਪਤਾ ਨੀ ਜਿਹੜਾ
0: ਕੈਬਰੇ
1: ਦੇ ਉਹ ਬਹੁਤ ਖੂਬਸੂਰਤ ਲੱਗੀ ਆਵਾਜ਼।

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਫਿਰ ਤੁਸੀਂ ਵੀ ਕਮਾਲ ਕਰ ਲੈ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਰ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲਣਾ ਜਾਏ
0: ਨਹੀਂ, ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ, ਕਿਹੜੀ ਗੱਲ ਹੈ। ਮੈਂ ਤੁਹਾਡੇ ਨਾਲ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ
0: ਆਪਣੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅਕਸ਼ਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: ਬਹੁਤ ਖੂਬਸੂਰਤ ਬਾਈ ਵੰਡਰਫੁਲ ਹਾਂਜੀ ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ ਠੀਕ ਹੈ ਜੀ
1: ਆਉਣ ਦੇ
0: ਅਸੀਂ ਵੀ ਤੇਰੇ ਗੀਤ ਵੀ ਸਾਡੇ ਤੇਰੇ ਨੇ ਅਸੀਂ ਵੀ ਤੇਰੇ ਗੀਤ ਵੀ ਸਾਡੇ ਤੇਰੇ ਨੇ ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ ਭਾਈ ਮੈਂ
1: ਕੱਲਾ
0: ਇਹ ਚੰਦਰੇ ਦੁੱਖ ਵਧੇਰੇ ਤੇ ਦੂਸਰਾ ਜੀ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਸੋਚਾਂ ਚ ਭੁਚਾਲਿਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ ਸੋਚਾਂ ਚ ਭੁਚਾਲਿਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ ਤੇ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਉਣ ਤੇ ਲਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਸੂਫ ਦਾ ਪਾਵਾਂ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਉਣ ਤੇ ਲਾਵਾਂ ਖੂਹ ਤੇ ਮੇਰੇ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ ਖੂਹ ਤੇ ਮੇਰੇ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਰੌਣਕਾਂ ਲਾਈਆਂ ਇੱਕ ਵਾਰੀ ਫੇਰ ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ
1: ਥੈਂਕ ਯੂ ਸੋ ਮਚ
0: ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਹੀ ਖੜਕ ਦੀ ਆਵਾਜ਼ ਵਿਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ
1: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
0: ਥੈਂਕ ਯੂ
1: ਓਕੇ ਹੈਵ ਅ ਗੁੱਡ ਟਾਈਮ
0: ਥੈਂਕ ਯੂ ਹੈਵ ਅ ਨਾਈਸ ਟਾਈਮ ਤੇ
1: ਥੈਂਕ ਯੂ
0: ਦੋਸਤੋ ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਹੀ ਖੜਕ ਦੀ ਆਵਾਜ਼ ਵਿਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ ਤੇ
1: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
0: ਥੈਂਕ ਯੂ
1: ਓਕੇ ਹੈਵ ਅ ਗੁੱਡ ਟਾਈਮ
0: ਥੈਂਕ ਯੂ ਹੈਵ ਅ ਨਾਈਸ ਟਾਈਮ ਤੇ
1: ਥੈਂਕ ਯੂ
0: ਦੋਸਤੋ ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आज तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿਚੋਂ ਇਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ ਜੀ ਅਰਾਧਨਾ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਪ੍ਰਵਾਜ ਰੇਡੀਓ ਦੇ ਪਲੇਟਫਾਰਮ ਦੇ ਉੱਤੇ ਜੀ।
1: ਸਤਿ ਸ੍ਰੀ ਅਕਾਲ ਸਰ, ਆਪ ਜੀ ਦਾ ਵੀ ਵੈਲਕਮ ਭਾਰਤ ਦੀ ਰਾਜਧਾਨੀ ਦਿੱਲੀ ਚ, ਔਰ ਜਿੰਨੇ ਸਾਡੇ ਸੁਣਨ ਵਾਲੇ ਨੇ ਸ਼ਰੋਤਾ, ਆਪ ਸਭ ਨੂੰ ਬੜੀ ਅਦਬ ਬੜੀ ਆਦਰੀ ਨਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
0: ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅਰਾਧਨਾ ਜੀ, ਅੱਜ ਅਸੀਂ ਜਿਵੇਂ ਕਿ ਅਸੀਂ ਮੈਂ ਦੱਸਿਆ ਹੈ ਪ੍ਰੋਗਰਾਮ ਦੇ ਵਿਚ ਕਿ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਦੀ ਸਾਂਝ ਪਾਵਾਂਗੇ ਆਪਣੇ ਸਰੋਤਿਆਂ ਦੇ ਨਾਲ ਜੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਅਨੁਰੋਧ ਕਰੀਏ ਪਹਿਲਾ ਭਜਨ ਜਾਂ ਸ਼ਬਦ ਸੁਣਾਉਣ ਦਾ, ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ, ਕਵੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਭੇਦ ਨੂੰ ਖਤਮ ਕਰਨ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦੇਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ। ਉਨ੍ਹਾਂ ਦਾ ਜਨਮ ਵਾਰਾਣਸੀ ਦੇ ਵਿਚ, ਜੋ ਕਿ ਅੱਜ ਕੱਲ ਬਨਾਰਸ ਵੱਜਦਾ ਹੈ, ਵਿਚ ਹੋਇਆ ਸੀ ਤੇ ਉਹ ਚਮੜੇ ਦੇ ਕੰਮ ਨਾਲ ਜੁੜੇ ਪਰਿਵਾਰ ਵਿਚ ਪਲੇ ਬੜੇ। ਬਚਪਨ ਤੋਂ ਹੀ ਉਹ ਰੱਬ ਦੀ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਲੋਕਾਂ ਨੂੰ ਸੱਚਾਈ, ਨਿਰਭਯਤਾ ਤੇ ਭਗਤੀ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਦੇ ਸਨ। ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਵਿਚ 41 ਭਜਨ ਸ਼ਾਮਲ ਹਨ, ਜੋ ਅੱਜ ਵੀ ਲੋਕਾਂ ਨੂੰ ਰੂਹਾਨੀ ਚਾਨਣ ਪ੍ਰਦਾਨ ਕਰਦੇ ਹਨ। ਉਹ ਭਗਤੀ ਅੰਦੋਲਨ ਦੇ ਮਹੱਤਵਪੂਰਨ ਸੰਤ ਸਨ ਅਤੇ ਮੀਰਾ ਬਾਈ ਵਰਗੇ ਮਹਾਨ ਭਗਤ ਉਨ੍ਹਾਂ ਤੋਂ ਪ੍ਰਭਾਵਿਤ ਹੋਏ। ਗੁਰੂ ਰਵਿਦਾਸ ਜੀ ਨੇ ਕਿਹਾ ਕਿ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਹੈ ਤੇ ਮਨੁੱਖੀ ਜੀਵਨ ਦੀ ਸਫਲਤਾ ਦਾ ਰਾਹ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜਿਕ ਨਿਆਂ, ਸਮਾਨਤਾ ਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਜੀ। ਅਰਾਧਨਾ ਜੀ ਜੀ, ਫਰਮਾਓ ਜੀ, ਸਾਡੇ ਸਰੋਤਿਆਂ ਦੇ ਸਾਹਮਣੇ ਆਪਣਾ ਪਹਿਲਾ ਗੁਰੂ ਰਵਿਦਾਸ ਜੀ ਦਾ ਸ਼ਬਦ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਸਰ, ਵੈਸੇ ਤਾਂ ਸਰ 8 ਸ਼ਬਦ ਮੈਂ ਰਿਕਾਰਡ ਕੀਤੇ ਹੋਏ ਨੇ ਔਰ ਬਾਕੀ ਦੇ ਰਿਕਾਰਡਿੰਗ ਵਾਸਤੇ ਡਿਊ ਨੇ ਰੱਖੇ ਹੋਏ ਨੇ, ਔਰ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਲੋਕ ਤੋਂ ਸ਼ੁਰੂ ਕਰਾਂਗੀ ਔਰ ਆਪ ਜੀ ਨੂੰ ਇੱਕ ਇੱਕ ਕਰਕੇ ਜਿਸ ਤਰ੍ਹਾਂ ਵੀ ਆਪ ਜੀ ਦਾ ਹੁਕਮ ਹੋਏਗਾ ਉਹ ਸ਼ਬਦ ਸਾਡੇ ਸਰਵਣ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ ਜੁੜ ਗਏ ਹੋਣੇ ਨੇ, ਕਈ ਲੋਕੀ ਬਿਜ਼ੀ ਵੀ ਹੋਣੇ ਹੈ, ਲੇਕਿਨ ਰੇਡੀਓ ਸੁਣਿਆ ਜਾ ਸਕਦਾ ਕਿਉਂਕਿ ਰੇਡੀਓ ਇੱਕ ਐਸਾ ਸੋਹਣਾ ਮਾਧਿਅਮ ਹੈ ਕਿ ਇਹਦੇ ਵੱਲ ਨਾ ਵੀ ਦੇਖੀਏ ਤਦ ਵੀ ਕੰਨਾਂ ਨਾਲ ਅਸੀਂ ਸ਼ਰਵਣ ਕਰ ਸਕਦੇ ਹਾਂ ਕੋਈ ਵੀ ਗੱਲਬਾਤ, ਕੋਈ ਵੀ ਵਿਚਾਰ, ਕੋਈ ਵੀ ਸ਼ਬਦ, ਕੋਈ ਵੀ ਭਜਨ। ਸੋ ਮੈਂ ਸਤਿਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੇਰੇ ਤੇ ਬੜੀ ਅਪਾਰ ਕਿਰਪਾ ਹੈ ਔਰ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮਹਾਰਾਜ ਦੀ ਮੇਰੀ ਅਰਦਾਸ ਹੈ ਕਿ ਜਿੰਨੀ ਸ੍ਰਿਸ਼ਟੀ ਹੈ ਸਤਿਗੁਰੂ ਮਹਾਰਾਜ ਜੀ ਦੀ, ਉਹ ਸਾਰਿਆਂ ਤੇ ਮਿਹਰ ਭਰਿਆ ਹੱਥ ਹੋਵੇ, ਉਹਨਾਂ ਦਾ ਆਸ਼ੀਰਵਾਦ ਹੋਵੇ ਤਾਂ ਕਿ ਅਸੀਂ ਆਪਣੇ ਹਰ ਘਰ ਚ ਇਹ ਬਾਣੀ ਸੁਣਾ ਸਕੀਏ, ਇਹ ਗਾ ਸਕੀਏ ਔਰ ਬਾਣੀ ਦੇ ਮੁਤਾਬਿਕ ਹੀ ਆਪਣੇ ਜੀਵਨ ਨੂੰ ਸਾਰਥਕ ਕਰ ਸਕੀਏ। ਸੋ ਮੈਂ ਸ਼ਲੋਕ ਗਾ ਕਰਕੇ ਔਰ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਔਰ ਉਮੀਦ ਕਰਦੀ ਹਾਂ ਕਿ ਆਪ ਸਭ ਇਹਨੂੰ ਹੁੰਗਾਰਾ ਦੇਵੋਗੇ ਔਰ ਪਸੰਦ ਕਰੋਗੇ, ਐਸੀ ਆਸ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਖੇੜਾ ਸਾਹਿਬ, ਆਪ ਜੀ ਬਹੁਤ ਬਹੁਤ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ ਕਿ ਆਪ ਗਾਹੇ ਬਗਾਹੇ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਵੀ ਆਪਣੇ ਚਰਨਾਂ ਚ ਜਗ੍ਹਾ ਦਿੰਦੇ ਹੋ, ਇਸ ਲਈ ਮੈਂ ਆਪ ਜੀ ਦੀ ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੀ। ਤੇ ਆਪ ਜੀ ਮੈਨੂੰ ਇੰਨਾ ਸੋਹਣਾ ਮੌਕਾ ਦਿੰਦੇ ਹੋ ਕਿ ਮੈਂ ਸ਼ਬਦ ਬਾਣੀ ਸੁਣਾ ਸਕਾਂ ਆਪਣੇ ਸ਼ਰੋਤਾਵਾਂ ਨੂੰ। ਸੋ ਆਪ ਜੀ ਦੀ ਵੀ ਨਜ਼ਰ ਕਰ ਰਹੇ ਹਾਂ ਔਰ ਸ਼ਬਦ ਦਾ ਮਤਲਬ ਇਹ ਹੈਗਾ ਜੋ ਮੇਰੀ ਸਮਝ ਆਇਆ ਮੇਰੇ ਜੀਵਨ ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜਦ ਵੀ ਮੈਂ ਜੁੜੀ ਹਾਂ ਉਹ ਇਹ ਹੈ ਕਿ ਸ਼ਬਦ ਚ ਅਸੀਂ ਲਗ ਮਾਤਰਾ ਨਾ ਘਟਾ ਸਕਦੇ ਹਾਂ ਤੇ ਨਾ ਵਧਾ ਸਕਦੇ ਹਾਂ। ਉਹ ਆਪਾਂ ਨੂੰ ਐਜ਼ ਇਟ ਇਜ਼ ਹੀ ਗਾਣਾ ਜਿਸ ਤਰ੍ਹਾਂ ਉਹਨਾਂ ਨੇ ਉਲੀਕਿਆ ਹੋਇਆ। ਤੇ ਜਿਸ ਤਰ੍ਹਾਂ ਵੀ ਮੈਂ ਕਿਤਾਬ ਆਪਣੇ ਸਾਹਮਣੇ ਰੱਖੀ ਹੋਈ ਮੈਨੂੰ ਬੱਲਾ ਤੋਂ ਮਿਲੀ ਸੀ ਕਿਤਾਬ ਔਰ ਇਹ ਚ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਨੇ। ਸੋ ਮੈਂ ਸਲੋਕ ਤੋਂ ਸ਼ੁਰੂ ਕਰਾਂਗੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਹਮ ਸਰ ਦੀਨ ਦਿਆਲ ਨਾ ਤੋਂ ਸਰ ਅਬ ਪਤੀ ਅਰ ਕਿਆ ਕੀਜੇ ਇਹ ਸੁਣਾਉਂਗੀ। ਆਓ ਆਪਾਂ ਸੁਣਦੇ ਹਾਂ, ਇਜਾਜ਼ਤ ਹੈ ਸਰ?
0: ਜੀ ਬਿਲਕੁਲ ਜੀ।

हम सर्दी दयाल ना तुम से।

ಬಾರಿ ತ್ಯಾಕೀತು ಅನುಸರಿದೇ.

0: ਜੀ ਰਾਧਰਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੇ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਅਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਲਈ ਤਿਆਰ ਕੀਤਾ ਹੈ ਤੇ ਆਓ ਆਪਾਂ ਤੁਹਾਡੇ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ, ਕਿ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ। ਅਵਰ ਨਾ ਫੁੱਲ ਅਨੂਪ ਨਾ ਪਾਵਾਂ, ਵੀ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਬਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ, ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ? ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਨੂੰ ਵਿਨਤੀ ਕਰਦੀ ਹਾਂ ਔਰ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਮੈਂ ਨਹੀਂ ਕੀਤੀ, ਇਹ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ, ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ ਇਹ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ

0: कहाले चरा कहाले चरा
1: हाँ जी गुरु रविदास या रायदास 15वीं तो 16वीं सदी दे दौरान भगती लहर दे एक भारतीय रसमई कवि संसन उत्तर प्रदेश बिहार राजस्थान गुजरात महाराष्ट्र मध्य प्रदेश पंजाब ते हरियाणा दे आधुनिक खेत्रां विच एक गुरु जो अध्यात्मक अध्यापक वजो सत्कारिया गया ਉਹ ਇੱਕ ਕਵੀ ਸਮਾਜ ਸੁਧਾਰਕ ਤੇ ਅਧਿਆਤਮਕ ਹਸਤੀ ਸਨ ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤਾ ਸੀ ਗੁਰੂ ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਹਨ ਇਹ ਬੜੀ ਅਫਸੋਸ ਦੀ ਗੱਲ ਹੈ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਰਵਿਦਾਸ ਜੀ ਦੇ ਸਮਝਦੇ ਹਨ ਵਾਰਸ ਸਮਝਦੇ ਹਨ ਤੇ ਉਨ੍ਹਾਂ ਦੀ ਯਾਦ ਦੇ ਵਿਚ ਉਨ੍ਹਾਂ ਦੀ ਭਗਤੀ ਦੇ ਵਿਚ ਬੜੇ ਬੜੇ ਜਿਨ੍ਹਾਂ ਨੇ ਗੁਰਦੁਆਰੇ ਉਸਾਰ ਰੱਖੇ ਹਨ ਮਗਰ ਸਿਰਫ ਇਹ ਤਾਂ ਹੈ ਨੀ ਕਿ ਇਹ ਮਤਲਬ ਕਿ 2-4-5 ਹਜ਼ਾਰ ਸਾਲ ਪਹਿਲਾਂ ਪੈਦਾ ਹੋਏ ਸੀਗੇ ਅਜੇ ਥੋੜੇ ਹੀ ਸੈਂਕੜੇ ਸਾਲਾਂ ਦੀ ਗੱਲ ਹੈ ਫਿਰ ਵੀ ਅਸੀਂ ਇਨ੍ਹਾਂ ਦੇ ਬਹੁਤ ਸਾਰੇ ਇਨ੍ਹਾਂ ਦੇ ਜੀਵਨ ਦੇ ਬਾਰੇ ਵਿਵਾਦ ਹਨ ਅਸੀਂ ਇਨ੍ਹਾਂ ਦੇ ਇਕ ਜਨਮ ਬਾਰੇ ਵੀ ਇੱਕ ਜਿਹੜੀ ਪਰਟੀਕੁਲਰ ਇੱਕ ਮਿਤੀ ਨਹੀਂ ਅਸੀਂ ਕਰ ਪਾਏ ਡਿਸਾਈਡ ਕਰ ਪਾਏ ਜੀ ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿਚ ਪੈਦਾ ਹੋਏ ਸਨ ਤੇ ਉਨ੍ਹਾਂ ਦੀ ਜਾਤ ਜਾਂ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਦੂਰ ਕਰਨ ਦਾ ਉਨ੍ਹਾਂ ਨੇ ਉਪਦੇਸ਼ ਦਿੱਤਾ ਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿਚ ਏਕਤਾ ਨੂੰ ਅੱਗੇ ਵਧਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੇ ਜਾਂਦੇ ਸਿੱਖ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੀ ਭਗਤੀ ਬਾਣੀ ਸ਼ਾਮਲ ਕੀਤੀ ਗਈ ਹੈ ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਬਾਣੀ ਪਾਠ ਵਿਚ ਵੀ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹਨ ਉਹ ਰਵਿਦਾਸੀਆ ਧਰਮ ਲਹਿਰ ਦੀ ਕੇਂਦਰੀ ਹਸਤੀ ਵੀ ਸਨ ਜੀ ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਜਗਵੰਤ ਖੇੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੁਰਮ ਤੋਂ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਾਰੇ ਕੁਝ ਜਾਣਕਾਰੀਆਂ ਜੋ ਕਿ ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਦਿੱਲੀ ਜੀ ਦਿੱਲੀ ਵਾਲੇ ਜੁੜੇ ਹੋਏ ਹਨ ਜੋ ਮੈਂ ਤੁਹਾਨੂੰ ਸ਼ਬਦ ਸੁਣਾ ਰਿਹਾ ਹਾਂ ਉਹ ਉਨ੍ਹਾਂ ਦੇ ਫੇਸਬੁੱਕ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਮੈਂ ਲੈ ਰਿਹਾ ਹਾਂ ਤੇ ਨਾਲ ਨਾਲ ਅਸੀਂ ਉਨ੍ਹਾਂ ਦੇ ਲਾਈਵ ਉਨ੍ਹਾਂ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਵੀ ਅਸੀਂ ਜੋ ਅਨਰਿਕਾਰਡਡ ਸ਼ਬਦ ਹਾਂ ਬਿਨਾਂ ਸੰਗੀਤ ਤੋਂ ਵੀ ਸ਼ਬਦ ਅਸੀਂ ਸੁਣ ਰਹੇ ਹਾਂ ਜੀ ਤੇ ਤੁਹਾਨੂੰ ਫਰਕ ਪਤਾ ਲੱਗ ਹੀ ਗਿਆ ਹੋਵੇਗਾ ਕਿ ਸੰਗੀਤ ਦੇ ਨਾਲ ਗਾਉਣ ਨਾਲ ਤੇ ਬਿਨਾਂ ਸੰਗੀਤ ਤੋਂ ਗਾਉਣ ਦੇ ਵਿਚ ਕੀ ਫਰਕ ਹੁੰਦਾ ਹੈ ਇਹ ਸਿੰਗਰ ਹੈ ਨਾ ਇਹ ਗਾਇਕਾ ਚਾਹੁੰਦੀ ਹੈ ਕਿ ਇਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦ ਰਿਕਾਰਡ ਕਰਕੇ ਉਹ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੇ ਸਾਹਮਣੇ ਪ੍ਰਸਤੁਤ ਕਰੋ ਮਗਰ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿਚ ਇਕ ਸਮੱਸਿਆ ਆ ਜਾਂਦੀ ਹੈ ਜਿਸ ਹਿਸਾਬ ਦੇ ਨਾਲ ਸਭ ਕੁਝ ਮਹਿੰਗਾ ਹੋ ਗਿਆ ਹੈ ਉਸ ਤਰ੍ਹਾਂ ਹੀ ਸਟੂਡੀਓ ਦੇ ਵਿਚ ਜਾ ਕੇ ਰਿਕਾਰਡਿੰਗ ਕਰਨਾ ਵੀ ਇਕ ਬਹੁਤ ਮਹਿੰਗਾ ਸੌਦਾ ਹੈ ਜਦਕਿ ਇਕ ਆਮ ਜੋ ਕਿਸੇ ਆਮ ਆਦਮੀ ਦੇ ਬਸ ਤੋਂ ਬਾਹਰ ਹੈ ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਥੋੜਾ ਥੋੜਾ ਸਹਿਯੋਗ ਕਰੋ ਤੇ ਅਸੀਂ ਸਭ ਮਿਲ ਕੇ ਇਹ 41 ਦੇ 41 ਜਿਹੜੇ ਸ਼ਬਦ ਹੈ ਗੁਰੂ ਰਵਿਦਾਸ ਜੀ ਦੇ ਉਹ ਅਸੀਂ ਲੋਕਾਂ ਦੇ ਵਿਚ ਸਮਾਜ ਦੇ ਵਿਚ ਅਸੀਂ ਰਿਕਾਰਡ ਕਰਕੇ ਪਹੁੰਚਾ ਸਕਦੇ ਹਨ ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਨੇ ਸਾਰੇ ਦੇ ਸਾਰੇ ਸ਼ਬਦ ਗਾਏ ਹੋਣ ਜੀ ਜੀ ਇਕ ਹੋਰ ਸਾਨੂੰ ਸ਼ਬਦ ਸੁਣਾਉਂਦੇ ਹਾਂ ਜੀ ਜੋ ਅਰਾਧਨਾ ਸਿੰਘ ਜੀ ਦਾ ਹੀ ਗਾਇਆ ਹੋਇਆ ਹੈ ਤੇ ਅਸੀਂ ਉਨ੍ਹਾਂ ਦੇ ਫੇਸਬੁੱਕ ਜਿਹੜੇ ਪੇਜ ਤੋਂ ਉਠਾਇਆ ਹੈ ਜੀ ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ ਸੁਣੋ ਜੀ ਕਿਆ ਸੁਰੀਲੀ ਆਵਾਜ਼ ਹੈ ਕਿਆ ਸ਼ਾਨਦਾਰ ਆਵਾਜ਼ ਹੈ ਨਾ ਔਰ ਬਿਲਕੁਲ ਤਰਜ ਵੀ ਇਹਨਾਂ ਦੀ ਤਾਂ ਆਪਣੀ ਹੀ ਬਣਾਈ ਹੋਈ ਹੈ ਜੀ

0: ਹਾਂਜੀ ਸਤਿਗੁਰ ਰਵਿਦਾਸ ਜੀ ਦੇ ਪਿਤਾ ਸ਼੍ਰੀਮਾਨ ਸੰਤੋਖ ਦਾਸ ਜੀ ਤੇ ਮਾਤਾ ਸ਼੍ਰੀਮਤੀ ਕਲਸਾ ਦੇਵੀ ਜੀ ਸਨ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿਚ ਪਿੰਡ ਮਿਰਜ਼ਾਪੁਰ ਦੀ ਮਾਤਾ ਲੋਨਾ ਦੇਵੀ ਨਾਲ ਹੋਇਆ। ਉਨ੍ਹਾਂ ਆਪ ਜੀ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਵਿਜੇ ਦਾਸ ਰੱਖਿਆ ਗਿਆ। ਸਤਿਗੁਰ ਰਵਿਦਾਸ ਜੀ ਚਮਾਰ ਵਜੋਂ ਸ਼ਨਾਖਤ ਕਰਦੇ ਸਨ ਅਤੇ ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸਨ। ਹਿੰਦੂ ਵਰਣ ਮੁਤਾਬਕ ਚਮਾਰ ਕਮਜਾਤ ਬਰਾਦਰੀ ਹੈ। ਇਸ ਸਿਸਟਮ ਦੇ ਅਸਰ ਕਾਰਨ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਵਿਦਿਆਲਿਆ ਜਾ ਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ। ਚਮਾਰ ਬਰਾਦਰੀ ਨਾਲ ਤਾਲੁਕ ਹੋਣ ਦੇ ਕਾਰਨ ਬਨਾਰਸ ਵਿਚ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਸਤਿਗੁਰ ਰਵਿਦਾਸ ਜੀ ਨਾਲ ਬਦਸਲੂਕੀ ਕੀਤੀ ਗਈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇਂ ਦੀ ਲੁਕਾਈ ਵਿਚ ਮੌਜੂਦ ਊਚ ਨੀਚ ਛੂਆਛਾਤ ਤੇ ਪਖੰਡ ਦੇ ਸਖ਼ਤ ਖਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲੇ ਦੂਰ ਦੁਰਾਡੇ ਸਫ਼ਰ ਕਰ ਗੁਰੂ ਰਵਿਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤਾਂ ਦੇ ਨਾਲ ਰੱਬ ਦੀ ਸਿਫਤ ਬੰਦਗੀ ਦੇ ਵਾਕ ਸੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾਬਾਈ, ਰਾਣੀ ਚਾਲਾਬਾਈ ਤੇ ਹੋਰ ਵੀ ਇਨ੍ਹਾਂ ਦੇ ਕਈ ਮੁਰੀਦ ਸਨ। ਜੀ ਅਰਾਧਨਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਓਗੇ ਜੀ?
1: ਵੈਸੇ ਤੇ ਮੈਂ ਸਾਰੇ ਸ਼ਬਦ ਸਾਰੇ ਦੋ ਦੋ ਵੱਜ ਜਾਂਦੇ ਸੀ ਸਾਨੂੰ, ਸਵੇਰ ਦੇ 4 ਵੀ ਵੱਜ ਜਾਂਦੇ ਸੀ ਸਰ, ਇੱਕ ਸ਼ਬਦ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਮਾਇਨਿਆਂ ਨੂੰ ਸਮਝਣਾ, ਫਿਰ ਉਹਦੇ ਉਚਾਰਨ ਨੂੰ, ਖਾਸ ਕਰਕੇ ਉਚਾਰਨ ਅਗਰ ਤੁਹਾਡਾ ਕੰਪਲੀਟ ਹੈ ਤਾਂ ਫਿਰ ਤੁਸੀਂ ਸ਼ਬਦ ਗਾ ਸਕਦੇ ਹੋ। ਫਿਰ ਮੈਂ ਸਾਰਾ ਕੁਛ ਮੈਨੂੰ ਰਕੇਸ਼ ਜੀ ਨੇ ਦੱਸਿਆ, ਕਿਉਂਕਿ ਮੇਰੇ ਸ਼ਬਦਾਂ ਦੇ ਸੀਨੀਅਰ ਉਹ ਸੀਗੇ ਔਰ ਗਜ਼ਲਾਂ ਦੀ ਔਰ ਫਿਲਮੀ ਗਾਣਿਆਂ ਦੀ ਮੈਂ ਉਹਨਾਂ ਦੀ ਸੀਨੀਅਰ ਸੀਗੀ, ਇਸ ਕਰਕੇ ਸਾਡੀ ਮਿਊਚੁਅਲ ਬੜੀ ਅੱਛੀ ਅੰਡਰਸਟੈਂਡਿੰਗ ਸੀਗੀ। ਤੇ ਸਾਰੇ ਸ਼ਬਦ ਇੱਕ ਇੱਕ ਲਾਈਨ ਉਹ ਮੈਨੂੰ ਸਮਝਾਉਂਦੇ ਸੀ, ਇਹਨੂੰ ਇੱਦਾਂ ਕਹਿਣਾ, ਇਹਨੂੰ ਇੱਦਾਂ ਕਹਿਣਾ। ਤੇ ਇਹ ਜਿਹੜਾ ਸ਼ਬਦ ਹੁਣ ਮੈਂ ਸੁਣਾਉਣ ਲੱਗੀ ਆ, ਇਹ ਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਕੂਬ ਭਰਿਓ ਜੈਸੇ ਦਾਦਰਾ ਕੁਛ ਦੇਸ਼ ਵਿਦੇਸ਼ ਨਾ ਬੋਝ, ਐਸੇ ਮੇਰਾ ਮਨ ਦਿਖਿਆ ਬਿਮੋਇਆ ਕੁਛ ਆਰਾ ਪਾਰ ਨਾ ਸੂਝ। ਔਰ ਬਹੁਤ ਸੋਹਣਾ ਸ਼ਬਦ ਹੈ, ਆਪ ਸਭ ਨੂੰ ਬਹੁਤ ਪਸੰਦ ਆਏਗਾ ਤੇ ਇਹ ਵੀ ਆਪਾਂ ਰਿਕਾਰਡ ਕਰਨਾ ਹੈ। ਆਪ ਸਭ ਦਾ ਸਹਿਯੋਗ ਰਿਹਾ, ਆਪ ਸਭ ਦਾ ਆਸ਼ੀਰਵਾਦ ਰਿਹਾ ਤੇ ਜ਼ਰੂਰ ਆਪਾਂ ਰਿਕਾਰਡ ਕਰਾਂਗੇ। ਸੋ ਮੈਂ ਇਹ ਆਪ ਸਭ ਨੂੰ ਸਰਵਨ ਕਰਾ ਦੂੰਗੀ, ਆਓ ਆਪਾਂ ਪਹਿਲੇ ਸਰਵਨ ਕਰਦੇ ਹਾਂ।

ਕੇ ਛੁਪਾਵੇ।

0: ਜੀ ਗੁਰੂ ਰਵਿਦਾਸ ਜੀ ਦਾ ਸਮਾਜ ਤੇ ਪ੍ਰਭਾਵ ਬਹੁਤ ਹੀ ਗਹਿਰਾ ਤੇ ਕ੍ਰਾਂਤੀਕਾਰੀ ਸੀ। ਉਨ੍ਹਾਂ ਨੇ ਜਾਤ ਪਾਤ ਦੇ ਭੇਦ ਭਾਵ ਨੂੰ ਚੁਣੌਤੀ ਦਿੱਤੀ ਅਤੇ ਮਨੁੱਖੀ ਸਮਾਨਤਾ ਦਾ ਸੰਦੇਸ਼ ਦਿੱਤਾ, ਜਿਸ ਨਾਲ ਦਬੇ ਕੁਚਲੇ ਵਰਗਾਂ ਨੂੰ ਆਤਮ ਸਨਮਾਨ ਤੇ ਹੱਕ ਲਈ ਖੜਾ ਹੋਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੀ ਗੁਰਬਾਣੀ ਨੇ ਲੋਕਾਂ ਨੂੰ ਰਸਮਾਂ ਤੇ ਅੰਧ ਵਿਸ਼ਵਾਸਾਂ ਤੋਂ ਮੁਕਤ ਕਰਕੇ ਰੱਬ ਨਾਲ ਸਿੱਧੀ ਭਗਤੀ ਦਾ ਰਾਹ ਦੱਸਿਆ। ਬੇਗਮਪੁਰਾ ਵਰਗੇ ਸ਼ਬਦਾਂ ਰਾਹੀਂ ਉਨ੍ਹਾਂ ਨੇ ਇੱਕ ਆਦਰਸ਼ ਸਮਾਜ ਦੀ ਕਲਪਨਾ ਕੀਤੀ, ਜਿਸ ਵਿਚ ਕੋਈ ਗਮ ਨਹੀਂ, ਕੋਈ ਜਾਤ ਪਾਤ ਨਹੀਂ, ਸਭ ਨੂੰ ਨਿਆਂ ਮਿਲਦਾ ਹੈ। ਉਨ੍ਹਾਂ ਦੇ ਉਪਦੇਸ਼ਾਂ ਨੇ ਭਗਤੀ ਅੰਦੋਲਨ ਨੂੰ ਮਜ਼ਬੂਤ ਕੀਤਾ ਤੇ ਮੀਰਾਬਾਈ, ਗੁਰੂ ਨਾਨਕ ਵਰਗੇ ਮਹਾਨ ਸੰਤਾਂ ਨੂੰ ਪ੍ਰਭਾਵਿਤ ਕੀਤਾ। ਅੱਜ ਵੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਜਿਕ ਨਿਆਂ, ਸਮਾਨਤਾ ਅਤੇ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਲੋਕਾਂ ਨੂੰ ਭਾਈਚਾਰੇ ਤੇ ਰੂਹਾਨੀ ਚਾਨਣ ਵੱਲ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ। ਜੀ ਦੋਸਤੋ, ਨਮਸਤੇ, ਸਲਾਮ। ਅੱਜ ਦੇ ਖੇੜਾ ਲਾਈਵ ਸ਼ੋਅ ਦੇ ਵਿਚ ਬਸ ਇੰਨਾ ਹੀ। ਅਰਾਧਨਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿਚੋਂ ਸਮਾਂ ਕੱਢਿਆ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦਾਂ ਰਾਹੀਂ ਸਾਡੇ ਸਰੋਤਿਆਂ ਨੂੰ ਨਿਹਾਲ ਕੀਤਾ। ਜੀ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੀ ਇਹ ਸਾਂਝੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਏਗੀ। ਜੀ ਅਰਾਧਨਾ ਜੀ, ਲਾਸਟ ਇਕ ਮਿੰਟ ਵਿਚ ਕੀ ਕਹਿਣਾ ਚਾਹੋਗੇ?
1: ਇਹ ਕਹਿਣਾ ਚਾਹਾਂਗੀ ਕਿ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਚ ਸਾਰੇ ਜਿੰਨੀ ਸ੍ਰਿਸ਼ਟੀ ਦੇ ਲੋਕ ਨੇ, ਸਾਰੀ ਸੰਗਤ ਜੁੜੀ ਰਹੇ ਔਰ ਬਾਣੀ ਸੁਣਦੇ ਰਹਿਣ, ਬੱਚਿਆਂ ਨੂੰ ਵੀ ਸਿਖਾਉਣ ਔਰ ਘਰ ਘਰ ਬਾਣੀ ਸੁਣਾਈ ਜਾਵੇ, ਬੱਚਿਆਂ ਨੂੰ ਵੀ ਸਿਖਾਈ ਜਾਵੇ, ਆਪ ਵੀ ਸੁਣਿਆ ਕਰੋ। ਬਾਣੀ ਤੋਂ ਬਚ ਕੇ ਮੈਨੂੰ ਕੋਈ ਵੀ ਲਿਰਿਕਸ ਅੱਛਾ ਨਹੀਂ ਲੱਗਦਾ। ਵੈਸੇ ਪ੍ਰੋਫੈਸ਼ਨ ਹੈ ਸਾਡਾ ਗਾਣਾ ਵਜਾਣਾ ਸਰ, ਇਸ ਕਰਕੇ ਗੀਤ ਗਜ਼ਲ ਭਜਨ ਗਾਈ ਦੀ, ਲੇਕਿਨ ਜੋ ਸ਼ਬਦ ਬਾਣੀ ਚ ਆਨੰਦ ਹੈ ਨਾ, ਸਿੱਖਿਆ ਵੀ ਹੈ ਔਰ ਤੁਹਾਨੂੰ ਬਲ ਵੀ ਮਿਲਦਾ ਹੈ ਔਰ ਪੂਰੀ ਤੁਹਾਨੂੰ ਊਰਜਾ ਮਿਲਦੀ ਹੈ ਬਾਣੀ ਪੜਨ ਨਾਲ। ਤੇ ਮੈਂ ਤਾਂ ਇਹੀ ਕਹਾਂਗੀ ਕਿ ਬਾਣੀ ਪੜਿਆ ਕਰੋ, ਸੁਣਿਆ ਕਰੋ ਔਰ ਇੱਕ ਦੂਸਰੇ ਨਾਲ ਬਾਣੀ ਬਾਰੇ ਹੀ ਚਰਚਾ ਹੋਣੀ ਚਾਹੀਦੀ ਹੈ। ਆਪ ਜੀ ਦਾ ਅਨੇਕ ਅਨੇਕ ਧੰਨਵਾਦ, ਤੁਸੀਂ ਇੰਨਾ ਸਮੇਂ ਮੈਨੂੰ ਦਿੱਤਾ ਆਪਣੇ ਅਨਮੋਲ ਸਮੇਂ ਚੋਂ, ਔਰ ਮੈਂ ਪ੍ਰਵਾਸ ਰੇਡੀਓ ਦੀ ਹਮੇਸ਼ਾ ਆਭਾਰੀ ਹਾਂ, ਹਮੇਸ਼ਾ ਆਭਾਰੀ ਹਾਂ ਔਰ ਹਮੇਸ਼ਾ ਆਭਾਰੀ ਰਹਾਂਗੇ। ਔਰ ਸਾਡੇ ਜਿਹੜੇ ਸ਼ਰੋਤਾ ਸੁਣ ਰਹੇ ਨੇ, ਆਪ ਸਭ ਨੂੰ ਬੜੇ ਅਦਬ ਬੜੀ ਆਦਤੀ ਨਾਲ ਸਤਿ ਸ੍ਰੀ ਅਕਾਲ ਔਰ ਇਸੇ ਤਰ੍ਹਾਂ ਤੁਸੀਂ ਪ੍ਰਵਾਸ ਰੇਡੀਓ ਨਾਲ ਜੁੜੇ ਰਹੋ, ਸਾਡੇ ਕਿਹੜਾ ਸਾਹਿਬ ਜੀ ਦੇ ਨਾਲ ਪ੍ਰੋਗਰਾਮ ਸੁਣਦੇ ਵੀ ਰਹੋ ਔਰ ਆਪਣੀ ਗੱਲ ਵੀ ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋ। ਮੈਂ ਤਾਂ ਇਹੀ ਕਹੂੰਗੀ ਸਰ। ਥੈਂਕ ਯੂ ਸੋ ਮਚ।
0: ਧੰਨਵਾਦ ਅਰਾਧਨਾ ਜੀ, ਧੰਨਵਾਦ ਜੀ। ਹਾਂਜੀ ਦੋਸਤੋ, ਬਸ ਖੇੜਾ ਲਾਈਵ ਸ਼ੋਅ ਦੇ ਵਿਚ ਬਸ ਅੱਜ ਇੰਨਾ ਹੀ। ਫਿਰ ਇਕ ਨਵਾਂ ਪ੍ਰੋਗਰਾਮ ਜਾਣਕਾਰੀਆਂ ਭਰਪੂਰ ਲੈ ਕੇ ਤੁਹਾਡੇ ਨਾਲ ਅਸੀਂ ਜੁੜਾਂਗੇ ਜੀ।
2: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼, ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ। ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲਾ ਜੀ ਉਹ ਗੀਤ ਪੇਸ਼ ਕਰਦੇ ਹਾਂ। ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਹੋਣਾ ਦਾ ਹੋਏਗਾ, ਫਿਰ ਹੰਸ ਰਾਜ ਜੀ ਹੋਣਾ ਦਾ ਹੋਏਗਾ ਤੇ ਫਿਰ ਰਾਜਵੀਰ ਜੀਵਨ ਦਾ ਹੋਣਾ ਦਾ। ਚਾਰ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ।

0: સાથીઓ, દોસ્તો, મિત્રો, પ્યાર્યો, પ્રોગ્રામમાં ગાણ્યા દાન માં રહેશી તે હોણે આપણ ખબરાં વલ ચલદે જી. ખબરાં કી હુંદીઆં, એ કિદાં બણદીઆં, ઓહદે બારે જાણકારી જેહડી આ ઓહ આપણે સાડે સિનિયર લાલ સિંઘ ચીમા સાહેબ ફ્રિજ નો કેલિફોર્નિયા તો આપણે ના જુડ ગયા જી. ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ. ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋ ਰਿਹਾ. ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ. ਸਤਿ ਸ੍ਰੀ ਅਕਾਲ ਜੀ
1: ਜੀ. ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ. ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ, ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ. ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਟੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ. ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ. ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ. ਜੰਨੀ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ. ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ, ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ, ਆਸ਼ੀਰਵਾਦ ਦੇਵੇ ਸਦਾ, ਸੁਬਹ ਹੋਵੇ ਜਾਂ ਸ਼ਾਮ. ਮਾਂ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ. ਹੈਪੀ ਮਦਰਸ ਡੇ ਮਨਮੋਹਕ ਜੀ.
0: ਪ੍ਰਵਾਸ ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ. ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ,
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ.
1: ਫਿਕਰ ਮਾਂ ਨੂੰ ਜਿਆਦਾ ਹੁੰਦਾ, ਬਿਲਕੁਲ.
0: ਬਾਹਰ ਗਏ ਬੱਚੇ, ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ. ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ, ਪੈਰਾਂ ਦੇ ਥੱਲੇ ਗਿਰ ਕੇ. ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ. ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
1: ਜਾਂਦੇ
0: ਜਾਂਦੀਆਂ ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਵਿਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ. ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ.
1: ਬਿਲਕੁਲ ਖਾਕ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਤੇ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ ਦੋ ਵੇਲੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ. ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਜੀ, ਮਾਂ ਜਿਹੜੀ ਹੁੰਦੀ ਆ ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ. ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ. ਪਰ ਜਮਾਨਾ ਖਾਕ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ ਕੱਲੇ ਇਹ ਪੱਛਮੀ ਸਭਿਅਤਾ ਦੇ ਵਿਚ ਨੀ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਹੈ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿਚ ਵੀ ਹੈ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ. ਖਾਕ ਸਾਹਿਬ ਜਿਹੜੇ ਸਮਾਜ ਦੇ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖਾਕ ਸਾਹਿਬ ਜੀ ਉਹ ਚੱਲਦੇ ਨੀ ਹੁੰਦੇ. ਸੋ ਇਹ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਇਹ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਹਾਂ ਖਾਕ ਸਾਹਿਬ ਜੀ. ਹੋਰ ਆਪਾਂ ਉਹਨਾਂ ਦੀ ਮਾਂ ਤਾਂ
0: ਇਹੀ ਨਾ ਚੀਮਾ ਸਾਹਿਬ, ਸਾਡਾ ਫਰਜ਼ ਵੀ ਇਹੀ ਆ ਕਿ ਜੋ ਕੋਈ ਸੱਚੀ ਗੱਲ ਆ, ਕੋਈ ਵਧੀਆ ਗੱਲ ਆ, ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀ ਦੀ ਹੈ। ਅਸੀਂ ਬਹੁਤੇ ਸਿਆਣੇ ਤੇ ਨਹੀਂ, ਚਲੋ ਤੁਹਾਡੇ ਵਰਗੇ ਹੀ ਆ, ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ। ਜੀ
1: ਬਿਲਕੁਲ। ਤੇ ਇਹਦੇ ਨਾਲ ਸਤ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਚੱਲਦੇ ਆਂ। ਆਪਾਂ ਬਿਲਕੁਲ ਜੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿਚ, ਹੰਟਾ ਵਾਇਰਸ ਆ ਜਿਹੜੀ ਇਹ ਸਤ ਸਾਹਿਬ ਜੀ ਬੜੀ ਖਤਰਨਾਕ ਆ, ਜਿਹੜੀ ਆ ਇਹ ਕੋਰੋਨਾ ਵਾਇਰਸ ਨਾਲੋਂ ਵੀ ਜਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ। ਤੇ ਜਿਹੜਾ ਉਹ ਕਰੂਜ਼ ਸ਼ਿਪ ਖਾਕ ਸਾਹਿਬ ਜਿੱਥੋਂ ਇਹ ਸ਼ੁਰੂ ਹੋਈ ਸੀ, ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ ਐਮ ਵੀ ਹਾਂਡੀਅਸ ਉਹਦਾ ਨਾਂ ਹੈਗਾ, ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ, ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ। ਤੇ ਇਹ ਜਿਹੜਾ ਜਹਾਜ਼ ਸੀਗਾ ਪਹਿਲਾਂ, ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ ਪਈ, ਇਹਨੂੰ ਬਾਹਰੇ ਰੱਖੋ ਸਮੁੰਦਰ ਚ ਰਹਿਣ ਦਿਓ ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉੱਥੋਂ ਸਾਡੇ ਵੀ ਦੇਸ਼ ਦੇ ਵਿਚ ਜਿਹੜਾ ਇਹ ਫੈਲੂਗਾ। ਤੇ ਫੇਰ ਹੁਣ ਅਸੀਂ ਵੀ ਇਹ ਖਾਕ ਸਾਹਿਬ ਜੀ ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ, ਮੈਂ ਉੱਥੇ ਬਹੁਤ ਵਾਰੀ ਗਿਆ, ਤੇ ਉਹਦੇ ਉੱਤੇ ਇਹ ਬੰਦਰਗਾਹ ਦੇ ਉੱਤੇ ਜਾ ਕੇ ਪਹੁੰਚ ਗਿਆ ਆ। ਤੇ ਉੱਥੋਂ ਖਾਕ ਸਾਹਿਬ ਜੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਖਾਕ ਸਾਹਿਬ ਜੀ, ਉਹਨਾਂ ਸਾਰਿਆਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ ਉਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ। ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ, ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਿਜਾਇਆ ਜਾਣਾ ਆ। ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਖਾਕ ਸਾਹਿਬ ਜੀ ਸਾਹਿਬ ਜੋ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ, ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ, ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੇਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ। ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ, ਜਿਹੜਾ ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ। ਤੇ ਇਹਦੇ ਨਾਲ ਸਤ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ ਦੋ ਮੌਤਾਂ ਹੋ ਚੁੱਕੀਆਂ ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ। ਤੇ ਇਸ ਜਹਾਜ਼ ਦੇ ਵਿੱਚ ਖਾਕ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ, ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਇਰਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ, ਪਰ ਅਮਰੀਕਾ ਬਹੁਤ ਸਾਵਧਾਨ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ। ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜ਼ਨ ਆ ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜ਼ਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ। ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਣ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ, ਤੇ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ। ਸੋ ਇਹ ਬਿਮਾਰੀ ਸੀ, ਮੇਰਾ ਖਿਆਲ ਆ ਕਿ ਇਹ ਇੰਨੀ ਵਧਣੀ ਨਹੀਂ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ, ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ, ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ, ਯਾਨੀ ਕਿ ਹੌਲੀ ਹੌਲੀ ਕਰਕੇ। ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ। ਸੋ ਜਿੰਨਾ ਕੁ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ, ਅਸਲੀਅਤ ਦੇ ਤੌਰ ਦੇ ਉੱਪਰ ਬਹੁਤ ਕੁਛ ਕਹਿ ਗਏ ਚੀਮਾ ਸਾਹਿਬ। ਇੱਕ ਮਿੰਟ ਤਾਰ ਲਾ ਲੈਂਦੇ ਜੀ, ਬਹੁਤ ਕੁਛ ਕਹਿ ਗਏ ਮਾਨਕ ਸਾਹਿਬ, ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ। ਚੀਮਾ ਸਾਹਿਬ ਆਓ, ਕਰੋ ਚਾਲੂ ਤੁਸੀਂ।
1: ਜੀ ਦੇਖੋ, ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਂਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ। ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਕਾਕਾ ਜੀ, ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ, ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ, ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਕਾਕ ਸਾਹਿਬ ਜੀ, ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ, ਅੰਗਰੇਜ਼ੀ ਮਹੀਨਿਆਂ ਚ ਨਹੀਂ, ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ। ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ, ਮੇਰੇ 13 ਮਾਮੇ ਮਾਸੀਆਂ ਸੀ, ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ, ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨੀ ਕਿ ਦਿਨ ਕੱਲਾ ਯਾਦ ਆ, ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ, ਤੜਕੇ ਦੇ ਕਿਹੜੇ ਪਹਿਰ ਜੰਮਿਆ, ਤੇ ਅਤਕਾਲ ਨੀ ਜੰਮੇ, ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ। ਹਾਂਜੀ, ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਪੇਰੀ, ਉਹ ਸਵਾਲ ਪੁੱਛਦੇ ਹੁੰਦੇ ਆ, ਅੱਜ ਦਿਨ ਕੀ ਆ ਜੇ ਉਹ ਪੁੱਛਦੇ ਆ ਸਵਾਲ, ਪਿਓ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ, ਤੇ ਉਹ ਜਦੋਂ ਪੁੱਛਦੇ ਸੀਗੇ ਤੇ ਤੈਨੂੰ ਫਲਾਨਾ ਪਤਾ, ਉਹ ਕਹਿੰਦੀ ਮੈਨੂੰ ਅੰਗਰੇਜ਼ੀ, ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ ਹਜੇ ਤੀਕਰ ਵੀ ਦੱਸ ਦਿੰਦੀ ਹਜੇ ਹੋ ਰਿਹਾ ਤਾਂ, ਮਤਲਬ ਯਾਦਾਸ਼ਤ ਸੀ ਜਿਹੜੀ ਉਹ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਖਾਕ ਸਾਹਿਬ ਜੀ, ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ, ਅੰਗਰੇਜ਼ੀ ਮਹੀਨਿਆਂ ਚ ਨੀ, ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ। ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ, ਮੇਰੇ 13 ਮਾਮੇ ਮਾਸੀਆਂ ਸੀ, ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ, ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨੀ ਕਿ ਦਿਨ ਕੱਲਾ ਯਾਦ ਆ, ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ, ਤੜਕੇ ਦੇ ਕਿਹੜੇ ਪਹਿਰ ਜੰਮਿਆ, ਤੇ ਅਤਕਾਲ ਨੀ ਜੰਮੇ, ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ। ਹਾਂਜੀ, ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਪੇਰੀ, ਉਹ ਸਵਾਲ ਪੁੱਛਦੇ ਹੁੰਦੇ ਆ ਅੱਜ ਦਿਨ ਕੀ ਆ ਜੇ ਉਹ ਪੁੱਛਦੇ ਆ ਸਵਾਲ, ਪਿਓ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ, ਤੇ ਉਹ ਜਦੋਂ ਪੁੱਛਦੇ ਸੀਗੇ ਤੇ ਤੈਨੂੰ ਫਲਾਨਾ ਪਤਾ, ਉਹ ਕਹਿੰਦੀ ਮੈਨੂੰ ਅੰਗਰੇਜ਼ੀ, ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ ਹਜੇ ਤੀਕਰ ਵੀ ਦੱਸ ਦਿੰਦੀ ਹਜੇ ਹੋ ਰਿਹਾ ਤਾਂ, ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ। ਤੇ ਹੁਣ ਖਾਕ ਸਾਹਿਬ ਜੀ ਜਦੋਂ

0: ਆਪਾਂ ਤੁਹਾਨੂੰ ਪਤਾ ਜਦੋਂ ਬਜੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛ ਲਿਆ ਪੇ ਜੀ ਉਹ ਸਵਾਲ ਪੁੱਛਦੇ ਹੁੰਦੇ ਆ ਅੱਜ ਦਿਨ ਕੀ ਆ ਜੇ ਉਹ ਪੁੱਛਦੇ ਨੀ ਸਵਾਲ ਪਿਓ ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ ਤੇ ਉਹ ਜਦੋਂ ਪੁੱਛਦੇ ਸੀਗੇ ਤੇ ਤੈਨੂੰ ਫਲਾਨਾ ਪਤਾ ਉਹ ਕਹਿੰਦੀ ਮੈਨੂੰ ਅੰਗਰੇਜ਼ੀ ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ ਹਜੇ ਤੀਕਰ ਵੀ ਦੱਸ ਦਿੱਤੀ ਹਜੇ ਹੋ ਰਿਹਾ ਤਾਂ ਮਤਲਬ ਯਾਦਾਸ਼ਤ ਸੀ ਜਿਹੜੀ ਉਹਦੀ ਇੰਨੀ ਤੇਜ਼ ਸੀ ਤੇ ਹੁਣ ਕੱਖ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਨਾ ਕਿੱਦਾਂ ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਕੱਖ ਸਾਹਿਬ ਜੀ ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ ਇੱਕ ਡਿਕਸ਼ਨਰੀ ਵੀ ਚਲੇ ਗਈ
1: ਪਰ ਲੋਕ ਸਮਝਦੇ ਨੀ ਹੈ ਘੱਟ ਸਮਝਦੇ ਆ ਬਹੁਤ ਲੋਕ ਸਮਝਦੇ ਵੀ ਹੈ ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ ਅੱਜ ਕੱਲ ਦੀ ਜਨਰੇਸ਼ਨ ਦੇ ਵਿਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ
0: ਬਿਲਕੁਲ
1: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ
0: ਬਦਤਮੀਜ਼ੀ
1: ਨਾਲ ਗੱਲ ਕਰਨਗੇ ਜਿਦਾਂ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ 9 ਮਹੀਨੇ ਪੁੱਠਾ ਲਟਕਿਆ ਹੁੰਦਾ ਮਾਂ ਦੇ ਪੇਟ ਵਿਚ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਮਤਲਬ ਬੰਦੇ ਨੂੰ ਆਪਣੀ ਆਕਾਰ ਦੇ ਵਿਚ ਰਹਿਣਾ ਚਾਹੀਦਾ ਸਿੱਧੀ ਗੱਲ
0: ਬਿਲਕੁਲ ਬਿਲਕੁਲ ਬਿਲਕੁਲ
1: ਨਹੀਂ ਚਾਹੀਦਾ ਆਪਣੀ ਜਿਹੜੀ ਆ ਤੁਹਾਡਾ ਬੈਕਗਰਾਉਂਡ ਹੈ ਨਾ ਉਹਨੂੰ ਨੀ ਭੁੱਲਣਾ ਚਾਹੀਦਾ ਤੁਸੀਂ ਕਿੱਥੋਂ ਉੱਠੇ ਆ ਕਿੱਥੋਂ ਆਏ ਆ ਕੀ ਸੀ ਸਾਡੇ ਕੋਲ ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
0: ਬਿਲਕੁਲ ਬਿਲਕੁਲ
1: ਜ਼ਮੀਨਾਂ ਸੀ ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ ਦਵਾਈਆਂ ਨਹੀਂ ਸੀ ਹੁੰਦੀਆਂ ਤੇ ਇਹੋ ਜਿਹੇ ਹਾਲਾਤ ਉਦੋਂ ਵਿਚ ਮਾਂ ਬਾਪ ਨੇ ਬਹੁਤ ਔਖੇ ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ
0: ਜਿਹੜੇ ਮਾਂ ਹੁੰਦੀ ਸੀ ਮੈਂ ਦੇਖਦਾ ਰਿਹਾ ਅਸੀਂ 6 ਭੈਣ ਭਰਾ ਸੀ ਸਾਡਾ ਬਾਬਾ ਸੀ ਸੱਤਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ ਦੇਖ ਲੋ ਪਈ ਉਹਨੇ ਕੱਲੀ ਨਹੀਂ ਕੱਲੀ ਸੀ ਉਹ ਕੱਲੀ ਨੇ ਉਹਨੇ ਦੇਖ ਲੋ ਪਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ ਢੋਣਾ ਵੀ ਆ ਇਹ ਕਰਨਾ ਕਪਾਹਾਂ ਵੀ ਚੁਗਣੀਆਂ ਚੁੱਕ ਕੇ ਫੇਰ ਵੇਲਣੀ ਵੀ ਆ ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ ਫੇਰ ਉਹਨੂੰ ਕੱਟਣਾ
1: ਗੋਹਾ
0: ਕੂੜਾ ਵੀ ਕਰਨਾ ਸਭ ਕੁਛ ਜਿਹੜਾ ਉਹ ਖੱਖ ਸਾਹਿਬ ਜੀ ਕਰਦੀ ਸੀਗੀ ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਕੇ ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ ਉਹ ਕੱਲੀ ਨਹੀਂ ਸੀ ਪਿੰਡ ਦੇ ਵਿਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖੱਖ ਸਾਹਿਬ ਜੀ ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ ਚਾਹੇ ਉਹ ਮਰਦੇ ਆ ਚਾਹੇ ਉਹ ਔਰਤਾਂ ਆ ਤੇ ਕੰਮ ਜੋਗੇ ਉਹ ਹੈ ਨੀ ਬਸ ਐਵੇਂ ਇਧਰ ਉਧਰ ਤੁਰੇ ਫਿਰਦੇ ਆ ਤੇ ਉਹ ਦੇਸ਼ ਆ ਜਿਹੜਾ ਉਜੜ ਰਿਹਾ ਸਮਾਜ ਆ ਖੱਖ ਸਾਹਿਬ ਜੀ ਮੈਨੂੰ ਤਾਂ ਬਹੁਤ
1: ਚੀਮਾ ਸਾਹਿਬ ਵੱਧ ਗਈਆਂ ਇੰਨੀਆਂ ਜ਼ਿਆਦੀਆਂ ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਾ ਨੀ ਕਿੱਥੇ ਜਾ ਵੜਿਆ
0: ਹਾਂਜੀ ਉਹ ਜਲੰਧਰ ਚਾਹ ਪੀਣ ਜਾਂਦੇ ਆ
1: ਰਿਸਪੈਕਟ ਕੋਈ ਨੀ ਮਾਂ ਬਾਪ ਦੀ ਮੈਂ ਪੁੱਛ ਕੇ
0: ਰਿਸਪੈਕਟ
1: ਹੁੰਦੀ ਹੋਰ ਕੁਛ ਨੀ ਹੁੰਦਾ
0: ਹਾਂਜੀ ਹੋਰ ਕੁਛ ਨੀ ਹੁੰਦਾ
1: ਚੱਲਿਆ ਵਾ ਮੈਂ ਘੰਟੇ ਕੁ ਤੱਕ ਮੁੜਿਆ ਨਾ ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
1: ਸੁਧਾਰਨ ਦੀ ਲੋੜ ਆ ਸਾਡੇ ਸਮਾਜ ਦੇ ਵਿਚ ਬਹੁਤ ਕ੍ਰਿਤੀਆਂ ਆ ਗਈਆਂ ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ ਕਿ ਤੁਸੀਂ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ ਰੱਬ ਮਾਂ ਬਾਪ ਤੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਪੈਸੇ ਪਤਾ ਨੀ ਕਿੱਥੋਂ ਫੜ ਫੜ ਕੇ ਬਹੁਤੇ ਮੁੰਡੇ ਏਦਾਂ ਵੀ ਆਏ ਨਾ
0: ਜਿਹੜੇ
1: ਘਰ ਹੁੰਦੇ ਨੀ ਸੀ ਪੈਸੇ ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਾ ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ ਕਹਿੰਦੇ ਬੋਲ ਦਵੇਈ ਦਿੱਤਾ
0: ਬਿਲਕੁਲ
1: ਖੁਸ਼ੀ ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨੂੰ ਜੀ
0: ਬਿਲਕੁਲ ਖੱਖ ਸਾਹਿਬ ਜੀ ਇਸੇ ਤਰ੍ਹਾਂ ਆ ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ ਜਿਹੜਾ ਉਹ ਵੈਸਟਰਨ ਸਿਵਲਾਈਜੇਸ਼ਨ ਹੈ ਜਿਹੜੀ ਇਹਦੇ ਵਿਚ ਖੱਖ ਸਾਹਿਬ ਜੀ ਜਿਹੜੇ ਰਿਸ਼ਤੇ ਨਾਲ ਪੇਰ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਖੱਖ ਸਾਹਿਬ ਜੀ ਹੁਣ ਇਰਾਨ ਦੇ ਵਿਚ ਕੀ ਹਾਲ ਆ ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ ਉਹ ਅਜੇ ਤੀਕਰ ਵੀ ਵਧੀਆ ਜੀਂਦੇ ਆ ਉਹਨਾਂ ਦੇ ਵਿਚ ਕੋਈ ਸਟ੍ਰੈਸ ਨਹੀਂ ਕੋਈ ਕਿਸੇ ਦੀ ਕੇਅਰ ਨਹੀਂ ਕੋਈ ਦਾਤਾ ਨਹੀਂ ਕੋਈ ਚੋਰੀ ਨਹੀਂ ਕੁਛ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ
1: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ ਮਾੜਾ ਮੋਟਾ ਖੌਫ ਕਰਦੇ ਆ ਉਹ ਪੈਸਾ ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਦਿਖਾ ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ ਉਹ
0: ਬਿਲਕੁਲ ਬਿਲਕੁਲ
1: ਸਾਡੇ ਵਾਲੇ

0: ਨਹੀਂ ਛੱਡਦੇ ਜਦੋਂ ਤੱਕ ਉਹਦੇ ਕੋਲ ਨਹੀਂ ਜਾਣੇ ਬਾਪੂ ਦਹੀਂ 100-200 ਦਹੀਂ 500 ਦਹੀਂ ਮੈਂ ਅੱਜ ਮੇਰੀ ਪਾਰਟੀ ਹੈ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਬਾਪੂ ਫਿਰ ਵੀ ਦੇ ਦਿੰਦਾ ਖੁਸ਼
1: ਹੋਇਆ
0: ਲੈ ਕਾਕਾ ਜਾ ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ
1: ਬਿਲਕੁਲ ਖੱਕ ਸਾਹਿਬ ਜੀ ਗੱਲ ਤਾਂ ਛੋਟੀ ਜਿਹੀ ਹੁੰਦੀ ਹੈ ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਤਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਹਾਂ ਉਹ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਮਿਲ ਜਾਂਦੀ
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ ਜਿਹੜਾ ਆਪਣੇ ਕੋਲ ਸਮਾਂ ਵੱਧਦਾ ਹੈ ਖੱਕ ਸਾਹਿਬ ਜੀ ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਵੇਂ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ ਇਹ ਗੱਲ ਇਸ ਤਰ੍ਹਾਂ ਸੀ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ ਸੋਰੀ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਕਿ ਆਪਾਂ ਸਮਝੌਤਾ ਕਰ ਲੈਂਦੇ ਹਾਂ ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ ਲਾ ਕੇ ਹੋਏ ਆ ਕੋਈ ਨਾ ਉਹ ਲੋਹੇ ਲਾ ਕੇ ਉਪਰੋਂ ਉਪਰੋਂ ਇੱਕ ਖੱਕ ਸਾਹਿਬ ਜੀ ਟਰੰਪ ਦੇ ਵਿੱਚ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾ ਕੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨਹੀਂ ਉਹ ਫਿਰ 200 ਮਿੰਟੀ ਬਾਅਦ ਫਿਰ ਉਦਾਂ ਦੇ ਠੰਡੇ ਹੋ ਜਾਂਦੇ ਆ ਸਪੀਚ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾ ਕੇ ਹੁੰਦੇ ਆ ਤੇ ਮਗਰੋਂ ਐਂ ਠੰਡੇ ਸੀਟ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖੱਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉਹਤੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਤਾਂ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਬੁੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਏ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨਹੀਂ ਆਏ ਤੇ ਇਹਦੇ ਕਰਕੇ ਜਿਹੜੀ ਉਹ ਅਟਕਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖੱਕ ਸਾਹਿਬ ਜੀ UAE ਆ ਜਿਹੜੀ ਯੂਨਾਈਟਿਡ ਅਰਬ ਅਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖੱਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖੱਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਵੀ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖੱਕ ਸਾਹਿਬ ਜੀ ਉਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖੱਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੇ ਤੁਸੀਂ ਕੁਛ ਕਹਿਣ ਲੱਗੇ ਸੀ
0: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਹੈ ਨਵਦੀਪ ਰਿੱਕੀ ਬਾਜਵਾ ਇਹ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤੇ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਉਹਦਾ ਫੋਨ ਨੰਬਰ ਵੀ ਮੈਂ ਅਨਾਊਂਸ ਕਰ ਦੇਣਾ 604-306-5266 ਸੋ ਰਿਕੁਐਸਟ ਆ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਰਾ ਇਹਨਾਂ ਦਾ ਵੀ ਖਿਆਲ ਰੱਖਿਓ ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਆ ਜੀ
1: ਵੈਰੀ ਗੁੱਡ ਬਹੁਤ ਵਧੀਆ ਖੱਕ ਸਾਹਿਬ ਜੀ ਤੇ ਖੱਕ ਸਾਹਿਬ ਜੀ ਤੁਸੀਂ ਛਾ ਗਏ ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿੱਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿੱਚ ਵੀ ਤੇ ਕੋਈ ਨਾ ਆਪਾਂ
0: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿੱਚ ਬੜੇ ਕੱਟੜ ਮੁੰਡੇ ਹੈਗੇ ਆ ਆਪਣੇ ਇੱਥੇ ਸਾਊਥ ਅਮਰੀਕਾ ਵਿੱਚ ਉਹਨਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਦੀ ਸਿਆਸਤ ਵਿੱਚ ਆਉਣਾ ਚਾਹੀਦਾ ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨਹੀਂ ਲੱਗਦੇ ਆਪਣਾ ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ
1: ਹਾਂਜੀ
0: ਇੱਕ ਵਾਰੀ ਤੁਹਾਡੇ ਹੱਥ ਆ ਗਈ ਪ੍ਰਧਾਨ ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ ਛੱਡ ਦਿਓ
1: ਬਿਲਕੁਲ
0: ਅਮਰੀਕਾ ਦੀ ਸਿਆਸਤ ਦੇ ਵਿੱਚ ਕੋਸ਼ਿਸ਼ ਕਰੋ ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿੱਚੋਂ ਆਪਣੇ ਸਰਦਾਰ ਤੇ ਏਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿੱਚ ਆਉਣਾ ਪਏਗਾ
1: ਬਿਲਕੁਲ ਬਿਲਕੁਲ
0: ਜ਼ਿਆਦਾ ਟਰਾਈ ਕਰੋ, ਬੜਾ ਕੁਛ ਹੈਗਾ ਇਹਦੇ ਨਾਲ, ਇਮਾਨਦਾਰੀ ਵੀ ਤੁਹਾਡੀ ਪਰਖੀ ਜਾਂਦੀ ਹੈ ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮੈਰੀਕਾ ਦੀ ਸਿਆਸਤ ਦੇ ਵਿੱਚ, ਨਾ ਕਰਪਸ਼ਨ ਆ, ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੁਹਾਨੂੰ ਪਤਾ ਹੁੰਦਾ, ਪਰ ਆਓ ਜਰੂਰ ਇਹਦੇ ਵਿੱਚ, ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਆ, ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀ ਮੈਨ, ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ, ਤੁਸੀਂ ਕੋਸ਼ਿਸ਼ ਕਰੋ, ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ ਕੋਸ਼ਿਸ਼ ਕਰ ਦੋ ਇੱਕ ਦੋ ਵਾਰੀ ਹੋਰ ਕਰ
1: ਬਿਲਕੁਲ ਬਿਲਕੁਲ
0: ਜੀ
1: ਹਰ ਵੀ ਜਾਓ ਕਾਕ ਸਾਹਿਬ ਜੀ, ਉਹਦੇ ਨਾਲ ਉਤਸ਼ਾਹ ਮਿਲਦਾ, ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ ਫਿਰ ਮੈਂ ਜਿੱਤ ਸਕਦਾ, ਉਹਦੇ ਨਾਲ ਉਤਸ਼ਾਹ ਮਿਲਦਾ ਬਿਲਕੁਲ। ਹਾਂ
0: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਦੇ ਵਿੱਚ ਨਾ ਆ ਜਾਂਦਾ ਕਿ ਮੁੰਡਾ
1: ਨਾ ਆ ਜਾਂਦਾ, ਬਿਲਕੁਲ ਬਿਲਕੁਲ, ਗਾਹਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ ਹੋਰ ਲੋਕਾਂ ਨੂੰ ਵੀ, ਗਾਹਾਂ ਦੀ ਜਨਰੇਸ਼ਨ ਨੂੰ, ਗਾਹਾਂ ਦੀਆਂ ਪੀੜੀਆਂ ਨੂੰ। ਕਈ ਵਾਰੀ ਖਾਤਾ ਵੀ ਏਦਾਂ ਹੁੰਦਾ ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ, ਉਹ ਜਦੋਂ ਜੇ ਬੰਦਾ ਹਾਰ ਵੀ
0: ਚੱਕਰ ਹੈ ਚੀਮਾ ਸਾਹਿਬ ਪਿੱਛੇ, ਮੇਰਾ ਬੇਟਾ ਵੀ ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ, ਡੈਡੀ ਉਹਦਾ ਜੈਲੋ ਚਲਾਉਂਦਾ ਸੀ, ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ, ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ, ਉਹਦੀ ਕੰਪੇਨ ਕੀਤੀ, ਤੇ ਉਹ ਹੋਇਆ ਕੀ ਕਿ ਤਿੰਨ ਪੰਜਾਬੀ ਜਿਹੜੇ ਮੈਂ ਕੀ ਕਵਾਂ ਉਹਨਾਂ ਨੂੰ, ਉਹ ਖੜੇ ਹੋ ਗਏ ਉੱਥੇ ਉਹਦੇ ਅਗੇਂਸਟ ਖੜੇ ਹੋ ਗਏ, ਉਹ ਫਿਰ ਤਿੰਨੇ ਹਰ ਗਏ ਤੇ ਕੁਛ ਪਹਿਨੇ ਸੀ ਗੋਰਾ ਸੀ ਉਹ ਜਿੱਤ ਗਿਆ ਸੀਟ,
1: ਜਿੱਤਣਾ ਸੀ
0: ਮਤਲਬ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ ਜੇ ਤੁਸੀਂ
1: ਨਹੀਂ ਕਰਨੀ ਚਾਹੀਦੀ,
0: ਪੜ੍ਹਿਆ ਲਿਖਿਆ ਇਮਾਨਦਾਰ ਆ, ਗ੍ਰੈਜੂਏਟ ਆ, ਚੰਗੀ ਉਹਦੀ ਪੜ੍ਹਾਈ ਆ, ਉਹਨੂੰ ਆਉਣ ਦੇ
1: ਬਿਲਕੁਲ ਬਿਲਕੁਲ,
0: ਇਹ ਵੀ ਹੁੰਦਾ, ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ, ਥੋੜਾ ਜਿਹਾ ਖਿਆਲ ਰੱਖੋ, ਇਹ ਗੁਰਦੁਆਰਾ ਨਹੀਂ ਹੈਗਾ, ਇਹ ਬੜੀਆਂ ਵੱਡੀਆਂ ਇਲੈਕਸ਼ਨਾਂ, ਤੁਹਾਡਾ ਫਾਇਦਾ ਹੀ ਹੋਣਾ ਜੀ
1: ਬਿਲਕੁਲ। ਤੇ ਇਹਦੇ ਨਾਲ ਆਪਣੇ ਕੋਲ ਅਗਲੀ ਛੋਟੀ ਜਿਹੀ ਖਬਰ ਇੱਕ ਹੈਗੀ ਆ, ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਕ ਸਾਹਿਬ ਜੀ, ਇਹਨੂੰ ਬਾਲਟਿਕ ਸਟੇਟਸ ਕਹਿੰਦੇ, ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ।
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿੱਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ ਆ,
0: ਰਸ਼ੀਅਨ ਪੱਖੀ ਵੀ ਆ
1: ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ। ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਾਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿੱਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਕਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪੀਸਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ, ਤੇ
0: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
1: ਪਿੰਡ ਹੀ ਆ, ਹਾਂਜੀ,
0: ਜਾਂ ਉਹਨਾਂ ਨੂੰ ਮੁਲਕ ਹੀ ਪਿੰਡ ਨੂੰ ਮੁਲਕ ਹੀ ਵੱਖਰਾ ਬਣਾ ਦਿਓ,
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਬਿਲਕੁਲ। ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
0: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬਾਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ,
1: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ, ਤੇ ਹਾਂਜੀ ਹਾਂਜੀ, ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ, ਤੇ ਇਤਿਹਾਸ ਦੇ ਪੰਨਿਆਂ ਉੱਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ, ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿੱਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ, ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤਿਆ 1704 ਦੇ ਵਿੱਚ, ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ, ਤੇ ਇਹ ਨਿੱਕਾ ਜਿਹਾ ਪਿੰਡ ਆ, ਇੱਥੇ ਹੁਣ ਹੋਣਾ ਤਾਂ ਕੀ ਆ, ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਐਸਟੋਨੀਆ ਨਾ ਖਾਕ ਸਾਹਿਬ ਜੀ, ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿੱਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ, ਤੇ ਇਸ ਪਿੰਡ ਦੇ ਵਿੱਚ 98% ਬੋਲਦੇ ਆ, ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੋਲਾ ਰੱਪਾ ਪਊਗਾ। ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ, ਉਹ ਨਹੀਂ ਆਉਣਾ ਕਿ ਨਹੀਂ ਆਉਣਾ
0: ਪਤਾ ਨਹੀਂ ਜੀ,
1: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਹਾਂ, ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਹਾਂ,
0: ਕਰੋ ਗੱਲਬਾਤ
1: ਠੀਕ ਆ। ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਭਾਰਤ ਜਿਹੜਾ ਦੇਸ਼ ਆ ਸਾਡਾ, ਇੱਥੇ ਖੱਕ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿੱਚ ਤੁਹਾਨੂੰ ਪਤਾ ਬਈ ਬੰਦ ਹੋਇਆ ਹੈ ਕਈ ਕੁਛ, ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਏਡਾ ਏਡੇ ਤੋਂ ਬਿਨਾ ਕਿੰਨੀ ਕੁ ਉਹ ਤਕਲੀਫ਼ ਕਿਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀਆਂ ਆ ਗਈਆਂ ਇਸ ਚੀਜ਼ ਤੋਂ ਬਿਨਾ। ਪਰ ਤੁਹਾਨੂੰ ਪਤਾ ਵੀ ਜਿਹੜੀ ਚੀਜ਼ ਹੁੰਦੀ ਆ ਉਹ ਫਿਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨੀ ਹੁਣ ਬਚਣਾ ਹੀ ਨੀ। ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿੱਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ, ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ। ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ, ਅੱਛਾ ਇੱਥੇ ਅਮਰੀਕਾ ਵਿੱਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ, ਪਰ ਇੰਡੀਆ ਦੇ ਵਿੱਚ ਹੈ ਨੀ, ਇੰਡੀਆ ਦੇ ਵਿੱਚ ਸਿਰਫ ਕੈਨਾਂ ਹੀ ਵਿਕਦੀਆਂ ਉਹਦੀਆਂ। ਪਰ ਖਬਰ ਦੇ ਹਿਸਾਬ ਦੇ ਨਾਲ ਏਦਾਂ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿੱਚ ਕੋਕ ਦੀਆਂ ਨੀ ਕੱਲੇ ਡਾਇਟ ਕੋਕ ਦੀ ਗੱਲ ਕਰ ਰਹੇ ਹਾਂ,
0: ਡਾਇਟ ਕੋਕ ਦੀ ਗੱਲ ਕਰਦੇ ਹਾਂ, ਡਾਇਟ ਕੋਕ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ,
1: ਇਹ ਡਾਇਟ ਕੋਕ ਦੀ ਗੱਲ ਕਰਦੇ ਹਾਂ, ਬਾਕੀ ਕੋਕ ਆ ਜਿਹੜਾ ਉਹ ਕੈਨਾਂ ਬੋਤਲਾਂ ਚ ਆਉਂਦਾ ਆ ਤੇ ਕੈਨਾਂ ਚ ਵੀ ਆਉਂਦਾ, ਪਰ ਜਿਹੜਾ ਡਾਇਟ ਕੋਕ ਆ ਇਹ ਕੈਨਾਂ ਚ ਨੀ ਆਉਂਦਾ।
0: ਕੰਪਨੀ ਵੀ ਤੇ ਇਸਰਾਇਲ ਦੀ ਆ,
1: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ, ਇਹੀ ਗੱਲ ਹੋਣੀ ਆ, ਇਹੀ ਗੱਲ ਹੋਣੀ ਆ, ਤੇ ਇਹਦੇ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ, ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਜਿਹੜੀ ਆ ਮਿਲਦਾ ਤਾਂ ਹੋਣਾ ਆ, ਫਿਰ ਬਲੈਕ ਵੇਚਣ ਲੱਗ ਪੈਣਗੇ ਉਹ, ਮਹਿੰਗਾ ਕਰ ਦੇਣਗੇ ਉਹਨਾਂ, ਪੈਸੇ ਜ਼ਿਆਦਾ ਵੱਟ ਲੈਣਗੇ
0: ਵਪਾਰੀ। ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ,
1: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ, ਬਿਲਕੁਲ
0: ਨਹੀਂ ਕੀਤਾ, ਪਾਕਿਸਤਾਨ ਤੇ ਇਸ ਵੇਲੇ 400 ਰੁਪਇਆ ਤੇ ਖਰੇ 442 ਰੁਪਏ ਲੀਟਰ ਆ,
1: ਬਹੁਤ ਮਹਿੰਗਾ,
0: ਬਹੁਤ ਮਹਿੰਗਾ ਕੀ ਹੋ ਸਕਦਾ,
1: ਕਿਉਂਕਿ
0: ਉੱਥੇ ਪੈ ਗਈ ਆ ਭੁੱਖ,
1: ਬਿਲਕੁਲ ਬਿਲਕੁਲ,
0: ਗੌਰਮੈਂਟ ਦੇ ਕੋਲ ਹੈ ਨੀ ਗਾ ਕੋਈ ਪੈਸਾ, ਉਹ ਮੰਗਦੇ ਫਿਰਦੇ ਆ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ, ਸਾਡੀ ਗਰੰਟੀ ਦੇ ਦਿਓ, ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲੈ ਤੇ ਸਾਡੇ ਪੈਸੇ ਵਾਪਸ ਕਰ, ਇਹਨੇ ਬਿਲੀਅਨ ਡਾਲਰ ਸੀ ਉਹ ਇਹਨਾਂ ਨੂੰ, ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ,
1: ਬਿਲਕੁਲ
0: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ, ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿੱਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ,
1: ਬਿਲਕੁਲ
0: ਮੁਲਕ ਕਦੀ ਵੀ, ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ, ਆਰਮੀ ਨੇ ਕੀਤੀ, ਸਰਕਾਰ ਚੱਲਣ ਨੀ ਦੇਣੀ,
1: ਜਦੋਂ ਦਾ ਬਣਿਆ ਖਾਲਸਾ ਸਾਹਿਬ ਜੀ ਉੱਥੇ ਰਾਜ ਹੀ ਇਹਦਾ ਰਿਹਾ ਆਪਣੀ,
0: ਜਦੋਂ ਦਾ ਇਹ ਯਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿੱਚ 5 ਸਾਲ ਕਿਹਦੀ ਸਰਕਾਰ ਨਹੀਂ ਚੱਲੀ,
1: ਬਿਲਕੁਲ
0: ਹਾਂ ਉੱਥੇ ਇਹੀ ਹਾਲ ਰਿਹਾ, ਤੋੜ ਦਿੱਤੀ, ਉਹਨੂੰ ਫੜ ਲਿਆ ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ, ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਭੁੱਟੋ ਨੂੰ ਫੜ ਕੇ ਦੇ ਦਿੱਤਾ, ਮਤਲਬ ਭੁੱਟੋ ਫਾਂਸੀ ਤੱਕ ਲਾਤਾ
1: ਜਨਰਲ ਸੀ, ਮਤਲਬ ਬਿਲਕੁਲ ਬਿਲਕੁਲ,
0: ਕਿਹੜਾ ਸਿਆਸਤ ਕਰੇਗਾ, ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ, ਉਹਦੇ ਤੇ ਕੇਸ ਬਣਾਏ ਆ, ਉਹ ਆ ਕੇ ਇੰਗਲੈਂਡ ਬੈਠਾ, ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ, ਉਹਨੂੰ ਸਮਝ ਸਮਝ ਕੁਛ ਨੀ ਹੁੰਦੀ, ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ, ਕਦੀ ਕਿਸੇ ਮੁਲਕ ਤੁਰ ਪੈਂਦਾ, ਮੈਨੂੰ ਦਿਓ ਜੀ, ਮੈਂ ਮੰਗਣ ਵਾਲਾ ਨਹੀਂ ਗਾ, ਨਾਲੇ ਵੀ ਕਹਿੰਦਾ ਮੈਂ ਮੰਗਣ ਵਾਲਾ ਨਹੀਂ ਗਾ, ਮੈਨੂੰ ਸਾਡੀ ਹਾਲਾਤ ਥੋੜੀ ਜੀ ਖਰਾਬ ਆ, ਥੋੜੇ ਜੇ ਪੈਸੇ ਦਿਓ, ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ, ਹੋਰ ਕੀ ਹੁੰਦਾ,
1: ਬਿਲਕੁਲ ਬਿਲਕੁਲ, ਤੇ ਅਗਲੀ ਤੁਸੀਂ ਕਹਿਣਾ ਸੀ ਕੁਛ ਕਿ ਮੈਂ ਅਗਲੀ ਖਬਰ, ਅਗਲੀ ਖਬਰ ਜਿਹੜੀ ਹੈਗੀ ਖਾਤ ਸਾਹਿਬ ਜੀ ਉਹ ਹੈਗੀ ਆ ਭੀ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ, ਇਹਦੇ ਵਿੱਚ ਇੱਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ ਜਿਹੜੇ ਸਰਜਰੀ ਕਰਦੇ ਆ, ਉਹਨਾਂ ਨੇ ਖਾਤ ਸਾਹਿਬ ਜੀ ਇੱਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ, ਪਰ ਖਦਸ਼ਾ ਵੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ, ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ, ਤੇ ਉਹਦੀ ਫਿਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ, ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ, ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆਇਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ, ਮੇਰਾ ਮਨ ਬਹੁਤ ਦੁਖੀ ਆ, ਮੈਨੂੰ ਮੇਰੇ ਮਨ ਨੂੰ ਬਹੁਤ ਸਦਮਾ ਲੱਗਿਆ, ਠੇਸ ਵੱਜੀ ਆ, ਪਰ ਹੁਣ ਮੈਂ ਪਛਤਾਵਾ ਤਾਂ ਰਿਹਾ ਆ ਪਰ ਇਹਦੇ ਵਿੱਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੋਰੀ ਆ, ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ ਤੇ ਇਹਨੇ ਇਹਨੂੰ ਹੁਣ ਕੱਖ ਸਾਹਿਬ ਦੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਓਹਦੇ ਉੱਤੇ ਹੁਣ ਕੇਸ ਚੱਲੂਗਾ
0: ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ
1: ਕਿਸੇ ਨੇ ਪੁੱਛਣਾ ਹੀ ਨਹੀਂ ਸੀ
0: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ
1: ਹਾਂਜੀ ਹਾਂਜੀ ਬਿਲਕੁਲ ਹੈ ਹੀ ਉਹ ਲਿਵਰ ਖਰਾਬ ਸੀ ਉਹਨਾਂ ਨੇ ਕਹਿ ਦੇਣਾ ਸੀ ਇਹਦੇ ਲਿਵਰ ਹੀ ਖਰਾਬ
0: ਇਮਾਨਦਾਰੀ ਹੈ ਨਾ ਕੋਈ ਬੰਦਾ ਮੰਨਿਆ
1: ਕਿ
0: ਗਲਤੀ ਹੋ ਸਕਦਾ ਉਹਦੀ ਇਸ ਬੇਸਿਸ ਦੇ ਉੱਪਰ ਥੋੜੀ ਜਿਹੀ ਸਜ਼ਾ ਜਿਹੜੀ ਆ ਉਹ ਘੱਟ ਜਾਏ
1: ਹਾਂ ਥੋੜੀ ਨਰਮਾਈ ਕਈ ਵਾਰੀ ਜਾਜੇ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ ਜੇ ਤੁਸੀਂ ਉਹ ਵੀ ਮੰਨ ਲੈਂਦੇ ਆ ਤੇ ਇਹਦੇ ਨਾਲ ਅਗਲੀ ਖਬਰ ਕੱਖ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਤਾਇਵਾਨ ਦਾ ਜਿਹੜਾ ਹੈਗਾ ਮੁਲਕ ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ ਮੇਰਾ ਖਿਆਲ 1948 ਦੀ ਗੱਲ ਆ ਇਹ ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ ਕ੍ਰਾਂਤੀ ਆਈ ਸੀਗੀ ਉੱਥੇ ਕੱਖ ਸਾਹਿਬ ਜੀ ਸੋਸ਼ਲਿਜ਼ਮ ਆਇਆ ਸੀਗਾ ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ ਗੱਲ ਤਾਂ ਇੱਕੋ ਹੀ ਆ ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ ਤੇ ਉੱਥੇ ਜਦੋਂ ਕ੍ਰਾਂਤੀ ਆਈ ਸੀ ਕੱਖ ਸਾਹਿਬ ਜੀ ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਇਵਾਨ ਹੈ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ ਤੇ ਉਹ ਜਾ ਕੇ ਆਪਣਾ ਰਾਜ ਫਿਰ ਉੱਥੇ ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ ਤੇ ਹੁਣ ਉੱਥੇ ਗੱਖ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ ਤੇਰੀ ਲੋੜ ਕੀ ਆ ਉਹਦੇ ਨਾਲ
0: ਤੁਹਾਡਾ ਜੇ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ ਬੀ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ
1: ਕਿਹੜੇ ਦਾ
0: ਕੈਨੇਡਾ ਦੇ ਜਿਹੜਾ ਉਹਨੇ ਉੱਥੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ ਉਹਨੇ ਪੜਦੇ ਖੋਲਤੇ ਫੜ ਕੇ ਸਾਰੇ ਐਡੇ ਪੜਦੇ ਖੋਲੇ ਉਹਨੇ ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ ਜੀ ਮਜ਼ਾ ਆ ਗਿਆ ਜੀ
1: ਤੇ ਇਹ ਹੁਣ ਕੱਖ ਸਾਹਿਬ ਦੀ ਜਿਹੜੇ ਤਾਇਵਾਨ ਦੇ ਵਿਚ ਇਸ ਵੇਲੇ ਮਸਲਾ ਕੀ ਆ ਕਿ ਉੱਥੇ ਜਿਹੜੀ ਆ ਜਿਹੜਾ ਉੱਥੋਂ ਦਾ ਪ੍ਰੈਜੀਡੈਂਟ ਹੈਗਾ ਉਹਨੇ ਕੱਖ ਸਾਹਿਬ ਜੀ $40 billion ਆ ਜਿਹੜਾ ਪ੍ਰੈਜੀਡੈਂਟ ਲਾਈ ਚਿੰਗ ਤੇ ਉਹਦਾ ਨਾਂ ਹੈਗਾ ਆ ਤੇ $40 billion ਉਹਨੇ ਮੰਗ ਕੀਤੀ ਸੀ ਕਿ ਇਹ ਹਥਿਆਰਾਂ ਵਾਸਤੇ ਸਾਨੂੰ ਇਹ ਚਾਹੀਦਾ ਆ ਜੇ ਆਪਾਂ ਚੀਨ ਤੋਂ ਜਿਹੜਾ ਬਚਣਾ ਆ ਨਹੀਂ ਤਾਂ ਚੀਨ ਨੇ ਆਪਾਂ ਨੂੰ ਦੱਬ ਲੈਣਾ ਤੇ ਪਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਸੀ ਉਹਨੇ ਇਹ ਗੱਲ ਨਹੀਂ ਮੰਨੀ ਤੇ ਉਹਨਾਂ ਨੇ ਇਹ ਜਿਹੜੇ $40 billion ਆ ਇਹਦੇ ਵਿੱਚੋਂ ਕੁਛ ਪ੍ਰੋਗਰਾਮ ਜਿਹੜੇ ਸੀਗੇ ਉਹ ਕੱਟ ਦਿੱਤੇ ਪਏ ਇਹਨਾਂ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ ਅਸੀਂ ਤੈਨੂੰ ਪੈਸਾ ਨਹੀਂ ਦੇਣਾ ਤੇ ਉਹਦੇ ਨਾਲ ਖੱਖ ਸਾਹਿਬ ਜੀ ਹੁਣ ਜਿਹੜੀ ਤੁਹਾਨੂੰ ਪਤਾ ਪਾਰਲੀਮੈਂਟ ਹੈ ਉਹ ਵਿਰੋਧੀ ਪਾਰਟੀ ਦੀ ਮੈਜੋਰਟੀ ਆ ਉੱਥੇ ਉਹਨਾਂ ਨੇ ਇਹ ਜਿਹੜਾ ਨਾ ਕਰ ਦਿੱਤੀ ਤੇ ਜਿਹਦੇ ਕਾਰਨ ਖੱਖ ਸਾਹਿਬ ਜੀ ਹੁਣ ਉਹ ਜਾਂ ਤਾਂ ਹੁਣ ਅਮਰੀਕਾ ਕਹੂਗਾ ਵੀ ਸਾਥੋਂ ਹੋਰ ਲੈ ਲਓ ਕਰਜ਼ਾ ਤੇ ਜਾਂ ਫਿਰ ਉਹ ਹੋਰ ਕਿਸੇ ਤੋਂ ਕਰਜ਼ਾ ਲੈਣਗੇ ਤੇ ਜਾਂ ਫਿਰ ਕਹਿੰਦੇ ਆ ਕਿ ਇਹਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਹੋ ਸਕਦਾ ਕਿ ਚੀਨ ਜਾ ਕੇ ਉਹਨੂੰ ਦੱਬ ਲਵੇ ਫਰਕ ਤਾਂ ਉਹਦੇ ਨਾਲ ਅਮਰੀਕਾ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਉਹ ਤਾਂ ਮਾੜਾ ਜਿਹਾ ਉੱਥੇ ਅੱਡਾ ਬਣਿਆ ਹੋਇਆ ਉਹ ਚੱਕ ਲਿਆਉਣਗੇ ਆਪਣਾ ਉਹ ਤਾਂ ਉੱਥੇ ਕੀ ਹੋਣਾ ਤੇ ਪਰ ਖੱਖ ਸਾਹਿਬ ਜੀ ਫੇਰ ਹੁਣ ਤੁਹਾਨੂੰ ਪਤਾ ਭਈ ਬੰਦੇ ਨੂੰ ਨਾ ਜਿਹੜਾ ਅਮਲ ਆ ਨਾ ਉਹ ਅਮਲ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ ਹੁਣ ਇਹ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਿਆ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀਏ ਤੰਗੀ ਆਈ ਪੈਸੇ ਘਟੇ ਜਾਂ ਤੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ ਤੇਲ ਲੁੱਟ ਲਿਆਓ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ ਤੇ ਉਹ ਹੋਣਿਆ ਜਿਹੜਾ ਇਹਦੇ ਨਾਲ
0: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ ਚਾਹੀਦੀਆਂ
1: ਹਾਂਜੀ ਹਾਂ ਇਹ ਆਦਤਾਂ
0: ਉਹ ਜ਼ਮਾਨਾ ਨਹੀਂ ਰਿਹਾ ਹੁਣ ਕੰਟਰੀਆਂ ਸਟਰੋਂਗ ਹੋ ਗਈਆਂ
1: ਹਾਂਜੀ ਹਾਂਜੀ
0: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ ਸਮਝਦੇ ਸੀ ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
1: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਓਹਦੇ ਕਹਿਣਗੇ ਤਾਂ ਕੁੜੀ ਆ, ਤੇ ਜੇ ਨਿਕਲਦਾ ਤਾਂ ਕਲੰਕੀ ਆ, ਦੋਨੋਂ ਪਾਸੇ
0: ਛੱਡ ਦੇਣਾ ਓਹਨੇ ਤੇ ਮੈਂ ਦੋਨੇ ਆਪਣੇ ਜਹਾਜ ਜੂਜ ਪਿੱਛੇ ਕਰ ਲੈਣੇ ਹੁਣ
1: ਕਰ ਲੈਣੇ ਹਾਂਜੀ ਲੱਗ ਜਾਂਦਾ ਰਿਹਾ
0: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਦੇ ਹਾਂ ਮਤਲਬ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
0: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਕਿ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ ਇਹਦਾ ਕੋਈ ਫਰਕ ਨੀ ਪੈਂਦਾ ਇੰਨਾ ਪਤਾ ਲੱਗ ਗਿਆ ਦੁਨੀਆਂ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ
1: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ ਇਹ ਖਾਕ ਸਾਹਿਬ ਜੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿੱਚ ਮਾਰੂ ਥਲ ਲਿਆ ਬਹੁਤ ਵੱਡਾ ਉੱਥੇ ਤੁਹਾਨੂੰ ਪਤਾ ਰੇਤਾ ਰੁਤਾ ਉੱਡਦਾ ਆ ਉਹ ਹੈਗਾ ਇਲਾਕਾ ਕੁਛ ਨਾ ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕਰੇਟ ਜਿੱਦਾਂ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ
0: ਅਮਰੀਕਾ ਨੇ
1: ਇਜ਼ਰਾਇਲ ਨੇ
0: ਇਸਰਾਇਲ ਨੇ ਉੱਥੇ
1: ਹਾਂਜੀ ਇਰਾਕ ਦੇ ਵਿੱਚ ਇਰਾਕ ਦੇ ਵਿੱਚ
0: ਇਰਾਕ ਚ ਕਿੱਦਾਂ ਵੜ ਗਏ ਹੈਗਾ ਪਿਆਰ ਮੁਹੱਬਤ ਉਹਨਾਂ ਨਾਲ
1: ਨਹੀਂ ਨਹੀਂ ਪਿਆਰ ਮੁਹੱਬਤ ਕਿੱਥੇ ਹੈ ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕਰੇਟ ਬਣਾ ਲਿਆ ਨਹੀਂ ਜਾ ਕੇ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਾ ਹੋਣਾ ਤਾਂ ਹੀ ਹੋਣਾ ਹੁਣ ਪਤਾ ਲੱਗਾ ਤਾਂ ਖਬਰ ਬਾਹਰ ਤਾਂ ਹੀ ਆਈ ਹੈ ਨਾ ਤੇ ਉਹ ਜਿਹੜਾ ਹੈਗਾ ਤਾਂ ਉੱਥੇ ਮਾਰੂ ਥਲੇ ਰੇਤਾ ਉੱਡਦਾ ਉੱਥੇ ਹੋਰ ਤਾਂ ਕੁਛ ਹੈ ਨੀ ਰੇਤੇ ਦੀਆਂ ਹਨੇਰੀਆਂ ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਭਾਈ ਇੱਥੋਂ ਇਹ ਜਿਹੜਾ ਬੇਸ ਹੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ ਤੇ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉੱਥੋਂ ਬੇਸ ਤੋਂ ਉੱਤੋਂ ਹਮਲਾ ਕੀਤਾ ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋਗੀ ਤੇ ਇਜ਼ਰਾਇਲ ਖਾਕ ਸਾਹਿਬ ਜੀ ਇਹ ਹੱਟਦਾ ਹੀ ਨੀ ਦੇਖੋ ਉਧਰ ਲਿਬਨਾਨ ਚੋਂ ਨੀ ਹਟਦਾ ਉਧਰ ਹੁਣ ਇਰਾਕ ਚ ਪੰਗਾ ਪਾ ਲਿਆ ਆ ਉਧਰ ਗਾਜ਼ਾ ਚ ਪਾਇਆ ਹੋਇਆ ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ ਤੇ ਉਹ ਜਿਹੜਾ ਹੈਗਾ ਹੋਰ ਇੱਕ ਜਿਹੜਾ ਇਹ ਪਾਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖਾਕ ਸਾਹਿਬ ਜੀ ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ
0: ਸਪੋਰਟ ਆ ਨਾ ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ
1: ਬਸ ਬਸ ਬਸ ਇਹੀ ਗੱਲ ਆ ਜੀ ਉਹ ਤਾਂ ਖਾ ਜਾਣਗੇ ਇਹਨੂੰ ਖਾਕ ਸਾਹਿਬ ਜੀ ਉਹ ਅਰਪਿਆ ਜਿਹੜੇ ਜੇ ਉਹਨਾਂ ਨੂੰ
0: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੇ ਇਰਾਨ ਦਾ ਹੋਇਆ ਨਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਜਿਹੜੀ ਰੇਤਾ ਚ ਬੇਸ ਬੂਸ ਬਣਾਈ ਆ ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਉਡਾ ਦੇਣੀ ਆ ਫਿਰ
1: ਹਾਂਜੀ ਬਿਲਕੁਲ ਬਿਲਕੁਲ
0: ਵਾਲੀ ਗੱਲ ਆ ਨਾ ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ ਆਪ ਵੀ ਜੀਓ
1: ਜਿੰਦਗੀ ਆਪ ਵੀ ਜੀਓ ਬਸ ਬਸ ਬਿਲਕੁਲ
0: ਹੈਗੀ ਆ ਕੋਈ ਜ਼ਰੂਰਤ ਥੋੜਾ ਕਿ ਤੁਸੀਂ ਹੁਣ ਸਾਰਾ ਕੁਛ ਹੀ ਲੁੱਟਣਾ ਉਹ ਵੀ ਖੋਲਣੇ ਇਹ ਵੀ ਖੋਲਣਾ ਸੀ ਇਹਨੂੰ ਵੀ ਨੀ ਛੱਡਣਾ ਸੀ ਉਹਨੂੰ ਵੀ ਨੀ ਛੱਡਣਾ
1: ਉਹ ਸਾਰੇ ਉੱਥੇ ਅਰਬਾਂ ਤੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ ਲਿਟਨੀ ਉਹ ਰਿਵਰ ਆ ਦਰਿਆ ਆ ਜਿਹੜਾ ਉੱਥੇ ਤੀਕਰ ਲਿਬਨਾਨ ਦੇ ਉਹ ਕਾਫੀ ਦੂਰ ਜਾ ਗਿਆ ਵਿੱਚ ਉੱਥੇ ਤੀਕਰ ਉਹ ਕਹਿੰਦੇ ਇਹ ਸਾਡਾ ਆ ਇਜ਼ਰਾਈਲੀ ਕਹਿੰਦੇ ਆ ਦੇਖੋ ਦੇਖੋ ਉਹਨਾਂ ਨੇ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲਿਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀ ਇਹਨਾਂ ਨੂੰ ਕੱਢਿਆ ਗਿਆ ਉੱਥੋਂ ਉਹ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਖਾਕ ਸਾਹਿਬ ਜੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟਾਂ ਦੱਬੀ ਰੱਖਦੀਆਂ ਅਸਲੀਅਤ ਨੂੰ ਤੇ ਉਹ ਕਦੇ ਕੋਈ ਆਹ ਸੋਸ਼ਾ ਛੱਡ ਦਿੰਦਾ ਕਦੇ ਉਹ ਸੋਸ਼ਾ ਛੱਡ ਦਿੰਦਾ ਇਹ ਵੀ ਖਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰੋਪੀਅਨ ਸੀਗੇ ਇਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰੋਪੀਅਨ ਜਿਹੜੇ ਸੀਗੇ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ ਅੱਛਾ ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਭਾਈ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਹਾਂ ਉੱਥੇ ਜਾ ਕੇ ਰਹੋ ਜਗ੍ਹਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਤਿਆ ਲਿਆ ਭਾਈ ਯਾਰ ਤੁਸੀਂ ਕੀ ਕਰਨੀ ਇਹ ਸਾਰਾ ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ ਉਹ ਵੀ ਆ ਕੇ ਇੱਥੇ ਰਹਿਣਗੇ ਪਹਿਲਾਂ ਇੱਥੋਂ ਹੀ ਗਏ ਉਹ ਇੱਦਾਂ ਕਰ ਕੁਰ ਕੇ ਪਤਿਆ ਕੇ ਤੇ ਉਹਨਾਂ ਤੋਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਭਾਈ ਤੁਸੀਂ ਉੱਥੇ ਜਾ ਕੇ ਰਹੋ ਹੁਣ ਖਾਕ ਸਾਹਿਬ ਜੀ ਆਪਾਂ ਇੱਥੋਂ ਅਮਰੀਕਾ ਚੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਉਹ ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀਏ ਅਸੀਂ ਕਿਉਂ ਜਾਈਏ ਉੱਥੇ ਅੱਛਾ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖਬਰ ਆਉਂਦੀ ਵੱਖਰੀ ਵੱਖਰੀ ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਤੀ ਇਹਨਾਂ ਨੇ ਰੌਕੇ ਵੀ ਤੁਸੀਂ ਇੱਥੇ ਚਲੇ ਜਾਓ ਪਰ ਇਹ ਜਾਂਦੇ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ ਤੇ ਉਦੋਂ ਖਾਕ ਸਾਹਿਬ ਜੀ ਦੋ ਸੌ ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ। ਹਾਂ ਹਾਂ, ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਚ ਬੁਆ ਦਿੱਤਾ ਸੀਗਾ, ਝੋਕਿਆ ਸੀਗਾ, ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ, ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਵਧਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ। ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ ਤੇ ਇਹ ਹੁਣ ਜਾ ਕੇ ਉੱਥੇ ਗੱਖ ਸਾਹਿਬ ਜੀ ਉਹ ਸਾਰਾ ਆਸਾ ਪਾਸਾ ਹੀ ਡੱਬਣ ਨੂੰ ਫਿਰਦੇ
0: ਵਿੱਚ ਬਹੁਤ ਜੂਸ਼ ਹੈਗੇ ਆ, ਆਸਟ੍ਰੇਲੀਆ ਦੇ ਭਰਿਆ ਪਿਆ ਜੂਸ਼ਾ ਨਾਲ।
1: ਹਾਂਜੀ ਹਾਂਜੀ,
0: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ, ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ, ਯੂਨੀਵਰਸਿਟੀ ਬਹੁਤ ਆ, ਪਰ ਬਹੁਤ ਅੱਛੇ ਲੋਕ ਆ ਯਾਰ। ਉਹ ਤਾਂ ਅਗੇਂਸਟ ਯਾਹੂ ਦੇ ਵੀ ਅਗੇਂਸਟ ਹੈਗੇ ਆ, ਉਹਨਾਂ ਨੇ
1: ਹਾਂਜੀ ਨੇਤਾ ਯਾਹੂ ਦੇ ਵੀ ਖਿਲਾਫ ਹੈਗੀ ਆ, ਪਰ ਬਹੁਤ ਜ਼ਿਆਦਾ ਬਿਲਕੁਲ
0: ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ
1: ਭਾਈ
0: ਬਣਾ ਕੇ, ਹਾਂ ਉਹ ਬਹੁਤ ਵਧੀਆ ਲੋਕ ਹੈਗੇ ਆ, ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ, ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ,
1: ਹਾਂਜੀ
0: ਉਹਨਾਂ ਨੇ ਤੁਹਾਨੂੰ ਜਵਾਬ ਦੇਣਾ
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ।
0: ਬਹੁਤ ਅੱਛੇ ਲੋਕ ਆ, ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ
1: ਬਿਲਕੁਲ। ਤੇ ਇਹ ਖਾਕ ਸਾਹਿਬ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖਾਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਆ ਨਾ, ਇਸੇ ਗੱਲ ਦਾ ਤਾਂ ਉਹ ਰੌਲਾ ਆ, ਕਾਂਗਿਆਰੀ ਵਿੱਚੋਂ ਨਿਕਲ ਆਉਂਦੀ ਆ, ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਆ, ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ। ਤੇ ਖਾਕ ਸਾਹਿਬ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ, ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ। ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ, ਨੱਕ ਦੋ ਦਰਵਾਜੇ, ਕੰਨ ਦੋ ਦਰਵਾਜੇ, ਅੱਖਾਂ ਦੋ ਦਰਵਾਜੇ, ਪਿਸ਼ਾਬ ਕਰਨ ਲਈ ਇੱਕ ਦਰਵਾਜਾ, ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ, ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ।
0: ਕੋਈ ਸ਼ੱਕ ਨਹੀਂ, ਬਹੁਤ ਵਧੀਆ
1: ਜੀ। ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ, ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ, ਉਹ ਹੈ ਦਿਮਾਗ, ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ। ਕਿੰਨੀ ਡੂੰਘੀ ਗੱਲ ਲਿਖੀ ਹੈ ਕਾਕ ਸਾਹਿਬ ਜੀ। ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ। ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ, ਜੋ ਬਿਨਾ ਤਿਆਗ ਦੇ ਸੰਭਵ ਨਹੀਂ ਹੋ ਸਕਦਾ। ਖੁਸ਼ਹਾਲ ਜੀਵਨ ਜਿਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ।
0: ਕਿਆ ਬਾਤ, ਬੜੇ ਡੂੰਘੇ ਬੰਦੇ ਆ, ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ, ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ
1: ਅੰਦਾਜ਼ ਬਹੁਤ ਵਧੀਆ ਜੀ। ਅੰਦਾਜ਼
0: ਦੇ ਵਿੱਚ ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ।
1: ਬਿਲਕੁਲ
0: ਬਿਲਕੁਲ ਚੀਮਾ ਸਾਹਿਬ, ਆਪਾਂ ਮੈਂ ਗਾਣੇ ਲਾਉਂਦਾ ਇੱਕ ਦੋ, ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ। ਜੇ ਤੁਸੀਂ ਸੁਣਨੇ ਆ ਤੇ ਬੇਸ਼ੱਕ ਸੁਣ ਲਓ, ਨਹੀਂ ਤੇ ਤੁਸੀਂ ਕਰ ਲਓ ਆਰਾਮ। ਠੀਕ, ਓਕੇ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤਾਂ ਦੋਸਤੋ, ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋ ਰਿਹਾ ਹੋਵੇ ਅੱਜ, ਤੇ ਮਾਵਾਂ ਦੇ ਗੀਤ ਹੀ ਆਪਾਂ

ਤਾਂ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਹਨਾਂ ਦੀਆਂ ਹੈਗੀਆਂ ਉਹ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਆ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿਚ। ਦਿਓ ਇਜਾਜ਼ਤ ਮੇਰੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ।

0: दोस्तों सत श्री अकाल, नमस्ते, आदाब। तुसी सुन रहे हो दिल दी आवाज। मैं तुहाडा दोस्त ते होस्ट दर्शन सिंह खक, प्रवाज रेडियो फ्रैंकफर्ट जर्मनी। सो प्रोग्राम दी शुरुआत करदे हां जी। लाल सिंह चीमा साहब साडे सीनियर साडे नाल जुड़ गए ने ते खबरां वल झात मारदे उहनां कोलों पुछदे हां जी की हो रिहा दुनिया ते। आओ चीमा साहब, सत श्री अकाल जी, आई एम वेलकम जी।
1: ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਖੱਖ ਸਾਹਿਬ ਜੀ। ਤੇ ਖਬਰਾਂ ਖੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਖੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੁਰੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਖੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਤੇ ਉਹਨਾਂ ਨੇ ਖੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਆ ਨਾ, ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰਦ੍ਰਿਸ਼ਟੀ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸੰਸਥਾਪਤਾ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਕਿ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉੱਪਰ ਵਾਲੇ ਨਾਲ ਕਰਨਾ ਵਾਲੇ, ਆਪਾਂ ਆਪਸ ਵਿੱਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਖ ਸਾਹਿਬ ਜੀ। ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਖ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਖ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ। ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਇਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ, ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ, ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ ਚਲ ਜਾਊਂ ਜੇ ਕਰ ਦਊਂ ਉਹ ਕਰ ਦੂ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂ ਚਾਨ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਿਤਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿੱਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖੱਖ ਸਾਹਿਬ ਜੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿੱਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖੱਖ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ NATO ਦੇ ਬਰਖਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲਿਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ, ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ, ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਲਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਿਹਾ
0: ਜੀ, ਬਿਲਕੁਲ
1: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜੁਗਾੜੂ, ਕੂਟਨੀਤਿਕ, ਯੁੱਗ ਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਵਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂ ਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ, ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ। ਕਹਿਣ ਦਾ ਮਤਲਬ ਖਖ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜ਼ੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂ ਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਖ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਖ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਖ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਨ੍ਹਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ਼ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸ਼ੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਣੇ ਹੋਏ ਅੱਜ ਦੀ।
0: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ, ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰ ਦੇਗਾ।

0: y márquelo de nuevo.
1: Message 2, US01LV.
2: Leader sir, team sahab da lagneya te app karde hain ji chalu. Thank you so much dosto, Dr. Gurdeep Singh Sandhu sahab jud gaye ji sade naal te program di shuruaat karde hain. Aur ji Dr. sahab sat sri akal, welcome ji
3: aan
2: ji.
3: Haan ji, khak sahab sat sri akal, team sahab main samjhda ho jud jaange te baad sun lenge.
4: Utte ne ohna saryan da bahut bahut dhanwad hai ki oh lagatar sun rahe ne aur mainu badi khushi hai. ਕੱਲ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿਚ ਕੁਛ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿਚ ਇੱਕ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਅਣਹੋਣੀਆਂ ਕਹਾਂਗੇ ਜਦੋਂ ਸਾਡੀ ਸਮਝ ਦੇ ਵਿਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿਚ ਤੇ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ 50-55-58 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਵਿਚ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨੀ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆਂ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀ ਮਾਤਾ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ ਜੋਤਿਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਇੱਕ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਦੇ ਮਿਲਣ ਤੋਂ ਬਾਅਦ ਲੈਣੇ ਆ ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿਣਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿਣਤੀ ਦੇ ਵਿਚ ਹੀ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇੱਕ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ, ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਹੈ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿਣਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਤਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੇਸਿਸ ਸੀ। ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੇਸਿਸ ਹੁੰਦੀਆਂ ਨੇ, ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਜ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੇਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ, ਜੈਨੇਟਿਕਸ ਦੀ ਜਾਣਕਾਰੀ ਹੈ, ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ, ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੇਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਹਾਂ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਰੇੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣੇ ਆ, ਬਾਂਦਰ ਬਣੇ ਆ, ਜਾਨਵਰ ਬਣੇ ਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣੇ ਆ, ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹੋ ਜਾਣਾ ਆਖਾ ਨਾ ਹੀ ਕਹਿ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨੀ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਹਾਂ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਲੱਗਦਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦਾ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ, ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਇਕੱਠੇ ਕੀਤੇ ਜਾ ਸਕਦੇ ਨੇ, ਬਣਾਏ ਜਾ ਸਕਦੇ ਨੇ। ਹਾਂਜੀ, ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਪਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ, ਹੋ ਸਕਦਾ ਕੋਈ ਕਾਨੂੰਨੀ ਬੱਧ ਜਾਂ ਹੁਣ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਆਂਦੇ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਦੋ ਸਾਡਾ ਇੱਕ ਹੋ ਗਿਆ, ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਇਹਦੇ ਵਿੱਚ ਹੋ ਰਿਹਾ, ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ ਨਾ ਹੋਇਆ ਤੇ DNA ਨਾਲ ਟੈਸਟ ਕਰਦੇ ਹਾਂ ਅਸੀਂ, ਤੋ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵੇ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿਚ ਅਸੀਂ ਇਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਵੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। सो असी इस गल की व्यवस्था दे विच जो कुछ हुण तक सीगा, मैं केवल ओदी गल कर रहा जो जो कुछ हुण तक सी और जिस गल की सारी व्याख्या असी हुण तक तुहाडे नाल सेहत विज्ञान के प्रोग्रामा विच कीती ओह इह सी कि हुण तक जीवन किवें चलदा आया है और वह जीवन चलता आया एक मां ते एक प्यो दे मिलन तो और मां ते प्यो दे मिलन तो की सीगा स्पर्म ते ओवम ते उस स्पर्म ते ओवम की व्याख्या किथे ओ बनते ने किवें ओ बनते ने किन्नी तादाद बनते ने किवें अगे चलते ने यह सारी व्याख्या मैं तुहाडे नाल सांझी कर दित्ती सी। ओवम की की प्रोडक्ट हुंदी है, किवें ओ बनना शुरू हो जांदा, किथे बनना शुरू हो जांदा, किहड़े किहड़े हारमोनस ने जिहड़े इन्हां नूं पैदा करदे ने ते फिर एक ओवम या दूसरे पासे स्पर्मा की गिनती जिहड़ी ओ बननी शुरू हो जांदी है, मिलाप किवें हुंदा आ, किवें आपस दे विच मिलदे ने, उह सारी व्यवस्था जिहड़ी सी मैं तुहाडे सामने इन्हां प्रोग्रामा दे विच रखी सी और मिलन की प्रक्रिया किवें दी हुंदी है और किन्नी मुश्किल वाली गल है। जदों सारियां गल्लां आपां कर रहे सां ते मैं तुहाडे नाल भी गल करी सी वी बड़े लक्की आ सी कि इन्ने इन्ने वड्डे शरीर या इन्नी इन्नी उम्र तक पहुंचते हुए वी बड़िया सारिया त्रासदियां साडे सामने आईयां, बड़िया सारिया मुश्किल साडे सामने आईयां, हर्डल्स आए, असी उह पार करदे आए हां ते अजे तक भी जिंदा हैगे। बड़ी अजीब गल लगदी जदों असीं जाणदे हां कि 120 मिलियन 150 मिलियन तक स्पर्म पैदा हुंदे ने एक एक एजैकुलेशन दे समय बाहर निकलते ने ते उन्हां विचारियां विचों किसे एक दी किस्मत जागदी है कि वह कोई गुरदीप सिंह बन जांदा, कोई लाल सिंह बन जांदा, कोई खखा साहब बन जांदा, कोई कुछ बन जांदा। किहड़ी वड्डी हालात की गल सी ते सारी दी सारी गल मैं तुहाडे नाल सांझी करदा आया हां भी किवें किवें हुंदा आ, केहड़ी केहड़ी थां ते किथे किथे सानूं कमी पेशी आउंदी रही है, केहड़ियां केहड़ियां मारां साडे ते पैंदियां रहियां, मुहिमां पैंदियां रहियां ने और असीं उन्हां नूं फतेह करदे होए एक जीव पैदा हुंदा है अल्टीमेट और उस जीव दा फिर अगे जाके डिवेलपमेंट किवें हुंदी है। बावजूद इस दे भी बड़ी सारिया रुकावटां सी ना जिन्हों फैलोपियन ट्यूब जस्टेशनल असीं कहा सीगा ट्यूब दे विच प्रेगनेंसी हो गई है, अल्ट्रा यूटरिन प्रेगनेंसी सी, एक्स्ट्रा यूटरिन प्रेगनेंसी दा की व्यवस्था सीगी, उस तों बाद फिर पेट च किवें पहुंचया, की तरीकाकार सी, एक एक स्टैप ते जिन्नियां मुश्किलां सी ना उह सारियां मैं तुहाडे नाल सांझियां करदा आया और उस तों बाद फिर मां दे पेट विच आ के इहदी इंसर्शन किवें हुई, किवें अज नूं असीं ऑल आने आ जिहनूं असीं प्लेसेंटा कहने आ, जिस अम्बिलिकल कॉर्ड जिहनूं असीं कहने आ, इह किवें किवें बनदियां ने, सारियां किवें हुंदियां ने, ते फिर जिहड़ा एक लगातार चक्कर चल रिहा सी कि ठीक आ मेंसेस आ गए कि चक्कर खत्म हो गया लड़की का, दूसरा कि चक्कर फिर शुरू हो जाता सीगा, इसे तरह ही स्पर्म भी कंटीन्यूसली तो बनते ही रहते हैं। सो इस तरह की कंडीशन जो आई सी ते मैं एक बड़ी अजीब गल थानू दसी सी कि उस वेले एक प्लेसेंटा के विचों जो हारमोन इशू हुंदा आ वह एक सिग्नल भेजता ब्लड दे राही ओवरी नूं भी ना भाई तुसीं हुण काम बंद कर दिओ, अगे असीं जाके स्टैबलिश हो गए हां ते हुण साडी जिवें ओह मैं मजाकिया तौर पर कही सी वैसे तो कनेडा पहुंच गए तो सैट हो गए हूं अगे होना किसी ने भेजो सानू स्टैबलिश हो लैन दो है जी। तो इस तरह करके ये सारिया व्यवस्थावां मैं तुहाडे नाल सांझियां कीतियां सी कि किवें किवें क्रियावां जिहड़ियां हुंदियां ने ते जदों अगे उहदा कोई रिजल्ट निकलता है तो पिछली क्रिया एकदम होनी बंद हो जाती जिहड़ी इक रूटीन सी। यह सारिया गल्लां ते उस तों बाद किवें किवें आ के इसकी डिवेलपमेंट मां दे पेट विच होई सी और मां दे पेट दी की व्याख्या सीगी ओहदे विच जिहड़ा अंदर दा ओहदा लेयर सी इंडोमैट्रियम सी उहनूं फिर असीं डैसीडुआ कह दित्ता, डैसीडुआ दे तीन पोर्शन मैं तुहानूं दस दित्ते अलग अलग, डैसीडुआ बेसालिस, डैसीडुआ कैप्सुलरिस, डैसीडुआ वेरा और इन्हां तिन्नां दी ही अलग अलग की इंपोर्टेंस हैगी सीगी जीवन दे विच, किवें इह बच्चे नूं डिवेलप करन वास्ते सहायक हुंदे सीगे, किवें स्पेस दिंदे सीगे, सारियां गल्लां मैं तुहाडे नाल सांझियां करदा आया ते अल्टीमेट समां कंप्लीकेशनां विच लंघदे होया ए आ गया कि इसने हुण बाहर आना हैगा जिहनूं असीं लेबर कहा सीगा और उस लेबर दी भी अपनी व्यवस्था सी। मां दे पेट विच रहिंदे होया बहुत सारियां कमियां पेशियां साडे सामने आईयां और जिन्हां नूं अज असीं मैं इह कहा सी कि अज असीं तकरीबन 15वें हफ्तिआं दी जिहड़ी प्रैगनेंसी हुंदी है उदों भी पहला 13 हफ्तिआं दी प्रैगनेंसी दे विच वी अज असीं ओह डिफेक्ट ओह नुक्स जिहड़े बच्चे विच बन रहे ने, जिहड़ा बच्चा डिवेलप हो रहा मां दे पेट विच ओहदे विच किहड़े किहड़े नुक्स रह सकदे ने और उन्हां दी जानकारी करनी शुरू कर दित्ती है। इन्ने क साइंस इन्नी कि टेक्नोलॉजी साडी हो गई है कि असीं ओह मां नूं मां दे पेट विच पहलां तां ही पता लगदा सी जिद्दन बच्चा जम्मिया कि उदों ही पता लगदा सी वी विकलांग है या इहदे विच जिहनूं असीं मैडिकल तौर ते एनोमलीज बोलदे आ ਕਿਹੜੀ ਕਿਹੜੀ ਚੀਜ਼ ਦੀ ਬਣਤਰ ਵਿਚ ਕਮੀ ਰਹਿ ਗਈ ਹੈ ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਵੀ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ। ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟੇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟਸ ਹੁੰਦੇ ਨੇ ਜੀਨਸ ਵਿੱਚੋਂ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ। ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ। ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਨੇ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਹ ਕਿਉਂ ਆ ਸਕਦੇ ਨੇ ਇਹ ਵਿਵਸਥਾ ਸ਼ੁਰੂ ਕਰਨੀ ਹੈ ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ। ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰੰਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ। ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ ਠੀਕ ਠਾਕ ਸੀ ਯਾਰ ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀਗੀ ਕੀ ਹੁਣ ਕਿਉਂ ਐਸਾ ਹੁੰਦਾ ਹੈ। ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਦੇ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ ਕਿਹੜੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਫਿਰ 3rd ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਿਹੜਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹੇਗੀ ਇਹਦੀ ਬਣਤਰ ਦੇ ਵਿੱਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕੂਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਅਸੀਂ ਕਹਿੰਦੇ ਹੁਣ ਇਨਕੂਬੇਸ਼ਨ ਚ ਤੋਂ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ ਜਿਵੇਂ ਹਾਰਟ ਦੇ ਵਿੱਚ ਫੋਰਾਮੈਨੋਬਲ ਦੀ ਗੱਲ ਕੀਤੀ ਸੀ ਜਿਵੇਂ ਫੋਂਟਾਨਸ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ ਉਹਦੀ ਸਾਰੀ ਵਿਵਸਥਾ ਉਹਦੀ ਸਾਰਾ ਮੈਨੇਜਮੈਂਟ ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ ਔਰ ਉਸ ਨੂੰ ਅਸੀਂ ਕਹਿੰਦੇ ਕੀ ਹੈ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ ਔਰ ਇਹ ਅਸੀਂ ਕਿਵੇਂ ਕੀਤਾ ਸੀ ਕੀ ਕਰਨਾ ਸੀ ਉਹਦਾ ਢੰਗ ਕੀ ਸੀ ਤਰੀਕਾ ਕੀ ਸੀਗਾ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਜੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਤੇ ਇੱਕ ਮਾਂ ਇੱਕ ਲੜਕੀ ਕਹਿ ਲੋ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ ਮਾਸਿਕ ਧਰਮ ਸ਼ੁਰੂ ਹੋ ਗਿਆ मतलब कुदरत ने एक सर्टिफिकेट दे देता है कि हुण ये जीवन तो जीवन पैदा कर सकती है। तो तुसी ये समझो भाई हर महीने ही ओ एक नवा जीवन पाउंदी है, हर महीने ही एक इस तरह की त्रासदी दे विचों लंघदी है और उस त्रासदी का नाम है थानू दस्या सी इंबोलिज्म। बहुत सारिया बीमारियां, बहुत सारिया जेनेटिक टाइप दी कमियां ऐसी रहिंदियां ने शरीर दे विच जिन्हां दे करके कई शरीरां दे विच इस तरह की प्रॉब्लम आउंदी है कि किसी भी थां तो, किसी भी जख्म तो, किसी भी टूटी हड्डी तो या किसी भी शरीर दे जख्म तो कोई पार्टिकल, कोई छोटा मोटा हिस्सा टुट के खून वापसी जाने वाले खून दे प्रवाह विच रल गया और जांदे जांदे अगर वो किसी थां ते जाके हार्ट विच रुक गया, कोरोनरी आर्टरियां दे विच रुक गया, हार्ट अटैक हो सकता है। अगर वो किसी उसे थां ते जांदा जांदा ब्रेन च रुक गया ते स्ट्रोक हो सकता है और जिहदे नाल कोई अंग भी मारिया जा सकता है, डैथ भी हो सकती है। तो मैं इसे करके कहा कि एक लड़की जदों ओदे मासिक धर्म शुरू हुंदे ने या इंज कहो एक मां हर प्रेगनेंसी समय ते हर मासिक धर्म समय इस त्रासदी दे विचों गुजरदी, बहुत वड्डा योगदान है ओदा। इन्ना संसार जिहड़ा बनिया मां दे राही, इसे करके ते मां पूजनी हो गया ते आप इन्नियां सारिया मुसीबतां दे विचों लंघदे होया नहीं ओ बच्चे जमदियां ने। ठीक है कि इग्नोरेंस है ना, उन्हें बेचारी नूं पता ही नहीं। हुण जिवें जिवें जानकारी होई है ते पता लगदा है ना कि भाई है एवी कुछ हो सकता है। हर महीने ही मेरे नाल कुछ ऐसा, और असि सारे हर्डल पास कर जांदे आ, असि सारे हर्डल पार करके फिर भी किन्ने किन्ने बच्चे जमदिया ने मामा। हां जी, सो ये सारा कुछ हो रहा है जदों के मासिक धर्म का जिहड़ा एक नॉर्मल पीरियड है किसी भी बच्ची नूं 13-14 साल की उम्र तो असि आम तौर ते 12 गिनते हां कि 12 साल दे विच एज एन एवरेज हर बच्ची नूं मासिक धर्म शुरू होने शुरू हो जाते हैं। हालांकि अजकल जेडे ने बहुत सारे बहुत अर्ली एज दे विच भी यही कंडीशन होनिया शुरू हो जाए। प्री पबर्टी जिन्हों मैं कहा सीगा, प्री पबर्टी भी कही सी, कई इन्हों लेट पबर्टी भी कही सी, पर अल्टीमेट ये साडा रेंज जिहड़ा है 40-42 साल की उम्र तक चलता है। तो जिहड़ा इन्ने साल का समा, इन्ने साल का पीरियड है ओहदे विच असीं गिनती करके मेडिकल साइंस ने दसी कि 480 वेरां ओवम ने पैदा होना है, जीवन ने शक्ल लैण वास्ते अपने आप नूं प्रेजेंट करना है। मैरिज तो पहला यह संभव है ही नहीं कि प्रेगनेंसी होवे। जदों गृहस्थ जीवन शुरू हुंदा है ते उस तों बाद एक कंडीशन शुरू हो जांदियां ने और ओहदे विच भी हर महीने या इंज कह लो कि किसी भी समय इस तरह की त्रासदी वापर सकती है कि कोई इंबोलिज्म, कोई कलॉट, कोई पार्टिकल उत्थों जाके सर्कुलेशन च कर दे। पर आमतौर से सेहतमंद लोगों में ऐसा नहीं होंगे, पर जिहड़े लोग डायबिटिक्स हैगे ने या जिन्हां दी कोई जेनेटिक टाइप दी प्रॉब्लम्स हैगियां ने उन्हां दे विच संभावना हैगी आ कि ये ऐसा हो जाए कि किसी भी वेले जिंदगी दे विच रहिंदियां होइयां मौत का सामना करना पै जाए, ये मुश्किल साडे सामने आ सकदी। तो यह सारी व्यवस्था जिहड़ी सी वो मैं थोड़े नाल सांझी करी सी। उस तों बाद मैं थोड़े नाल सांझा कीता सी कि ठीक है, बच्चा बाहर आ गया, असीं इहदा एग्जामीनेशन करिया, वेख्या भी इहदे कुदरती तौर ते जिहड़ी असीं कि नॉर्मल बनतर शरीर दी समझदे आं उस बनतर दे विचों किहड़ी किहड़ी कमी है। जिवें क्लेफ्ट प्लेट दी मैं गल कीती सी, बहुत सारियां गल्लां ते सानूं दिस रहियां ने ना, बहुत सारियां गल्लां सानूं दिसदियां नहीं अंदरूनी ने। जिवें मैं हार्ट दी गल कीती सी, फिर मैं नोबल दी गल कीती सी, इस तरह करके होर भी बहुत सारिया गल्लां ने जिहड़ियां उम्र दे फेज दे नाल नाल चलदियां रहिंदियां ने। असीं की कहिंदे आ बच्चे ने दंदियां कढ लईआं ते कहिंदे बस सारा कुछ ठीक हो गया, नहीं, उस तों बाद दंदियां ने टुटना भी है, उस तों बाद नवें दंदां ने आउणा भी है, उस तों बाद विजडम टीथ ने भी आउणा है जिहनूं असीं अकल दार कहिंदे आ, जिन्हें 24-25 साल की उम्र विच दंदां दी कंप्लीशन होनी। आम तौर ते जिहड़े मिल्क टीथ ने ओह 24 जिहड़ा है महीनिया च पूरे हुंदे ने और उहनूं असीं कहिंदे 20 मिल्क टीथ, यह 24 महीनिया की उम्र तक पूरे हुंदे ने और 5वें-6वें महीने दे विच आम तौर ते शुरू हो जांदे ने। और इसे तरह ही इन्हां दे टुटण दी व्यवस्था हुंदी है, महीनिया नूं सालां च कन्वर्ट कर लो। 5-6 महीने दे विच जे दंद शुरू हुंदे ने बनना, पहला दंद इनसाइजर टीथ साडा सामने दंद आना शुरू हो जांदा है, तां तुसीं इह समझो वी 5वें-6वें साल दे विच इह पहला टुटना भी है। एक नॉर्मल व्यवस्था हैगी है, पर इस नॉर्मल व्यवस्था चलदे चलदे भी तो बहुत सारिया रुकावट आउंदिया ने ना, और उन्हें रुकावटा नूं किवें असीं चैक करना है। दे फेज दे नाल नाल चलदिया रहिंदिया ने, असीं की कहिंदे आ बच्चे ने दंदियां कढ लईआं ते कहिंदे बस सारा कुछ ठीक हो गया, नहीं, उस तों बाद दंदियां ने टुटना भी है, उस तों बाद नवें दंदां ने आउणा भी है, उस तों बाद विजडम टीथ ने भी आउणा है जिहनूं असीं अकल दार कहिंदे आ, ਜਿਹਨੇ 24 ਤੋਂ 25 ਸਾਲ ਦੀ ਉਮਰ ਵਿਚ ਦੰਦਾਂ ਦੀ ਕੰਪਲੀਸ਼ਨ ਹੋਣੀ, ਆਮ ਤੌਰ ਤੇ ਜਿਹੜੇ ਮਿਲਕ ਟੀਸ ਨੇ ਉਹ 24 ਜਿਹੜਾ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ, ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਸ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ, ਔਰ 5ਵੇਂ 6ਵੇਂ ਮਹੀਨੇ ਦੇ ਵਿਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ, ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲੋ, 5 ਤੋਂ 6 ਮਹੀਨੇ ਦੇ ਵਿਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5ਵੇਂ 6ਵੇਂ ਸਾਲ ਦੇ ਵਿਚ ਇਹ ਪਹਿਲਾ ਟੁੱਟਣਾ ਵੀ ਆ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿਚ ਚਲਦੇ ਚਲਦੇ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ ਇਹ ਦੰਦਾਂ ਦੇ ਦੰਦ

ਮਹੀਨੇ ਨੂੰ ਸਾਲਾਂ ਚ ਕਨਵਰਟ ਕਰ ਲੋ। ਪੰਜ ਤੋਂ ਛੇ ਮਹੀਨੇ ਦੇ ਵਿਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ ਪੰਜਵੇਂ ਛੇਵੇਂ ਸਾਲ ਦੇ ਵਿਚ ਇਹ ਪਹਿਲਾ ਟੁੱਟਣਾ ਵੀ ਆ। ਇਹ ਇਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿਚ ਚਲਦਿਆਂ ਚਲਦਿਆਂ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਜਿਹੜਾ ਨਵੇਂ ਘਰ ਬਣ ਗਏ ਆ, ਜੇ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ। ਸੋ ਇਸ ਤਰ੍ਹਾਂ ਕਰਕੇ ਦੰਦਾਂ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ। ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚੋ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚੋਂ ਹੁੰਦਾ ਇਹਦਾ, ਤੇ ਜੇ ਆਂਤੜੀਆਂ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ। ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਜਾਂ ਕਈ ਬੱਚੇ ਜਿਹੜੇ ਅੱਠਵੇਂ ਨੌਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਲਈ ਤੇ ਹੱਡੀਆਂ ਫਿਰ ਠੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ 'ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ 'ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸਬੰਧ 'ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ। ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ ਦੋ ਜਾਂ ਤਿੰਨ ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ। ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਇੱਥੇ ਲੋਕ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆ ਮੈਂ ਜ਼ੀ ਫਾਈਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਸਦੇ ਬੱਸ ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ ਹੋ ਗਿਆ। ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਹੈ ਜਾਂ ਤੁਸੀਂ ਕਿੰਨੀ ਉਮਰ ਦੇ ਹੋ, ਛੁਪਾ ਨਹੀਂ ਸਕਦੇ ਤੁਸੀਂ। ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਜ ਆਇਆ ਸੀ ਜੀ, ਉਦੋਂ ਆਖਰੀ ਵਾਰ ਮੈਂਸਜ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ, ਔਰ ਉਹਦੇ ਮੁਤਾਬਕ ਅਸੀਂ ਜੋਤਸੀ ਨਹੀਂ ਆ, ਡਾਕਟਰ ਜੋਤਸੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਗਿਆ, ਗੈਸ ਠੀਕ ਵੀ ਹੋ ਸਕਦਾ ਗਲਤ।

0: ਹੋ ਸਕਦਾ, ਪਰ ਜੇ ਤੁਸੀਂ ਦੋ ਤੇ ਦੋ ਚਾਰ ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ ਦੋ ਲਕੀਰਾਂ ਮਾਰੀਆਂ, ਫਿਰ ਦੋ ਲਕੀਰਾਂ ਮਾਰੀਆਂ, ਫਿਰ ਚਾਰਾਂ ਨੂੰ ਗਿਣਤੀ ਕੀਤੀ, ਚਾਰ ਖੇਡਦੇ, ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ, ਉਹ ਐਗਜੈਕਟ ਹੋਣਾ, ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋਗੀ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀਆਂ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਕਹਿੰਦੇ। ਖੈਰ, ਇਹ ਡਿਟੇਲ ਚ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ ਇੱਕ ਸਾਲ ਤੱਕ ਉਹਦੇ ਉੱਤੇ ਲੇਬਰ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤ੍ਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ। ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ, ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ ਇੱਕ ਸਾਲ ਦੀ ਉਮਰ ਦੇ ਵਿੱਚ ਜਾਂ ਡੇਢ ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸੰਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ, ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਪਹਿਲੇ ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ, ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਆਪਣੇ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਵੀ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੁਣ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, 3 ਸਾਲ ਹੋ ਗਏ ਨੇ, ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ। ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿੱਥਾਂ ਜਿਹੜੀਆਂ ਚੱਲਦੀਆਂ ਸੀ, ਮਿੱਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ। ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿੱਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਅਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿੱਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ, ਪਿੱਛੇ ਤਰ੍ਹਾਂ ਇਸੇ ਤਰ੍ਹਾਂ ਹੀ ਆ ਜਿਹੜੇ ਤਰਕਸ਼ੀਲ ਲੋਕ ਨੇ ਨਾ, ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ, ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ ਇੱਕ ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ 1 ਸਾਲ ਤੋਂ 5 ਸਾਲ ਤੱਕ। 1 ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕਿ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਇਸ ਗੱਲ ਨੂੰ। ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਹਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕ ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ। ਤੇ ਮੈਂ ਤੁਹਾਨੂੰ ਉਹਨਾਂ ਮਿੱਥਾਂ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਅਰ ਕ੍ਰੋਮੋਸੋਮ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਿਲ ਹੁੰਦੀ ਹੈ, ਤੇ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਹ ਸਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜਦੋਂ ਤੱਕ ਅਬਾਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬਾਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬਾਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਨੇ ਮੁੰਡਾ ਚਾਹੁੰਦੇ ਆ ਜੀ, ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਤਾਂ ਅਬਾਰਸ਼ਨ ਕਰਵਾਈ। ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਂਦੇ ਆ, ਔਰ ਅਲਟਰਾਸਾਊਂਡ ਬੇਸਿਕਲੀ ਕੀ ਆ, ਜਿਹੜੇ ਡੈਫੀਸ਼ੈਂਸੀ ਰਹਿ ਗਈਆਂ, ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ, ਬਿਮਾਰ ਸਰੀਰ ਰਹਿ ਗਿਆ ਜਿਹੜਾ ਸਿਵਲ ਨਾਰਮਲ ਨਹੀਂ ਹੋ ਰਿਹਾ, ਉਹਨੂੰ ਜਾਣਨ ਵਾਸਤੇ ਸੀ। ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ, ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ, ਪਹਿਲਾਂ ਜਾਣਨ ਵਾਸਤੇ ਕਰਵਾ ਰਹੇ ਹਾਂ। ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ, ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ, ਅਬਾਰਸ਼ਨ ਕਰਵਾਏ ਜਾ ਰਹੇ ਨੇ, ਐਸਾ ਕੁਝ ਕੀਤਾ ਜਾ ਰਿਹਾ ਇਹ ਇਸ ਵਿਵਸਥਾ ਕਰਕੇ, ਤੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ, ਇਹ ਬੰਦ ਕਰ ਦਿਓ ਜੀ, ਐਸਾ ਕਰ ਦਿਓ ਜੀ, ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ, ਉਹ ਜਾਣਿਆ ਜਾਵੇ, ਉਹਦਾ ਮਿਸ ਯੂਜ਼ ਹੋ ਰਿਹਾ, ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਹੈ ਇਹ ਡਾਇਗਨੋਸਟਿਕ ਹੀ। ਸੋ ਖੈਰ ਉਸ ਤੋਂ ਬਾਅਦ ਦੀ ਤਰਾਸਰੀ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿੱਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿੱਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ, ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ। ਹਾਂਜੀ, ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ, ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਕਿ ਨਾ ਸਾਡਾ ਬੱਚਾ ਮਿਕਸ ਅਪ ਕਰ ਦਿੱਤਾ, ਕਿਸੇ ਨੇ ਬਦਲ ਦਿੱਤਾ, ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ, ਬਹੁਤ ਕੁਝ ਐਸਾ ਹੁੰਦਾ ਰਿਹਾ, ਕੇਸ ਹੁੰਦੇ ਰਹੇ। ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ, ਅਸੀਂ DNA ਤੱਕ ਪਹੁੰਚ ਗਏ, ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ। ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ, ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ, ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ। ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ, ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ, ਮੈਡੀਕੋ ਲੀਗਲ ਕੁਐਸਚਨ ਹੈ, ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ, ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ, ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ, ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ, ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ। ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ, ਇਹ ਇਹਦੇ ਬਾਪ ਨਹੀਂ ਹੈਗੇ। ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ, ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ, ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਵੀ ਇਹਦਾ ਬਾਪ ਹੈਗਾ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ। ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ, ਮਾਂ ਦੇ ਪੇਟ ਵਿਚ ਤਾਂ ਬੱਚਾ ਮੁੰਡਾ ਸੀਗਾ, ਡਾਕਟਰ ਨੇ ਸਾਨੂੰ ਕੁੜੀ ਫੜਾ ਦਿੱਤੀ ਹੈ, ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਹੈ। ਚੁੱਪ ਕਰ ਗਏ ਸੀ, ਰਹਿ ਗਏ ਸੀ। ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ, ਟੋਟਲਰ ਏਜ ਤੋਂ ਬਾਅਦ 6ਵੇਂ ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ, ਪਦਰਪ ਲੱਗ ਗਈ, ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ, ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ, ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6ਵੇਂ 7ਵੇਂ ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ, ਕੋਈ ਜੱਜ ਨਹੀਂ ਕਰ ਸਕਦਾ। ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ, ਕੋਈ ਜੱਜ ਨਹੀਂ ਕਰ ਸਕਦਾ। ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ, ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ। ਪ੍ਰੈਸ ਦਾ ਡਿਵੈਲਪਮੈਂਟ ਹੋਣਾ, ਸਰੀਰ ਦੀਆਂ ਗੁਲਾਈਆਂ ਦਾ ਬਣਨਾ, ਫੈਟ ਦਾ ਡਿਪੋਜ਼ੀਸ਼ਨ ਹੋਣਾ, ਆਵਾਜ਼ ਦਾ ਬਦਲਣਾ, ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ। ਉਲਟ ਲੜਕੇ ਦੇ ਵਿਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ, ਥੋੜੇ ਬਹੁਤ ਹੇਅਰ ਗਰੋਥ ਚਿਹਰੇ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਹੀ ਓਹਦੇ ਹੋਰ ਸ਼ਰੀਰ ਦੀ ਜਿਹੜੀ ਓਹਦੀ ਵਾਇਸ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਆਮ ਤੌਰ ਤੇ ਛੇਵੇਂ ਸੱਤਵੇਂ ਸੱਤਵੇਂ ਸਾਲ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ, ਪਰ ਸਾਨੂੰ ਪਤਾ ਕਦੋਂ ਲੱਗਦਾ? 12-13 ਸਾਲ ਦੀ ਉਮਰ ਦੇ ਵਿੱਚ, ਫਿਰ ਓਹਦੀ ਵਾਇਸ ਚ ਭਾਰੀ ਹੋ ਗਈ ਬਈ, ਹਾਂਜੀ, ਪਰ ਉਦੋਂ ਤੱਕ ਤਾਂ ਮੁੱਛਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਤੱਕ ਤੇ ਜਿਹੜਾ ਆਮ ਤੌਰ ਤੇ ਜਿਹੜੀ ਇੰਟਰਨਲ ਚੈੱਕਅਪ ਹੈ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ ਹੈ, ਇਹ ਸਾਰੀ ਜਿਹੜੀ ਜਿਹਨੂੰ ਅਸੀਂ ਸੈਕੰਡਰੀ ਸੈਕਸ ਕਰੈਕਟਰ ਕਹਿੰਦੇ ਹਾਂ, ਲੜਕੀਆਂ ਵਿੱਚ ਮਾਸਿਕ ਧਰਮ ਆਉਣਾ ਸ਼ੁਰੂ ਹੋ ਜਾਂਦਾ, ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਗਏ। ਪਰ ਇੱਥੇ ਦੀ ਤ੍ਰਾਸਦੀ ਕੀ ਹੋਈ? ਤ੍ਰਾਸਦੀ ਇਹ ਹੋਈ ਸੀ ਕਿ ਕੋਈ ਲੜਕੀ, ਕਿਉਂਕਿ ਹੁਣ ਦੁਨੀਆਂ ਤੇ ਗਲੋਬਲ ਪਿੰਡ ਹੋ ਗਿਆ ਨਾ, ਹੁਣ ਤੇ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ, ਅੱਗੇ ਤੱਕ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਵਾਪਰ ਰਿਹਾ ਹੈਗਾ, ਲੇਕਿਨ ਹੁਣ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ। ਸਾਰੀ ਦੁਨੀਆਂ ਦੀ ਖਬਰ 5 ਮਿੰਟਾਂ ਬਾਅਦ ਸਾਰੀ ਦੁਨੀਆਂ ਚ ਫੈਲ ਜਾਂਦੀ ਹੈ, ਮੀਡੀਆ ਇੰਨਾ ਤੇਜ਼ ਹੋ ਗਿਆ, ਔਰ ਹੁਣ ਆਮ ਗੱਲਾਂ ਸਾਨੂੰ ਪਤਾ ਲੱਗ ਗਈ ਹੈ ਵੀ ਉਹ ਫਲਾਣੀ ਲੜਕੀ ਸੀ, ਉਹ ਜਦੋਂ 12-13 ਸਾਲ ਦੀ ਹੋਈ ਤਾਂ ਲੜਕਾ ਬਣ ਗਿਆ, ਜਾਂ ਕੋਈ ਲੜਕਾ ਸੀਗਾ ਇਸ ਉਮਰ ਦੇ ਵਿੱਚ ਤੇ ਉਹ ਲੜਕੀ ਬਣ ਗਿਆ ਹੈ। ਬੜੀ ਵੱਡੀ ਤ੍ਰਾਸਦੀ ਸੀ, ਹੁਣ ਅਸੀਂ ਇਗਨੋਰ ਨਹੀਂ ਕਰ ਸਕਦੇ, ਅਸੀਂ ਨਾ ਨਹੀਂ ਕਰ ਸਕਦੇ, ਹੁਣ ਕਿਹਨੂੰ ਇਲਜ਼ਾਮ ਦਈਏ? ਪਹਿਲਾਂ ਤਾਂ ਅਸੀਂ ਡਾਕਟਰ ਕਹਿਤਾ ਸੀ, ਡਾਕਟਰ ਨੇ ਸਾਡੇ ਨਾਲ ਧੋਖਾ ਕਰ ਲਿਆ ਹੈਗਾ, ਉਹ ਸਵਾਲ ਅਸੀਂ ਹੱਲ ਕੀਤਾ DNA ਨੇ, ਅੱਜ ਅਸੀਂ ਕਿਹਨੂੰ ਕਹੀਏ? ਸੋ ਇਹੋ ਜਿਹੀ ਤ੍ਰਾਸਦੀ ਸਾਡੇ ਸਾਹਮਣੇ ਆਈ ਸੀ, ਕਿਉਂਕਿ ਹੁਣ ਤਾਂ ਸਾਡੇ ਸਾਹਮਣੇ ਸੀ, ਪਰ ਇਸ ਚੀਜ਼ ਦਾ ਜੈਨੇਟਿਕਸ ਨੇ ਕੀ ਹਾਲ ਕੱਢਿਆ, ਕੀ ਤੁਹਾਨੂੰ ਦੱਸਿਆ, ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਭਾਈ ਇਹ ਜੈਨੇਟਿਕ ਵਿਵਸਥਾ ਦੇ ਮੁਤਾਬਕ ਜਿਹੜਾ ਐਕਸ ਤੇ ਵਾਈ ਕ੍ਰੋਮੋਸੋਮ ਦੀ ਫਾਈਟ ਆ, ਇਹ ਨਾ ਤੇ ਉਦੋਂ ਖਤਮ ਹੋਈ ਸੀ ਜਦੋਂ ਮਾਂ ਦੇ ਪੇਟ ਵਿਚ ਫੈਲੋਪੀਅਨ ਟਿਊਬ ਚ ਮਿਲੇ ਸੀ, ਨਾ ਮਾਂ ਦੇ ਪੇਟ ਵਿਚ ਡਿਵੈਲਪ ਹੁੰਦਿਆਂ ਹੀ ਖਤਮ ਹੋਈ ਸੀ, ਨਾ ਬੱਚਾ ਬਾਹਰ ਆਉਣ ਸਮੇਂ ਡਿਵੈਲਪ ਖਤਮ ਹੋਈ ਸੀ, ਔਰ ਨਾ ਹਜੇ 12-13 ਸਾਲ ਦੀ ਉਮਰ ਤੱਕ ਪਹੁੰਚ ਗਿਆ ਜਦੋਂ ਕਿ ਲੜਕੇ ਤੇ ਲੜਕੀ ਦਾ ਸਟਰਕਚਰਲ ਚੇਂਜ ਸਪਸ਼ਟ ਹੋ ਗਈ ਸੀ ਕਿ ਲੜਕਾ ਹੈ ਇਹ ਲੜਕੀ ਹੈ, ਉਹ ਸਾਰੀਆਂ ਵਿਵਸਥਾਵਾਂ ਪੂਰੀਆਂ ਹੋ ਗਈਆਂ ਸੀ, ਬਾਵਜੂਦ ਇਸ ਦੇ ਵੀ ਜਿਹੜਾ ਅੰਦਰ ਵਾਲੇ ਪਾਸੇ ਉਹਨਾਂ ਦਾ ਜੈਨੇਟਿਕ ਕਰੈਕਟਰ ਸੀ ਉਹ ਹਜੇ ਵੀ ਫਾਈਟ ਕਰ ਰਿਹਾ ਸੀਗਾ, ਕ੍ਰੋਮੋਸੋਮ ਜਿਹੜੇ ਸੀਗੇ ਉਹਨਾਂ ਦੇ ਜੀਨ ਸੀਗੇ ਉਹ ਸਾਰੇ ਹਜੇ ਵੀ ਆਪਣੀ ਕੈਲਕੂਲੇਸ਼ਨ ਜਾਂ ਬਿਮਾਰੀਆਂ ਦੇ ਵਿੱਚ, ਬਿਮਾਰੀਆਂ ਦੀ ਗੱਲ ਵੀ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੀਤੀ ਸੀ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਮਾਂ ਬਾਪ ਤੇ ਕਹਿੰਦੇ ਹਨ ਵੀ ਮੈਂ ਤਾਂ ਇਸ ਮੁੰਡੇ ਨਾਲ, ਮੇਰਾ ਤੇ ਗੱਲ ਨੀ ਸੁਣਦਾ, ਮੈਂ ਤੈਨੂੰ ਹਿੱਸਾ ਨੀ ਦੇਣਾ, ਮੈਂ ਫਲਾਣੇ ਨੂੰ ਲੈਣਾ, ਤੁਸੀਂ ਕਿਵੇਂ ਕਰ ਸਕਦੇ ਹੋ? ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਤੁਸੀਂ, ਤੁਹਾਡੇ ਕੋਲ ਬਿਮਾਰੀਆਂ ਨੀ ਹੈ, ਤੁਹਾਡੇ ਫੋਰ ਫਾਦਰਸ ਤੋਂ ਆਈਆਂ ਬਿਮਾਰੀਆਂ ਨੇ, ਉਹ ਅਗਰ ਜਦੋਂ ਤੁਹਾਡੇ ਬੱਚਿਆਂ ਨੂੰ ਟ੍ਰਾਂਸਮਿਟ ਹੁੰਦੀਆਂ ਨੇ ਤੁਸੀਂ ਰੋਕ ਤੇ ਨਹੀਂ ਨਾ ਸਕਦੇ, ਜੈਨੇਟਿਕ ਹੈ ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈਗੀ, ਤੇ ਫਿਰ ਤੁਸੀਂ ਜਿਹੜੇ ਜੋ ਕੁਝ ਪ੍ਰਾਪਰਟੀ ਉਹ ਕਿਵੇਂ ਰੋਕ ਸਕਦੇ? ਬਹੁਤ ਸਾਰੀ ਗੱਲਾਂ ਆਪਾਂ ਇਸ ਸੰਬੰਧ ਕੀਤੀਆਂ ਸੀ, ਪਰ ਇੱਥੇ ਆ ਕੇ ਮੈਂ ਇਹ ਕਿਹਾ ਸੀਗਾ ਕਿ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਵੀ ਲੜਕੀ ਲੜਕੀ ਹੈ ਤੇ ਲੜਕਾ ਲੜਕਾ ਆ, ਤੇ ਉਸ ਤੋਂ ਬਾਅਦ ਇਹ ਸੋਚਦੇ ਹਾਂ ਵੀ ਲੜਕੀ ਵਾਸਤੇ ਲੜਵਾਰ ਚੁਣਨਾ ਆ ਤੇ ਲੜਕੇ ਵਾਸਤੇ ਕੋਈ ਲੜਕੀ ਦੇਖਣੀ ਹੈ, ਜਦੋਂ ਸਾਡੀ ਇਹ ਵਿਵਸਥਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਪਤਾ ਇਹ ਲੱਗਦਾ ਵੀ ਲੜਕੀ ਦਾ ਲੜਕਾ ਬਣ ਗਈ ਔਰ ਲੜਕਾ ਲੜਕੀ ਬਣ ਗਿਆ ਹੈਗਾ। ਇਸ ਤਰ੍ਹਾਂ ਦੀਆਂ ਆਮ ਤੌਰ ਤੇ ਐਗਜ਼ਾਮਪਲਾਂ ਬਹੁਤ ਸਾਰੀਆਂ ਹੁਣ ਤੇ ਆਣੀਆਂ ਸ਼ੁਰੂ ਹੋ ਗਈਆਂ, ਸਾਨੂੰ ਪਤਾ ਲੱਗ ਗਿਆ, ਔਰ ਫਿਰ ਇਹਦਾ ਹੱਲ ਕੀ ਜੈਨੇਟਿਕਸ ਨੇ ਤੁਹਾਨੂੰ ਦੱਸਿਆ, ਜਿਹੜਾ ਕਿ ਆਪਾਂ ਵੀ ਇਹਨਾਂ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਪਹੁੰਚਾਇਆ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਦੇ ਕਰਕੇ ਅਜੀਬ ਤਬਦੀਲੀ ਹੁੰਦੀ ਹੈ। ਅਸੀਂ ਸੋਚਿਆ ਚਲੋ ਜੋ ਵੀ ਕੁਛ ਹੋਣਾ ਸੀ ਹੋ ਗਿਆ, ਹੁਣ ਤਾਂ ਸਾਡੀਆਂ ਅੱਖਾਂ ਸਾਹਮਣੇ, ਇਲਜ਼ਾਮ ਕਿਸੇ ਨੂੰ ਦੇ ਨਹੀਂ ਸਕਦੇ, ਅਗਲੀ ਵਿਵਸਥਾ ਦੇ ਵਿੱਚ ਸੰਤੁਸ਼ਟ ਹੋ ਜਾਂਦੇ ਹਾਂ ਵੀ ਜੇ ਇਹ ਸਟੈਪ ਅਸੀਂ ਲੰਘ ਗਏ, ਜੇ ਇਹ ਹਰਡਲ ਅਸੀਂ ਪਾਰ ਕਰ ਗਏ, ਭਾਈ ਹੁਣ ਤਾਂ ਮੇਰਾ ਮੁੰਡਾ ਮੁੰਡਾ ਹੀ ਹੈ, ਹੁਣ ਤਾਂ ਮੇਰੀ ਲੜਕੀ ਲੜਕੀ ਹੀ ਹੈ, ਇਸ ਤੋਂ ਬਾਅਦ 14 ਸਾਲ ਤੋਂ ਬਾਅਦ ਅਸੀਂ ਸੋਚੀਏ ਨਾ ਭਾਈ, ਠੀਕ ਹੈ ਹੁਣ ਲੜਕੀ ਵਾਸਤੇ ਲੜਕਾ ਤੇ ਲੜਕੇ ਵਾਸਤੇ ਲੜਕੀ ਵੇਖੀਏ, ਹੁਣ ਤੇ ਅਸੀਂ ਉਹੋ ਜਿਹੀਆਂ ਸੰਭਾਵਨਾ, ਉਹੋ ਜਿਹੀਆਂ ਸੋਚਾਂ, ਉਹੋ ਜਿਹੀਆਂ ਕਲਪਨਾਵਾਂ ਦੇ ਵਿੱਚ ਚੱਲੀਏ ਨਾ, ਪਰ ਹੁੰਦਾ ਕੀ ਹੈ, ਬਹੁਤ ਸਾਰਾ ਸਮਾਂ ਇਹ ਗੱਲਾਂ ਬਹੁਤ ਦੱਬੀਆਂ ਰਹੀਆਂ, ਬੜੇ ਸਾਰੇ ਤਲਾਕ ਹੋਏ, ਬਹੁਤ ਕੁਝ ਐਸਾ ਹੋਇਆ, ਔਰ ਜਿਹੜੇ ਸਾਡੇ ਉਹੀ ਜੈਨੇਟਿਕ ਕਰੈਕਟਰ ਸੀ ਨਾ, ਕਿਸੇ ਨੇ ਕੰਸਟੀਟਿਊਸ਼ਨਲ ਸਾਡੀ ਬਣਤਰ ਨੂੰ ਕਵਰ ਕਰ ਲਿਆ, ਕਿਸੇ ਨੇ ਆਖਿਆ ਚੰਗਾ ਵੀ ਮੈਂ ਤੁਹਾਡੀ ਮਾਨਸਿਕਤਾ ਹੈ ਉਸ ਨੂੰ ਕਵਰ ਕਰ ਲਿਆ, ਪਰ ਸਰੀਰ ਬੰਦੇ ਦਾ ਆ, ਮਾਨਸਿਕਤਾ ਉਹਦੀ ਲੜਕੀ ਦੀ ਹੈ, ਉੱਥੇ ਐਕਸ ਜਿਹੜਾ ਕ੍ਰੋਮੋਸੋਮ ਹਾਈ ਹੈ ਔਰ ਸਰੀਰ ਦੀ ਬਣਤਰ ਵਿੱਚ ਵਾਈ ਕ੍ਰੋਮੋਸੋਮ ਹੈਵੀ ਹੈ ਤੇ ਲੱਗਦਾ ਤਾਂ ਹੈ ਮੁੰਡਾ, ਸਾਰੇ ਕਾਰਜਕ੍ਰਮ ਵੀ ਉਹਦੇ ਉਸੇ ਤਰ੍ਹਾਂ ਨੇ, ਫਿਜ਼ੀਓਲੋਜੀ ਦੇ ਤੌਰ ਤੇ ਉਹਦੇ ਸਪਰਮ ਵੀ ਬਣਨੇ ਸ਼ੁਰੂ ਹੋ ਗਏ, ਸੀਮਨ ਵੀ ਬਣਨਾ ਸ਼ੁਰੂ ਹੋ ਗਿਆ, ਲੜਕੇ ਵਾਲੀਆਂ ਸਾਰੀਆਂ ਹਰਕਤਾਂ ਵੀ ਸ਼ੁਰੂ ਹੋ ਗਈਆਂ, ਲੇਕਿਨ ਮਾਨਸਿਕਤਾ ਚੇਂਜ ਆ, ਮਾਪੇ ਸੋਚਦੇ ਨੇ ਕੁੜੀ ਲੱਭੀ ਹੈ ਤੇ ਉਹ ਕਹਿੰਦਾ ਨਹੀਂ ਮੈਂ, ਮੇਰੇ ਤਾਂ ਲੜਕੀਆਂ ਵੱਲੇ ਕੋਈ ਅਟ੍ਰੈਕਸ਼ਨ ਹੀ ਹੈ ਨਹੀਂ, ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ, ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ, ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵੱਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ। ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ ਹੈ। ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨਲ ਕੋਡ ਆ ਉਹਦੇ ਮੁਤਾਬਕ ਕਿਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਡੀਆਂ, ਸਾਡੇ ਦੇਸ਼ ਦੇ ਮੁਤਾਬਕ। ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ, ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ। ਇਸ ਗੱਲ ਨੂੰ ਜਾਣਦਿਆਂ ਹੋਇਆ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ। ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ, ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰਦੇ ਹੋ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਆਲਟਰਨੇਟਿਵ ਵੀ ਨਹੀਂ, ਦੂਸਰਾ ਹੋਰ ਕੋਈ ਆਲਟਰਨੇਟਿਵ ਵੀ ਨਹੀਂ। ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਯੋਗ ਹੈਗੀ ਹੈ। ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ, ਉਹ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ। ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ, ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲੈਸਬੀਅਨ, ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ, ਇਹਨਾਂ ਨੂੰ ਲੈਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ, ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਰਮ ਕਦੇ ਰੁਕੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਰਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ, ਇੱਕ ਸੈੱਟ ਟਾਈਪ ਦੇ ਕਤਲ ਕਰਦੇ ਨੇ, ਜ਼ੁਰਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ। ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿਵੇਂ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨੀ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ ਨੇ, ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜਾ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ, ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਹਾਂ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰੂੰਗਾ। ਲੜਕੀ ਕਹਿੰਦੀ ਨਾ ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਰੀਬ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿੱਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ, ਤੇ ਐਸਾ ਤਾਂ ਹੋ ਹੀ ਸਕਦਾ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾਂ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਹੁਣ ਕੰਧ ਤਾਂ ਥੋੜੀ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿੱਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਵੀ ਇਹਦੇ ਵਿੱਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ। ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਏ? ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ, ਔਰ ਉਹਦੇ ਵਿੱਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ, ਐਸੀਆਂ ਕਿਉਂ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ। ਇਹ ਠੀਕ ਹੈ, ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ, ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ, ਮੈਡੀਕਲ ਲੀਗਲ ਹੋਣਾ, ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ, ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ, ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਅਕਸੈਪਟ ਕਰਨਾ ਪੈਂਦਾ ਹੈ ਨਾ, ਅਸੀਂ ਐਕਸੈਪਟ ਕਰੀਏ ਉਸਨੂੰ, ਉਹਦੇ ਮੁਤਾਬਕ ਐਸਾ ਚੱਲੀਏ। ਠੀਕ ਆ, ਉਹਦੇ ਮੇਨਟੇਨੈਂਸ, ਉਹਦੇ ਪ੍ਰਬੰਧ ਮੈਂ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ, ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ। ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ, ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤ੍ਰਾਸਦੀਆਂ ਆਉਂਦੀਆਂ ਨੇ, ਬੜੇ ਘਰ ਟੁੱਟ ਜਾਂਦੇ ਨੇ, ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ, ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ, ਆਪਸ ਪਰਿਵਾਰ ਟੁੱਟ ਜਾਂਦੇ ਨੇ। ਐਸਾ ਕਿਉਂ ਹੁੰਦਾ? ਜਦੋਂ ਵੀ ਅਡਲਟ ਏਜ ਆਉਂਦੀ ਹੈ, ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ? ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ, ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਹੈ, ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਚੱਲ ਰਿਹਾ ਉਹ ਚੱਲ ਰਿਹਾ ਹੈਗਾ, ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚੱਲਣ ਹੈ ਉਹ ਇਹਦੇ ਵਿੱਚ ਆਵੇ, ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ। ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ ਤੁਸੀਂ ਚੱਲਦੇ ਹੋ, ਬੜਾ ਸੌਖਾ ਹੈ ਕਰਨਾ, ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ, ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ। ਇਹ ਸਮਝਣ ਦੀ ਲੋੜ ਹੈ। ਜੈਨੇਟਿਕਸ ਉਹਨੇ ਮੈਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ? ਬੱਚੇ ਨੂੰ ਨਹੀਂ, ਮਾਪਿਆਂ ਨੂੰ। ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ, ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ। ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ, ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ, ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ। ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ, ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ, ਗਾਈਡ ਨਹੀਂ, ਕੰਸਲਟੈਂਟ ਬਣੋ। ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ, ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਂਦੇ ਹਾਂ? ਕਿਸੇ ਚੀਜ਼ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਂਦੇ ਹਾਂ? ਜਦੋਂ ਸਾਨੂੰ ਲੋੜ ਹੁੰਦੀ ਹੈ, ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ। ਲੈਟ ਹਿਮ ਲਿਵ ਹਿਜ਼ ਲਾਈਫ, ਆਪਣਾ ਜੀਵਨ ਉਹਨੂੰ ਜਿਉਣ ਦਿਓ, ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਲੰਬੇ ਲੈਕਚਰ ਸੀਗੇ, ਮੈਂ ਦੋ ਤਿੰਨ ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ, ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ, ਅਸੀਂ ਉਹਦੀ ਲਿਮਿਟ 14-18 ਰੱਖੀ ਸੀ, 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ, ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ। ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ, ਕਦੇ ਅਸੀਂ ਮਾਂ ਬਾਪ ਹੀ ਹਾਂ, ਅਸੀਂ ਜਿਵੇਂ ਕਹਾਂਗੇ ਉਵੇਂ ਬੱਚਾ ਚੱਲੇਗਾ, ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ। ਔਰ ਅੱਜ ਕੱਲ ਐਸਾ ਹੋ ਰਿਹਾ, ਵੇਖੋ ਨਾ, ਸਾਡੇ ਮਲਟੀਪਲ ਸਾਂਝੇ ਪਰਿਵਾਰ, ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ, ਚਾਚੇ ਤਾਇਆਂ ਤੱਕ, ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ। ਔਰ ਹੁਣ ਕੀ ਹੈ? ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ, ਡੈਡ ਸੌ, ਇੱਥੋਂ ਤੱਕ ਹੋ ਗਿਆ। ਔਰ ਬੱਚਿਆਂ ਦੀ ਗਿਣਤੀ ਕਹਾਂ, ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ, ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ। ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ, ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ, ਸਾਡੇ ਸਾਹਮਣੇ ਤ੍ਰਾਸਦੀਆਂ ਆਈਆਂ ਨੇ, ਔਰ ਅਸੀਂ ਉਹਨਾਂ ਨੂੰ ਇਹ ਵੇਖਦੇ ਆਏ ਹਾਂ। ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿੱਚ ਆਉਣਾ ਹੈ, ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿੱਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਦਾ ਕੀ ਕਾਰਵਿਹਾਰ ਹੈ, ਕੀ ਕੰਮ ਹੈ। ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ, ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ, ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ, ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ। ਇੱਕ ਤਰ੍ਹਾਂ ਨਵਾਂ ਅਧਿਆਇ, ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ, 18 ਸਾਲ ਤੇ ਲੈ ਆਇਆ, ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਆ, ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ, ਔਰ ਉਹਦੇ ਨਾਲ ਜੁੜਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸਟੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ ਕਿਉਂਕਿ ਜਿਹਦੇ ਜੋ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ ਕੋਈ ਟੀਵੀ ਚੈਨਲ ਪੰਜਾਬੀ ਚ ਕੋਈ ਹਿੰਦੀ ਦੇ ਅਖਬਾਰ ਕੋਈ ਪੰਜਾਬੀ ਦੇ ਅਖਬਾਰ ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ ਬੜੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ ਜਿਵੇਂ ਕੱਖ ਸਾਹਿਬ ਨੇ ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਇਲਾਜ ਜਿੱਥੋਂ ਮਰਜ਼ੀ ਕਰਵਾਓ ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੀਮਾ ਸਾਹਿਬ ਜੀ ਤੁਸੀਂ ਵਿਤਾੜੇ ਰਹਿ ਗਿਆ ਸੀ ਤੁਸੀਂ ਪੂਰਾ ਕਰ ਲੋ ਕਰਨਾ
1: ਚਲੋ ਹੁਣ ਤਾਂ ਮੈਂ ਬੰਦ ਕਰਤਾ ਕੰਪਿਊਟਰ
0: ਨਹੀਂ ਬੰਦ ਨਹੀਂ ਕੀਤਾ ਮੈਂ ਹਜੇ ਤੁਹਾਡੇ ਨਾਲ ਹੀ ਹਾਂ
2: ਨਹੀਂ ਇਹ ਨਾ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਇਹਨਾਂ ਦਾ ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿੱਚ ਰਹਿ ਗਿਆ ਸੀ ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ ਤੇ ਉਹਨਾਂ ਨੇ ਹੁਣ ਬੰਦ ਕਰ ਚੋ ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਸ਼ੁਕਰੀਆ ਥੈਂਕ ਯੂ ਚੀਮਾ ਸਾਹਿਬ ਥੈਂਕ ਯੂ
1: ਜੀ ਥੈਂਕ ਯੂ
2: ਥੈਂਕ ਯੂ ਸਰੋਤੇ ਤੁਹਾਡਾ ਵੀ ਥੈਂਕ ਯੂ ਜੀ
1: ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ।

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਚਾਹੇ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿਚ ਜਿਹੜੀ ਆ ਡਿਫੀਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ ਤੇ ਜਿਹੜੀ ਦੁਨੀਆ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ, ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਹੈ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਹੈ ਮਿਨੀਐਪੋਲਿਸ ਉੱਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉੱਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਗੀ ਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਗੀ ਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ ਤੇ ਇਹਦੇ ਵਿਚ ਕਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ

0: ਖੱਟ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
1: ਹਾਂਜੀ,
0: ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ, ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ, ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ, ਜਿਨ੍ਹਾਂ ਦੇ ਨਾਲ ਉਹਦੀ ਮੌਤ ਖੱਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਉਹ ਭਖਦਾ ਜਾ ਰਿਹਾ।
1: ਬਿਲਕੁਲ।
0: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਖੱਕ ਸਾਹਿਬ ਜੀ, ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨੀ ਸੀ ਨਾ ਇਹ ਡਿਪਾਰਟਮੈਂਟ ਆਇਸ
1: ਇਮੀਗ੍ਰੇਸ਼ਨ ਹੁੰਦੀ
0: ਹੁੰਦਾ ਨੀ ਸੀ ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ। ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ, ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖੱਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜਨ ਨਹੀਂ ਹੈ, ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲ੍ਹਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖੱਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ। ਔਰ ਇੱਥੇ ਵਾਸੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
1: ਰੋਜ਼ ਦਾ ਫੜਨਾ,
0: ਹਾਂਜੀ ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ
1: ਮਹੀਨੇ ਦਾ
0: ਉਹ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ, ਇਹ 67,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ,
1: ਹਾਂਜੀ,
0: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨਹੀਂ ਕੋਈ ਕੁਛ ਨਹੀਂ ਹੈ ਉਹਨਾਂ ਦੀ ਗਿਣਤੀ ਆ ਜਿਹੜੀ ਇਹ ਖੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ ਜਿਹਦੇ ਵਿਚ ਨਾਰਵੇ ਆ ਖੱਕ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ ਦੇਖੋ ਗੱਲ ਕਿਧਰ ਨੂੰ ਜਾਂਦੀ ਹੈ ਖੱਕ ਸਾਹਿਬ ਜੀ ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ਼ ਮਿਲਿਆ ਨੋਬਲ ਪੀਸ ਪ੍ਰਾਈਜ਼ ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ ਉਹ ਹੈਗੀ ਆ ਵੈਨਜ਼ੂਏਲਾ ਦੀ ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ਼ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ਼ ਦੇ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ ਇਹ ਨੋਬਲ ਪ੍ਰਾਈਜ਼ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੀ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ਼ ਦਿੰਦੇ ਆ ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦੇ ਲੀਡਰ ਬਣਾ ਸਕਣ ਜਿਤਾ ਸਕਣ। ਤੇ ਹੁਣ ਹੋਇਆ ਕਿ ਖੱਕ ਸਾਹਿਬ ਜੀ ਇਹ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ ਡੋਨਲਡ ਟਰੰਪ ਨੂੰ।
1: ਅੱਛਾ ਜੀ,
0: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਈਆਂ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ ਇੰਨਾ ਆਹ ਕਰ ਦਿੱਤਾ ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਹੈਗਾ ਆ ਪਰ ਉਹਨੂੰ ਕਿਸੇ ਨੇ ਦਿੱਤਾ ਨੀ ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ ਤੇ
1: ਜਿਹਦੇ ਵਿਚ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਜਿਹਨੂੰ ਮਿਲਿਆ

0: ਹਾਂ ਜੀ ਹਾਂ ਜੀ ਹਾਂ ਜੀ ਉਹੀ ਤਾਂ ਗੱਲ ਆ
1: ਡਰਦੇ ਮਾਰੇ ਨੇ ਕਹਿਤਾ ਲੈ ਤੂੰ ਕੀ ਫਾਇਦਾ
0: ਬਿਲਕੁਲ ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿੱਚ ਓਸਲੋ ਯੂਨੀਵਰਸਿਟੀ ਆ ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ ਉਹ ਕਹਿੰਦਾ ਵੀ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਤੇ ਪਰ ਹੁਣ ਦੇਖੋ ਜਿਸਕੀ ਲਾਠੀ ਉਸਕੀ ਭੈਣ ਸਾਖ ਸਾਹਿਬ ਜੀ ਹੁੰਦੀ ਆ ਤੇ ਚਲੋ ਅਗਲੀ ਖਬਰ ਆ ਜਿਹੜੀ ਉਹ ਖਾਖ ਸਾਹਿਬ ਜੀ ਹੈਗੀ ਆ ਦੇਖੋ ਖਾਖ ਸਾਹਿਬ ਜੀ ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖਬਰਾਂ ਦੇ ਵਿੱਚ ਸੁਣਦੇ ਰਹਿੰਦੇ ਹਾਂ ਕਿਸੇ ਦਾ ਉਹ ਸਾਨੂੰ ਪਤਾ ਵੀ ਸਕੂਲ ਦੇ ਵਿੱਚ ਸ਼ੂਟਿੰਗ ਹੁੰਦੀ ਆ ਉਹ ਜਿਹੜੇ ਨਿਆਣੇ 10 11 12 13 18 ਸਾਲ ਤੋਂ ਥੱਲੇ 16 ਸਾਲ ਤੋਂ ਥੱਲੇ ਉਹ ਮਾਂ ਪਿਓ ਦੀ ਗੰਨ ਕੱਢ ਕੇ ਲਿਜਾ ਕੇ ਸ਼ੂਟਿੰਗ ਕਰ ਦਿੰਦੇ ਆ ਤੇ ਉਹਦੇ ਵਿੱਚ ਖਾਖ ਸਾਹਿਬ ਜੀ ਇੱਕ ਦੋ ਚਾਂਸ ਇਦਾਂ ਦੇ ਵੀ ਹੋਏ ਆ ਜਿਹਦੇ ਵਿੱਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ ਇਹ ਵੀ ਹੋਈ ਆ ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿੱਚ ਹੋਇਆ ਇਹ ਖਾਖ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ ਜਨਮ ਦਿਨ ਉਹਦਾ ਮਨਾਇਆ ਤੇ ਉਸ ਤੋਂ ਬਾਅਦ ਖਾਖ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ ਹੁਣ ਬਥੇਰਾ ਖੋਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ ਤੇ ਉਹ ਪਿਆ ਨੀ ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ ਇਹ ਖਾਖ ਸਾਹਿਬ ਜੀ ਗੇਮਾਂ ਹੈਗੀਆਂ ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ ਤੇ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੋਂ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਖਾਖ ਸਾਹਿਬ ਜੀ ਇਹਨੇ ਉਹਦੀ ਅਲਮਾਰੀ ਦੇ ਵਿੱਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ ਤੇ ਮੈਂ ਉਹਨੂੰ ਮਾਰ ਦਿੱਤਾ ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ ਤੇ ਉਹਨਾਂ ਨੇ ਆ ਕੇ ਦੇਖਿਆ ਇਹ 3:20 ਤੜਕੇ ਦੀ ਗੱਲ ਆ ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਖਾਖ ਸਾਹਿਬ ਜੀ ਚੱਲੂਗਾ ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ ਖਾਖ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ ਇਹ ਸਮਾਜ ਨੂੰ ਖਾਖ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਈ ਉਹ ਮੈਂ ਇੰਨੇ ਸਕੋਰ ਕਰਤੇ ਯਾਰ ਕੋਈ ਕੰਮ ਕਾਰ ਕਰ ਲਓ ਕੋਈ ਕਿਤਾਬ ਪੜ੍ਹ ਲਓ ਕੋਈ ਸਾਇੰਸ ਪੜ੍ਹ ਲਓ ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੇ ਸੋਹਣੇ
1: ਬਿਲਕੁਲ
0: ਤੇ ਇਹਨਾਂ ਦੇ ਉੱਤੇ ਵੀ ਖਾਖ ਸਾਹਿਬ ਜਿੱਦਾਂ ਦੇਖੋ ਜਿਹੜੀ ਗੰਨ ਆ ਜੇ ਮਾਂ ਪਿਓ ਦੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ ਔਰ ਐਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਅਲਮਾਰੀ ਦੇ ਜਿੰਦਾ ਲਾਇਆ ਹੋਇਆ ਸੀ ਲੋਕ ਲਾਇਆ ਹੋਇਆ ਸੀ ਫੇਰ ਵੀ ਹੋ ਗਿਆ ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ ਉਹ ਐਡਿਕਸ਼ਨ ਇਸ ਕਿਸਮ ਦੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ ਉਹੀ ਗੱਲ
2: ਹੈ ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਚਾਈਨਾ ਦੀ ਸੀ ਕਿੱਥੇ ਦੀ ਉਹਦੇ ਵਿੱਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ ਬੱਚਿਆਂ ਨੂੰ ਕਿ ਤੂੰ ਖੁਦਕਸ਼ੀ ਕਰ ਲੈ ਬਹੁਤ ਖੁਦਕਸ਼ੀਆਂ ਹੋਈਆਂ ਉਹ ਮੁਸੀਬਤ ਹੋਈ ਹੈ ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ ਇਹਦੇ ਵਿੱਚ ਉਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ ਤਾਂ ਬਸ ਇੱਥੇ ਚਲ ਗਿਆ ਹੁਣ ਤੂੰ ਇੱਥੇ ਚਲ ਜਾਣਾ ਹੁਣ ਤੂੰ ਬਸ ਇਹ ਕਰ ਲੈ
0: ਸਾਰਾ ਕੁਝ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ
2: ਬਿਲਕੁਲ
0: ਤੇ ਇਹ ਸੀਗੀ ਇਹਦੀ ਗੱਲਬਾਤ ਖਾਖ ਸਾਹਿਬ ਜੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ ਖਾਖ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ ਪਰ ਜੇ ਖਾਖ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫਿਰ ਤਾਂ ਇਹ ਬਹੁਤ ਵਧੀਆ ਬੰਦਾ ਕਿਉਂਕਿ ਰਾਜਨੀਤੀ ਦੇ ਵਿੱਚ ਤਾਂ ਹੁੰਦਾ ਹੀ ਝੂਠ ਆ
2: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਹਾਂ ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਹੈ ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡੇ ਨਾਲ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ ਮੈਂ ਕਦੀ ਵੀ ਨਹੀਂ ਕੀਤੀ ਅੱਜ ਤੱਕ ਪਹਿਲੀ ਵਾਰੀ ਕਹਿ ਰਿਹਾ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ, ਜਿਹਦੇ ਵਿਚ ਪਾਕਿਸਤਾਨ ਵੀ ਆ। ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ। ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ। ਬਾਕੀ ਦੇਖੋ ਟੈਰਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਨਸੀਬਿਲਟੀ ਹੈ, ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ। ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ, ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿਚ ਲੋਕ ਜਿਹੜੇ ਨਾ ਉਹਦੇ ਨੂੰ ਤੋਂ ਦੁਖੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹਨਾਂ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
2: ਬਿਲਕੁਲ
0: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖਾਕ ਸਾਹਿਬ ਦੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ, ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਹੈ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਹੁਣ ਘੱਟਦਾ ਜ਼ਰੂਰ, ਪਰ ਖਾਕ ਸਾਹਿਬ ਦੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਖਾਕ ਸਾਹਿਬ ਜੀ ਇਸ ਦੇਸ਼ ਦੇ ਵਿਚ।
2: ਬਿਲਕੁਲ।
0: ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਦੋ ਦਿਨ ਸ਼ਾਇਦ ਖ਼ਬਰ ਘੱਟ ਦੇਖੀ ਹੋਣੀ ਆ, ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲੇ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖਾਕ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ ਜੁੱਤੀ ਨਾਲ ਲੈ ਲਵਾਂ ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
2: ਪੈਸਿਆਂ ਦੀ ਵੀ ਆਫਰ ਕੀਤੀ ਹੈ ਕਿ ਪੈਸੇ ਲੈ ਲਓ।
0: ਹਾਂਜੀ ਹਾਂਜੀ, ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿਚ ਹੁਣ ਕੀ ਹੋਇਆ ਖਾਕ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿਚ 7-8 ਕੰਟਰੀ ਆਉਂਦੇ ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਭੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੂੰ ਰੋਕਣ ਦੇ ਵਿਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ, ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ, ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਫ ਆ ਉਹ ਲਾ ਦੇਣਾ, ਕਿਉਂਕਿ ਤੁਸੀਂ ਇਹਦੇ ਵਿਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ। ਤੇ ਇਹਦੇ ਉੱਤੇ ਖਾਕ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ, ਦੇਖੋ ਜਿਹੜਾ ਪੈਸਾ ਆ ਖਾਕ ਸਾਹਿਬ ਜੀ ਇਹ ਬੜੀ ਸ਼ੈ ਆ, ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ, ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ, ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ। ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖਾਕ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ ਲਵਾਂ।
2: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਉਹ ਅਮਰੀਕਾ ਲੈ ਲੈਂਦਾ, ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ, ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ, ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮਰੀਕਾ ਦੀ।
0: 150 ਬੰਦਾ ਇਹਨਾਂ ਦਾ ਹੈਗਾ, ਉਹ ਬੇਸਿਕਲੀ ਉਥੇ ਖਾਕ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉਥੇ।
2: ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬੰਨੇ ਯੂਰਪ ਦੇ,
0: ਹਾਂਜੀ ਹਾਂਜੀ, ਉਥੋਂ ਦੇਖਾਂਗੇ ਨਾ ਵੀ ਕਿਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ ਆ।
2: ਬਿਲਕੁਲ, ਪਰ ਉਹਦੇ ਲਈ ਜੇ ਅਮਰੀਕਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ?
0: ਹੋ ਵੀ ਜਾਂਦੀ ਆ, ਪਰ ਕੋਈ ਨੀ ਚਾਹੁੰਦਾ ਖਾਕ ਸਾਹਿਬ ਜੀ, ਸਾਨੂੰ ਪਤਾ ਵੀ ਹਰੇਕ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ
2: ਜੰਮੇ। ਇਹ ਵੀ ਗੱਲ ਸਹੀ ਹੈ।
0: ਤੇ ਹੁਣ ਖਾਕ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਨਾ, ਅਸਲੀ ਮੁੱਦਾ ਕੀ ਆ? ਅਸਲੀ ਮੁੱਦਾ ਇਹ ਆ ਖਾਕ ਸਾਹਿਬ ਜੀ, ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ, ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ। ਹੁਣ ਜਿਹੜਾ ਮਸਲਾ ਹੈ ਖਾਕ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ, ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ, ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿੱਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿੱਚ ਦੀ ਲੰਘ ਕੇ ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿੱਚ ਦੀ ਲੰਘ ਕੇ ਨਹਿਰ ਸਵੇਜ ਦੇ ਵਿੱਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿੱਚ ਦੀ ਵਰਤੇ ਤਾਂ ਰੂਸ ਨੂੰ ਜਾਂਦਾ, ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣਦਾ ਆ। ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕੈਨਾਲ ਹੈਗੀ ਉਹਦੇ ਵਿੱਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿੱਚ ਵੜ ਕੇ ਤੇ ਇੱਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਦੀ ਉਹ ਇੱਧਰ ਨੂੰ ਜਾਂਦਾ ਆ। ਹੁਣ ਖਤਰਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ, ਨਾਰਵੇ ਸਵੀਡਨ ਉੱਧਰਲਾ ਪਾਸਾ ਜਾਂ ਉੱਪਰਲਾ, ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਿਘਲ ਰਹੀ ਆ ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ।
2: ਅੱਛਾ,
0: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ, ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ, ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਦੀ ਜਾਣਾ।
2: ਬਿਲਕੁਲ ਟਾਈਮ,
0: ਹਾਂਜੀ, ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਅੱਜ ਦਾ ਨਹਿਰ ਪਨਾਮਾ ਹੈ ਜਾਂ ਨਹਿਰ ਸਵੇਜ ਆ ਉਹਦੇ ਵਿੱਚ ਜਿਹੜੀ ਸ਼ਿਪ ਲੰਘਦੀ ਉਹਨਾਂ ਤੋਂ ਫੀਸ ਵੀ ਲੈਂਦੇ ਨਾ ਉਹ।
2: ਨਹਿਰ ਪਿੱਛੇ ਛੋਟੀ ਜੀ ਗੱਲ ਮੈਮੀ ਬੋਲੇ, ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ, ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਛ ਹੋਇਆ?
0: ਉੱਥੇ ਦਾ ਉੱਥੇ ਰਹਿ ਗਿਆ ਜੀ, ਹਾਂਜੀ, ਉਹਦਾ ਹੋਇਆ।
2: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ, ਹੋ ਸਕਦਾ ਇੱਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਹੈ। ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ, ਤਾਂ ਕਿ ਉੱਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਸ਼ੁਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ, ਤੇ ਅਸਲੀ ਗੱਲ ਆ ਜਿਹੜੀ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ। ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ, ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਮੇਰਾ ਆ, ਮੈਨੂੰ ਹੀ ਮਿਲਣਾ ਚਾਹੀਦਾ ਆ। ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ, ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲ ਜਾ ਤਾਂ ਐਵੇਂ ਕੰਟਰੀ ਆ, ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀਂ ਹੋਣਾ ਨਿੱਕਾ ਜਿਹਾ ਹੈਗਾ, ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ। ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ, ਤੇ ਅਸੀਂ
2: ਡੱਕਦਾ ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ।
0: ਬਿਲਕੁਲ ਜੀ, ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ, ਜਰਮਨੀ, ਫਰਾਂਸ, ਨਾਰਵੇ, ਸਵੀਡਨ, ਫਿਨਲੈਂਡ ਤੇ ਨੀਦਰਲੈਂਡ, ਜਿਹੜੇ ਇਹ ਕੰਟਰੀ ਹੈਗੇ ਆ, ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਆ ਨਾ, ਜਿੱਦਣ ਅਸਲ ਦੇ ਵਿੱਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ, ਉਸੇ ਵੇਲੇ ਉਹਨੀ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿੱਚ ਆਲਰੇਡੀ।
2: ਅੱਛਾ ਜੀ,
0: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਾਹਿਬ ਜੀ, ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ, 60,000 ਕਿੰਨੀ ਕੁ ਫੌਜ ਹੋਣੀ ਆ ਉਹਦੀ, ਉਹਦੇ ਕੋਲ ਹੈ ਹੀ ਨਹੀਂ ਫੌਜ ਮੈਨੂੰ ਲੱਗਦਾ।
2: ਚੀਮਾ ਸਾਹਿਬ ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
0: ਜੇ ਯੂਰੋਪੀਅਨ ਯੂਨੀਅਨ ਨਾਲ ਰਲਦੀ ਫੇਰ ਨੀ ਕੱਖ ਸਾਹਿਬ ਜੀ, ਮੈਨੂੰ ਨੀ ਲੱਗਦਾ ਫੇਸ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ। ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਆ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਰਹਿ ਗਿਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ।
2: ਨਿਊਕਲੀਅਰ ਹਥਿਆਰ ਕਿੰਨੇ ਚਲਾਉਣੇ ਹੁੰਦੇ? ਉਹ ਤੇ ਡਰਾਵੇ ਦੇ ਰੱਖੇ ਆ, ਉਹ ਬਸ
0: ਡਰਾਵੇ ਦੇ ਹੁੰਦੇ ਆ ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ ਕੱਖ ਸਾਹਿਬ ਜੀ, ਨਿੱਕੇ ਨਿੱਕੇ ਕੰਟਰੀ ਆ ਉਹ, ਜਰਮਨ ਭਾਵੇਂ ਤਰੱਕੀ ਗਿਆ ਉਹਨਾਂ ਕੋਲ, ਉਹਨਾਂ ਕੋਲ ਜਦੋਂ ਕੱਖ ਸਾਹਿਬ ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇੱਧਰ ਅਮਰੀਕਾ ਉਹ ਇਜ਼ਰਾਇਲ ਨੂੰ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ, ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ, ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਝ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ, ਫਿਰ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪਿਆ ਜਾਵੇ ਆਸੇ ਪਾਸੇ, ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨਹੀਂ ਆਉਣਾ ਨਾ।
2: ਬਿਲਕੁਲ,
0: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਇੱਦਾਂ, ਕਿਉਂਕਿ ਯੂਕਰੇਨ ਦੇ ਵਿੱਚ ਵੀ ਕੱਚਾ ਵੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿੱਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਕੱਖ ਸਾਹਿਬ ਜੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਕੱਖ ਸਾਹਿਬ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦੇ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਅਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ ਦੇਣ।
2: ਇਹ ਵੱਡਾ ਡਰਾਵਾ ਜੀ ਸਾਡੇ ਕੋਲ, ਵੱਡਾ ਡਰਾਵਾ ਹੈਗਾ ਅਮਰੀਕਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰੈਕਟਰਿਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਪੂਰੇ ਗਾਜਰ ਕਰ ਦਿਓ ਤੇ ਖਾਣ ਪੀਣ ਦਾ ਝਾੜ ਦੇਣੀ ਤੇ ਡੰਡਾ ਰੱਖੋ ਹੱਥ ਤੇ ਉਹਦੇ ਮਾਰ ਦਿਓ। ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇਥੋਂ ਤੀਕਰ ਕਹਿ ਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਹੈ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਖੱਕ ਸਾਹਿਬ ਜੀ ਯੂਰਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿੱਚ ਮਸਲਾ ਖੱਕ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੈਂ ਇਹਨਾਂ ਦੇ ਉੱਤੇ ਟੈਰਿਫ ਲਾਉਣਾ ਆ। ਹੁਣ ਖੱਕ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
2: ਹਾਂਜੀ,
0: ਜਿਦਾਂ ਹੁਣ ਅਮਰੀਕਾ ਸਟੇਟਾਂ ਆ ਨਾ, ਜਿਹੜੀਆਂ 50 ਸਟੇਟਾਂ ਆ ਨਾ,
2: ਬਿਲਕੁਲ
0: ਜੇ ਹਾਂ, ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਕ ਸਾਹਿਬ ਜੀ ਉਹਨਾਂ ਦੇ ਵਿੱਚੋਂ ਕੋਈ ਐਵੇਂ ਮਾੜੀ ਮੋਟੀ ਚੀਜ਼ ਕਈਆਂ ਦੇ ਵਿੱਚੋਂ ਜਿਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ ਦੇ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫਿਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
2: ਬਿਲਕੁਲ ਬਿਲਕੁਲ,
0: ਪੂੰਜੀ ਕਿਉਂਕਿ ਉਹਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਤਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
2: ਅੱਛਾ ਜੀ।
0: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁੱਤਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫਿਰ ਇਰਾਨ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਵੀ ਮੋਹਰਿਓਂ ਜਵਾਬ ਕੀ ਆਉਂਦਾ ਆ। ਜੇ ਦੇਖਿਆ ਮੋਹਰਿਓਂ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੋਰਲੀ ਝਹਿਰਿਆ ਜਿਹੜੀ ਉਹ ਦੱਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ। ਤੇ ਪੁਤਿਨ ਨੇ ਨੇਤਾਨਯਾਹੂ ਨੂੰ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਆ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ। ਤੇ ਕਿਉਂਕਿ ਖੱਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
2: ਬਿਲਕੁਲ
0: ਇਰਾਨ ਦੇ ਵਿੱਚ। ਤੇ ਉਹਦੇ ਵਿੱਚ ਹੁਣ ਖੱਕ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹਨੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ। ਤੇ ਇਸ ਕਰਕੇ ਹੋਇਆ ਜਿਹੜਾ ਉਹ ਫੈਸਲਾ ਜਿਹੜਾ, ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ, ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਖੱਕ ਸਾਹਿਬ ਜੀ। ਸੋ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋਵੇ। ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ, ਕਿਉਂਕਿ ਉਹਨਾਂ ਨੇ ਉਹ ਸੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ। ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ 1-2 ਦਿਨ ਤੋਂ ਆ ਰਹੀਆਂ ਖ਼ਬਰਾਂ, ਉਹ ਸੀਰੀਆ ਦੇ ਵਿੱਚੋਂ ਵੀ ਖੱਕ ਸਾਹਿਬ ਜੀ ਉਹ ਜਿਹੜੇ ਉੱਥੇ 2 ਵਾਰ ਹੋਇਆ ਕੰਟਰੀ ਸੀਗਾ ਨਾ, ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ। ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, 2 ਮੁਲਕ ਬਣਨ ਤੋਂ ਬਚ ਗਿਆ ਆ। ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ, ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫੀ ਬਣਦੀ ਆ ਉਹਨਾਂ ਦੇ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਖੁਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ ਤੇ ਥੋੜੇ ਬਹੁਤ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ। ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ। ਤੇ ਇਹ ਸੀਗਾ ਮਸਲਾ ਉੱਥੋਂ ਦਾ। ਤੇ ਹੁਣ ਖੱਕ ਸਾਹਿਬ ਜੀ ਜਿਹੜੀ UN ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਤੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਖੱਕ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਤੇ ਨਾਲ ਲੱਗਦਾ, ਉੱਥੇ ਜਿਹੜੇ ਹੁਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ। ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਹੀ ਆ, ਮੈਨੂੰ ਜਿੱਥੇ ਤੱਕ
2: ਲੱਗ ਰਿਹਾ ਜੀ, ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ।
0: ਹਾਂ ਮੈਨੂੰ ਵੀ ਇਹੀ ਲੱਗ ਰਿਹਾ, ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ ਆ, ਮੈਨੂੰ ਇਹ ਚੱਕ ਪੈਂਦੀ ਆ। ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ, ਤੇ ਇਹਦੇ ਵਿੱਚ ਹੁਣ ਡਾਕਟਰ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਨ੍ਹਾਂ ਨੇ ਉਹਨੂੰ ਕਿਹਾ ਨਾ ਉੱਥੇ ਯੂਐਨ ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਹੋਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ, ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਸਾਹਿਬ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜੁਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤਿਕਰ ਇਹਨੂੰ ਕਰੀਬੀਅਨ ਕਹਿੰਦੇ ਆ, ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ, ਤੇ ਉਹਨੇ ਕਹਿ ਦਿੱਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ ਯੂ ਐਸ ਅੰਬੈਸਡਰ ਆ ਉੱਥੋਂ ਦੀ ਲੇਡੀ ਹੈ ਨਾ ਐਫ ਸੀ ਨੀਨ ਉਹਨੂੰ ਉਹਦਾ ਨਾਂ ਆ ਨੀ, ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ ਯੂ ਐਨ ਦੇ ਖਾਕ ਸਾਹਿਬ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇਸੇ ਕਰੀਬੀਅਨਸੀ ਦੇ ਵਿਚ ਕੀਤੇ ਆ, ਤੇ ਜਿਨ੍ਹਾਂ ਦੇ ਵਿਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ, ਤੇ ਇਨ੍ਹਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ, ਤੇ ਹੁਣ ਇਹ ਖਾਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿਚ ਤੇਲ ਕਿੰਨਾ ਸੀਗਾ, ਤੇ ਕਈ ਖਾਕ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿਚ 5-5 ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ, ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿਚ, ਜੇ ਹੁਣ 5 ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਲਓ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ, ਤੇ ਉਹਦੀ ਜਿਹੜੀ ਆ ਇਕੋਨਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ, ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ, ਸੋ ਇਹ ਆ ਜਿਹੜੀ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸਾ ਜੀ, ਲੜਾਈ ਆ ਕਿਸੇ ਮੁਲਕ ਦਾ ਮਾਲ ਨੀ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ, ਉਹਨਾਂ ਕੋਲ ਪੈਸੇ ਨੀ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆ ਨੀ ਕਰਦੀ ਉਹ ਨੀ ਕਰਦੀ ਉਹ ਨੀ ਕਰਦੀ, ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿਚ ਪਾਟਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ, ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ ਫੇਰ
2: ਸਾਡੇ ਵੱਲ ਸੀ ਨਾ ਉਹ ਜਿਹੜੇ ਫੜੇ ਆ
0: ਹਾਂਜੀ
2: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ
0: ਹਾਂਜੀ ਹਾਂਜੀ ਉਹ ਬੇਸਿਕਲੀ ਰੂਸ ਦੇ ਸੀਗੇ ਹਾਂਜੀ, ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਰੂਸ ਦਾ ਝੰਡਾ ਸੀਗਾ, ਇਹ ਤਾਂ ਫਿਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤਿਆ ਪਾਇਰੇਸੀ, ਖੱਕ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ ਜਿਹੜੇ ਹੈ ਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ, ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਪੈਰਟ ਹਾਂਜੀ, ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ, ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਤੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਤੇ ਉਹਨੂੰ ਮਾਲ ਵੇਚ ਲੈਣਾ ਜਿਹਦੀ ਲਾਟੀ ਉਹਦਾ ਬੈਂਸ ਵਾਲੀ ਗੱਲ, ਤੇ ਇਹ ਕਾਕ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ, ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਖਾਕ ਸਾਹਿਬ ਜਦੋਂ ਫਿਰ ਰਸ਼ੀਆ ਨੇ ਉਹ ਕਿਹਾ ਯੂਐਨ ਅਸੈਂਬਲੀ ਦੇ ਵਿਚ, ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ ਉਹਨੇ ਉਹਦਾ ਨਾਂ ਹੀ ਨੀ ਲਿਆ, ਉਹਦਾ ਕੋਈ ਜਵਾਬ ਨੀ ਦਿੱਤਾ ਨਾ ਕੁਛ ਨੀ ਕਿਹਾ, ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ, ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨੀ ਦਿੰਦੇ ਹੁੰਦੇ ਉਸ ਗੱਲ ਦਾ, ਉਹਦੇ ਬਾਰੇ ਕੁਛ ਨੀ ਕਹਿੰਦੇ ਹੁੰਦੇ, ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ, ਹੋਰ ਕੋਈ ਨਾ ਕੋਈ ਸਿਲਸਿਲਾ ਜਿਹੜਾ ਉਹ ਤੋਰ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ, ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖਾਕ ਸਾਹਿਬ ਜੀ। ਹੁਣ ਅਗਲੀ ਜਿਹੜੀ ਹੋਰ ਗੱਲ ਆ, ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ,
2: ਬਿਲਕੁਲ,
0: ਤੇ ਹੁਣ ਦੇਖੋ ਇਹਨੇ ਖਾਕ ਸਾਹਿਬ ਜੀ ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ, ਪੀਸ ਬੋਰਡ।
2: ਅੱਛਾ ਜੀ।
0: ਤੇ ਉਹਦੇ ਵਿਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿਚ ਉਹ ਮੈਂਬਰ ਹੁੰਦੇ ਆ ਉਹਦੇ, ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫਿਰ ਜਿਸ ਮੁਲਕ ਦੇ ਵਿੱਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ। ਤੇ ਹੁਣ ਕੀ ਆ, ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 billion ਦਊਗਾ।
2: ਅੱਛਾ,
0: $1 billion ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ, ਨਹੀਂ ਤਾਂ ਆਪਣਾ ਚੱਕ ਲਾ ਕੇ
2: ਸਿੱਧਾ ਠੋਕ ਦਿੱਤਾ
0: ਟਰੰਪ ਸਿੱਧਾ। ਹਾਂ, $1 billion ਕਹਿੰਦਾ ਦਊਗਾ, $1 billion ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ।
2: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਅਮੈਰੀਕਾ ਲਈ ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ? ਉਹ
0: ਉਹਨਾਂ ਨਾਲ ਲੋਕਾਂ ਨੂੰ, ਖਾਖ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖਾਖ ਸਾਹਿਬ ਜੀ ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ, ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨੀ ਛੱਡਦਾ ਹੁੰਦਾ। ਉਹ ਕਹਿੰਦੇ ਨਾ ਸ਼ੇਰ ਮੁਕਸਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ। ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਭਾਈ $1 billion ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ, ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 billion। ਦੇਖੋ ਹੁਣ ਖਾਖ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਾਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ, ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਗੱਲ ਆ ਜਾਣੀ ਆ। ਜਿਹੜਾ ਵਪਾਰੀ ਬੰਦਾ ਹੁੰਦਾ ਖਾਖ ਸਾਹਿਬ ਜੀ ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖਾਖ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ, ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ?
2: ਬਿਲਕੁਲ,
0: ਆਪਾਂ ਇੱਕ ਨਾ ਡੂਢ ਖਾ ਲਵਾਂਗੇ, ਕਹਿਣਾ ਯਾਰ ਛੱਡ ਪਰੇ ਸਵਾਦ ਨੀ ਹੈਗੀ। ਅੱਛਾ, ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ।
2: ਬਿਲਕੁਲ।
0: ਅੱਛਾ ਹੁਣ ਕੀ ਹੋਇਆ, ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਆ ਨਾ ਬੰਦਾ ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਆਧਾਰ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ। ਅੱਛਾ ਉਹਨੇ ਗਿਣਨਾ ਪਈ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, 1 ਦੁਪਹਿਰ ਨੂੰ, 1 ਰਾਤ ਨੂੰ, 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ, ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਭਈ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ 1 ਦਿਨ ਦਾ। ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਖਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬੁਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ। ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਭਈ ਤੁਸੀਂ ਜਾ ਕੇ ਇਹ ਦੇਖਣਾ ਆ ਭਈ ਜੇ ਤੂੰ 1 ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲਓ ਤੂੰ ਇੰਨੇ ਪੈਸੇ ਬਣਾ ਲਿਆ, ਉਹ ਝਾਂਸੇ ਦੇ ਵਿੱਚ ਫਸਾ ਲੈਂਦੇ ਆ ਉਹਨੂੰ ਭਈ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਭਈ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ ਤੇ ਨਾ ਹੀ ਜਿਹੜਾ ਜਿਹਨੂੰ ਖਲਾਉਣੇ ਆ ਉਹਨੇ ਵੀ ਨੀ ਹੋਣਾ।
2: ਬਿਲਕੁਲ।
0: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਟਰੰਪ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ। ਖਾਖ ਸਾਹਿਬ ਜੀ ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਲਿਆ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ 60 ਮਿੰਟ ਹੋ ਗਏ ਦਾ ਫੋਨ ਆਇਆ ਲਓ
2: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨਾਂ ਚਿਰ ਆਪਾਂ ਫਿਰ ਮੇਰੇ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲ ਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ?
0: ਹਾਂਜੀ ਹਾਂਜੀ ਨਾਲ ਹੀ ਮੈਂ
2: ਤੇ ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
0: ਹੋਊਗਾ ਉਹਦੇ ਤੇ ਹੁੰਦਾ ਤਾਂ
2: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮੈਂ ਹੁਣ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਕਲੋਜ ਹੋ ਜੀ ਮੈਨੂੰ ਦੇਖਣ ਦਿਓ। ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ। ਕੱਟ ਦਿਓ ਡਾਕਟਰ ਸਾਹਿਬ, ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਚੁਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ ਡਾਕਟਰ ਗੁਰਦੀਪ ਸਿੰਘ
3: ਕੰਪਿਊਟਰ
2: ਲੋ ਜੀ ਮੋਰ ਪੀਪਲ ਐਡ

0: Sí, Masa. Sí, Masa Donario. ¿Aló?
1: No es posible realizar la llamada tal y como se marcó el número. Puede verificar el número y marque.
0: Sí, Masa Donario.
2: US01LV.
0: ਡਾਕਟਰ ਸਾਹਿਬ ਆਓ ਜੀ ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ ਥੈਂਕ ਯੂ ਸੋ ਮਚ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ ਜੀ ਡਾਕਟਰ ਸਾਹਿਬ ਆਓ ਜੀ ਹੋਲਡ ਕਿਉਂ ਹੋ ਗਿਆ ਜੀ ਡਾਕਟਰ ਸਾਹਿਬ
3: ਅਡਲਟ ਹੋਣ ਤੱਕ ਲੈ ਆਏ ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਕਿ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ ਅਸਲ ਛੋਟੀ ਤੋਂ ਛੋਟੀ ਗੱਲ ਕੀ ਕਾਰਨ ਕੀ ਹੋ ਸਕਦਾ ਹੈਗਾ ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ ਇਸ ਸੰਬੰਧ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
3: ਸਿੰਗਲ ਯੂਨਿਟ ਜਿੰਨੀ ਵੀ ਸ਼ਨਾਖਤ ਉਹਦੀ ਹੋ ਸਕਦੀ ਸੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿੱਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਉਹਦੇ ਵਿੱਚ ਅਸਲ ਦੇ ਵਿੱਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮਕਾਰ ਕਾਰ ਵਿਹਾਰ ਦੇ ਵਿੱਚ ਜਾਂ ਸਰੀਰ ਆਪਣੀ ਬਣਤਰ ਦੇ ਵਿੱਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇਹ ਇੱਕ ਬਿਮਾਰੀ ਹੈਗੀ ਆ ਕਿਉਂਕਿ ਸਰੀਰ ਦਾ ਕਨਸੈਪਟ ਫਿਜ਼ੀਕਲ ਹੈ ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ ਜੇ ਕੋਈ ਚੀਜ਼ ਦਿਸਦੀ ਨਹੀਂ ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਪਰ ਲੇਕਿਨ ਦੁਨੀਆ ਦੇ ਉੱਪਰ ਇਸ ਕਾਇਨਾਤ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ ਇਸ ਸਰੀਰ ਦੇ ਵਿੱਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ ਅੰਗ ਕੰਮ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਫੇਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਹੈ ਸੈੱਲ ਦੀ ਖੋਜ ਇਸ ਤੋਂ ਉੱਪਰ ਦੀ ਹੈ ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ ਔਰ ਉਹ ਇਨਵਿਜ਼ੀਬਲ ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿੱਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ ਜੇ ਇਸ ਉਹ ਸਰੀਰ ਦੇ ਵਿੱਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ ਇਹ ਅੰਗ ਨੱਕ ਕੰਨ ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ ਉੱਥੇ ਪੈ ਹੁੰਦੇ ਨਹੀਂ ਹੁੰਦੇ ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ ਸੋ ਮਤਲਬ ਇਹ ਆ ਭਈ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ, ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੀ ਸਬੰਧ ਦੇ ਵਿਚ, ਸੁਣਨ ਵਾਲੇ ਸਾਰੇ ਹੀ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੰਗਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂਰੇ ਤੇ ਇਲਾਜ ਹੁੰਦਾ ਸੀਗਾ। ਕਰੂਰਾ ਵੇਖਣਾ, ਕਰੂਰਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਐਗਜ਼ਾਮਪਲ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ ਤਾਂ ਮੰਨਾਂਗੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਟੀਮ ਲੋਕਾਂ ਦੇ ਸੀ, ਅੱਛਾ ਤੂੰ ਕਰੂਰਾ ਲੈ ਕੇ ਆਈ ਆਪਣਾ, ਉਹ ਕਰੂਰਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਵੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਲੱਗਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ, ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ। ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਚ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ, ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਦੇਖਣ ਲੱਗ ਗਏ ਵੀ ਇਹ ਤਸ਼ਖੀਸ਼ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਹੈ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲ ਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਲ ਦੇ ਉੱਪਰ ਤੇ ਤੁਹਾਨੂੰ ਤਿੰਨ ਕੱਪ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਲ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ, ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ। ਉਹ ਕਹਿੰਦੇ ਯਾਰ ਹਰਦੋ ਗੇਜ ਤਾਂ ਸੋਚਿਆ ਸੀ ਬੜਾ ਨਾਂ ਹੈ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ, ਕੁਛ ਵੀ ਨੀ ਇਹਨੂੰ ਪਤਾ, ਮੈਨੇ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜੀ ਦਵਾਈ ਲੈ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੀ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ ਤਾਂ ਕੀ ਫਾਇਦਾ ਹੋਇਆ। ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਝ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, ਡਬਲਯੂਬੀਸੀ ਆਰਬੀਸੀ ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ, ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਦੀ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ, ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ। ਕਿ ਭਾਈ ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਨੀ ਕਹਿੰਦੇ ਮੁਰਦਾ ਹੋ ਗਿਆ। ਇਸ ਲਿਹਾਜ਼ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ, ਜਿਹੜੀ ਸਾਡੀ ਹੋਮਿਓਪੈਥਿਕ ਦੀ ਫਿਲਾਸਫੀ ਹੈਗੀ ਹੈ, ਪਰ ਕਿਉਂਕਿ ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਾ ਸੀ ਧਰਤੀ ਹੋਰ ਪਰੇ ਹੋਰ ਹੋਰ, ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ, ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਨੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਹੋਈਆਂ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਾਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ। ਤੇ ਇਹਦਾ ਮਤਲਬ ਕੀ ਆ, ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ, ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਔਰ ਕਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ, ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ ਹੈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜਿਵੇਂ ਕਹਿ ਲਓ ਕੌਂਟਰਾ ਇੰਡੀਕੇਟਿਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਸੋ ਉਹੀ ਮੈਨੂੰ ਫਿਰ ਦੇ ਦਿਓ। ਸੋ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਕਿ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲਾ ਹੁੰਦਾ ਹੈ, ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ, ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ, ਇਸੇ ਤਰ੍ਹਾਂ ਇਹ ਦੱਸਿਆ ਸੀ ਵੀ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈਗਾ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ, ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹਦੀ ਚਾਰ ਚੇਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ, ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ। ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ ਔਰ ਹੇਠਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਔਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੇ ਨੇ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 480 mm ਦਾ ਮਰਕਰੀ ਦਾ ਪ੍ਰੈਸ਼ਰ ਹੈਗਾ ਆ ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ ਕਿਉਂ ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ ਦਿਲ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਵੀ ਵਾਰ ਵਾਰ ਸਾਹ ਲਓ 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ ਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਓਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ ਛੋਟੇ ਤੇ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ ਰੈਸਪੀਰੇਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਡਾਈਜੈਸ਼ਨ ਦੀ ਹੈ ਸਿਕ੍ਰੀਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ ਉਹ ਇਹਦਾ ਇਨਵਾਇਰਮੈਂਟ ਹੈ ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ ਸਿੰਘਣਾ ਪਣ ਇੱਕ ਪਾਸੇ ਹੋ ਗਿਆ ਪਾਣੀ ਵਾਲਾ ਤਲ ਇੱਕ ਪਾਸੇ ਹੋ ਗਿਆ ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ ਹੈ ਇਹੀ ਆ ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਸਾਹ ਵੱਧ ਹੋਣੀ ਸ਼ੁਰੂ ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰੀਜਨਲ ਇਸ ਸੈੱਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ ਉਸ ਵੇਲੇ ਉਹਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ ਮੈਂ ਟ੍ਰਿਲੀਅਨਸ ਸੈੱਲ ਜਿਹੜੇ ਅਸੀਂ ਸਰੀਰ ਦੇ ਵਿੱਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ ਔਰ ਅਗਰ ਉਹਨਾਂ ਵਿੱਚੋਂ ਕੁਝ ਸੈੱਲ ਖਰਾਬ ਹੋ ਜਾਣ ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਰ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿੱਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ ਅੱਖ ਜਾਣਾ ਮੰਤਰੀ ਸੀ ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ ਠੀਕ ਖੇਡ ਮੰਤਰੀ ਸੀ ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ ਤੇ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦੇ ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿੱਚ ਖਰਾਬੀ ਆ ਗਈ ਉਹ ਨਹੀਂ ਕੰਮ ਕਰ ਸਕਿਆ ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿੱਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ ਔਰ ਉਹਦੀਆਂ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ ਹਾਲੇ ਹੈ ਹੁਣ ਵੀ ਉਹੀ ਗੱਲ ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਆ ਨਾ 21ਵੀਂ ਸਦੀ ਦੇ ਵਿਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਛੱਡੋ ਯਾਰ ਨਬਜ਼ ਨੂੰ ਬਦਾਵਾ ਚੱਕਰ ਕੌਣ ਕਰਦਾ ਫਿਰੇਗਾ ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ ਨੱਕ ਦੀ ਕਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ ਅੱਖਾਂ ਦਾ ਰੰਗ ਵੇਖਦੇ ਰਹਿ ਜਾਓ ਛੱਡੋ ਇਹਨਾਂ ਗੱਲਾਂ ਨੂੰ ਯਾਰ ਲੈਬੋਰਟਰੀ ਚ ਖੂਨ ਭੇਜੋ ਪਤਾ ਲੱਗ ਜਾਏਗਾ ਕੀ ਹੋਇਆ ਮਤਲਬ ਅਸੀਂ ਇਸ ਤਰ੍ਹਾਂ ਦੇ ਮਟੀਰੀਅਲ ਹੋਲਿਸਟਿਕ ਹੋ ਗਏ ਆ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ ਉਹਨਾਂ ਨੂੰ ਅਸੀਂ ਛੱਡ ਦਿੱਤਾ ਤੇ ਹੁਣ ਅਸੀਂ ਜਿਸ ਹਾਲਾਤ ਵਿੱਚ ਆ ਗਏ ਆ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ ਪੇਸ਼ੈਂਟ ਜੋ ਮਰਜ਼ੀ ਕਹਿੰਦਾ ਹੋਵੇ ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ ਤੇ ਨਹੀਂ ਨਹੀਂ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਵੀ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿੱਚ ਤੇ ਸਾਰਾ ਕੁਝ ਨਾਰਮਲ ਹੈ ਕੋਲੈਸਟ੍ਰੋਲ ਇੰਨਾ ਹੁੰਦਾ ਹੋਵੇ ਤਾਂ ਸਗੋਂ ਨਾਰਮਲ ਹੈ ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿੱਚ ਕਿਸੇ ਦਾ ਘੱਟ ਵੀ ਹੋ ਸਕਦਾ ਕਿਸੇ ਦਾ ਵੱਧ ਵੀ ਹੋ ਸਕਦਾ ਤੇ ਕੋਈ ਉਸ ਘੱਟ ਜਾਂ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈ ਉਹ ਠੀਕ ਮਹਿਸੂਸ ਕਰਦੇ ਨੇ ਜੇ 120 ਹੋ ਜਾਏ ਤੇ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ ਕੁਝ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਕਿ ਮੇਰੇ ਕੋਲ ਆਉਂਦੇ ਨੇ 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿੱਚ ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ ਪਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ ਹਾਂਜੀ ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ ਹੈ ਔਰ ਇਹਦੇ ਸਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਵੇਖ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ ਇਸੇ ਤੇ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਉਹ ਕੌਣ ਕੌਣ ਚਲਾ ਰਿਹਾ ਹੈ ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਇੱਕ ਸਾਨੂੰ ਦਿਖਾਈ ਦਿੰਦਾ ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ ਜੈਲੀ ਵਰਗਾ ਸਬਸਟਾਂਸ ਹੈ ਪ੍ਰੋਟੀਨ ਦਾ ਬਣਿਆ ਹੋਇਆ ਉਹਦੇ ਵਿੱਚ ਕੁਝ ਫੈਟ ਲਿਆ ਹੋਇਆ ਆ ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ ਉੱਥੇ ਕੋਈ ਖਾਸ ਗੱਲ ਆ ਹਾਂਜੀ ਤੇ ਅਸੀਂ ਵੀ ਗੁਰਦੁਆਰੇ ਪਹੁੰਚ ਜਾਂਦੇ ਹਾਂਜੀ ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ ਇੱਕ ਐਸਾ ਵੱਡਾ ਉੱਚਾ ਘਰ ਨਿਸ਼ਾਨ ਸਾਹਿਬ ਹੈਗਾ ਆ ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇੱਕ ਸੈਲਫ ਫਿਰ ਆਪਣੇ ਆਪ ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ ਉਹ ਸੈੱਲ ਦੀ ਦੀਵਾਰ ਸੀਗੀ ਮੈਂਬਰੇਨ ਸੀਗੀ ਉਹ ਡਬਲ ਲੇਅਰ ਸੀ ਮੈਨੂੰ ਇੱਕ ਗੱਲ ਯਾਦ ਆ ਗਈ ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤੇ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ ਤੇ ਮੈਂ ਆਮ ਤੌਰ ਤੇ ਜੇ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ, ਸਾਰੇ ਨੂੰ ਮੈਂਟੇਨ ਕਰਨ ਵਾਲਾ ਇਹ ਹੈਗਾ ਆ। ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ, ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ, ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ, ਉੱਥੇ ਕੋਈ ਖਾਸ ਗੱਲ ਆ, ਹਾਂਜੀ, ਤੇ ਅਸੀਂ ਵੀ ਗੁਰਦੁਆਰੇ ਪਹੁੰਚ ਜਾਂਦੇ ਹਾਂਜੀ। ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ, ਇੱਕ ਐਸਾ ਵੱਡਾ ਉੱਚਾ ਰਿਕਾਰਡ ਨਿਸ਼ਾਨ ਸਾਹਿਬ ਹੈਗਾ ਆ, ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇਟ ਸੈਲਫ ਫਿਰ ਆਪਣੇ ਆਪ ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ, ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਉਹ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ, ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ, ਤੋਂ ਇੱਕ ਵਾਰ

ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇਟ ਸੈਲਫ ਫਿਰ ਆਪਣੇ ਆਪ ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਉਹ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ ਦੋ ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਉੱਪਰ। ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ, ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ ਔਰ ਮੈਂ ਕਿੱਥੇ ਬੰਦ ਸੀਗਾ। ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਅੰਤਰ ਕਰਦੇ ਇੱਕ ਦੀਵਾਰ ਆ, ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ। ਉਸ ਤੋਂ ਅੱਗੇ ਆ ਕੇ ਫਿਰ ਡਿਓੜੀ ਦਾ ਇੱਕ ਗੇਟ ਹੁੰਦਾ ਆ, ਡਿਓੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ, ਉੱਥੇ ਤੁਹਾਡੀ ਸ਼ਨਾਖਤ ਆਈਡੈਂਟੀਫਿਕੇਸ਼ਨ ਸਾਰਾ ਕੁਝ ਲਿਖਿਆ ਜਾਂਦਾ ਹੈਗਾ। ਉੱਥੇ ਤੁਹਾਡੀ ਹੱਥ ਘੜੀ ਖੋਲ ਕੇ ਤੇ ਤੁਹਾਨੂੰ ਜੇਲ੍ਹ ਜਗ੍ਹਾ ਭੇਜਣਾ ਹੁੰਦਾ। ਉਸ ਡਿਓੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ, ਉਹ ਦਰਵਾਜ਼ਾ ਖੁੱਲਦਾ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਆਮ ਤੌਰ ਤੇ ਸੈਂਟਰ ਪੋਲ, ਉਸ ਤੁਸੀਂ ਕਹਿ ਸਕਦੇ ਹੈਗੇ ਜੀ ਚੱਕਰ ਹੌਲਦਾਰ ਉੱਥੇ ਹੁੰਦਾ। ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰਲ ਏਰੀਆ, ਔਰ ਉਹਦੇ ਵਿੱਚ ਓਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਫਾਈ ਖੜਾ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿੱਚ, ਉਹ ਹੁੰਦੀ ਹੈ। ਉੱਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਬੀ ਕਲਾਸ ਨੂੰ ਜਾਂਦਾ, ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ। ਖੱਬੇ ਪਾਸੇ ਜੀ ਬੀ ਕਲਾਸ ਨੂੰ ਜਾਂਦਾ ਸੀ ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਦੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦ ਵੀ ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸਬੰਧ ਦੇ ਵਿੱਚ, ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ, ਮੈਂਬਰੇਨ ਵੀ ਡਬਲ ਲੇਅਰ ਹੈਗਾ ਆ, ਉਹਦੇ ਵਿੱਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦਿਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ। ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰ ਹੈਗਾ, ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ ਦੀ ਦੀਵਾਰ ਵੀ ਹੈ ਜੀ, ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ, ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ, ਉਹਦੀ ਸਿਕਿਉਰਿਟੀ ਕਰਦੇ ਹਾਂ। ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ, ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਹੈ, ਸਭ ਤੋਂ ਵਿਰਾਸਤੀ ਚੀਜ਼ਾਂ, ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ, ਜਾਂ ਇੰਜ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ, ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ, ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਖਾਨਾ ਤੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ, ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ। ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ, ਅਲੱਗ ਅਲੱਗ ਥਾਵਾਂ। ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ, ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ, ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ, ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ, ਪ੍ਰੋਟੋ ਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰੇ ਆਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਸੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ। ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ ਤਾਂ ਕਿ ਪਤਾ ਲੱਗੇ ਵੀ ਇਹਦੇ ਵਿੱਚ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਸੋਮਸ ਨੇ ਨਾ, ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਅਰ ਕ੍ਰੋਮੋਸੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ, 23 ਪੇਅਰ ਕ੍ਰੋਮੋਸੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ, ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ। ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ, ਮੈਂ ਲੰਬਾ ਨਾ ਜਾਵਾਂ। ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿੱਚ, ਉਸ ਵੇਲੇ ਉਹ 46 ਸੀਗੇ। ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿੱਚ, ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ। ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਅਰ ਬਣ ਗਏ ਸੀ, ਔਰ 23 ਪੇਅਰ ਦੇ ਵਿੱਚੋਂ ਵੀ 22 ਪੇਅਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਵੋ ਸਾਰਾ ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ, ਅੱਖਾਂ ਦਾ ਤੇਰਾ ਵੀ

0: ਦਾ ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਇਸ ਤਰ੍ਹਾਂ ਸੀ, ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ। ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਛ ਉਹਨਾਂ ਦੇ ਵੱਸ ਹੁੰਦਾ, ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿੱਚ ਕਰੈਕਟਰਿਸਟਿਕਸ ਹੁੰਦੇ ਨੇ। ਕਰੈਕਟਰਿਸਟਿਕਸ ਨੇ ਆਦਤਾਂ, ਕਰੈਕਟਰਿਸਟਿਕਸ ਨੇ ਬਿਮਾਰੀਆਂ, ਕਰੈਕਟਰਿਸਟਿਕਸ ਨੇ ਕਦ ਕਾਠ, ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ, ਇਹ ਸਾਰਾ ਕੁਛ ਉਹਦੇ ਵਿੱਚ ਹੁੰਦਾ। ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ, ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ, ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ। ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ, ਇਹੋ ਜਿਹਾ ਰੰਗਜੇਬ ਹੋ ਗਿਆ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ, ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ, ਇਹ ਉਹਦੇ ਵਿੱਚ ਹੁੰਦੀ ਹੈ। ਔਰ ਕ੍ਰੋਮੋਸੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਆਏ ਹਾਂ, ਜਿਵੇਂ ਪੌੜੀਆਂ ਬਣੀਆਂ ਹੁੰਦੀਆਂ, ਸੀੜੀਆਂ ਬਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਿਜ਼ਰਵ ਕੀਤੇ ਹੋਏ ਹੁੰਦੇ ਨੇ। ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਇਸ ਜੀਨਸ ਦੇ ਵਿੱਚ ਕੀ ਚੀਜ਼ਾਂ। ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ, ਜਿਹੜੀ ਹਜੇ ਤੱਕ ਚੱਲ ਰਹੀ, ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ, ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ, ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ, ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ, ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ। ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ, ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਰਹੇ ਹੋ, ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ, ਅਗਰ ਇਸ ਗੱਲ ਆਲਾਮ ਹੋ ਗਈ, ਤੇ ਫਿਰ ਨਾ ਮਾਂ ਰਹੂਗੀ। ਹੁਣ ਅਸੀਂ ਕਹਿੰਦੇ ਨਾ ਮਾਸੀ ਨੀ ਹੈਗੀ, ਜੀ ਭੂਆ ਨੀ ਹੈਗੀ, ਜੀ ਚਾਚਾ ਨੀ ਹੈਗਾ, ਹੈਂ, ਕਿਸੇ ਦਾ ਕੁਛ ਮਾਮਾ ਨੀ ਹੈਗਾ। ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ, ਮੈਨੂੰ ਦਿਸ ਰਿਹਾ ਹੈ, ਜਿਸ ਤਰ੍ਹਾਂ ਦੀ ਡਿਵੈਲਪਮੈਂਟ ਅਤੇ ਮੈਡੀਕਲ ਸਾਇੰਸ ਦੀ ਪੜ੍ਹ ਰਿਹਾ ਹੈ, ਜਿਸ ਤਰ੍ਹਾਂ ਸਰਚ ਹੋ ਰਹੀ ਹੈ, ਵੀ ਮਾਂ ਵੀ ਨੀ ਰਹਿਣੀ ਤੇ ਪਿਓ ਨੀ ਰਹਿਣਾ, ਮਾਂ ਕਿਹਨੂੰ ਕਹੋਗੇ, ਪਿਓ ਕਿਹਨੂੰ ਕਹੋਗੇ ਤੁਸੀਂ, ਹਾਂਜੀ। ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਕੁਦਰਤ ਦਾ ਨਿਯਮ ਹੈ, ਉਹ ਤਾਂ ਉਵੇਂ ਪ੍ਰਿਜ਼ਰਵ ਰਹਿਣਾ ਹੀ ਆ, ਉਸੇ ਤਰ੍ਹਾਂ ਹੀ ਪ੍ਰਿਜ਼ਰਵ ਰਹਿਣਾ, ਇਹ ਕ੍ਰੋਮੋਸੋਮ ਉਸੇ ਤਰ੍ਹਾਂ ਹੀ ਕੈਰੀ ਕਰਨਗੇ। ਜਿਹਦਾ ਬਲੱਡ ਆ, ਜਿਹਦਾ ਬਲੱਡ ਆ, ਉਹ ਵੀ ਤਾਂ ਅਸੀਂ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ, ਔਰ ਉਸ ਬਲੱਡ ਦੇ ਵਿੱਚ ਜੋ ਕੋਲ ਪ੍ਰਿਜ਼ਰਵ ਹੈਗਾ ਆ, ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ, ਜਿਹੜੀ ਹੁਣ ਵੀ ਚੱਲ ਰਹੀ ਹੈ, ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਸ਼ੂਗਰ ਨਾ ਟ੍ਰਾਂਸਮਿਟ ਹੋਵੇ, ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ, ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ। ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ। ਸੋ ਇਹ ਜਿਹੜੇ ਕ੍ਰੋਮੋਸੋਮਸ ਹਨ, ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ ਨੇ, ਔਰ ਧਾਗੇ ਵੀ ਰੇਸ਼ੇ, ਜਿਵੇਂ ਕੋਈ ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ, ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵਰੇ ਹੋਏ ਦਿਖਾਈ ਦਿੰਦੇ ਨੇ, ਪੀੜੀਆਂ ਬਣੀਆਂ ਹੋਈਆਂ, ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ। ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ, ਜਾਂ ਤੁਸੀਂ ਵੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ, ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ, ਹੁਣ ਹੋ ਗਈ ਹੈ। ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪਏ ਹੋਏ ਨੇ, ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਿਆਂ ਜਾਂਦਿਆਂ ਇਸ ਬੰਦੇ ਨੂੰ ਆਹ ਕੁਛ। ਅਜੋਸ਼ੀ ਲੋਕ ਤਾਂ ਤੁਸੀਂ ਦੇਖਦੇ ਹੋ ਨਾ, ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ, ਫਿਜ਼ੀਕਲ ਐਕਸਪਲੇਨੇਸ਼ਨ, ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ, ਭਲੇ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ, ਹੁਣ ਅੱਗੇ ਤੇਰੇ ਐ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ, ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ, ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ, ਔਰ ਹੁਣ ਜਿਹੜੀ ਸੰਭਾਵਨਾ ਹੁੰਦੀਆਂ ਨੇ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ, ਜੇ ਅਸੀਂ ਉਹਦੇ ਮੁਤਾਬਕ ਪਰਹੇਜ ਪ੍ਰਕੋਸ਼ਨ, ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ, ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਦੀ, ਨਹੀਂ ਨਾ ਭਿੱਜੂਗਾ, ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਉਹ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ, ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ, ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ, ਕਿੱਥੋਂ ਰੇਸ਼ੇ ਬਣੇ ਸੀਗੇ, ਕਿੱਥੇ ਕੱਟਿਆ ਗਿਆ ਸੀ, ਕੀ ਸੀ, ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ। ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ। ਬੜਾ ਜ਼ਰੂਰੀ ਰਿਕਾਰਡ ਹੈ, ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਇਹਦਾ ਇੱਕ ਆਪਣਾ ਘੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈੱਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ। ਹੁਣ ਤਾਂ ਸਧਾਰਨੀ ਗੱਲ ਹੀ ਹੈ ਨਾ, ਭਾਈ ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫਰੀਜ਼ ਕਰ ਦਿੰਦੇ ਨੇ। ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਲੜਾਈਆਂ ਲੱਗੀਆਂ ਰਹਿੰਦੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਵਸ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ। ਉਹ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਇੱਕ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਿਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਹੈ ਵੀ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਹੈ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ, ਇਹ ਕਰਦੇ ਕੀ ਨੇ? ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਿਜ਼ਰਵ ਕੀਤਾ ਹੋਇਆ ਹੈ। ਗਰੋਥ ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ, ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕੱਦ ਦੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਦੇ ਕੱਦੇ ਹੋ ਗਏ। ਮਧਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕੱਦਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਡਵਾਰਫਿਜ਼ਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਕਿੱਡਾ ਵੱਡਾ ਹੁੰਦਾ ਹੈ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ ਦੀ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀਆਂ ਕ੍ਰਿਆਵਾਂ ਨੇ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨੂੰ ਕਿਤੇ ਲੰਬਾ ਹੋ ਜਾਂਦਾ। ਮੈਕਸੋਡੇਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ? ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਇਹਨਾਂ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ, ਕਿਹੜੀ ਬਿਮਾਰੀ, ਕਿਸ ਹਾਰਮੋਨ ਦੇ ਕਰਕੇ, ਇਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿਚ ਆਪਾਂ ਗੱਲ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ ਅਸਲ ਦੇ ਵਿਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿਚ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ ਕਿਵੇਂ ਕਿਵੇਂ ਟੈਸਟਿਸ ਦੇ ਵਿਚ ਸਪਰਮ ਕਿਵੇਂ ਬਣਦੇ ਨੇ ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀ ਦੇ ਵਿਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਈ ਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿਚ ਲਈਏ ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ ਉਹ ਅੱਗੇ ਟਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵੀਟੇਬਲ ਇਨਐਵੀਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਆ। ਹੁਣ ਉਹ ਇਨਐਵੀਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਲਈਏ ਮੈਡੀਕਲ ਸਾਇੰਸ ਕਿ ਨਹੀਂ ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ ਪਰ ਇਸ ਸਰੀਰ ਦੀ ਗਰੋਥ ਨੂੰ ਇਸ ਸਰੀਰ ਦੇ ਫੰਕਸ਼ਨ ਨੂੰ ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ ਜਿਸ ਦੂਸਰੀ ਇੱਕ ਇਹਦੇ ਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ ਪਰ ਉਹਨੂੰ ਅਸੀਂ ਕਹਿੰਦੇ ਹਾਂ DNA DNA ਦੇ ਫੁੱਲ ਫਾਰਮੇਟ ਡਿਸਆਕਸੀਰਾਈਬ ਨਿਊਕਲੀਏਟਿਕ ਐਸਿਡ ਐਂਡ RNA। ਅੱਛਾ ਜਿੰਨੀ ਵੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ ਰਿਕਾਰਡ ਰੱਖਦੇ ਹਾਂ ਉਹਦਾ ਕੁਝ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ ਔਰ ਉਹਨੂੰ ਅਸੀਂ ਕਹਿੰਦੇ ਹਾਂ DNA ਔਰ RNA। DNA ਔਰ RNA ਇੱਕ ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ ਜਿਵੇਂ ਅਸੀਂ ਦੱਸਦੇ ਨਾ ਪੈਟਰਨਿਟੀ ਟੈਸਟ ਅੱਜ ਕੱਲ ਆਮ ਤੌਰ ਤੇ ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਅਦ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ ਤੇ ਕਈ ਦਿਨ ਪੈਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ ਮਾਂ ਨੇ ਜੰਮਿਆ ਤਾਂ ਹੈਗਾ ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ ਮੇਰੇ ਪੇਟ ਚੋਂ ਨਿਕਲਿਆ ਹੈਗਾ ਪਰ ਪਿਓ ਕਈ ਵਾਰ ਅੱਧਾ ਵੱਜ ਤਾਂ ਉਹਨੂੰ ਪਿੱਛੇ ਹਟ ਜਾਂਦਾ ਨਿੱਕੇ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ ਤੇ ਉਸ ਵੇਲੇ ਅੱਜ ਕੱਲ ਪਹਿਲੇ ਜ਼ਮਾਨੇ ਚ ਸਾਡੇ ਕੋਲ ਇਹਦਾ ਕੁਝ ਐਸਾ ਨਹੀਂ ਸੀ ਹੁੰਦਾ ਬੜੀ ਮੁਸ਼ਕਲ ਸੀ ਉਸ ਵੇਲੇ ਹਾਂਜੀ। ਪਰ ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ RNA ਜਾਂ ਇਹ DNA ਦਾ ਸਿੰਥੇਸਿਸ ਸਾਹਮਣੇ ਆ ਗਿਆ ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਕਿ ਹਾਂ ਇੱਕ ਗੱਲ ਹੋਰ ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆਹ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ ਬਾਪ ਨਹੀਂ ਹੋ ਸਕਦਾ ਇਹ ਤਾਂ ਅਸੀਂ ਕਰ ਸਕਦੇ ਹਾਂ ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ। ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ DNA ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਵੀ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ ਇਹਦਾ DNA ਕਿਹਦੇ ਨਾਲ ਮੈਚ ਕਰਦਾ ਹੈ ਜਿਹਦੇ ਜਿਹਦੇ ਨਾਲ ਨਹੀਂ ਮੈਚ ਕਰਦਾ ਸੀ ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈਗੇ ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ ਇਹ ਇਹਦਾ ਬਾਪ ਹੈ ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ DNA ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਕਿ ਕਿਸੇ ਨਾਲ ਮੈਚ ਨਹੀਂ ਕਰਦਾ। ਸੋ ਹਜੇ ਇਸ ਟਾਈਪ ਦੀ ਸਟੱਡੀ ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਚੱਲ ਰਹੀ ਹੈ ਔਰ ਜਿਹੜਾ ਇਹਦਾ ਮੈਂਬਰ ਨੇ ਉਹ ਵੀ ਪਰਮੀਏਬਲ ਹੀ ਹੈ ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ ਔਰ ਇਹ DNA ਨੂੰ ਪ੍ਰਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ ਸਣੇ ਬਿਮਾਰੀਆਂ ਸਣੇ ਚੰਗੇ ਕਰੈਕਟਰ ਸਣੀ ਚੰਗੀਆਂ ਆਦਤਾਂ ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਜ਼ਰਵ ਕਰਦਾ ਹੈਗਾ ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਜਾਂ ਕਹਿ ਲੋ ਕਿ ਉਹ ਜਿਹੜੀ ਜੈਲੀ ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੇ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਇੱਕ ਵਾਰ ਚੋਰੀ ਹੋ ਜਾਵੇ ਇਹ ਕੁਦਰਤ ਵੀ ਜਿਹੜੀ ਸਾਡੇ ਵਰਗੀ ਆ ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ ਕੁਦਰਤ ਵੀ ਇਸਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ ਡੀਐਨਏ ਦੇ ਵਿੱਚ ਪ੍ਰਜ਼ਰਵ ਹੁੰਦੇ ਨੇ ਕ੍ਰੋਮੋਸੋਮ ਚ ਪ੍ਰਜ਼ਰਵ ਹੁੰਦੇ ਨੇ ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਸੋ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਹੈ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ ਹੁਣ ਜੇ ਭਲਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ ਬੜਾ ਚੇਂਜ ਹੋ ਜਾਏਗਾ ਬਿਹੇਵੀਅਰ ਦੇ ਤੌਰ ਤੇ ਵੀ ਸਟਰਕਚਰ ਦੇ ਤੌਰ ਤੇ ਵੀ ਫੰਕਸ਼ਨ ਕਿਉਂਕਿ ਜ਼ਰੂਰੀ ਤਾਂ ਨਹੀਂ ਨਾ ਆਪਾਂ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ ਬੱਚੇ ਨੂੰ ਪੋਲੀਓ ਹੋ ਗਿਆ ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਸਟਰਕਚਰਲ ਟਾਈਪ ਦੀਆਂ ਬਿਮਾਰੀਆਂ ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮਸ ਆਏ ਹੋਏ ਨੇ ਜਿਹੜੇ ਵੀ ਉਹ ਮਿਲੇ ਹੋਏ ਨੇ ਉਹਨਾਂ ਦੇ ਵਿੱਚ ਆਪਸ ਚ ਇੱਕ ਤਰ੍ਹਾਂ ਦੀ ਫਾਈਟ ਹੈ ਕੰਟਰਾ ਇੰਡੀਕੇਸ਼ਨ ਹੈ ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ ਹਾਂਜੀ ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ ਅਲਜ਼ਾਈਮਰ ਹੋ ਗਿਆ ਜੀ ਜਾਂ ਪ੍ਰਕਿੰਸਨ ਹੋ ਗਿਆ ਜੀ ਇਹ ਸਾਰੀ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਉਸ ਤੋਂ ਬਾਅਦ ਸੈਕਿੰਡ ਗੱਲ ਇਹਦੇ ਚ ਇਹ ਹੁੰਦੀ ਹੈ ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਵੀ ਕੰਨ ਨੇ ਮੈਂ ਐਗਜ਼ਾਮਪਲ ਕਿਹਾ ਤੁਹਾਨੂੰ ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੇ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ ਪਰ ਤੁਸੀਂ ਹੈਰਾਨ ਹੋਵੋ ਕਿ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ ਇੱਕ ਕੰਨ ਨੀਵਾਂ ਹੈ ਇੱਕ ਕੰਨ ਵੱਡਾ ਇੱਕ ਕੰਨ ਛੋਟਾ ਹੈਗਾ ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਆ ਜਿਹੜੇ ਅੰਮ੍ਰਿਤਸਰ ਦੇ ਵੀ ਦੋ ਭਰਾ ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ ਉਦੋਂ ਮੈਂ ਜੁੜੇ ਧੜ ਦੋ ਹੈਗੇ ਨੇ ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ ਲੱਤਾਂ ਦੋ ਹੀ ਨੇ ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਐਲ ਐਸ ਵਰਗੀਆਂ ਏ ਐਲ ਐਸ ਅਸੀਂ ਨੂੰ ਕਹਿੰਦੇ ਹਾਂ ਏ ਐਲ ਐਸ ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ ਜਿਹੜੀਆਂ ਬੋਨ ਦੀ ਡਿਫੈਕਟ ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕ੍ਰਿਤ ਹੋਏਗੀ ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕ੍ਰਿਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ ਮਸਕੂਲਰ ਡਿਸਟ੍ਰੋਫੀ ਔਰ ਸਟਿਫਨੈਸ ਮੈਮਰੀ ਲਾਸ ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ ਸਟਿਚਿੰਗ ਇਨਸਾਈਡ ਦੀ ਬਾਡੀ, ਇਹ ਜਿਹੜੀ ਚੀਜ਼ਾਂ ਨੇ ਜ਼ਰੂਰੀ ਨਹੀਂ ਕਿ ਬਚਪਨ ਦੇ ਵਿਚ ਸ਼ੁਰੂ ਹੋ ਜਾਣ। ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਹਾਂ ਕਿ ਫਲਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਹੀ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ। ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ। ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ ਜਾਂ ਇਹ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ। ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਸੜਕ ਤੇ ਚਲੇ ਜਾਓਗੇ ਨਾ, ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ ਉਹ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ। ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ 20 ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ। ਇਹਦਾ ਸਬੂਤ ਕੀ ਹੈ ਭਾਈ? ਨਾ ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ। ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦਬੁੱਧੀ ਬੱਚੇ ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ। ਕਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੂੰ ਇੱਕ ਵਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚ ਆਵੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਕਾਰ ਸੀ ਤੇ ਉਹਦਾ ਮਾਂ ਜਾਂ ਧੀ ਦੇ ਵਿਚ ਪ੍ਰਜ਼ਰਵ ਹੋਇਆ ਹੋਵੇ, ਨਹੀਂ। ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਕਾਰ ਵਿਕਰਿਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿਚ ਪੈਦਾ ਹੋਣਗੀਆਂ। ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥ੍ਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ। ਔਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕਲੋਸਿਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦਿੱਤਾ। ਹੁਣ ਸਾਡੀ ਮੈਡੀਕਲ ਸਾਇੰਸ ਇਥੋਂ ਤੱਕ ਲਿਮਿਟ ਲਈ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਹੈ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਜਾਈਏ ਜਿੱਥੇ ਸਾਰੇ ਹਨੇਰਾ ਹੋ ਜਾਊਗਾ ਨਾ, ਤੋ ਮੈਂ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨਹੀਂ, ਕੰਮ ਕੀ ਕਰਨਾ, ਹਨੇਰਾ ਹੈ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਇਸ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ, ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ ਔਰ ਇਹ ਫਾਇਦਾ ਆਪਣੇ ਨੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ ਫੇਸਬੁੱਕ ਮੀਡੀਆ ਸਬਰੰਗ ਰੇਡੀਓ ਸਟੇਸ਼ਨ ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ 5 ਤੋਂ 6 ਵਜੇ 1 ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ ਇੱਕ ਦਿਨ ਅੰਗਰੇਜ਼ੀ ਦਾ ਕੱਲ ਅੰਗਰੇਜ਼ੀ ਦਾ ਸੀ ਅੱਜ ਪੰਜਾਬੀ ਦਾ ਹੋਇਆ ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆ ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ ਰੱਬ ਰੱਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿਚ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਜੀ ਥੈਂਕ ਯੂ
1: ਬਹੁਤ ਸ਼ੁਕਰੀਆ
2: ਥੈਂਕ ਯੂ ਚੀਮਾ ਸਾਹਿਬ
1: ਥੈਂਕ ਯੂ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣੇ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ ਨੂੰ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿਚ। ਤੇ ਬਾਕੀ ਖੱਕ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘਟ ਜਾਣੀ ਦੁਨੀਆ ਜਿੱਦਾਂ ਘਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵਾਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਕੁ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਦੇ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ
0: ਜੀ।
1: ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ ਇੱਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋ ਲਿਆ ਜਾਂ ਉਹਨੇ ਖਰੀਦ ਲਿਆ। ਇਹਦੇ ਬਾਰੇ ਚ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ, ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਇਹ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਨਹੀਂ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ 2 ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿਚੋਂ ਕਿਹਾ ਜਾਂਦਾ, ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਹ ਚ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੀਕਰ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਕੋਲ ਸੈਲਫਨ ਤਾਂ ਹੋਣਾ ਨੀ, ਉੱਥੇ ਤਾਂ ਬੁੱਧੀ ਹੋਣੇ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਣ ਦੇਖੀਏ ਉਨੀ ਚਾਹੀ ਆਊਗੀ ਨਾ।
0: ਬਿਲਕੁਲ।
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪ ਆ ਜਿਹੜਾ
0: ਕੰਬ ਗਿਆ,
1: ਤੇ ਵਿਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ, ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ 2 ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੀਕਰ ਵੀ ਉਹ ਆ ਸਕਦੀਆਂ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ। ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ,
1: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿੱਚ ਆ।
0: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ।
1: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੀਕਰ ਹੈਗਾ ਆ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
0: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਸੱਤਾਂ ਅੱਠਾਂ ਮਿੰਟਾਂ ਚ ਉੱਥੇ ਪਹੁੰਚ ਜਾਂਦੀ ਹੈ, ਤੇ ਜਹਾਜ਼ ਦਾ ਵੀ ਮਿਜ਼ਾਇਲਾਂ ਜਿਹੜੀਆਂ ਬਣਾ ਤੀਆਂ, ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ, ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ ਹੱਦ ਹੋ ਗਈ।
1: ਹਾਂਜੀ ਹਾਂਜੀ, ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ, ਜਿਹਦੇ ਕਾਰਨ ਯੂਰਪ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
0: ਇਹੀ ਰੀਜ਼ਨ ਹੋ ਸਕਦਾ,
1: ਆਪਾਂ ਅੰਦਾਜ਼ਾ ਲਾ ਰਹੇ।
0: ਹਾਂਜੀ ਹਾਂਜੀ, ਰੀਜ਼ਨ ਹੋ ਸਕਦਾ, ਹੋ ਸਕਦਾ ਜੀ।
1: ਹਾਂ ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਜਿਹੜਾ ਨੇਟੋ ਆ, ਈਯੂ ਆ, ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨੇ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਇਲ ਦੇ ਨਾਲ ਖੜਨੇ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ, ਜਿਹੜਾ ਸਾਈਪ੍ਰਸ ਉਹ ਟਾਪੂ ਆ ਉੱਥੇ ਦੀ ਇੰਗਲੈਂਡ ਦਾ ਵੀ ਬੇਸ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਸੋ ਇਹ ਨਹੀਂ ਹੋ ਸਕਦਾ ਆ,
0: ਚੁੱਪ ਚਪੀਤੇ ਬੈਠਿਆਂ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
1: ਬਿਲਕੁਲ
0: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਬਣਾ ਕੇ ਰੱਖੀ ਆ, ਇਸਰਾਇਲ ਨਾਲ ਵੀ ਨਹੀਂ ਵਿਗਾੜੀ ਤੇ ਅਮਰੀਕਾ ਨਾਲ ਵੀ ਨਹੀਂ ਵਿਗਾੜੀ, ਮਤਲਬ ਚੁੱਪ ਕਰ ਜਾਓ, ਤੁਸੀਂ ਜਰੂਰੀ ਤੇ ਨਹੀਂ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁੱਛ ਕਰਦੇ ਨਾ ਕਿ ਸਾਡੇ ਨਾਲ, ਹੁਣ ਜਿੱਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ ਉਹਨਾਂ ਨੂੰ ਪੁੱਛ ਕਰਦੇ ਆ,
1: ਪੁੱਛ ਕਰਦੇ ਆ, ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
0: ਬਿਲਕੁਲ।
1: ਔਰ ਦੂਸਰਾ ਪਾਸਾ ਅਕਸ਼ਾ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
0: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
1: ਹਾਂਜੀ, ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪੇ ਦੀ ਛੇਤੀ ਹੋਣੀ ਆ।
0: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ ਇੰਨਾ?
1: ਖੱਕ ਸਾਹਿਬ ਜੀ, ਕਿਊਬਾ ਨੇ ਕੁਛ ਨੀ ਕੀਤਾ। ਇਸ ਧਰਤੀ ਦੇ ਉੱਤੇ ਸਰੋਤਿਓ ਮੇਰੇ ਵੀਰੋ ਸੁਣੋ, ਗੱਲ ਧਿਆਨ ਨਾਲ ਸੁਣਨੇ ਵਾਲੀ ਆ। ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕਮਿਊਨਿਸਟ ਕੰਟਰੀ ਕਹਿੰਦੇ ਆ, ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ। ਜਿਹੜਾ ਕੈਪੀਟਲਿਜ਼ਮ ਆ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ। ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ, ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ, ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ। ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ, ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ, ਤੇ ਉਹਦੀ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਵੀ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨੀ ਜੁੜਦੀ। ਉਹਨੂੰ ਕਹਿੰਦੇ ਆ ਕਮਿਊਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣੇ ਸਰੋਤਿਆਂ ਨੂੰ ਦੱਸਦੇ ਆ। ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
0: ਜੀ,
1: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
0: ਇਹ ਵੀ ਪੁਆਇੰਟ ਆ।
1: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ, ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
0: ਜਿੱਦਾਂ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਉਹ 70% ਤੇ ਤੁਸੀਂ ਹੋ, 80% ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਆ ਜੀ।
1: ਬਿਲਕੁਲ ਬਿਲਕੁਲ, ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ। ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
0: ਕੋਈ ਖਤਰਾ?
1: ਇੰਗਲੈਂਡ ਨੂੰ ਕਾਹਦਾ ਖਤਰਾ?
0: ਨਾ,
1: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਭਾਈ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜ਼ਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜ਼ਿਆਦਾ
0: ਬਿਲਕੁਲ ਬਿਲਕੁਲ
1: ਹੈ ਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
0: ਬਿਲਕੁਲ
1: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
0: ਬਿਲਕੁਲ
1: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਇਹ ਚੰਗੇ ਲੱਗਦੇ ਅਸੀਂ ਤੁਹਾਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂ ਇਲਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਦਿੱਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾ ਦਿੱਤਾ ਉਹਨੇ ਆਪਣਾ ਚਲਾ ਦਿੱਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਏ ਉਸ ਤੋਂ ਬਾਅਦ ਪਰਸ਼ੀਅਨ ਆ ਗਏ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
0: ਬਿਲਕੁਲ
1: ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
0: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੇ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
1: ਇਹ ਜਿਹੜੇ ਕ੍ਰਿਸਚਨ ਆ ਖੱਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੈਨਿਟੀ ਇਸਲਾਮ ਤੇ ਜੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਤੋਂ ਹੀ
0: ਉੱਥੇ ਹੋਏ ਪੈਦਾ ਬਿਲਕੁਲ
1: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਕ ਸਾਹਿਬ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣੇ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਵੀ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਲਈ ਤਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਜਰੂਸਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਤੇ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨਹੀਂ ਪੀ ਲਿਆ ਕਰਦੇ ਆ ਤੇ ਸਿਗਰਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨਹੀਂ ਤੇ ਆਪਾਂ ਜਨਾਨੀਬਾਜੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੇ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜੇ ਜਿਹਾ ਉਹਨਾਂ ਨੇ ਸਖਤੀ ਵਰਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜੇ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖੱਟ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
0: ਇੱਦਾਂ ਹੀ ਆ
1: ਇਥੋਂ ਅਫਗਾਨਿਸਤਾਨ ਤੋਂ ਖੱਕ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ ਉਜ਼ਬੇਕਿਸਤਾਨ ਹੋ ਗਿਆ ਤੁਰਕਮੈਨਿਸਤਾਨ ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਾਲਸਾ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੁਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300 ਸਾਢੇ 300 ਸਾਲ ਪਹਿਲਾਂ ਲਾ ਲਓ 325 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਪੈਦਾ ਹੋਏ ਇਹ ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਭਿਕਸ਼ੂ ਭੇਜੇ ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਬਿਰਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਬਿਰਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ ਇਹ
0: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ ਇਹ ਬਾਹਰੋਂ ਆਏ ਸਾਰੇ
1: ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸਦੇ ਤੇ ਫਿਰ ਮੈਂ ਜਵਾਬ ਹੋਰ ਤਰ੍ਹਾਂ ਦੇ ਦੇਣਾ ਸੀ ਕੋਈ ਗੱਲ ਨੀ ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨਹੀਂ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖਾਕ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ
0: ਹਾਂਜੀ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦਾ ਫੰਡ ਬੰਦ ਆ ਨਾ ਜੀ ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਰਿਪੋਰਟਾਂ ਸਾਰਿਆਂ ਦੇ ਉੱਪਰ
1: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ ਉਹਦੇ ਵਿਚੋਂ ਜਿਹੜਾ TSA ਆ
0: TSA ਜਿਹੜਾ ਸੀ ਹਾਂ
1: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲਰ ਹੁੰਦੇ ਬੈਗੇਜ ਹੈਂਡਲਰ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਤੇ ਹੁਣ ਕੀ ਆ ਜਿਹੜਾ TSA ਆ ਖਾਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾਰ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ ਉਹ ਉਹਨਾਂ ਨੂੰ ਫੰਡ ਨਹੀਂ ਜਾ ਰਹੇ ਤੇ ਉਹਦੇ ਇੰਪਲੋਈ ਬਹੁਤ ਸਾਰੇ ਆ ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨਹੀਂ ਰਹੀ ਜਾਂ ਤਾਂ ਉਹ ਘੜੀ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖਾਕ ਸਾਹਿਬ ਜੀ
0: ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ
1: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ ਉਹਨਾਂ ਨੂੰ ਫਿਰ ਖਾਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਆ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੀ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ 2-4 ਪੈਸੇ ਹੁੰਦੇ ਆ ਐਵੇਂ ਸਧਾਰਨ ਨਾਲ ਟਰੈਵਲ ਨਹੀਂ ਕਰਦੇ
0: ਇਹੀ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
1: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਲਟ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਵਾਲੀ ਆ ਉੱਥੇ ਜਿੱਥੇ ਕਰਾਉਣਾ ਉਹ ਲੱਗੂਗਾ ਭਾਈ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਚੱਕਰ ਉਹ ਕਰਨਗੇ ਔਰ ਜਿਹੜੇ ਹਾਲਾਤ ਖਾਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖਾਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖਾਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ
0: ਬਿਲਕੁਲ ਹੋ
1: ਰਿਹਾ ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬੁੱਲ ਉਹਨੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨਹੀਂ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ। ਉਹੀ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ, ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨਹੀਂ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ।
0: ਕਤਰ ਦੇ ਵਿਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਜਿਹੜਾ ਤੇਲ ਦਾ ਸਾਰਾ ਕੁਛ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ ਪੰਜ ਸਾਲ ਤੇਲ ਹੀ ਨਹੀਂ ਦੇ ਸਕਦੇ,
1: ਤੇਲ ਹੀ ਨਹੀਂ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੀ ਜਿਹੜੀ ਖਾਕਸਾ ਦੀ ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਥੱਲੀ ਮਰ ਜਾਣੀ।
0: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਤੇ ਸਾਡੇ ਨਾਲ ਹੋਣੀ ਹੈ, ਉਹ
1: ਹੋਣੀ ਹੈ ਬਿਲਕੁਲ
0: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਛ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
1: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਵੀਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ। ਹਾਲਾਂਕਿ ਆਪਾਂ ਥੋੜੇ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲ ਵੀ ਆ ਗਿਆ,
0: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾਗਰ ਕਰ ਦਿੱਤਾ ਸੀ ਉਸ ਵੇਲੇ, ਯਾਸ਼ੀਆਂ ਕਲੱਬ ਯੇ ਉਹ ਸਭ ਕੁਛ ਹੋ ਗਿਆ ਸੀ ਉੱਥੇ।
1: ਹਾਂਜੀ ਉੱਥੇ ਮਤਲਬ ਬਾਰਾਮੂਰਾ ਸਾਰਾ ਕੁਛ ਚੱਲ ਪਿਆ ਸੀਗਾ, ਤੇ ਫੇਰ ਉਸ ਤੋਂ ਬਾਅਦ ਇਹ ਪੱਛਮੀ ਦੇਸ਼ ਜਿਹੜੇ ਸੀਗੇ ਵਿੱਚ ਯੂਰਪ ਦੇ ਵਿੱਚ ਅਮਰੀਕਾ, ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੁੱਲਾ ਖੁਮੈਨੀ, ਇੱਕ ਤਾਂ ਜਿਹੜਾ ਹੁਣ ਚੁਣਿਆ ਨਾ ਨਵਾਂ ਆਇਤੁੱਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ, ਇਹਨਾਂ ਦੋਨਾਂ ਤੋਂ ਪਹਿਲਾਂ
0: ਇਹਦਾ ਗ੍ਰੈਂਡਫਾਦਰ ਨਹੀਂ ਸੀ,
1: ਨਹੀਂ ਮੇਰਾ ਖਿਆਲ ਗ੍ਰੈਂਡਫਾਦਰ ਨਹੀਂ ਸੀ,
0: ਜਿਹੜਾ ਖੁਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖੁਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
1: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ,
0: ਹਾਂਜੀ ਤੁਸੀਂ ਗੱਲ ਕੀਤੀ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
1: ਹਾਂਜੀ
0: ਗੱਲ ਕਰਦੇ ਉਹਨਾਂ ਨੂੰ ਵੇਖ ਲਓ ਆਪਣੇ ਕੋਲ ਮੈਂ ਟੇਕੀ ਰਹਿ ਗਿਆ।
1: ਹਾਂਜੀ ਤੇ ਹੁਣ ਕੀ ਆ, ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੁੱਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਜਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਦੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਲਾਂ ਏਡੇ ਏਡੀਆਂ ਜਿਹੜੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ,
0: ਬਿਲਕੁਲ ਬਹੁਤ,
1: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
0: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ, ਬੰਦ ਕਰ ਦਿੱਤੀ ਹੈ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ।
1: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ ਆ,
0: ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ, ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇੱਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ, ਤੇ ਬੜੀਆਂ ਵੱਡੀਆਂ ਜਾਣਕਾਰੀਆਂ ਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ ਇਹ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਆਓ ਜੀ ਚੀਮਾ ਸਾਹਿਬ, ਆਓ ਜੀ।
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ, ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਝ ਪ੍ਰਦਰਸ਼ਨ ਹੁੰਦਾ ਆ, ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ। ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ, ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਕਿ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ। ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ।
1: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ। ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
0: ਤੁਹਾਡੇ
1: ਨਾਲ ਡਿਸਕਨੈਕਟ ਕਰ ਲੈਂਦਾ। ਥੈਂਕ ਯੂ।
0: ਠੀਕ ਹੈ ਜੀ,
2: ਓਕੇ, ਨੋ ਪ੍ਰੋਬਲਮ, ਕੋਈ ਗੱਲ। ਤਿੰਨ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ। ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ। ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ ਲੜਨ ਦੀ, ਉਹ ਕਮਜ਼ੋਰ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਹੈ ਤੇ ਅਸੀਂ ਕਮਜ਼ੋਰ ਹਾਂ। ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਇਸ ਸਾਡੇ ਕਿਚਨ ਦੇ ਵਿਚ ਸਾਰਾ ਕੁਝ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਝ ਚਾਹੀਦਾ, ਦਾਲਾਂ ਸ਼ਾਲਾਂ ਸਭ ਕੁਝ ਹੈਗਾ, ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ, ਤੇ ਸਾਰਾ ਕੁਝ ਧਿਆ ਧਰਾਇਆ ਰਹਿ ਜਾਣਾ। ਹਾਂਜੀ, ਸੋ ਬੜੇ ਇਸ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ। ਅੱਗ ਲਾਉਣ ਵਾਲਾ ਕਹਿੰਦੇ ਆ ਤੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ, ਪਰ ਐਸਾ ਨਹੀਂ ਹੈ। ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ। ਹਰ ਅੰਗ ਨੂੰ ਜਗਾਉਣਾ, ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ, ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ, ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ, ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ। ਤੇ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ, ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉੱਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟਰਨ ਹਾਰਮੋਨ ਪੂਰਾ ਨਹੀਂ ਹੋ ਰਿਹਾ। ਜੇ ਮੁੱਛਾਂ ਨਹੀਂ ਉੱਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟਰਨ ਚ, ਉਹ ਵੀ ਪੂਰਾ ਨਹੀਂ ਹੋ ਰਿਹਾ। ਜੇ ਟੈਸਟੋਸਟਰਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ, ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਲਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ। ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਗਰਭ ਵਿਚ ਸਾਰਾ ਕੁਝ ਹੁੰਦਾ ਹੋਇਆ ਸਾਰਾ ਕੁਝ ਸਹੀ ਹੈ, ਲੇਕਿਨ ਜੇ ਗਰਭ ਜੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ। ਸਮੈਲ ਆ ਜਾਏਗੀ, ਬਦਬੂ ਫੈਲ ਜਾਏਗੀ, ਹੀਟ ਵੱਧ ਜਾਏਗੀ, ਹੋਰ ਬਹੁਤ ਕੁਝ ਐਸਾ ਹੋ ਜਾਏਗਾ। ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ, ਜੇ ਕਿਸੇ ਘਰ ਦੇ ਵਿਚ ਗਰਭ ਚ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ, ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ? ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋਜੂਗਾ, ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ, ਅਲਟੀਮੇਟ ਵਿਹੜੇ ਚ ਖਿਲਰੇਗਾ। ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ। ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈ। ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਵੀ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ, ਸਰੀਰ ਵੀ ਕਾਇਮ ਆ, ਸਾਰਾ ਕੁਝ ਆ, ਗਰਭ ਚ ਵੀ ਸਾਰਾ ਕੁਝ ਨਿਕਲਦਾ ਆ ਰਿਹਾ ਹੈ, ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇੱਕ ਤਰ੍ਹਾਂ ਦਾ ਇੱਕ ਕੋਆਪਰੇਸ਼ਨ ਬਣਿਆ ਹੋਇਆ। ਉਹ ਕੋਆਪਰੇਸ਼ਨ ਇਹ ਆ ਕਿ ਪਿਚੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰੋਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈ, ਥਾਇਰੋਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ ਜਾਂ ਓਵਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ। ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ, ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ, ਅੱਗੇ ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ। ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ। ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤੇ ਕਿਤੇ ਟੁੱਟ ਹੈਗੀ ਹੈ, ਕਿਤੇ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ। ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਵੀ ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ। ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ ਕਿ ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਝ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ ਤਾਂ ਮਤਲਬ ਕੀ ਹੋ ਗਿਆ? ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸਨੂੰ ਕਹਿ ਦਿੰਦੇ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ। ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ? ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ ਤੇ ਅਸੀਂ ਉਦੋਂ ਤੋਂ ਹੀ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ ਤਾਂ ਮਤਲਬ ਇਹ ਆ ਕਿ ਸਾਡਾ ਇੱਕ ਟੇਰ ਇੱਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕੁਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ। ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ, ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ। ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਭਾਈ, ਬਾਕੀ ਸਾਰੇ ਸੈੱਲ ਖੂਨ ਜਿਹੜਾ ਸਾਡਾ ਬਣਿਆ ਹੈ ਨਾ ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ ਔਰ ਉਹਦੇ ਚ ਸੈੱਲ ਹੈਗੇ ਨੇ। ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ, ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ। ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ ਤੇ ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ, ਤੋ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ। ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ ਤੇ ਕਈ ਵਾਰ ਐਸਾ ਵੀ ਹੁੰਦਾ ਵੀ ਪਲੇਟਲੈਟਸ ਕਾਊਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਆ ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ ਵੱਖ ਵੱਖ ਤਰ੍ਹਾਂ ਦੀ ਫੌਜ ਆ ਦੇਸ਼ ਦੇ ਵਿੱਚ ਇਸ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲੇ WBC ਦੀ ਫੌਜ ਹੁੰਦੀ ਹੈ ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ, ਸਰੀਰ ਵਿੱਚ ਇੰਨੇ ਕੁ ਚਾਹੀਦੇ ਨੇ, ਉਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਵਿੱਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ RBCs ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਕ ਜਿਹਨੂੰ ਅਸੀਂ ਕਹਿੰਦੇ ਹਾਂ ਆਈਲਿਡਸ ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਹੜੇ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗਤ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿੱਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਵਿੱਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿੱਚ ਆਕਸੀਜਨ ਬਾਹਰੋਂ ਤੇ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿੱਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿੱਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿੱਚ ਭੇਜੇ, ਤੇ ਸੈੱਲਾਂ ਦੇ ਵਿੱਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ RBCs ਦਾ। RBCs ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ RBCs ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈੱਡ ਬਲੱਡ ਕਾਰਪਸਲਸ ਕਹਿੰਦੇ ਆ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿੱਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC, RBCs ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ। ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿੱਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਤੇ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਗੁੰਗਲੀ ਨੀਲੀ ਹੋ ਗਈ ਜੀ, ਨੋਹ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ। ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਇੰਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਇੰਡ ਆਊਟ ਕਰਨਾ, ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿੱਚ ਤੁਸੀਂ ਰਹੇ ਹੋ ਉਹਦੇ ਵਿੱਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿੱਚ ਜਾਂ ਸਲੰਬ ਦੇ ਵਿੱਚ ਜਾਂ ਝੁੱਗੀ ਝੌਂਪੜੀ ਚ ਇਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਓ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿੱਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿੱਚ ਤੇ ਸੌ ਜਾਂਦੇ ਨੇ, ਤੇ ਉਹ ਜੇ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਉਹਦੇ ਨਾਲ ਕਈ ਲੋਕਾਂ ਦੀ ਇਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਉਹ ਹੇਠਾਂ ਵਾਲੇ ਪਾਸੇ ਰਹਿੰਦੀ। ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੋਨਸ਼ੀਅਸ ਸਟੇਜ ਦੇ ਵਿੱਚ ਲੋਕਾਂ ਦੀ ਘਰਾਂ ਦੇ ਵਿੱਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਭਾਈ ਅਸੀਂ ਸੋਰਸ ਵੇਖਣਾ ਆ ਭਾਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ RBC ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਆ ਵੀ ਜੇ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਹਨ, ਆ ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਆ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਸੋ ਜੇ ਉਹ ਆਰਬੀਸੀ ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ? ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹਦਾ ਮਤਲਬ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰਬੀਸੀ ਘੱਟ ਨੇ, ਜੇ ਆਰਬੀਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਇਹ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਦੇ ਆ ਕਿ ਜਿਹੜੀ ਦਿਲ ਦੇ ਵਿੱਚੋਂ ਖੂਨ ਸਪਲਾਈ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਆ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿੱਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਹੈ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆਹ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾਂ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ। ਪਲਮੋਨਰੀ ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਕੇ ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿੱਚ ਬਾਕੀ ਗੈਸਾਂ ਗੂਸਾਂ ਜੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਡੱਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਂਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਂਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ, ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਇਆ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ, ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਏ ਪੀਲੇ ਹੋਣੇ ਸ਼ੁਰੂ ਹੋ ਜਾਣਗੇ, ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ ਭਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ, ਇਹ ਕੀ ਆ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ, ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤੜੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ, ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ। ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਤੇ ਇਸ ਕਰਕੇ ਜ਼ਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ, ਫਿਰ ਲੰਗਸ ਦਾ ਕੰਮ ਆ ਕਿ ਜਿਹੜਾ ਖੂਨ ਉਹਦੇ ਕੋਲ ਆਇਆ ਉਹਨੂੰ ਖਾਲੀ ਕਰਨਾ, ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਗੈਸਾਂ ਨੂੰ ਬਾਹਰ ਕੱਢਣਾ ਉਸਨੇ, ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ। ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਰੀਆਂ ਹੁੰਦੀਆਂ ਨੇ ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ, ਜਾਂ ਜਿਵੇਂ ਬ੍ਰੋਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਆ ਕਿ ਫੇਫੜਿਆਂ ਦੇ ਵਿੱਚ ਵਿੱਚ, ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਜਾਂ ਬ੍ਰੋਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ। ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਇਹਦਾ ਮਤਲਬ ਹੈ ਕਿ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਸਾਇਨੋਸਿਸ ਹੈ ਕਿ। ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ, ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਵੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ, ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ, ਸਾਹ ਅੰਦਰ ਖਿੱਚਦੇ ਹੋ, ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ, ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ, ਨਾਰਮਲ ਸਾਹ ਲੈ ਰਿਹਾ ਆ ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ ਹੈ, ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਉਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲੇ ਦੇ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਪਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਪਕਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਖੂ ਪੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਉਹਨਾਂ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫਲਾਉਣ ਤੋਂ ਬਾਅਦ ਦੂਜੀ ਵਾਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਸੋ ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਡ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਨੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ ਤੇ ਹਰ ਬੰਦੇ ਦਾ ਜਿਹੜਾ ਹੈਮਾਗਲੋਬਿਨ ਨਾਰਮਲ ਹੋਏਗਾ, ਹਰ ਬੰਦੇ ਦੀ ਪੈਲਪੀਟੇਸ਼ਨ ਜਿਹੜਾ ਦਿਲ ਦੀ ਧੜਕਣ ਜਿਹੜੀ ਉਹ ਨਾਰਮਲ ਹੋਏਗੀ, ਹਰ ਬੰਦੇ ਦਾ ਰੈਸਪੀਰੇਸ਼ਨ ਨਾਰਮਲ ਹੋਏਗਾ। ਪਰ ਜੇ ਨਹੀਂ ਨਾਰਮਲ ਤਾਂ ਫਿਰ ਆਕਸੀਜਨ ਲੈਵਲ ਨਾਰਮਲ ਹੋ ਨਹੀਂ ਸਕਦਾ, ਠੀਕ ਹੈ? ਸੋ ਪਹਿਲੀ ਗੱਲ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ। ਫਿਰ ਮੈਂ ਕਿਹਾ ਸੀਗਾ ਵੀ ਕਈ ਥਾਵਾਂ ਤੇ ਨਾ ਕਾਲੇ ਕਾਲੇ ਪੈਚਸ ਸਕਿਨ ਦੇ ਉੱਪਰ ਹੋ ਜਾਂਦੇ ਨੇ, ਖਾਸ ਤੌਰ ਤੇ ਕੱਛਾਂ ਦੇ ਵਿੱਚ, ਖਾਸ ਤੌਰ ਤੇ ਨੈਕ ਦੇ ਵਿੱਚ ਹੋ ਜਾਂਦੇ ਨੇ, ਖਾਸ ਤੌਰ ਤੇ ਜੈਨੀਟਲ ਆਰਗਨਸ ਦੇ ਵਿੱਚ ਹੋ ਜਾਂਦੇ ਨੇ। ਅਗਰ ਕਿਸੇ ਬੰਦੇ ਨੂੰ ਚਮੜੀ ਦੀ ਤੁਹਾਨੂੰ ਬਾਹਰੋਂ ਨਿਸ਼ਾਨੀਆਂ ਦਿਸ ਰਹੀਆਂ ਨੇ ਨਾ, ਤੇ ਬਾਹਰੋਂ ਦਿਸਦੀਆਂ ਨਿਸ਼ਾਨੀਆਂ ਦੇ ਵਿੱਚ ਅਗਰ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ ਤੇ ਇਹ ਸਾਨੂੰ ਇਹ ਇੰਡੀਕੇਟ ਕਰਦੀਆਂ ਨੇ ਅੰਦਰ ਕਿਤੇ ਨਾ ਕਿਤੇ ਪੈਂਕਰੀਆਸ ਦੇ ਵਿੱਚ ਨੁਕਸ ਹੈਗਾ ਹੈ। ਔਰ ਜਿਹਦੇ ਕਰਕੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਿਹੜੀ ਸਾਰੀ ਗਰਭ ਵਿਚ ਨਿਕਲਣਾ ਸੀਗਾ ਨਹੀਂ ਨਿਕਲਿਆ, ਜਾਂ ਜਿੱਥੇ ਜਿੰਨੀ ਸ਼ੂਗਰ ਜਾਣੀ ਚਾਹੀਦੀ ਸੀ ਮੋਲੀਕੁਲ ਵੇਟ ਦੇ ਮੁਤਾਬਕ ਜਾਂ ਉਹਦਾ ਜਿੰਨੀ ਰਿਕੁਆਇਰਮੈਂਟ ਹੈਗੀ ਹੈ ਉਹ ਨਹੀਂ ਗਈ, ਤੇ ਇਸ ਕਰਕੇ ਉੱਥੇ ਆਕਸੀਜਨ ਵੀ ਨਹੀਂ ਗਈ, ਜਿਸ ਕਰਕੇ ਆਕਸੀਜਨ ਨਹੀਂ ਗਈ ਤੇ ਇਹ ਕਾਲੇ ਰੰਗ ਦੇ ਧੱਬੇ ਧੌਣ ਦੇ ਉੱਪਰ ਕਈਆਂ ਲੋਕਾਂ ਦੀ, ਬਾਕੀ ਸਾਰਾ ਚਮੜੀ ਨਾਰਮਲ ਹੁੰਦੀ ਚਿੱਟੇ ਰੰਗ ਦੀ ਹੁੰਦੀ ਹੈ, ਜਾਂ ਕਣਕ ਵੀ ਨਹੀਂ ਹੁੰਦੀ ਤੇ ਧੌਣ ਪਿੱਛੋਂ ਜਾਂ ਅੱਗੋਂ ਕਾਲੀ ਹੋ ਜਾਂਦੀ। ਇਸੇ ਤਰ੍ਹਾਂ ਜਨ ਅੰਗਾਂ ਦੇ ਵਿੱਚ ਜਿਹੜੇ ਨੇ ਉਹ ਬਹੁਤੇ ਸਾਰੇ ਲੋਕਾਂ ਨੂੰ ਆਮਤਰੇ ਪੱਟ ਜਨ ਅੰਗਾਂ ਦੇ ਅੱਗੇ ਪਿੱਛੇ ਗਰੋਇਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਾਲੇ ਹੋ ਜਾਂਦੇ ਨੇ। ਸੋ ਇਹ ਸਾਰੀਆਂ ਨਿਸ਼ਾਨੀਆਂ ਇਸ ਗੱਲ ਦੀਆਂ ਹਨ ਕਿ ਜਦੋਂ ਵੀ ਤੁਹਾਨੂੰ ਇਹ ਲੱਗੇ ਯਾਰ ਮੇਰੀ ਧੌਣ ਕਾਲੀ ਹੋ ਰਹੀ, ਰੋਜ਼ ਤਾਂ ਵੇਖਦੇ ਹੋ ਨਾ ਨਹਾਉਂਦੇ ਹੋ ਨਾ ਸ਼ੀਸ਼ੇ ਅੱਗੇ, ਮੇਰੀ ਯਾਰ ਧੌਣ ਕਾਲੀ ਜੀ ਹੋ ਗਈ ਲੱਗਦੇ ਹੈ, ਰੰਗ ਬਦਲ ਗਿਆ ਹੈ ਪਿਛਲੇ ਪਾਸੇ ਰੰਗ ਬਦਲ ਗਿਆ ਹੈਗਾ ਆ, ਜਾਂ ਤੁਸੀਂ ਨਹਾਉਂਦੇ ਹੋ ਤੇ ਜਨ ਅੰਗਾਂ ਦਾ ਵੱਧ ਏਰੀਆ ਜਿਹੜਾ ਵੇਖਦੇ ਹੋ ਯਾਰ ਕਾਲੇ ਜੀ ਹੋ ਗਏ ਨੇ। ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਲੱਗਣ ਤੇ ਤੁਸੀਂ ਇਹ ਸਮਝੋ ਵੀ ਤੁਹਾਡਾ ਸ਼ੂਗਰ ਲੈਵਲ ਬਾਡੀ ਦੇ ਵਿੱਚ ਨਾਰਮਲ ਨਹੀਂ ਹੈ, ਜ਼ਿਆਦਾ ਹੋ ਗਿਆ। ਤੇ ਮੈਂ ਤੁਹਾਨੂੰ ਕਈ ਵਾਰਾਂ ਦੱਸਿਆ ਆ ਕਿ ਸੈੱਲ ਇੱਕ ਕੰਪੈਕਟ ਬਾਡੀ ਹੈ ਜਿਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਰਹਿੰਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਇੱਕ ਰਿਜ਼ਰਵ ਸਪੇਸ ਹੈਗੀ ਹੈ। ਜਦੋਂ ਕੋਈ ਜ਼ਬਰਦਸਤੀ ਕੋਈ ਚੀਜ਼ ਆ ਕੇ ਵੱਧ ਘੁਸ ਜਾਂਦੀ ਆ ਉਹਦੇ ਵਿੱਚ ਤੇ ਉਸ ਵੇਲੇ ਬਾਕੀ ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੋ ਜਾਂਦਾ ਹੈ। ਤੇ ਸਭ ਤੋਂ ਵਧੀਆ ਚੀਜ਼ ਕੋਈ ਵੀ ਸਰੀਰ ਵਿੱਚੋਂ ਨਿਕਲਣ ਵਾਲੀ ਜਿਹੜੀ ਹੈ ਉਹ ਆਕਸੀਜਨ ਹੈ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਨੂੰ ਆਮ ਤੌਰ ਤੇ ਥੋੜੀ ਜਿਹੀ ਸਾਹ ਦੀ ਕਿਰਿਆ ਵਿੱਚ ਫਰਕ ਪੈ ਜਾਂਦਾ ਹੈ, ਤੇਜ ਤੁਰਨਗੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਨਾਰਮਲ ਤੁਰਦੇ ਨੇ ਕਈ ਨਹੀਂ ਮਹਿਸੂਸ ਹੁੰਦਾ ਹੈਗਾ, ਪਰ ਜਦੋਂ ਇਸ ਤਰ੍ਹਾਂ ਦੇ ਕਾਲੇ ਧੱਬੇ ਵੀ ਪੈ ਗਏ ਨੇ, ਸਕਿਨ ਕਾਲੀ ਹੋ ਗਈ ਹੈ ਬਾਹਰੋਂ, ਔਰ ਅਸੀਂ ਕਹਿੰਦੇ ਹਾਂ ਕਿ ਡਾਇਬੈਟਿਕਸ ਨੇ, ਡਾਇਬੈਟਿਕ ਕਹਿਣ ਤੋਂ ਭਾਵ ਕੀ ਆ ਕਿ ਤੁਹਾਡੇ ਸੈੱਲਾਂ ਦੇ ਵਿੱਚ ਇੱਕ ਲਿਮਿਟਿਡ ਕੁਆਂਟਿਟੀ ਸ਼ੂਗਰ ਦੀ ਰਹਿੰਦੀ, ਜਿਹਨੂੰ ਅਸੀਂ ਕਹਿੰਦੇ ਹਾਂ 80 ਮਿਲੀਗ੍ਰਾਮ ਪਰ 100 ml ਆਫ ਬਲੱਡ, 100 ਮਿਲੀਲੀਟਰ ਬਲੱਡ ਹੋਵੇ ਤੇ ਉਹਦੇ ਵਿੱਚ 80 ਮਿਲੀਗ੍ਰਾਮ ਸ਼ੂਗਰ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਜਦੋਂ ਕਾਲੇ ਕਾਲੇ ਧੱਬੇ ਵੇਖਦੇ ਹਾਂ ਤੇ ਉਹਦਾ ਮਤਲਬ ਇਹ ਆ ਕਿ ਸਾਡੇ ਉਹ ਸ਼ੂਗਰ ਦਾ ਲੈਵਲ ਸੈੱਲ ਦੇ ਵਿੱਚ ਵੱਧ ਗਿਆ ਹੈ। ਜੇ ਵੱਧ ਗਿਆ ਆ ਤੇ ਫਿਰ ਉਹਦੀ ਥਾਂ ਤੇ ਸਭ ਤੋਂ ਸੌਖੀ ਚੀਜ਼ ਜਿਹੜੀ ਸੈੱਲ ਤੋਂ ਬਾਹਰ ਗਈ ਹੈ ਆਕਸੀਜਨ ਦੇ ਡ੍ਰੌਪਸ ਹੁੰਦੇ ਨੇ, ਆਕਸੀਜਨ ਦੇ ਬਬਲਸ ਵੀ ਹੁੰਦੇ ਨੇ, ਫੈਟ ਦੇ ਬਬਲਸ ਵੀ ਹੁੰਦੇ ਨੇ, ਔਰ ਉਹ ਜਿਹੜੇ ਨੇ ਉਹ ਘਟ ਗਏ। ਕਿਸੇ ਨਾ ਕਿਸੇ ਨੂੰ ਤਾਂ ਬਾਹਰ ਜਾਣਾ ਪੈ ਗਿਆ ਨਾ, ਜਿੰਨੀ ਸਪੇਸ ਹੈਗੀ ਉਨੀ ਕੁ ਰਹਿ ਗਈ ਨਾ, ਤੇ ਜਦੋਂ ਉਹ ਬਾਹਰ ਜਾਣਗੇ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਤੁਰੰਤਾਂ ਪੌੜੀਆਂ ਚੜਦੇ ਆ ਆਮ ਤੌਰ ਤੇ ਸਾਹ ਚੜਨਾ ਸ਼ੁਰੂ ਹੋ ਜਾਏਗਾ, ਤੇਜ਼ ਤੇਜ਼ ਚੱਲਦੇ ਨੇ ਕਿਉਂਕਿ ਉੱਥੇ ਆਕਸੀਜਨ ਦੀ ਸੈੱਲਾਂ ਵਿੱਚ, ਸੈੱਲ ਦਾ ਮਤਲਬ ਇੱਕ ਸੈੱਲ ਨਹੀਂ ਹੈ, ਸਾਰੀ ਬਾਡੀ ਦੇ ਸੈੱਲਾਂ ਦੀ ਮੈਂ ਗੱਲ ਕਰ ਰਿਹਾ ਹੁੰਦਾ, ਔਰ ਉਹਨਾਂ ਵਿੱਚੋਂ ਕੁਝ ਇੱਕ ਖਾਸ ਚੀਜ਼ਾਂ ਨੇ, ਥਾਵਾਂ ਨੇ ਜਿਹੜੀਆਂ ਇਸ ਆਕਸੀਜਨ ਨੂੰ ਬਹੁਤਾ ਸ਼ਿੱਦਤ ਨਾਲ ਬਹੁਤਾ ਇਮੀਡੀਏਟਲੀ ਤੁਹਾਡੇ ਸਾਹਮਣੇ ਰੱਖਦੀਆਂ ਨੇ, ਜਿਹਦੇ ਵਿੱਚ ਮੈਂ ਗਰਦਨ ਦੀ ਗੱਲ ਕੀਤੀ ਆ, ਜਿਹਦੇ ਵਿੱਚ ਮੈਂ ਅਲੱਗ ਅਲੱਗ ਥਾਵਾਂ ਤੇ ਪੈਚਿਸ ਜਿਹੜੇ ਨੇ ਕਾਲੇ ਹੋ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਆ, ਇਹ ਸਾਨੂੰ ਇਹ ਇੰਡੀਕੇਟ ਕਰਦੀ ਹੈ ਕਿ ਭਾਈ ਇਸ ਬੰਦੇ ਦਾ ਸ਼ੂਗਰ ਲੈਵਲ ਵੱਧ ਗਿਆ ਜਿਹਨੂੰ ਅਸੀਂ ਡਾਇਬੈਟਿਕਸ ਕਹਿੰਦੇ ਹਾਂ। ਔਰ ਇਹ ਟਾਈਪ 2 ਡਾਇਬਟੀਜ਼ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ। ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ ਜਿਵੇਂ ਪਾਣੀ ਦਾ ਹੜ ਆ ਜਾਵੇ ਤੇ ਪਾਣੀ ਹੜ ਵਾਪਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਚੀਆਂ ਟਿੱਬੀਆਂ ਦੇ ਵਿੱਚ ਪਾਣੀ ਖੜਾ ਰਹਿ ਜਾਂਦਾ ਹੈ, ਸਾਰਾ ਨਹੀਂ ਜਾਂਦਾ ਪਾਣੀ, ਸੁੱਕਿਆ ਜੇ ਸੁੱਕਣਾ ਹੈ ਸਾਰਾ, ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ, ਵੇਖੋ ਕਿੰਨੀ ਵੱਡੀ ਬਿਮਾਰੀ ਹੈ ਆਟੋ ਇਮਿਊਨ ਡਿਜ਼ੀਜ਼, ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ ਕੰਮ ਕਰ ਰਹੀ ਹੈ। ਹਾਂਜੀ, ਕਰਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ, ਤੇ ਉਸ ਹਾਲਾਤ ਦੇ ਵਿੱਚ ਇਹ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਿਸ। ਬਟਰਫਲਾਈ ਟਾਈਪ ਦੇ ਜਿਹੜੇ ਪੈਚਿਸ ਨੇ ਉਹ ਵੀ ਆਮ ਤੌਰ ਤੇ ਵੱਡੀ ਨਿਸ਼ਾਨੀ ਹੁੰਦੀ ਹੈ। ਫਿਰ ਕਈਆਂ ਨੂੰ ਜਿਸ ਤਰ੍ਹਾਂ ਪਿੰਗੇ ਟੇਡੇ ਜੇ ਜਿਵੇਂ ਪਾਣੀ ਦਾ ਹੜ੍ਹ ਆ ਜਾਵੇ ਤੇ ਪਾਣੀ ਹੜ੍ਹ ਵਾਪਿਸ ਚਲਾ ਜਾਵੇ ਤੇ ਕਈ ਥਾਵਾਂ ਤੇ ਖਿੱਤੀਆਂ ਟਿੱਬੀਆਂ ਦੇ ਵਿਚ ਪਾਣੀ ਖੜਾ ਰਹਿ ਜਾਂਦਾ ਹੈ, ਸਾਰਾ ਨੀ ਜਾਂਦਾ ਪਾਣੀ, ਸੁੱਕਿਆ ਜੇ ਸੁੱਕਣਾ ਸਾਰਾ, ਕੁਛ ਕੁਛ ਥਾਵਾਂ ਤੇ ਤਿੱਤਰ ਬਿੱਤਰੀਆਂ ਜਾਂ ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ, ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ। ਵੇਖੋ ਕਿੰਨੀ ਵੱਡੀ ਬਿਮਾਰੀ ਹੈ, ਆਟੋ ਇਮਿਊਨ ਡਿਜ਼ੀਜ਼, ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ। ਹਾਂਜੀ, ਘਰ ਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ ਤੇ ਉਸ ਹਾਲਾਤ ਦੇ ਵਿਚ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ। ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ

ਸਧਾਰਨ ਨਹੀਂ, ਵੇਖੋ ਕਿੱਡੀ ਵੱਡੀ ਬਿਮਾਰੀ ਹੈ, ਆਟੋ ਇਮਿਊਨ ਡਿਜ਼ੀਜ਼। ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ਼ ਕੰਮ ਕਰ ਰਹੀ ਹੈ। ਹਾਂਜੀ, ਘਰ ਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ। ਤੇ ਉਸ ਹਾਲਾਤ ਦੇ ਵਿੱਚ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਬਟਰਫਲਾਈ ਪੈਚਸ, ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਐਸਾ ਹੋਣਾ, ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ, ਜਨ ਨੰਗਾ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ। ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਢੇਡੇ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ, ਬੜੀ ਸਹੀ ਇਗਜ਼ਾਮਪਲ ਹੈ ਉਹਦੇ ਵਾਸਤੇ, ਪਾਣੀ ਤਾਂ ਹਟ ਗਿਆ, ਹੜ ਆਇਆ ਸੀ ਚਲੇ ਗਿਆ, ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ, ਅਗਰ ਇਸ ਤਰ੍ਹਾਂ ਦੇ ਸਾਈਨੋਸਿਸ ਪੈਚਸ, ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਨਾ, ਵਿੰਗੇ ਢੇਡੇ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ, ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫੇਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਤੇ ਆਮ ਹੀ ਵੇਖ ਸਕਦੇ ਹਾਂ, ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ, ਬਲੈਮਿਸ਼ ਵੱਖਰੀ ਗੱਲ ਹੈਗੀ ਹੈ, ਪਰ ਇਸ ਤਰ੍ਹਾਂ ਦੇ ਵਿੰਗੇ ਢੇਡੇ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ। ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ਼ ਲੜ ਰਹੀ ਹੈ, ਪਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ, ਠੀਕ ਨਹੀਂ ਹੋਣੀਆਂ, ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ, ਜੇ ਕੂਝ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ। ਹਾਂਜੀ, ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ਼ ਕੰਮ ਕਰ ਰਿਹਾ ਹੈਗਾ ਆ, ਔਰ ਉਹਦੇ ਵੀ ਕਾਰਨ ਨੇ। ਜਦੋਂ ਆਟੋ ਇਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐ ਨਹੀਂ ਹੈਗਾ ਕਿ ਆਟੋ ਇਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ, ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ। ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ, ਔਰ ਮੈਟਾਬੋਲਿਕ ਰੇਸ ਦੀ ਜਾਂ ਐਨਾਬੋਲਿਕ ਰੇਸ ਦੀ ਜਾਂ ਕੈਟਾਬੋਲਿਕ ਰੇਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ ਹੈ ਦਰੁਸਤ ਕਰਦੇ ਆ, ਠੀਕ ਕਰਦੇ ਆ, ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ। ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ, ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ। ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਚ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ। ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ, ਐਸਾ ਹੁੰਦਾ ਹੀ ਹੈ। ਸੋ ਮੈਂ ਕਹਿ ਰਿਹਾ ਸਾਂ ਭਾਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ, ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਾਈ ਇਹ ਨੈਕ ਤੇ ਆ ਜਨ ਨੰਗਾਂ ਤੇ ਹੈ। ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ, ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਦੀਆਂ, ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ, ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ, ਹੋਰ ਵੀ ਬਹੁਤ ਥਾਵਾਂ ਤੇ ਹੋਣ, ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ, ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ, ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ ਤੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ, ਜਿਨ੍ਹਾਂ ਚ ਜੋੜਾ ਚ ਦਰਦ ਵੀ ਹੁੰਦਾ, ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ, ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਸ ਲਾਲ ਲਾਲ ਚਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ। ਤੇ ਚਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ, ਪਰ ਇਹਦੀ ਸਭ ਤੋਂ ਪਹਿਲੀ ਵਿਜ਼ੀਬਿਲਿਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ, ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ, ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ। ਨੋਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੋਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਨ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਮੂਲਾਂ ਦੇ ਪੋਟੇ ਸੁੱਜੇ ਹੋਏ ਹੋਣ, ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨਹੀਂ ਹੁੰਦਾ ਵੀ ਹੁਣ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਨੇ ਨੌ ਜਿਹੜੇ ਕਲੱਬਿੰਗ ਨੇਲਸ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ

0: ਅਜੇ ਨੀ ਹੋ ਜਾਣਾ, ਥੋੜਾ ਸਮਾਂ ਲੱਗ ਸਕਦਾ ਹੈ, ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨੀ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ, ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹਦੀਆਂ ਉਂਗਲੀਆਂ ਦੇ ਨੋ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ, ਜਿਵੇਂ ਫਲੈਟ ਨੇ ਉਹ ਫਲੈਟ ਨਹੀਂ ਹੋਣਗੇ, ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਡ ਹੋ ਜਾਣਾ, ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂੰਹ ਦੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ, ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਇੱਥੋਂ ਅੱਖਾਂ ਤੋਂ ਵੇਖ ਲਿਆ ਸੀ, ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ, ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਈ, ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ, ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ, ਉਹਨਾਂ ਨੂੰ ਸਪਰੇਅ ਕਰਦੇ ਆ, ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਪਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ, ਔਰ ਜਦੋਂ ਤੁਸੀਂ ਉਸ ਹਾਲਾਤ ਵਿੱਚ ਉਹਨਾਂ ਦੇ ਨਹੁੰ ਵੇਖੋਗੇ ਨਾ, ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਹੈ, ਉੱਪਰ ਨੂੰ ਉੱਠਿਆ ਹੋਇਆ ਨਹੁੰ ਇਸ ਟਾਈਪ ਦੇ ਹੋਣਗੇ, ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ, ਲਿਵਰ ਹਾਰਟ ਤੇ ਲੰਗਸ, ਇਹਨਾਂ ਦੇ ਵਿੱਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਥੇ ਹੋ ਗਏ ਆ, ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ, ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ, ਬਹੁਤੇ ਸਾਰੇ ਲੋਕ ਕਹਿੰਦੇ ਵਾਲ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ, ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ, ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ, ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ, ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ, ਹਾਈਪੋ ਦਾ ਮਤਲਬ ਹੁੰਦਾ ਹੈ ਘੱਟ, ਹਾਈਪਰ ਦਾ ਮਤਲਬ ਹੁੰਦਾ ਹੈ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ, ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ, ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ, ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ, ਪੇਟ ਦੇ ਨੁਕਸ ਆ ਤੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਹੈ। ਜੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ ਹੋ ਗਈ, ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਆ, ਅਸੀਂ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਹੈ ਉਹਨੂੰ ਤਾਂ ਵੇਖਿਆ ਹੀ ਨੀਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ, ਇਹ ਸਿਕਰੀ ਦਾ ਪੈਦਾ ਹੋਣਾ, ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ, ਠੀਕ ਨਹੀਂ ਹੁੰਦੀ, ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇੰਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ, ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿਚ, ਕਿਉਂਕਿ ਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਨਾ, ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਹੀ ਆ, ਉਹਦੇ ਆਪਾਂ ਕਈ ਤਰ੍ਹਾਂ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਤੇ ਬਹੁਤ ਤਰ੍ਹਾਂ ਆਪਾਂ ਗੱਲ ਕਰ ਚੁੱਕੇ ਹਾਂ। ਸਕਿਨ ਦੇ ਵਿਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ, ਉਹ ਗਾਰਬੇਜ ਜੇ ਤਾਂ ਆਮ ਪਲੇਨ ਸਕਿਨ ਦੇ ਵਿਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਅਸੀਂ ਸਾਫ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲ ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿਚ ਸਿਕਰੀ ਦਾ ਆਣਾ, ਸਿਰ ਦੇ ਵਿਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟ ਹੋਇਆ ਕਿ ਗਾਰਬੇਜ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿਚੋਂ ਆ ਰਿਹਾ ਹੈਗਾ। ਠੀਕ ਹੈ ਜੀ, ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ। ਜਿਵੇਂ ਮੈਂ ਬੜੀ ਵਾਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ, ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ, ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ। ਪਰ ਜਦੋਂ ਐਸਾ ਤੁਸੀਂ ਕਰੋਗੇ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ, ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਮੈਂ ਘਬਰਾਹਟ ਜੀ ਹੋਣ ਲੱਗ ਗਈ, ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋਰਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ, ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ, ਕਈਆਂ ਨੂੰ ਉਹਦੇ ਵਿਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਹੈ ਤੇ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ, ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ ਆ, ਤਾਂ ਉਹਦੇ ਵਿਚ ਆਟੋਮੈਟਿਕਲੀ ਫੰਗਸ ਦਾ ਗਰੋ ਹੋਣਾ ਲੇਟਰ ਹੋਣ ਨਾਰਮਲ ਜੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ, ਨਹੀਂ ਤੇ ਜਿੰਨੇ ਮਰਜ਼ੀ ਸੈਂਪੂ ਲਾਈ ਜੋ ਮਰਜ਼ੀ ਕਰੀ ਜੋ ਉਸਨੇ ਠੀਕ ਨਹੀਂ ਹੋਣਾ। ਜਿੰਨੇ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ ਬਹੁਤ ਸਾਰੇ ਕਿੱਲ ਹੋ ਜਾਂਦੇ ਨੇ ਕਿ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ, ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ, ਅਲੱਗ ਅਲੱਗ ਯੇ ਕਾ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿਚ ਡਰਮਸ ਹੈ, ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ। ਤੇ ਇਸੇ ਕਰਕੇ ਫਿਰ ਬੀਬੀਆਂ ਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੁਸੀਂ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਤੋਂ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿਚ ਹੋਵੇ ਜਿਹਨੂੰ ਅਸੀਂ ਬੈਲਡਨੈਸ ਕਹਿੰਦੇ ਹਾਂ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ ਕਿਸੇ ਵੀ ਤਰ੍ਹਾਂ, ਕੰਘੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਉਹ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ, ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਡੈਂਡਰਫ ਸੀ ਬੰਗਸ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਹੇਅਰ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ, ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਬਾ ਲਾਓਗੇ ਤੇ ਠੀਕ ਹੋ ਜਾਏਗੀ। ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ, ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ, ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ, ਟੁੱਟਣੇ ਸ਼ੁਰੂ ਹੋ ਗਏ ਨੇ, ਤੇ ਫਿਰ ਥਾਇਰਾਇਡ ਦਾ ਹੱਲ ਕਰੋ। ਜੇ ਤੁਹਾਡੇ ਚਿਹਰੇ ਤੇ ਸਿਆਹੀਆਂ, ਵੈਸੇ ਤਾਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀਆਂ ਹੈਗੀਆਂ ਨੇ, ਪਰ ਉਹ ਛੇਚ ਪੁੱਟ ਅਲੱਗ ਅਲੱਗ ਹੈਗੀਆਂ ਨੇ। ਜੇ ਤੁਹਾਨੂੰ ਰੂਟੀਨ ਵਿਚ ਬਾਕੀ ਸਭ ਕੁਛ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ। ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇ ਜਾਓ, ਜਿੰਨਾ ਮਰਜ਼ੀ ਕੈਲਸ਼ੀਅਮ ਉਹਨੂੰ ਦੇ ਜਾਓ, ਬਥੇਰੇ ਡਾਕਟਰ ਬਥੇਰਾ ਕੁਛ ਕਰਦੇ ਨੇ, ਐਸਾ ਕੁਛ ਕਰਦੇ ਨੇ, ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ, ਈਸਟ੍ਰੋਜਨ ਪ੍ਰੋਜੈਸਟਰੋਨ, ਉਹਨਾਂ ਦੀ ਪ੍ਰੋਡਕਸ਼ਨ, ਉਹਨਾਂ ਦੀ ਸਰਵਿਸ, ਜੋ ਵੀ ਕੁਛ ਹੈਗੀ ਹੈ ਨਾਰਮਲ ਨਹੀਂ, ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ, ਉਹ ਨਾਰਮਲ ਨਹੀਂ ਹੋ ਰਿਹਾ, ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ। ਗਾਰਬੇਜ ਹੀ ਕਹਾਂਗੇ ਤੇ ਉਸ ਲਫ਼ਜ਼ ਨੂੰ ਅਸੀਂ, ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ, ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ, ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ। ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਜ਼ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ। ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ, ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ ਭਾਈ, ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ, ਜਿਹੜੀ ਸਿਆਣੀ ਮਾਂ ਹੈ ਨਾ, ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ, ਹੁਣ ਇਹਨੇ ਪੋਟੀ ਕਰਨੀ ਹੈ, ਹੁਣ ਇਹਨੇ ਸੌਣਾ ਹੈ, ਕਿਉਂਕਿ ਤਾਂ ਬੋਲੀ ਰੋਣਾ ਹੈ, ਉਹਦੀ ਬੋਲੀ ਹੀ ਰੋਣਾ ਹੈ। ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਦਾ ਵਿੱਚ ਹੀ ਪੋਟੀ ਕਰੀ ਜਾਂਦੇ ਨੇ ਸਾਰਾ ਕੁਛ, ਉਹ ਰੀਲੀ ਹੀ ਕਰਦੇ ਨੇ, ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ। ਤੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ, ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ। ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ, ਅੰਨੇ ਕੁੱਤੇ ਹਰਨਾ ਮਗਰ, ਹਾਂਜੀ, ਕੁੱਤੇ ਨੂੰ ਤੇ ਪਤਾ ਹੀ ਨਹੀਂ ਕਰ ਜਾਣਾ ਕਿੱਧਰ ਹੈ, ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ, ਹਰਨ ਕਿਹੜੇ ਪਾਸੇ ਗਿਆ, ਸ਼ਿਕਾਰ ਕਿਹੜੇ ਪਾਸੇ ਗਿਆ, ਉਹਦਾ ਕੋਈ ਪਤਾ ਨੀ। ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ, ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਹੀ ਬੈਠੇ ਨੇ ਨਾ, ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ। ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ, ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ, ਅਸੀਂ ਉਹਦੇ ਬਾਰੇ ਜਾਣਦੇ ਨੀ ਹਾਂ। ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ, ਇਹਦਾ ਚਲਨ ਕੀ ਹੈ, ਇਹਦਾ ਸਟਰਕਚਰ ਕੀ ਹੈਗਾ, ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ, ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ। ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਲਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ, ਤੁਹਾਨੂੰ ਪਤਾ ਹੋਏਗਾ ਨਾ। ਇਸੇ ਤਰ੍ਹਾਂ ਇਹ ਸਰੀਰ ਹੈਗਾ ਆ, ਔਰ ਇਸ ਸਰੀਰ ਦੇ ਵਿਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ, ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ। ਹੁਣ ਗੱਲ ਕੀ ਹੈ, ਹੈ ਤਾਂ ਸਿਕਰੀ, ਗੱਲ ਕੀ ਹੈ, ਵਾਲ ਝੜ ਰਹੇ ਨੇ, ਸਿਰ ਨਾਲ ਹੀ ਸੰਬੰਧਿਤ ਨਾ, ਤੇ ਹਰ ਬੰਦਾ ਹੀ ਕਹੋ ਸ਼ੈਂਪੂ ਲੈ ਯਾਰ, ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ, ਉਹਦੀ ਗੱਲ ਕਰ ਦੇ, ਉਹਨੂੰ ਠੀਕ ਹੋ ਜੂਗਾ, ਟੈਂਪਰੇਰੀ ਉਹ ਠੀਕ ਹੋ ਗਿਆ, ਉਹ ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ, ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ। ਪਰ ਇਹ ਮੇਰਾ ਠੀਕ ਹੋ ਗਿਆ ਨਹੀਂ, ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ, ਜਿੱਥੋਂ ਘਰ ਵਿਚ ਬਾਹਰ ਨਿਕਲ ਰਿਹਾ ਸੀ, ਤੁਸੀਂ ਸਾਫ ਕਰ ਲਿਆ, ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ ਤੇ ਉਹਨੇ ਸਿਕਰੀ ਨੇ ਉਹਨੇ ਦੇ ਠੀਕ ਨਹੀਂ ਹੋਣਾ, ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ, ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ, ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ, ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ। ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਕਿ ਉਹਨੂੰ ਬਿੱਲੀ ਨਹੀਂ ਆਉਂਦੀ, ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਕਰੋਗੇ, ਹਾਂਜੀ, ਪਰ ਇਹ ਠੀਕ ਨਹੀਂ ਹੋਈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ, ਹਾਂਜੀ। ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਵਾਂਗੇ ਵੀ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ, ਹੁਣ ਤਾਂ ਸਿਕਰੀ ਹੈ ਨੀ ਗੀ। ਹਰ ਹਫਤੇ ਮੈਂ ਨਹਾ ਲੈਣਾ, ਹਫਤੇ ਚ ਦੋ ਵਾਰ ਨਹਾ ਲੈਣਾ, ਹੁਣ ਸਿੱਕਰੀ ਹੈ ਨੀ। ਪਰ ਕੀ ਹੈ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ। ਕਿਉਂ? ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ, ਜਿਸ ਥਾਂ ਤੇ ਗਰਭ ਵਿਚ ਪੈਦਾ ਹੋਇਆ ਸੀਗਾ, ਉੱਥੇ ਤੁਸੀਂ ਨਹੀਂ ਪਹੁੰਚ ਰਹੇ। ਸੋ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ। ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ, ਧੌਣ ਦੇ ਦੁਆਲੇ ਕੀਤੀ ਹੈ, ਜਨ ਨੰਗਾ ਦੇ ਦੁਆਲੇ ਕੀਤੀ ਹੈ। ਇੰਡੀਕੇਟ ਕੀ ਕਰਦਾ? ਇਹਨੂੰ ਡਾਇਬਟੀਜ਼, ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ? ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ। ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ, ਸਰੀਰ ਨੂੰ ਪੜਦਿਆਂ ਹੋਇਆਂ ਜਾਣਨ ਤੋਂ ਬਾਅਦ ਫੇਰ ਸਾਨੂੰ ਪਤਾ ਲੱਗਾ ਹੈ। ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਕਰਦੀਆਂ। ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ, ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ, ਅਸੀਂ ਵੇਖਦੇ ਹਾਂ, ਐਟੋਪਸੀ ਕਹਿੰਦੇ। ਬਾਇਓਪਸੀ ਤੇ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ। ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ। ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਨਿਸ਼ਾਨੀਆਂ ਸੀ, ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ, ਉਹਨਾਂ ਦੀ ਉਹ ਐਟੋਪਸੀ ਕਰਦੇ ਹੀ ਕਰਦੇ ਹੈਗੇ ਆ। ਠੀਕ ਹੈ, ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ ਜੀ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ, ਮਾਰਟਮ ਮਰਨ ਤੋਂ ਬਾਅਦ। ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਣਨਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੇ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਆ, ਪੜ੍ਹਾਉਂਦੇ ਆ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ। ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ, ਵੀ ਠੀਕ ਹੈ ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ, ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਿਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ, ਮਤਲਬ ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਆ, ਅਲੱਗ ਅਲੱਗ ਨਾਂ, ਇਰੇਟਾ ਜਾਂ ਹੋਰ ਬਹੁਤ ਸਾਰੇ ਨਾਂ, ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ, ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਵੀ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹਦੇ ਇਹ ਨਹੀਂ ਹੈਗਾ, ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ। ਪਰ ਅਸਲ ਠੀਕ ਤਾਂ ਹੋਣਾ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ। ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ। ਉਹਦਾ ਇੱਕ ਆਪਣਾ ਚਲਨ ਹੈਗਾ ਆ, ਔਰ ਉਸ ਚਲਨ ਦਾ ਰੂਟੀਨ, ਜਦੋਂ ਡਾਇਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਇਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ। ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਦਾ ਤੁਹਾਨੂੰ ਪਤਾ ਲੱਗਦਾ ਹੈਗਾ, ਇਗਨੋਰ ਕਰ ਦਿਓ, ਨਾ ਜਾਣੋ, ਬੇਪਰਵਾਹੀ ਕਰ ਦਿਓ, ਉਹ ਤੇ ਗੱਲ ਹੈ ਵੱਖਰੀ। ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ। ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ, ਕਿਸੇ ਪਾਣੀ ਦੇ ਵਿੱਚ, ਤਲਾਅ ਚ ਮਾਰੋ ਨਾ, ਤੇ ਵੇਖੋ ਲਹਿਰਾਂ ਉੱਠਦੀਆਂ ਨੇ। ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ, ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਮਤਲਬ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿੱਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ। ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਹੈ ਨਾ, ਇਹਨੇ ਆਪਣੀ ਸਪੇਸ ਲਈ ਹੈ ਔਰ ਇਹਨੇ ਪਾਣੀ ਨੂੰ ਧੱਕਿਆ ਹੈਗਾ ਆ, ਔਰ ਉਹ ਕਿਨਾਰੇ ਤੱਕ ਹੈਗਾ। ਸੋ ਕਿਨਾਰੇ ਤੱਕ ਇਹ ਗੱਲ ਹੁੰਦੀ ਹੈ, ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਵੀ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ, ਜਾਂ ਇਹਨੂੰ ਹਾਰਟ ਦੇ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ, ਬੈਗ ਜੇ, ਅੱਖਾਂ ਦੇ ਹੇਠਾਂ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡੇ ਜਿਹੜੇ ਖੂਨ ਸਰੀਰ ਦੇ ਜੋ ਸੀਰਮ ਨਿਕਲਦੇ ਨੇ, ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ, ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਨਿਚੁੜਨਾ ਹੁੰਦਾ, ਅਗਰ ਸਾਡੇ ਸਾਲ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ ਭਾਈ, ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਦੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਹੇ। ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲਟ ਵਾਪਸ ਭੇਜ ਰਹੀ ਹੈ ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸਾਫਟ ਲੇਅਰ ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ। ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਥੱਲੇ ਨੂੰ ਲੱਟ ਜਾਂਦਾ ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਸ ਜਾਂ ਪਫੀ ਫੇਸ ਕਿ ਸਾਡੇ ਸਰੀਰ ਚ ਫਲੂਇਡ ਰਿਟੈਂਸ਼ਨ ਹੋ ਗਿਆ ਆ ਔਰ ਫਲੂਇਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ, ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ। ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ, ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ, ਕੈਲਸ਼ੀਅਮ ਇੰਨਾ ਇਹ ਵੋ ਸਾਰਾ ਕੁਝ ਦੱਸਿਆ ਜਾਂਦਾ। ਤੁਸੀਂ ਉਹਦੇ ਮੁਤਾਬਕ ਇਹ ਸਰੀਰ ਨੂੰ ਮਸ਼ੀਨੀ ਕਰਨ, ਮਸ਼ੀਨ ਬਣਾ ਕੇ ਜਾਂ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ, ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ, ਤੂੰ ਇਹ ਕਰਨਾ ਸ਼ੁਰੂ ਕਰ ਦੇ, ਤੇਰਾ ਬਈ ਪੋਟਾਸ਼ੀਅਮ ਵੱਧ ਗਿਆ, ਤੂੰ ਅਕੇਲਾ ਨੀ ਖਾਣਾ ਹੈਗਾ ਆ। ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ। ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ, ਇਹ ਅਡੀਮਾ ਲੱਤਾਂ ਤੇ ਹੋ ਗਿਆ, ਪੈਰਾਂ ਤੇ ਹੋ ਗਿਆ, ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ, ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ, ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ, ਉਹ ਆਪਣਾ ਕੰਮ ਧੱਕੀ ਜਾ ਰਿਹਾ, ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ, ਟਿਪਸ ਤੱਕ ਪਹੁੰਚ ਰਿਹਾ ਹੈ, ਟਿਪਸ ਵਿੱਚ ਜਾ ਰਿਹਾ, ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ। ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਦੀਆਂ ਵੇਨਸ ਨੇ ਨਾ, ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ, ਬਾਲਸ ਲੱਗੇ ਹੋਏ ਨੇ, ਜਿਵੇਂ ਨਲਕੇ ਦੀ ਬੋਕੀ ਹੁੰਦੀ ਨਾ, ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ, ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ, ਔਰ ਇਹ ਸਾਰੀਆਂ ਚਾਰ ਫੇਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ। ਔਰ ਇਹਦੇ ਵਿੱਚ ਬਿਮਾਰੋ ਲੱਗੇ ਹੋਏ ਨੇ, ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ, ਵੇਰੀਕੋਜ ਵੇਨਸ, ਇਹ ਉਹ ਅਲੱਗ ਚੀਜ਼ ਹੈਗੀ ਹੈ। ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ, ਉਹ ਪੋਣੇ ਦਾ ਸੀਰਮ ਹੁੰਦਾ ਹੈ, ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ, ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ। ਆਮ ਤੌਰ ਤੇ ਤੰਦਰੁਸਤ ਬੰਦਾ ਹੈ, ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ, ਕੋਈ ਟੋਇਆ ਟਾਇਆ ਨੀ ਪੈਂਦਾ, ਅੰਗੂਠਾ ਛੱਡ ਦਿਓ। ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ, ਜਿਹੜੇ ਕਿਡਨੀ ਦੇ ਪੇਸ਼ੈਂਟ ਨੇ, ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਅੱਜ ਵੀ ਗੱਲਾਂ ਦੇ ਪ੍ਰੋਸੈਸ ਹੈ ਨਾ, ਜਾਇਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ, ਉਭਰੀ ਹੋਈ ਗੱਲ ਵਾਲਾ ਹਿੱਸਾ, ਕਿਤੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ, ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰਦੀ, ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀ। ਇਸ ਜਨਰਲ ਗੱਲਾਂ, ਨੌ ਵਾਲ, ਚਮੜੀ, ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ। ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਹਮਣੇ ਸਾਬਤ ਕਰਨਾ ਹੈ। ਅੰਗ ਵਾਈਜ਼ ਲਿਵਰ ਚ ਨੁਕਸ, ਕਿਡਨੀ ਚ ਨੁਕਸ, ਹਾਰਟ ਚ ਨੁਕਸ, ਫੇਫੜੇ ਚ ਨੁਕਸ, ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ, ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ। ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਕੀਤੀਆਂ, ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ, ਹਾਲਾਂਕਿ ਹੈਲਥ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ, ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ, ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ, ਖਾਸ ਤੌਰ ਤੇ ਹਾਰਟ ਵਿਚ ਨੁਕਸ ਹੋਇਆ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ। ਅਸੀਂ ਜੇ ਹੈਲਪ ਵੀ ਲੈਣੀ ਹੈ, ਹਸਪੀਟਲ ਚ ਵੀ ਜਾਣਾ ਹੈ ਤਾਂ ਸਿੱਧੇ ਉਸ ਡਿਪਾਰਟਮੈਂਟ ਵਿਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਅਗਰ ਥੱਕ ਗਏ ਹੋ, ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ ਔਰ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਹਮੇਸ਼ਾ ਰੇਡੀਓ ਪ੍ਰਵਾਸ, ਰੇਡੀਓ ਸਬਰੰਗ ਤੇ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀਅਰ ਰੈਸਟ ਅਤੇ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਦੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ ਔਰ ਪ੍ਰਭਾਤ ਰੇਡੀਓ ਸਟੇਸ਼ਨ ਦਾ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਦੋਸਤੋ ਫਿਰ ਆਪਾਂ ਪਰਸੋਂ ਨੂੰ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ ਯੂਐਸਏ ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖ਼ਬਰਾਂ ਦਾ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 7328743259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕੀ ਸੁਣਦੇ ਆ ਜੀ ਆਪਣਾ ਇੱਕ

0: ਕੋਈ ਅਗਲਾ ਗੀਤ ਦਿਲ ਦਿਲ ਦਿਲ ਦਿਲਜੀਤ ਦਾ
1: ਗੋਲੀਆਂ ਤੂੰ ਵੇਚਦਾ ਗੋਲੀਆਂ ਤੂੰ ਵੇਚਦਾ ਗੋਲੀਆਂ ਤੂੰ ਵੇਚਦਾ ਗੋਲੀਆਂ ਜਦੋਂ

Bedankt, hoor.

ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨਾ। ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਪ੍ਰਵਾਜ਼ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਜ਼ ਰੇਡੀਓ ਬਿਲਕੁਲ ਯੋਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੋਰਸੈਲਫ, ਹਾਊ ਡੂ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੋਰ ਵਾਚਿੰਗ ਆਈਜ਼ ਐਂਡ ਓਨ ਐਕਸਪੀਰੀਅੰਸ। ਵੀ ਆਰ ਓਨਲੀ ਫੋਨ ਕਾਲ ਅਵੇ। We respect you and your viewers. That's the beauty of your lovely radio station. Bilkul dosto, eh hoy tade pyare radio station di beauty hai ji. Assi tadi respect karde ha te tusi sanu puri halashari dende ho. Gal baat jehdi vi assi karde ha ਅਤੇ ਉਹਦਾ ਜਿਹੜਾ ਪ੍ਰਤੀਕਰਮ ਹੈ ਉਹ ਹਮੇਸ਼ਾ ਖੂਬਸੂਰਤ ਤੁਹਾਡੇ ਵੱਲੋਂ ਆਇਆ। ਅਤੇ ਦੋਸਤੋ ਸੈਟਰਡੇ ਜਿਸ ਤਰ੍ਹਾਂ ਅਸੀਂ ਆਪਣੇ ਦਿਲ ਦੀ ਗੱਲਬਾਤ ਕਰਦੇ ਹਾਂ, ਕੋਈ ਨਾ ਕੋਈ ਮੈਂ ਪਹਿਲੇ ਆਵਰ ਵਿੱਚ ਅਤੇ ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਜੀ, ਜਿੰਨੇ ਮੂੰਹ ਓਨੀਆਂ ਹੀ ਗੱਲਾਂ ਸਾਡੀ ਸੁਸਾਇਟੀ ਦੇ ਵਿੱਚ ਹੁੰਦੀਆਂ ਨੇ। ਹਰ ਕੋਈ ਉਸਤਾਦ ਹੀ ਹੁੰਦਾ, ਹਾਂਜੀ, ਔਰ ਇੱਕ ਘਟਨਾ ਵਾਪਰੀ ਹੋਏ ਉਹਦੇ ਬਾਰੇ 10 ਗੱਲਾਂ 20 ਗੱਲਾਂ ਸੁਣਨ ਨੂੰ ਮਿਲ ਜਾਣਗੀਆਂ। ਨਹੀਂ ਇੱਦਾਂ ਨਹੀਂ, ਐਂ ਹੋਇਆ, ਉਹਨੇ ਇੱਦਾਂ ਨਹੀਂ, ਐਂ ਕੀਤਾ ਸੀ। ਵਿਹਲੇ ਲੋਕਾਂ ਨੂੰ ਹੋਰ ਕੰਮ ਵੀ ਕੀ ਹੁੰਦਾ। ਅਤੇ ਅਗਲੇ ਆਵਰ ਵਿੱਚ ਸਾਡੇ ਬੜੇ ਸਤਿਕਾਰਯੋਗ ਅਜਮਲ ਸਿਕੰਦਰੀ ਜੀ, ਉਹ ਆਣ ਕੇ ਜਿਹੜੇ ਸਾਡੀ ਸੁਸਾਇਟੀ ਮੁਆਸ਼ਰੇ ਦੇ ਵਿੱਚ ਪੁਰਾਣੇ ਅਖਾਣ ਅਤੇ ਲਕੋਕਤੀਆਂ ਨੇ ਨਾ, ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ, ਉਹਨਾਂ ਉੱਤੇ ਗੱਲਬਾਤ ਕਰਨਗੇ। ਅਤੇ ਦੋਸਤੋ ਗੱਲ ਇਸ ਤਰ੍ਹਾਂ ਹੈ ਵੀ ਤੁਸੀਂ ਤਾਂ ਸਾਡਾ ਰੇਡੀਓ ਸੁਣਦੇ ਹੀ ਹੋ। ਮੈਂ ਹਰ ਵਾਰੀ ਰਿਕੁਐਸਟ ਕਰਨਾ ਕਿ 5-7-10 ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਗ੍ਰੇਟਫੁਲ ਟੂ ਯੂ। ਅਤੇ ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parwazradio.com www.parwazradio.com। ਇਹ ਸਾਡੀ ਐਪ ਹੈ ਦੋਸਤੋ, ਅਤੇ ਸਾਡਾ ਲੋਗੋ ਹੋਏਗਾ ਯੈਲੋ ਰੰਗ ਦੇ ਦੋ ਸਪੀਕਰ। ਅਤੇ ਆਪਣੇ ਨਾਲ ਨਾਲ ਆਪਣਿਆਂ ਕੁਝ ਸੱਜਣਾ ਮਿੱਤਰਾਂ ਨੂੰ ਸਾਡੀ ਐਪ ਵੀ ਤੁਸੀਂ 5-7 ਨੂੰ ਡਾਊਨਲੋਡ ਕਰਾਉਣੀ ਹੈ। ਆਪ ਜੀ ਦਾ ਧੰਨਵਾਦ ਹੋਵੇਗਾ। ਅਤੇ ਮੈਂ ਹਾਂ ਜੀ ਆਪ ਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੀਨ ਦੁਨੀਆ ਦੇ ਮਾਲਕਾ ਕਿਉਂ ਨਹੀਂ ਖੌਫ ਖਾਂਦੇ, ਉਹ ਭਾ ਕਰਕੇ ਘੱਟ ਜੋ ਤੋਲਦੇ ਨੇ, ਝੂਠ ਬੋਲਦੇ ਸਹੁੰ ਤੇ ਸਹੁੰ ਚੁੱਕਦੇ, ਉਹ ਚੰਗਾ ਖਾਂਦੇ ਤੇ ਮਾੜਾ ਬੋਲਦੇ ਨੇ, ਤੇਰੇ ਪ੍ਰਚਾਰਕ ਹੀ ਦੋਜਖ ਦਾ ਰਾਹ ਦੱਸਦੇ, ਬੂਆ ਨਰਕ ਦਾ ਜਨਤਾ ਲਈ ਖੋਲਦੇ ਨੇ, ਸਾਡੇ ਨੇਤਾ ਹੀ ਦੇਸ਼ ਬਰਬਾਦ ਕਰਦੇ, ਔਰ ਜਦੋਂ ਬੋਲਦੇ ਕੁਫਰ ਹੀ ਤੋਲਦੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਅਤੇ ਅੱਜ ਹੈ ਜੀ ਸੈਟਰਡੇ, ਅਤੇ ਅੱਜ ਹੈ 22 ਅਗਸਤ, ਅਤੇ ਟੈਂਪਰੇਚਰ ਦੋਸਤੋ ਪਿਛਲੇ ਕੁਝ ਹਫ਼ਤੇ ਕੀ ਮਹੀਨੇ ਤੋਂ ਵੀ ਉੱਪਰ, ਮਤਲਬ ਕਿ ਬੜੀ ਹੀਟ ਵੇਵ ਚੱਲਦੀ ਰਹੀ ਹੈ। ਇਸ ਹਫ਼ਤੇ ਕੁਛ ਠੀਕ ਹੋਇਆ, ਅੱਜ 20 ਹੈ ਜੀ,
ਵੀ ਟੈਂਪਰੇਚਰ ਹੈ ਅਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ 'ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:15 ਹੋ ਗਏ ਨੇ ਅਤੇ ਟੈਲੀਫੋਨ ਸਾਡੇ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514 0049-171-4869-514 ਇਹ ਤਾਂ ਹੈ ਜੀ ਸਾਡਾ ਟੈਲੀਫੋਨ ਨੰਬਰ ਅਤੇ ਅੱਜ ਸੈਚਰਡੇ ਅਸੀਂ ਕਾਲਾਂ ਨਹੀਂ ਲੈਂਦੇ ਕੱਲ੍ਹ ਹੈ ਸੰਡੇ ਕੱਲ੍ਹ ਨੂੰ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਅਤੇ ਉਹਦੇ ਵਿੱਚ ਤੁਸੀਂ ਹਰ ਵਾਰੀ ਦੀ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲੈਣਾ ਅੱਜ ਅਸਾਂ ਹੀ ਗੱਲਬਾਤ ਕਰਨੀ ਹੈ ਅਤੇ ਕੱਲ੍ਹ ਨੂੰ ਅਸਾਂ ਤੁਹਾਡੀ ਗੱਲਬਾਤ ਸੁਣਨੀ ਹੈ ਅਤੇ ਹਰ ਵਾਰੀ ਦੀ ਤਰ੍ਹਾਂ ਪਲੀਜ਼ ਪਲੀਜ਼ ਸਾਰੇ ਸ਼ਾਇਰਾਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ 'ਚ ਨਹੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਪ੍ਰੋਗਰਾਮ ਹੈ ਇਹ ਅਤੇ ਸਾਡੇ ਜੀ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਆਟੋ ਰਾਈਫਨ ਆ ਐਪਸੀਲੋਨ ਸ਼ਾਰਟਕੱਟ ਲਫਜ਼ਾਂ ਦੇ ਵਿੱਚ ਤੁਹਾਡੀ ਆਟੋ ਨੂੰ ਕੋਈ ਵੀ ਨੁਕਸ ਹੋਵੇ ਅਤੇ ਉਹ ਕਿਸੇ ਵੀ ਕੰਪਨੀ ਦੀ ਹੋਵੇ ਉਹਨੂੰ ਲਿਆਓ ਤੁਹਾਡਾ ਸਿੱਕੇ ਬੰਦ ਇਹ ਕੰਮ ਕਰਨਗੇ ਵਾਜਬ ਕੀਮਤਾਂ ਦੇ ਉੱਤੇ ਅਤੇ ਪ੍ਰਵਾਜ਼ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ 10% ਲੈਸ ਵੀ ਕਰ ਦੇਣਗੇ ਅਤੇ ਉਹ ਨੇ ਜੀ ਫਰੀਡਨ ਸਟਰਾਸ 106 ਓਨ ਦਾ ਫੀਐਸ ਸਿਕਸ ਰਾਏ ਆਇਨ 6-5 ਮਿਊਲਹੈਮ ਦੇ ਵਿੱਚ ਅਤੇ ਸੱਜਣੋ ਮੈਂ ਇੱਕ ਤੁਹਾਡੇ ਵਾਸਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲਬਾਤ ਸ਼ੁਰੂ ਕਰੀਏ ਅਤੇ ਮੈਂ ਤੁਹਾਡੇ ਵਾਸਤੇ ਨਾ ਇੱਕ ਪਿਆਰਾ ਜਿਹਾ ਗਾਣਾ ਕਿਉਂ ਕੀਤਾ ਉਹ ਗਾਣਾ ਤੁਹਾਨੂੰ ਸੁਣਾ ਕੇ ਅਤੇ ਫਿਰ ਅਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਆ ਉਹ ਸ਼ੁਰੂ ਕਰਾਂਗੇ ਅਤੇ ਇਹ ਗਾਣਾ ਜੀ ਯੂੰ ਹੀ ਦਿਲ ਨੇ ਚਾਹਾ ਥਾ ਰੋਣਾ ਰੁਲਾਣਾ ਫਿਲਮ ਹੈ ਜੀ ਦਿਲ ਹੀ ਤੋ ਹੈ 1963 ਦੇ ਵਿੱਚ ਵਾਹ ਜੀ ਸੁਮਨ ਕਲਿਆਣਪੁਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗਾਣਾ ਅਤੇ ਇਹ ਗਾਣਾ ਅਸੀਂ ਮਿਸਿਸ ਕਪੂਰ ਜੀ ਤੁਹਾਡੇ ਨਾਂ ਕਰਾਂਗੇ ਅਤੇ ਆ ਲਓ ਜੀ ਪਹਿਲਾਂ ਗਾਣੇ ਦਾ ਆਨੰਦ ਮਾਣੋ ਅਗਲੀ ਗੱਲਬਾਤ ਜਿਹੜੀ ਹੈ ਉਹ ਫੇਰ ਹੋ ਜਾਏਗੀ

ਵਾਹ ਜੀ ਵਾਹ, ਵੰਡਰਫੁਲ ਸੌਂਗ ਬਾਈ, ਕਿੰਨੀ ਪਿਆਰੀ ਆਵਾਜ਼ ਸੁਮਨ ਕਲਿਆਣਪੁਰ ਜੀ ਹੁਣਾਂ ਦੀ। ਸੁਮਨ ਕਲਿਆਣਪੁਰ ਜੀ ਹੁਣਾਂ ਦੇ ਗਾਏ ਸੁਮਨ ਕਲਿਆਣਪੁਰ ਜੀ ਲਤਾ ਦੀ ਟੱਕਰ ਦੇ ਆਰਟਿਸਟ ਸਨ ਅਤੇ ਇਹਨਾਂ ਦੀ ਆਪਸ ਵਿੱਚ ਖੈਬਾਜ਼ੀ ਵੀ ਰਹੀ ਹੈ ਕਿਉਂਕਿ ਲਤਾ ਜੀ ਹੁਣਾਂ ਦਾ ਹੋਲਡ ਸੀ। ਐਨੀ ਹਾਓ ਇਹ ਹੁੰਦਾ ਹੀ ਹੈ, ਜੋ ਕੁਛ ਵੀ ਹੈ ਹਰ ਥਾਂ ਹੁੰਦਾ ਰਿਹਾ। ਲਓ ਬਾਈ ਦੋਸਤੋ, ਅਸੀਂ ਆਪਣੀ ਗੱਲਬਾਤ ਸਟਾਰਟ ਕਰਦੇ ਹਾਂ ਜੀ। ਜਿੰਨੇ ਮੂੰਹ ਉਹਦੇ ਤੋਂ ਜ਼ਿਆਦਾ ਗੱਲਾਂ, ਗੱਲ ਮੁੱਕੀ ਜੀ। ਸੱਜਣੋ, ਭਾਰਤ ਇੱਕ ਅਜਿਹਾ ਸਰਵ ਕਲਾ ਸੰਪੂਰਨ ਦੇਸ਼ ਹੈ ਜਿੱਥੇ ਨੀਮ ਹਕੀਮਾਂ ਦੀ ਆ ਜਿਹੜੇ ਝੋਲਾ ਛਾਪ ਡਾਕਟਰ ਨੇ, ਇਹ ਤਾਂ ਹੋ ਗਏ ਝੋਲਾ ਛਾਪ। ਅਤੇ ਜਿਨ੍ਹਾਂ ਡਾਕਟਰਾਂ ਨੇ ਦੁਕਾਨ ਦੇ ਬੋਰਡ 'ਤੇ ਆਪਣੀਆਂ ਵੱਡੀਆਂ ਵੱਡੀਆਂ ਡਿਗਰੀਆਂ ਲਿਖੀਆਂ ਨੇ, ਹੋ ਸਕਦਾ ਉਹ ਕੰਪਾਊਂਡਰ ਰਹੇ ਹੋਣ ਅਤੇ ਡਿਗਰੀ ਉਹਨਾਂ ਨੇ ਕਿਸੇ ਪ੍ਰਿੰਟਿੰਗ ਪ੍ਰੈੱਸ ਵਾਲੇ ਤੋਂ ਖਰੀਦੀ ਹੋਵੇ, ਸਾਡੇ ਮਾਣਯੋਗ ਮੋਦੀ ਜੀ ਹੁਣਾਂ ਵਾਂਗੂ। ਪਰ ਉਸ ਇਲਾਜ ਕਰਦੇ ਨੇ ਜੀ, ਹਰ ਕਿਸਮ ਦਾ ਇਲਾਜ ਕਰਦੇ ਆ। ਜਿਹੜੇ ਆਮ ਡਾਕਟਰ ਨੇ ਉਹ ਤਾਂ ਇੱਕ ਚੀਜ਼ ਦੇ ਸਪੈਸ਼ਲਿਸਟ ਹੁੰਦੇ ਨੇ ਨਾ, ਇਹਨਾਂ ਕੋਲ ਕੋਈ ਮਰੀਜ਼ ਆ ਜਾਏ ਸਾਦਾ ਵਾਂਗੂ, ਉਹ ਵੀ ਹਰ ਬਿਮਾਰੀ ਦੂਰ ਕਰਦੇ ਨੇ, ਹਰ ਪਰੇਸ਼ਾਨੀ ਦੂਰ ਕਰਦੇ ਨੇ। ਆ ਜਿਹੜੇ ਤਾਂਤਰਿਕ ਵੀ ਨੇ, ਜਿਹੜੇ ਆਮ ਡਾਕਟਰ ਨੇ ਉਹ ਤਾਂ ਇੱਕ ਚੀਜ਼ ਦੇ ਸਪੈਸ਼ਲਿਸਟ ਹੁੰਦੇ ਨੇ ਨਾ, ਇਹਨਾਂ ਕੋਲ ਕੋਈ ਮਰੀਜ਼ ਆ ਜਾਏ ਸਾਦਾ ਵਾਂਗੂ, ਉਹ ਵੀ ਹਰ ਬਿਮਾਰੀ ਦੂਰ ਕਰਦੇ ਨੇ, ਹਰ ਪਰੇਸ਼ਾਨੀ ਦੂਰ ਕਰਦੇ ਨੇ। ਆ ਜਿਹੜੇ ਤਾਂਤਰਿਕ ਵੀ

ਟੂਣੇ ਦਾ ਇਲਾਜ। ਮੈਂ ਕਿਹਾ ਜੀ ਤੁਹਾਡੀ ਰੁੱਸੀ ਹੋਈ ਮਹਿਬੂਬਾ 24 ਘੰਟਿਆਂ 'ਚ ਤੁਹਾਡੇ ਕਦਮਾਂ 'ਚ ਅਤੇ ਤੁਹਾਡੇ ਘਰ ਮਾਇਆ ਦੇ ਢੇਰ ਅਤੇ ਆਪ ਇਹ ਬੋਰਡ ਥੱਲੇ ਬੋਰੀ ਵਿਛਾ ਕੇ ਬੈਠਾ ਹੁੰਦਾ ਜਾਂ ਕਿੱਕਰ ਦੇ ਥੱਲੇ ਅਤੇ ਮੱਥੇ 'ਤੇ ਇਹਨੇ ਬੰਗਲਾਦੇਸ਼ ਦਾ ਨਕਸ਼ਾ ਵਾਇਆ ਹੁੰਦਾ। ਲਾਟਰੀ ਦੇ ਨੰਬਰ ਪੁੱਛਣ ਵਾਸਤੇ ਇਸ ਨੰਬਰ 'ਤੇ ਫੋਨ ਕਰੋ। ਬੱਲੇ ਬੰਦਾ ਇਹਨਾਂ ਨੂੰ ਪੁੱਛੇ ਤੂੰ ਲੋਕਾਂ ਨੂੰ ਲਾਟਰੀ ਦੇ ਨੰਬਰ ਦੱਸਣਾ ਅਤੇ ਆਪਣੀ ਲਾਟਰੀ ਆਪ ਕਿਉਂ ਨਹੀਂ ਕੱਢ ਲੈਂਦਾ ਬਾਈ ਤੂੰ? ਕੋਈ ਬੰਦਿਆਂ ਵਾਲਾ ਕਾਰੋਬਾਰ ਕਰ ਆਪਣੀ ਲਾਟਰੀ ਆਪ ਕੱਢ ਕੇ, ਆ ਬੋਰੀ ਦਾ ਅਤੇ ਬੋਰਡ ਦਾ ਖਹਿੜਾ ਛੱਡ। ਬਹੁਤ ਵਾਰ ਕਾਂ ਤੇਰੇ ਸਿਰ 'ਤੇ ਵਿੱਠ ਕਰ ਦਿੰਦੇ ਨੇ ਜੋ ਬੋਰਡ ਦੇ ਉੱਤੇ ਬੈਠੇ ਹੁੰਦੇ ਨੇ। ਇੱਕ ਵਾਰੀ ਇੱਕ ਕਾਂ ਨੂੰ ਇਹਨੇ ਢੀਮ ਮਾਰੀ ਸੀ ਜਿਹਨੇ ਇਹਦੇ ਸਿਰ 'ਤੇ ਵਿੱਠ ਕੀਤੀ ਸੀ। ਉਸ ਕਾਂ ਦਾ ਰੌਲਾ ਸੁਣ ਕੇ ਕੋਈ 50-60 ਕਾਂ ਹੋਰ ਆ ਗਏ। ਲਓ ਜੀ, ਕਾਵਾਂ ਨੇ ਇੰਨਾ ਕੁ ਰੌਲਾ ਪਾਇਆ, ਇਹਨੂੰ ਬੋਰਡ ਥੱਲਿਓਂ ਭੱਜਣਾ ਪਿਆ ਅਤੇ ਇਹਦੀ ਉਦਣ ਦਿਹਾੜੀ ਵੀ ਮਾਰੀ ਗਈ। ਜਦੋਂ ਕੰਧ ਵੱਲ ਖਲੋ ਕੇ, ਕੰਧ ਵੱਲ ਨੂੰ ਮੂੰਹ ਕਰਕੇ ਬੰਦਾ ਪੇਸ਼ਾਬ ਕਰਦਾ ਅਤੇ ਸਾਡੀਆਂ ਕਿਹੜੀਆਂ ਥਾਂ ਥਾਂ ਟੋਇਲਟਾਂ ਨੇ, ਇੱਦਾਂ ਹੀ ਚੱਲਦਾ। ਪੇਸ਼ਾਬ ਕਰਦਾ ਜਦੋਂ ਬੰਦਾ ਕੰਧ ਵੱਲ ਮੂੰਹ ਕਰਕੇ ਹੁੰਦਾ ਬਿਲਕੁਲ, ਮਤਲਬ ਕਿ ਜਾਂ ਕਰ ਰਿਹਾ ਹੁੰਦਾ, ਉਹਨਾਂ ਦੇ ਮੂੰਹ ਦੇ ਸਾਹਮਣੇ ਕੰਧ 'ਤੇ ਲਿਖਵਾਇਆ ਹੁੰਦਾ ਬਿਲਕੁਲ ਉਹਨਾਂ ਕੀ ਉੱਚਾ ਜਿੱਥੇ ਬੰਦੇ ਦਾ ਮੂੰਹ ਪਹੁੰਚਦਾ। ਬੰਦਾ ਪਿਸ਼ਾਬ ਕਰਦਾ, ਇਹਨਾਂ ਦਾ ਜੋ ਲਿਖਾਇਆ ਇਹਨਾਂ ਨੇ ਕੰਧ 'ਤੇ ਜ਼ਰੂਰ ਪੜ੍ਹਦਾ। ਕਰਦੇ ਭਾਵੇਂ ਫਰਾਡ ਹੀ ਨੇ, ਪਰ ਇੱਕ ਗੱਲ ਨੋਟ ਕਰਿਓ, ਇਹ ਬੜੇ ਵੱਡੇ ਮਨੋਵਿਗਿਆਨੀ ਨੇ। ਮਨੋਵਿਗਿਆਨੀ ਨੇ ਬਿਲਕੁਲ ਉੱਥੇ ਲਿਖਵਾਇਆ ਜਿੱਥੇ ਕਿ ਜੇ ਬੰਦੇ ਦਾ ਮੂੰਹ ਸਾਹਮਣਾ ਹੁੰਦਾ ਪਿਸ਼ਾਬ ਕਰਦੇ ਦਾ। ਹਰ ਪਿਸ਼ਾਬ ਕਰਨ ਵਾਲਾ ਇਹਨਾਂ ਦਾ ਹੁਸ਼ਿਆਰ ਪੜੇਗਾ। ਆਹ ਹੁਣ ਗੱਪੀ ਅਤੇ ਗਪੌੜ ਸੰਖ ਲੋਕ ਜਿਹੜੇ ਨੇ ਸਾਡੀ ਸੁਸਾਇਟੀ ਦੇ, ਜਿਹੜੇ ਝੂਠ ਨੂੰ ਸੱਚ ਬਣਾ ਕੇ ਕਿਸੇ ਦੇ ਅੱਗੇ ਪਰੋਸਦੇ ਨੇ ਅਤੇ ਲੋਕਾਂ 'ਚ ਗਲਤ ਫਹਿਮੀਆਂ ਅਤੇ ਝਗੜੇ ਕਰਵਾਉਂਦੇ ਨੇ। ਜੇ ਇਹਨਾਂ ਦੇ ਝੂਠ ਨਾਲ ਕਿਤੇ ਦੋ ਪਾਰਟੀਆਂ 'ਚ ਝਗੜਾ ਹੋ ਜਾਏ ਅਤੇ ਇਹਨਾਂ ਦੇ ਸਰੀਰ 'ਚ ਖੁਸ਼ੀ ਦੀਆਂ ਪੀਂਘਾਂ ਪੈ ਜਾਂਦੀਆਂ, ਜੇ ਬਿਲਕੁਲ ਉੱਦਾਂ ਹੀ ਜਿੱਦਾਂ ਅਮਲੀ ਦੇ ਸਰੀਰ ਵਿੱਚ ਚਰਸ ਨੇ ਪੀਂਘਾਂ ਪਾਈਆਂ ਹੁੰਦੀਆਂ ਨੇ, ਅਤੇ ਇਹਨਾਂ ਦੇ ਅੱਖਾਂ 'ਚ ਜੇਤੂ ਚਮਕ ਆ ਜਾਂਦੀ ਜੇ, ਕਿਉਂਕਿ ਪਿੰਡ ਨੂੰ ਉਂਗਲਾਂ 'ਤੇ ਨਚਾ ਰਿਹਾ ਨਾ ਇਹ ਬੰਦਾ। ਜੇ ਲੜਾਈ ਹੋ ਪਵੇ ਇਹਦੇ ਝੂਠ ਨਾਲ, ਅਤੇ ਬਾਈ ਫਿਰ ਅਗਲੇ ਦਿਨ ਸੁਲਾਹ ਕਰਵਾਉਣ ਵਾਲਿਆਂ 'ਚ ਸਭ ਤੋਂ ਇਹੋ ਹੀ ਬੰਦਾ ਅੱਗੇ ਹੋਵੇਗਾ ਜਿਹਨੇ ਧੁੱਖਣੀਆਂ ਡਾਹ ਡਾਹ ਕੇ ਲੜਾਈ ਕਰਵਾਈ ਹੈ। ਫਿਰ ਉਹਨਾਂ ਨੂੰ ਮੱਤਾਂ ਦਏਗਾ, ਹਦਾਇਤਾਂ ਦੇ ਰਿਹਾ ਹੋਵੇਗਾ ਅੱਗੇ ਹੋ ਕੇ। ਪਿੰਡ 'ਚ ਕਿਤੇ ਕੋਈ ਬਿਮਾਰ ਹੋ ਜਾਏ ਨਾ, ਅਤੇ ਤੁਹਾਨੂੰ ਤਾਂ ਪਤਾ ਹੀ ਹੈ ਜਿੰਨੇ ਉਹਦੀ ਖਬਰ ਲੈਣ ਆਉਣਗੇ ਸਭ ਡਾਕਟਰ ਹੋਣਗੇ। ਜੋ ਵੀ ਵੱਡਾ ਛੋਟਾ ਆਏਗਾ ਲੋਕਾਂ ਕੋਲ ਬਾਈ ਨੁਕਸਿਆਂ ਦੀ ਭਰਮਾਰ ਹੋਵੇਗੀ। ਭਾਵੇਂ ਕੋਈ ਟੋਟਕਾ ਕਿਸੇ ਨੇ ਅਜਮਾਇਆ ਹੋਵੇ ਜਾਂ ਨਾ, ਉਹ ਬਿਮਾਰ ਦੇ ਪਰਿਵਾਰ ਨੂੰ ਆਪਣੇ ਟੋਟਕੇ ਦੱਸ ਕੇ ਨਾ ਅਜੀਬ ਜਿਹੀ ਖੁਸ਼ੀ ਮਹਿਸੂਸ ਕਰਨਗੇ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਸਲਾਹ ਇਉਂ ਦੇਣਗੇ ਜਿਵੇਂ ਹਕੀਮ ਲੁਕਮਾਨ ਦੇ ਸ਼ਗਿਰਦ ਰਹੇ ਹੋਣ ਇਹ ਲੋਕ। ਜੇਕਰ ਕਿਸੇ ਦਾ ਬੁਖਾਰ ਨਹੀਂ ਹਟਦਾ ਜਾਂ ਹਟਣ ਨਹੀਂ ਡਿਆ ਤੇ ਉਹਨੂੰ ਇਹਨੂੰ ਜਵੈਣ ਦਾ ਕਾੜਾ ਦਿਓ ਜੀ, ਹਾਂਜੀ ਉਹਦੇ ਨਾਲ ਇਹ ਠੀਕ ਹੋਏਗਾ। ਅਤੇ ਫਿਰ ਨਾ ਉਹ ਇੱਕ ਨਾਲ ਐਗਜ਼ਾਮਪਲ ਵੀ ਦੇਣਗੇ, ਉਹ ਇੱਕ

ਗੱਲ ਸੁਣਾਏਗਾ ਭਾਈ, ਫਲਾਣੇ ਬੰਦੇ ਦਾ ਬੁਖਾਰ ਦਾ ਨਹੀਂ ਸੀ ਹਟਦਾ, ਘਰ ਦੇ ਵੱਖ ਵੱਖ ਡਾਕਟਰਾਂ ਤੋਂ ਦਵਾਈਆਂ ਲੈ ਕੇ ਥੱਕ ਚੁੱਕੇ ਸੀ। ਗੱਲ ਉਹਨਾਂ ਦੀ ਕੋਈ, ਮੈਂ ਕਹਿੰਦਾ ਕਿ ਕੋਈ ਓਟ ਪੋਟ ਛੱਡੇ ਨਹੀਂ, ਧਾਗੇ ਤਵੀਤ ਕਰਵਾਏ, ਆ ਬੋੜੀ ਵਾਲੇ ਬਾਬੇ ਤੋਂ ਉਹਦੇ ਸਿਰ 'ਚ ਝਾੜਾ ਵੀ ਕਰਵਾਇਆ। ਦੋਸਤੋ, ਝਾੜਾ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਹੋ ਗਿਆ ਫਾਂਡਾ ਅਤੇ ਦੂਜਾ ਸ਼ਾਇਦ ਸੱਚੀ ਮੁੱਚੀ ਦਾ ਇਹਨਾਂ ਨੇ ਜੋ ਝਾੜਾ ਹੀ ਕਰਵਾਇਆ ਹੋਏ ਬਈ, ਉਹਦੇ ਸਿਰ 'ਚ ਮੇਰੇ ਖਿਆਲ 'ਚ ਤਾਂ ਇਹੋ ਹੀ ਕਰਵਾਇਆ ਹੋਣਾ। ਅੰਡ ਵਿੱਚ ਉਹ ਬੰਦਾ ਕਹਿੰਦਾ ਫਿਰ ਇਸੇ ਹੀ ਜੁਆਇਨ ਦੇ ਕਾੜੇ ਨਾਲ ਉਹਦਾ ਬੁਖਾਰ ਟੁੱਟਿਆ ਸੀ। ਐਡਾ ਕਾਰਗਰ ਫਾਰਮੂਲਾ ਜਿਹੜਾ ਮੈਂ ਤੁਹਾਨੂੰ ਮਤਲਬ ਕਿ ਸੁਣਾਇਆ ਦੱਸਿਆ। ਹੁਣ ਕੋਈ ਦੂਜਾ ਆਇਆ ਖਬਰ ਲੈਣ ਵਾਸਤੇ, ਉਹ ਕਹਿੰਦਾ ਇਹਨੂੰ ਤ੍ਰਿਫਲਾ ਖਵਾਓ ਬਾਈ। ਮੈਂ ਕਹਿੰਦਾ ਵੀ ਰਾਤ ਤੱਕ ਤੁਹਾਡਾ ਮੁੰਡਾ ਨੌ ਬਰਨੌ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਅਜਮਾਇਆ ਨੁਕਸ਼ਾ ਸਾਡਾ, ਇਹ ਕਿਹੜੀ ਗੱਲ ਹੈ, ਖਵਾਓ ਹੈ ਇਹਨੂੰ ਤ੍ਰਿਫਲਾ ਮੇਰੇ ਹੁੰਦਿਆਂ ਖਵਾਓ ਅਤੇ ਲਓ 4-5 ਘੰਟੇ ਦੇ ਵਿੱਚ ਰਿਜ਼ਲਟ ਵੇਖੋ ਤੁਸੀਂ। ਅਗਲੇ ਦਿਨ ਮਾਸੀ ਭਜਨੋ ਆਈ, ਉਹਨੇ ਫਰਮਾਇਆ ਜਿਹੜਾ ਬਈ ਬੋੜ ਛੱਪੜ ਦੇ ਕੰਢੇ ਹੁੰਦਾ ਹੈ ਨਾ, ਅਤੇ ਉਹਦੀਆਂ ਜੜ੍ਹਾਂ ਜਾਂ ਡੈਣਿਆਂ 'ਚੋਂ ਜਿਹੜੀਆਂ ਜੜ੍ਹਾਂ ਨੇ, ਡੈਣਿਆਂ 'ਚੋਂ ਜੜ੍ਹਾਂ ਲਮਕ ਰਹੀਆਂ ਹੁੰਦੀਆਂ ਨੇ, ਉਹ ਉਬਾਲ ਕੇ ਇਹਨੂੰ ਪਿਆਓ, ਪੁਰਾਣੇ ਤੋਂ ਪੁਰਾਣਾ ਬੁਖਾਰ ਜੜ੍ਹੋਂ ਪੁੱਟ ਕੇ ਧਰ ਦਿੰਦੀਆਂ ਨੇ ਉਹ ਜੜ੍ਹਾਂ ਜਿਹੜੀਆਂ ਨੇ। ਉਹ ਆਪਣੀ ਸਲਾਹ ਦੇ ਕੇ ਚਲੇ ਗਈ। ਅਗਲੇ ਦਿਨ ਬਣਸੋ ਅੱਡੀ ਚੁੱਕ ਉਰਫ ਅਖਬਾਰ ਆਈ, ਭਾਈ ਆ ਨਾ ਜਰਾ ਗੌਂਡ ਨਾ ਸੁਣਿਓ, ਬਣਸੋ ਅੱਡੀ ਚੁੱਕ ਉਰਫ ਅਖਬਾਰ, ਇਹਨੂੰ ਬਣਸੋ ਅੱਡੀ ਚੁੱਕ ਉਰਫ ਅਖਬਾਰ ਕਿਉਂ ਕਿਹਾ ਜਾਂਦਾ, ਇਹ ਕਿਤੇ ਮੈਂ ਇਹਦੇ 'ਤੇ ਪੂਰਾ ਪ੍ਰੋਗਰਾਮ ਕਰਾਂਗਾ ਅਤੇ ਮੈਂ ਦੱਸਾਂਗਾ ਇਹ ਕਿਉਂ ਕਿਹਾ ਜਾਂਦਾ। ਏਡੀ ਮਹਾਨ ਔਰਤ ਦਾ ਛੋਟਾ ਜਿਹਾ ਹਵਾਲਾ ਦੇ ਕੇ, ਇੰਟਰੋਡਕਸ਼ਨ ਦੇ ਕੇ, ਮੈਂ ਸੂਰਜ ਨੂੰ ਦੀਵਾ ਨਹੀਂ ਵਿਖਾਲਣਾ ਚਾਹੁੰਦਾ, ਇਹ ਬੜੀ ਵੱਡੀ ਕਰੈਕਟਰ ਸੀ ਸਾਡੇ ਪਿੰਡ ਦੀ। ਇਹ ਆਈ ਜੀ, ਆਈ ਤਾਂ ਆਉਂਦੀ ਕਹਿੰਦੀ ਹੈ ਹਾਏ ਮੈਂ ਮਰ ਜਾਂ ਭੈਣ ਜੀ, 4 ਦਿਨ ਹੋ ਗਏ ਮੁੰਡੇ ਨੂੰ ਬੁਖਾਰ ਚੜ੍ਹੇ ਨੂੰ, ਹਾਂਜੀ 4 ਦਿਨ ਹੋ ਗਏ ਮੁੰਡੇ ਨੂੰ ਬੁਖਾਰ ਚੜ੍ਹੇ ਨੂੰ, ਮੇਰੀ ਨਣਾਨ, ਮੈਨੂੰ ਤਾਂ ਹੁਣੇ ਪਤਾ ਲੱਗਾ ਅਤੇ ਮੈਂ ਭੱਜੀ ਆਈ ਹਾਂ, ਮੇਰੀ ਨਣਾਨ UP ਵਿਆਹੀ ਆ ਭੈਣ ਜੀ, ਉਹਦਾ ਸ਼ੀਂ ਵਰਗਾ ਜਵਾਨ ਮੁੰਡਾ, ਆ ਬਿਲਕੁਲ ਤੁਹਾਡੇ ਮੁੰਡੇ ਵਰਗਾ ਹੀ, ਇਹੋ ਹੀ ਬੁਖਾਰ ਉਹਨੂੰ ਚੜਿਆ ਸੀ ਭੈਣ ਜੀ। ਸਭ ਓੜ ਪੋੜ ਕੀਤੇ, ਕੋਈ ਛੱਡਿਆ ਨਾ ਫਾਂਡਾ ਤੀਰ ਤੁੱਕਾ, ਅਤੇ 3rd ਦਿਨ ਮੁੰਡਾ ਮਰ ਗਿਆ ਸੀ। ਅਤੇ ਮੈਨੂੰ ਅੱਜ ਸਵੇਰੇ ਪਤਾ ਲੱਗਾ ਕਿ ਸ਼ਿੰਦੇ ਨੂੰ ਬੁਖਾਰ ਚੜਿਆ ਅਤੇ ਅੱਜ 4th ਦਿਨ ਹੈ। ਮੈਂ ਸੋਚਿਆ ਕਿ ਇਸ ਤੋਂ ਪਹਿਲਾਂ ਕਿਤੇ ਕੋਈ ਭਾਣਾ ਹੀ ਨਾ ਵਰਤ ਜਾਵੇ, ਮੈਂ ਭੱਜੀ ਭੱਜੀ ਆਈ ਵੀ ਮੈਂ ਪਹਿਲਾਂ ਸ਼ਿੰਦੇ ਦੀ ਖਬਰ ਲੈ ਆਵਾਂ। ਸਾਡੀ ਨਣਾਨ ਦੇ ਮੁੰਡੇ ਦੀ ਮੌਤ ਜਦੋਂ ਹੋਈ ਸੀ ਨਾ UP ਵਾਲੀ ਦੀ, ਉਹਦੀ ਮੌਤ 'ਤੇ ਵੈਦ ਚਰਨਜੀ ਲਾਲ ਜੀ ਤੱਪੜ ਕਲਾਂ ਵਾਲੇ ਆਏ ਸਨ। ਉਹਨਾਂ ਨਾ ਉਹਨੇ ਕਿਹਾ ਸੀ ਕਿ ਆਹ ਵੇਲ ਨਹੀਂ ਹੁੰਦੀ ਜਿਹੜੀ ਗਲੋ ਵੇਲ ਹੁੰਦੀ ਹੈ, ਉਹਨਾਂ ਨੇ ਕਿਹਾ ਕਿ ਜੇ ਕਿਤੇ ਤੁਸੀਂ ਵੇਲੇ ਸਿਰ 4 ਪੱਤੇ ਮੁੰਡੇ ਨੂੰ ਦੇ ਦਿੰਦੇ ਤਾਂ ਉਹ ਚਬਾ ਕੇ ਖਾ ਲੈਂਦਾ, ਠੀਕ ਹੈ, ਅਤੇ ਜਾਂ ਪਾਣੀ 'ਚ ਉਬਾਲ ਕੇ ਉਹਨੂੰ ਤੁਸੀਂ ਦੇ ਦਿੰਦੇ ਅਤੇ ਬੁਖਾਰ ਕਿਤੇ ਨਜ਼ਰ ਨਹੀਂ ਸੀ ਆਉਣਾ, ਅਤੇ ਇੱਦਾਂ ਕਰੋ ਉਹ ਤਾਂ ਗਿਆ ਹੁਣ ਦੁਨੀਆ ਤੋਂ, ਤੁਸੀਂ ਗਲੋਹ ਦੇ ਪੱਤੇ ਲਿਆਓ ਅਤੇ ਸ਼ਿੰਦੇ ਨੂੰ ਉਬਾਲ ਕੇ ਨਾ ਪੱਤੇ ਪਾਣੀ ਦੇ ਵਿੱਚ ਅਤੇ ਉਹ ਪਾਣੀ ਦਿਓ, ਰੱਬ ਸੁੱਖ ਰੱਖੇ, ਸਾਰਾ ਕੁਛ ਠੀਕ ਹੋ ਜਾਣਾ, ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ, ਬੀਬੀ ਜੀ ਪਰਮਾਤਮਾ ਮਿਹਰ ਕਰੇਗਾ। ਦੋਸਤੋ, ਗੱਲ ਇੱਦਾਂ ਭਾਈ, ਜਿਹੜਾ ਟਾਈਫਾਈਡ ਬੁਖਾਰ ਹੈ ਨਾ, ਇਹਨੇ ਕੋਈ ਅਜਵੈਣ ਜਾਂ ਬੁੜ ਦੀਆਂ ਜੜ੍ਹਾਂ ਨਾਲ ਥੋੜ੍ਹਾ ਉਤਰਨਾ ਹੁੰਦਾ ਵੈ, ਆਈ ਨਾ ਕਿ ਕੁਛ
ਟੁੱਟ ਕੇ ਕਾਰਗਰ ਵੀ ਹੁੰਦੇ ਨੇ, ਪਰ ਇਹ ਜਿਹੜੇ ਆ ਉਸਤਾਦ ਆਪੇ ਬਣੇ ਨੇ। ਇਸ ਤਰ੍ਹਾਂ ਦੇ ਟਾਈਫਾਈਡ ਦੇ ਬੁਖਾਰ ਇਹੋ ਜਿਹੀਆਂ ਗੱਲਾਂ ਨਾਲ ਥੋੜ੍ਹੇ, ਇਹਦੀ ਬਕਾਇਦਾ ਇੱਕ ਦਵਾਈ ਹੁੰਦੀ ਹੈ, ਤੁੱਕੇਬਾਜ਼ੀਆਂ ਨਾਲ ਨਹੀਂ। ਇਹ ਨੀਮ ਹਕੀਮ ਅਤੇ ਤੁੱਕੇਬਾਜ਼ੀਆਂ ਜਿਹੜੀਆਂ ਨੇ ਨਾ, ਇਹ ਹਮੇਸ਼ਾ ਹੀ ਮਰੀਜ਼ ਦੀ ਸਿਹਤ ਖਰਾਬ ਕਰਨਗੇ ਅਤੇ ਉਹਨੂੰ ਜੋਖਮ 'ਚ ਪਾਉਂਦੀਆਂ ਨੇ। ਇਹ ਲੋਕਾਂ ਦੀਆਂ ਸਲਾਹਾਂ 'ਤੇ ਨੀਮ ਹਕੀਮ ਡਾਕਟਰਾਂ ਕੋਲ ਨਾ ਜਾਵਾ, ਜਿਹੜੇ ਝੋਲਾ ਛਾਪ ਡਾਕਟਰ ਨੇ। ਸਾਡੇ ਰੇਡੀਓ ਸਟੇਸ਼ਨ 'ਚ ਇੱਕ ਪ੍ਰਜੈਂਟਰ ਮੁੰਡਾ ਹੁੰਦਾ ਸੀ, ਉਹਨੇ ਇੱਕ ਝੋਲਾ ਛਾਪ ਕੋਲੋਂ ਬੈਕ ਸਾਈਡ 'ਤੇ ਟੀਕਾ ਲਵਾਇਆ, ਅਤੇ ਆਹ ਹੁਣ ਦੀ ਗੱਲ ਹੈ, ਅੱਜ ਕੱਲ੍ਹ ਉਹ ਕੰਮ ਨਹੀਂ ਕਰ ਰਿਹਾ। ਅਤੇ ਉਹ ਪਤਾ ਨਹੀਂ ਕਿਹੜੀ ਨਾੜ 'ਚ ਲਾਤਾ ਉਹ ਡਾਕਟਰ ਨੇ, ਅਤੇ ਉਹ ਮਤਲਬ ਕਿ ਕੁਛ ਖਰਾਬੀ ਹੋਈ, ਉਹ ਹੋਰ ਵਧੀ, ਹੋਰ ਅੱਗੇ ਵਧੀ, ਅਤੇ ਹੁਣ ਉਹਦੀ ਲੱਤ ਸੱਜੀ ਲੱਤ ਸੁੱਕਣੀ ਸ਼ੁਰੂ ਹੋ ਗਈ ਹੈ ਵਿਚਾਰੇ ਦੀ। ਬਹੁਤ ਅਫਸੋਸ ਵਾਲੀ ਗੱਲ, ਉਹ ਸੁੱਕ ਗਈ ਹੈ ਉਹਦੀ ਲੱਤ ਹੁਣ, ਅਤੇ ਉਹ ਮੰਜੀ 'ਤੇ ਪਿਆ ਹੈ ਤਕਰੀਬਨ 8 ਮਹੀਨੇ ਦੇ ਉੱਤੋਂ। ਇਹਨਾਂ ਨਈਮ ਹਕੀਮ ਡਾਕਟਰਾਂ ਕੋਲ ਨਾ ਜਾਓ, ਅਤੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਅਗਰ ਤੁਸੀਂ ਉਹਨਾਂ ਕੋਲ ਜਾਂਦੇ ਹੋ ਨਾਮ ਵਾਲੇ, ਤਾਂ ਉਹ ਪਹਿਲਾਂ ਆਮ ਬੁਖਾਰ ਨੂੰ ਟਾਈਫਾਈਡ 'ਚ ਬਦਲਣਗੇ, ਅਤੇ ਤੁਹਾਡੀ ਜੇਬ ਦਾ ਜਲੂਸ ਕੱਢ ਦੇਣਗੇ ਉਹਨਾਂ ਕੋਲ, ਇੰਨੇ ਕੁ ਮਤਲਬ ਕਿ ਤੁਹਾਨੂੰ ਚੱਕਰ ਅਤੇ ਇੰਨੇ ਕੁ ਡਰਾਵੇ ਦੇ ਦੇ ਕੇ, ਅਤੇ ਦਵਾਈਆਂ ਅਤੇ ਟੀਕੇ ਮਹਿੰਗੇ ਮਹਿੰਗੇ ਹਾਂਜੀ ਲਾ ਕੇ, ਕੀ ਕਰਨ ਲੋਕ ਵੀ ਵਿਚਾਰੇ, ਇੱਧਰ ਖਾਈ ਉੱਧਰ ਟੋਇਆ, ਅਤੇ ਮਰੀਜ਼ ਮੋਇਆ ਕੇ ਮੋਇਆ। ਸਾਡੇ ਡਾਕਟਰ ਜਿਹੜੇ ਨੇ ਨਾ, ਇਹ ਡਾਕੂਆਂ ਤੋਂ ਉੱਪਰ ਨੇ। ਚੰਗੇ ਡਾਕਟਰ ਵੀ ਹੈਗੇ ਨੇ, ਨੋ ਡਾਊਟ, ਬਹੁਤ ਬਹੁਤ ਵਧੀਆ ਡਾਕਟਰ ਵੀ ਨੇ, ਜਿਨ੍ਹਾਂ 'ਤੇ ਮਾਣ ਹੈ, ਜਿਨ੍ਹਾਂ ਨਾਮਣਾ ਕਰਵਾਇਆ, ਫਾਰਨ ਕੰਟਰੀਆਂ 'ਚੋਂ ਆਣ ਕੇ ਇੰਡੀਆ ਦੇ ਵਿੱਚ ਇਲਾਜ ਕਰਵਾਇਆ ਜਾਂਦਾ। ਖੈਰ ਉਹ ਇਲਾਜ ਮਹਿੰਗੇ ਨੇ, ਮੈਂ ਆਮ ਜਨਤਾ ਦੀ ਗੱਲ ਕਰ ਰਿਹਾ, ਆਮ ਜਨਤਾ ਉਹਨਾਂ ਹੌਸਪੀਟਲਸ ਦੇ ਵਿੱਚ ਨਹੀਂ ਜਾ ਸਕਦੀ। ਜਦੋਂ ਅਸੀਂ ਸਕੂਲੇ ਪੜ੍ਹਦੇ ਹੁੰਦੇ ਸਾਂ, ਅਤੇ ਸਾਡੇ ਪਿੰਡ ਇੱਕ ਔਰਤ ਹੁੰਦੀ ਸੀ ਜਿਹਦਾ ਨਾਂ ਸੀ ਅਤਰ ਕੌਰ। ਰੰਗ ਪੱਕਾ, ਸੇਦ ਭਾਰੀ, ਚੌੜੀਆਂ ਨਾਸਾਂ, ਅਤੇ ਇੱਕ ਦੰਦ ਲਵਾਇਆ ਸੀ ਉਹਨੇ ਸੋਨੇ ਦਾ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਸੋਨੇ ਦੇ ਦੰਦ, ਇਹ ਮੈਂ 50 ਸਾਲ ਪੁਰਾਣੀਆਂ ਗੱਲਾਂ ਕਰ ਰਿਹਾ। ਅੱਛਾ, ਉਹਦੀ ਕੋਈ ਸੰਤਾਨ ਨਹੀਂ ਸੀ। ਉਹ ਸਾਡੇ ਪਿੰਡ ਦੀ ਇਨਫੋਰਮੇਸ਼ਨ ਬਿਊਰੋ ਸੀ। ਗੱਲ ਕੀ ਜੀ, ਇੱਕ ਇਨਫੋਰਮੇਸ਼ਨ ਪਿੰਡ ਦੀ, ਸਾਡਾ ਪਿੰਡ ਐਡਾ ਵੱਡਾ ਨਹੀਂ ਸੀ ਅਤੇ ਛੋਟਾ ਵੀ ਨਹੀਂ ਸੀ, ਮਿਡਲ ਕਲਾਸ ਜਿਹਾ ਪਿੰਡ ਸੀ। ਅਤੇ ਇੱਕ ਇਨਫੋਰਮੇਸ਼ਨ ਉਸ ਬੀਬੀ ਦੇ ਕੋਲ ਹੁੰਦੀ ਸੀ, ਕਿਹੜੀ ਸੱਸ ਅਤੇ ਨੂੰਹ ਦੀ ਆਪਸ 'ਚ ਨਹੀਂ ਬਣਦੀ, ਕਿਹੜੇ ਭਰਾ ਅੱਡ ਹੋਣ ਨੂੰ ਫਿਰਨ ਡਏ ਨੇ ਅਤੇ ਰੋਜ਼ ਕਪਾਤ ਉਹਨਾਂ ਦੇ ਘਰ 'ਚ ਹੁੰਦਾ ਅੰਦਰ ਖਾਤੇ, ਅਤੇ ਕਿਹੜੀ ਕੁੜੀ ਦੇ ਲੱਛਣ ਨਹੀਂ ਚੰਗੇ, ਕਿੰਨੇ ਕੋਠੇ ਤੋਂ ਕਿਹਦੇ ਵੱਲ ਰੁੱਕਾ ਸੁੱਟਿਆ ਸੀ, ਰੁੱਕਾ ਦੋਸਤੋ ਲਵ ਲੈਟਰ, ਕਿਹੜੇ ਬੰਦੇ ਨੇ ਰਾਤੀ ਆਪਣੀ ਜਨਾਨੀ ਕੁੱਟੀ ਹੈ, ਪਿਛਲੇ ਹਫ਼ਤੇ ਰੌਲਾ ਪੈਣ 'ਤੇ ਰਾਤ ਨੂੰ ਹਨੇਰੇ ਵਿੱਚ ਜਿਹੜਾ ਬੰਦਾ ਕੰਧ ਟੱਪ ਕੇ ਦੌੜਿਆ ਸੀ, ਕਿਸੇ ਨੂੰ ਪਤਾ ਨਹੀਂ ਲੱਗਾ ਕੌਣ ਸੀ ਉਹ ਲੱਖਾ ਸੀ, ਇਹਨੂੰ ਪਤਾ ਜੇ ਸਾਰੇ ਪਿੰਡ ਨੂੰ ਨਹੀਂ ਪਤਾ। ਹਰ ਤਰ੍ਹਾਂ ਦੀ ਜਿਹੜੀ ਕਾਰਵਾਈ ਪਿੰਡ 'ਚ ਰਾਤ ਨੂੰ ਹੁੰਦੀ ਹੈ, ਆਤਰ ਕੌਰ ਨੂੰ ਇੱਕ ਗੱਲ ਦਾ ਪਤਾ ਹੁੰਦਾ ਸੀ, ਅਤੇ ਇਹ ਸਾਰਾ ਕੁਝ ਤਕਰੀਬਨ 80% ਠੀਕ ਹੁੰਦਾ ਸੀ। ਯਾਰ ਹੈਰਾਨੀ ਦੀ ਗੱਲ, ਬਹੁਤ ਹੈਰਾਨੀ ਦੀ ਗੱਲ, ਹਨੇਰੀ ਰਾਤ 'ਚ ਕਿੱਦਾਂ ਪਤਾ ਲੱਗਦਾ ਹੁੰਦਾ ਸੀ ਵੀ ਫਲਾਣੀ ਗਲੀ 'ਚ ਫਲਾਣੇ ਘਰ ਕੀ ਵਾਪਰਿਆ। ਉਦੋਂ ਤਾਂ CCTV ਕੈਮਰੇ ਵੀ ਨਹੀਂ ਹੁੰਦੇ, ਮੋਬਾਈਲ ਵੀ ਨਹੀਂ ਸੀ ਹੁੰਦੇ, ਹੈ ਪਤਾ ਨਹੀਂ ਇਹਦੇ ਕੋਲ ਕਿਹੜਾ ਨਾਈਟ ਵਿਜ਼ਨ ਕੈਮਰਾ ਸੀ,
ਕਿ ਇਹ ਹਰ ਘਰ 'ਤੇ ਫੋਕਸ ਕਰ ਸਕਦੀ ਹੁੰਦੀ ਸੀ ਵੀ ਇੱਥੇ ਕੀ ਹੋਣ ਡਿਆ, ਰੱਬ ਹੀ ਜਾਣੇ। ਇਹ ਉਹਦਾ ਆਰਟ ਜਿਹੜਾ ਸੀ ਕਮਾਲ ਦਾ ਆਰਟ ਸੀ। ਜਿੱਦਾਂ ਮੈਂ ਅਰਜ਼ ਕੀਤੀ ਹੈ ਕਿ 80% ਗੱਲਾਂ ਵੀ ਸਹੀ ਹੁੰਦੀਆਂ ਸਨ। ਜਾਂ ਕੋਈ ਇਹਦੇ ਕੋਲ ਖੁਫੀਆ ਵਿਭਾਗ ਸੀ ਜਿਹਦੇ ਤੋਂ ਇਹ ਇਨਫੋਰਮੇਸ਼ਨ ਲੈਂਦੀ ਹੁੰਦੀ ਸੀ। ਅਤੇ ਸਾਡੇ ਪਿੰਡ ਦਾ ਇੱਕ ਸੇਠ ਆਦਮੀ ਹੁੰਦਾ ਸੀ, ਉਹਦੇ ਕੋਲ ਫੈਕਟਰੀ ਸੀ ਅੰਮ੍ਰਿਤਸਰ ਵਿੱਚ। ਉਹ ਹਰ ਵੀਕਐਂਡ 'ਤੇ ਪਿੰਡ ਆਉਂਦਾ ਅਤੇ ਆਤਰ ਕੌਰ ਉਹਨੂੰ ਹਫ਼ਤੇ ਦੀ ਪੂਰੀ ਰਿਪੋਰਟ ਦਿੰਦੀ। ਅਤੇ ਜੇ ਤੁਸੀਂ ਕੋਈ ਕਿਸੇ ਕਿਸਮ ਦੀ ਵੀ ਕੋਈ ਰਿਪੋਰਟ ਲੈਣੀ ਆ ਪਿੰਡ ਵਿੱਚ ਬੀਤੇ ਸਮੇਂ ਦੀ ਜਾਂ ਪ੍ਰੈਜੈਂਟ ਸਮੇਂ ਦੀ, ਜਿਹੜਾ ਤੁਹਾਨੂੰ ਪਤਾ ਨਾ ਹੋਏ, ਚਲੇ ਜਾਓ ਇਸ ਬੀਬੀ ਕੋਲ, ਥੋੜ੍ਹੀ ਜਿਹੀ ਪਿਆਰ ਨਾਲ ਇਹਦੇ ਨਾਲ ਗੱਲਬਾਤ ਕਰੋ, ਚਾਪਲੂਸੀ ਕਰੋ, ਪਹਿਲਾਂ 2-4 ਇੱਧਰ ਉੱਧਰ ਦੀਆਂ ਮਾਰੋ, ਫਿਰ ਇਹਨੂੰ ਪੁੱਛੋ, ਇਹ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਦੇਗੀ ਭਾਈ ਰਾਤੀਂ ਹੋਇਆ ਕੀ ਹੈ ਜਾਂ ਉਸ ਮਹੱਲੇ ਗੱਲ ਕੀ ਹੈ। ਸੱਜਣੋ, ਇੱਕ ਕੁੜੀ ਸੀ ਸਾਡੇ ਪਿੰਡ ਵਿੱਚ, ਉਹਦੇ ਬਾਰੇ ਇਹ ਬੀਬੀ ਅਤਰ ਕੌਰ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਪੇਸ਼ਗੋਈ ਕੀਤੀ ਸੀ ਅਤੇ ਕਹਿੰਦੀ ਸੀ, ਮੇਰੀ ਗੱਲ ਯਾਦ ਰੱਖਿਓ, ਐਵੇਂ 3 ਕੁ ਮਹੀਨੇ ਤੱਕ ਇਹ ਕੁੜੀ ਕਿਸੇ ਨਾ ਕਿਸੇ ਮੁੰਡੇ ਨਾਲ ਨਿਕਲ ਜਾਏਗੀ। ਪਰ ਹੋਇਆ ਦੋਸਤੋ ਇੰਜ, ਇਹਦੇ ਬਿਲਕੁਲ ਉਲਟ ਹੋਇਆ। ਉਸੇ ਸਾਲ ਦੇ ਅਖੀਰ ਦੇ ਵਿੱਚ ਨਾ ਅਤਰ ਕੌਰ ਆਪ ਨਿਕਲ ਗਈ, ਅਤੇ ਕਿੱਥੇ ਗਈ, ਕਿਹਦੇ ਨਾਲ ਗਈ, ਅੱਜ ਤੱਕ ਪਤਾ ਨਹੀਂ ਲੱਗਾ। ਉਹ ਕਿਸੇ ਹੋਰ ਸਟੇਟ 'ਚ ਚਲੇ ਗਈ ਆ, ਇਹ ਪਾਸਾ ਹੀ ਛੱਡ ਗਈ ਹੋਣੀ ਆ ਮੇਰਾ ਖਿਆਲ ਹੈ ਸਾਡਾ। ਅੱਜ ਤੋਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤਾ, ਕਿਉਂਕਿ 50 ਸਾਲ ਦੀਆਂ ਗੱਲਾਂ ਨੇ, ਸਾਡਾ ਪਿੰਡ ਅਨਪੜ੍ਹਾਂ ਦਾ ਪਿੰਡ ਸੀ ਟੋਟਲੀ, ਅਤੇ ਬਾਰਡਰ ਦੇ ਲਾਗੇ ਹੋਣ ਕਰਕੇ ਡਿਵੈਲਪ ਵੀ ਨਹੀਂ ਸੀ। ਪਿੰਡ 'ਚੋਂ ਇੱਕ ਮੈਂ ਅਤੇ ਇੱਕ ਲੰਬੜਾਂ ਦਾ ਮੁੰਡਾ ਤਰਸੇਮ, ਅਸੀਂ ਪਹਿਲੇ ਮੁੰਡੇ ਸਾਂ ਜਿਹੜੇ ਕਾਲਜ ਗਏ। ਜਦੋਂ ਸਾਡੇ ਪਿੰਡ ਦਾ ਇਤਿਹਾਸ ਕਿਤੇ ਲਿਖਿਆ ਜਾਵੇਗਾ ਨਾ, ਮੇਰਾ ਅਤੇ ਤਰਸੇਮ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ ਕਿ ਇਹ ਪਹਿਲੇ ਮੁੰਡੇ ਹਨ ਜਿਹੜੇ ਕਾਲਜ ਗਏ ਸਨ। ਅਤੇ ਮੈਂ ਸਾਰੇ ਪਿੰਡ ਦੀਆਂ ਚਿੱਠੀਆਂ ਪੜ੍ਹਦਾ ਹੁੰਦਾ ਸੀ। ਲੋਕ ਹਫ਼ਤਾ ਹਫ਼ਤਾ 3-3, 4-4 ਦਿਨ ਬੋਝਿਆਂ 'ਚ ਪਾ ਛੱਡਦੇ ਹੁੰਦੇ ਸਨ, ਮੈਨੂੰ ਵੀ ਕਦੋਂ ਟੱਕਰੇਗਾ ਅਤੇ ਉਹਦੇ ਕੋਲੋਂ ਚਿੱਠੀ ਪੜ੍ਹਾਵਾਂਗੇ। ਅਤੇ ਮੈਨੂੰ ਪਿੰਡ ਵਾਲੇ ਲੋਕ ਪਾੜੂ ਕਹਿੰਦੇ ਹੁੰਦੇ ਸਨ। ਉਦੋਂ ਖੇਤੀਬਾੜੀ ਇੰਨੀ ਉੱਨਤ ਨਹੀਂ ਸੀ। ਸਾਡੇ ਪਿੰਡ ਸਿਰਫ ਕਣਕ ਅਤੇ ਕਮਾਦ ਜਾਂ ਪੱਠੇ ਵਗੈਰਾ ਹੀ ਬੀਜਦੇ ਹੁੰਦੇ ਹਨ ਲੋਕ, ਉਹ ਵੀ ਰੱਬ ਦੇ ਆਸਰੇ, ਜੇ ਮੀਂਹ ਕਿਤੇ ਪੈ ਜਾਏ ਤਾਂ ਹੋ ਜਾਣੇ ਨੇ, ਕਿਉਂਕਿ ਪਾਣੀ ਦਾ ਪ੍ਰਬੰਧ ਤਾਂ ਕੋਈ ਹੁੰਦਾ ਨਹੀਂ ਸੀ, ਬੰਬੀਆਂ ਵਗੈਰਾ ਨਹੀਂ ਸੀ। ਅਤੇ ਖਾਸ ਕਰਕੇ ਸਾਡੇ ਪਿੰਡ ਦੇ ਆਲੇ ਦੁਆਲੇ ਹੋਰ 2-3 ਪਿੰਡਾਂ ਦੀ ਜ਼ਮੀਨ ਬੰਜਰ ਸੀ, ਰੇਤ ਹੀ ਰੇਤ, ਕਾਈ ਉੱਗੀ, ਮਲੇ ਬੇਰਾਂ ਵਾਲੇ ਮਲੇ ਹੋਣੇ, ਅਸੀਂ ਡੰਗਰ ਚਾਰਦੇ ਹੁੰਦੇ ਸੀ ਅਤੇ ਬੇਆਬਾਦ ਜ਼ਮੀਨਾਂ ਪਈਆਂ ਹੁੰਦੀਆਂ ਸਨ, ਉੱਥੇ ਕੀ ਹੋਣਾ। ਪਿੰਡ ਵਾਲੇ ਸਿਰਫ ਡੰਗਰਾਂ ਨੂੰ ਪੱਠੇ ਪਾਉਂਦੇ ਅਤੇ ਦੁਪਹਿਰ ਤੋਂ ਲੈ ਕੇ ਲੋਢੇ ਵੇਲੇ ਤੱਕ ਤਾਸ਼ ਖੇਡਦੇ ਬੋਰਡ ਦੇ ਥੱਲੇ ਬਹਿ ਕੇ। ਉਦੋਂ ਪੱਖੇ ਥੋੜ੍ਹੇ ਹੁੰਦੇ ਹਨ ਘਰਾਂ 'ਚ, ਬੋਰਡ ਦੀ ਠੰਡੀ ਛਾਂ ਹੁੰਦੀ ਸੀ ਅਤੇ ਬੋਰਡ ਬਹੁਤ ਥੱਲੇ ਖੂਹੀ ਹੁੰਦੀ ਸੀ। ਔਰਤਾਂ ਵੀ ਚਾਦਰਾਂ ਕੱਢ ਰਹੀਆਂ ਹੁੰਦੀਆਂ ਹਨ, ਡੰਗਰ ਬੱਜੇ ਹੁੰਦੇ ਸੀ, ਬੱਚੇ ਖੇਡ ਰਹੇ ਹੁੰਦੇ ਸਨ। ਅਤੇ ਪਰਲੇ ਪਾਸੇ ਜਾ ਕੇ ਇੱਕ ਜਾਮਨੂ ਵੀ ਨਾਲ ਹੈਗਾ ਸੀ, ਇੱਕ ਪਿੱਪਲ ਵੀ ਲਾਗੇ ਹੈਗਾ ਸੀ, ਬੜੀ ਠੰਡੀ ਛਾਂ ਵਿੱਚ ਨਹਿਰ ਵਗਦੀ ਸੀ ਛੋਟੀ ਜਿਹੀ। ਅਤੇ ਉਹ ਉੱਥੇ ਮਤਲਬ ਕਿ ਮੇਲੇ ਲੱਗੇ ਹੁੰਦੇ ਸੀ ਅਤੇ ਤਾਸ਼ ਵਾਲੇ ਪਰਲੇ ਪਾਸੇ ਜਾਮ ਨੂੰ ਥੱਲੇ ਬਹਿ ਕੇ ਅਤੇ ਬੋਰਡ ਹੀ ਸੀ ਉਹ ਵੀ, ਜਾਮ ਨੂੰ ਉਸ ਤੋਂ ਪਰਾਂ ਹੀ ਬੋਰਡ ਦੇ ਥੱਲੇ ਪੈ ਕੇ ਇਹਨਾਂ ਦੇ ਤਾਸ਼ ਖੇਡਦੇ ਹੁੰਦੇ ਸਨ। ਜਦੋਂ ਤਾਸ਼ ਦੀ ਸਿਰ ਧੜ ਦੀ ਬਾਜੀ ਲੱਗੀ ਹੁੰਦੀ ਅਤੇ ਇੱਕ ਅਜੀਬ ਕਿਸਮ ਦੀ ਕਾਵਾਂ ਰੌਲੀ ਹੁੰਦੀ ਅਤੇ 8-10 ਮੈਚ ਵੇਖਣ ਵਾਲੇ 12 ਜਣੇ ਆਲੇ ਦੁਆਲੇ ਬੈਠੇ ਹੁੰਦੇ, ਹਾਂਜੀ, ਅਤੇ ਇੱਕ ਕੁੜੀ ਆਈ ਦੋਸਤੋ ਜਿਹਦੀ ਉਮਰ ਕੋਈ 6 ਜਾਂ 7 ਸਾਲ ਸੀ, ਸਿਰ ਦੇ ਦੋਵੇਂ ਪਾਸੇ ਲਾਲ ਰੰਗ ਦੇ ਖੂਬਸੂਰਤ ਰੇਬਨ
ਹਾਂਜੀ, ਲੰਡੀ ਜਿਹੀ ਕਮੀਜ਼ ਪਾਈ ਉਹਨੇ ਅਤੇ ਮੁੰਡਿਆਂ ਵਾਲਾ ਕੱਛਾ ਪਾਇਆ, ਪਤਲੀ ਜਿਹੀ ਸੁੱਕੀਆਂ ਲੱਤਾਂ, ਪਰ ਸਰੀਰ 'ਚ ਪੂਰੀ ਫੁਰਤੀ ਸੀ ਉਹਦੇ 'ਚ। ਅਤੇ ਆਵਾਜ਼ ਮਾਰ ਕੇ ਕਹਿੰਦੀ ਹੈ, ਚਾਚਾ ਰੋਟੀ ਪੱਕ ਗਈ ਆ, ਆਣ ਕੇ ਖਾ ਲੈ। ਅਤੇ ਦੂਸਰਾ ਲਾਗੋਂ ਬੋਲਿਆ, ਇਹ ਚਾਚੇ ਦੀ ਗੇਮ ਫਸੀ ਹੈ, ਚਾਚਾ ਨਹੀਂ ਆ ਸਕਦਾ, ਜਾ ਚਾਚੀ ਨੂੰ ਕਹਿ ਰੋਟੀ ਇੱਥੇ ਹੀ ਲੈ ਕੇ ਆ ਜਾਏ ਚਾਚੇ ਦੀ। ਇੱਕ ਹੋਰ ਲਾਗੋਂ ਬੋਲਿਆ ਹੱਸ ਕੇ, ਕਹਿੰਦਾ ਚਾਚੀ ਨੂੰ ਕਹੀ ਸਾਡੀ ਵੀ ਨਾਲ ਲਈ ਆਏ, ਚੌਂ ਬੰਦਿਆਂ ਦੀ ਰੋਟੀ ਲੈ ਕੇ ਆਵੇ ਚਾਚੀ। ਇੰਨੇ ਕੁ ਬਿਜੀ ਨੇ ਕਿ ਰੋਟੀ ਖਾਣ ਦਾ ਵੀ ਟਾਈਮ ਨਹੀਂ ਹੈਗਾ ਇਹਨਾਂ ਕੋਲ। ਅਤੇ ਗੱਲ ਇੱਦਾਂ ਬਈ, ਤਾਸ਼ ਖੇਡਦੇ ਖੇਡਦੇ ਗਰਮ ਹੁੰਦੇ ਰਹਿੰਦੇ। ਓਏ ਤੂੰ ਪੱਟਾ ਵਿਖਾਇਆ ਚੋਰੀ ਅਗਲੇ ਨੂੰ, ਰੰਗ ਵਿਖਾਇਆ, ਤੂੰ ਅੱਖ ਮਾਰੀ ਹੈ ਬਚਾ ਕੇ, ਮੈਂ ਵੇਖ ਲਿਆ। ਦੂਜੇ ਨੇ ਕਹਿਣਾ ਵਾ ਤੂੰ ਜੀਭ ਕੱਢੀ ਹੈ, ਤੂੰ ਰੋਂਦ ਮਾਰਦਾ। ਅਤੇ ਐਂਡ ਵਿੱਚ ਇਹ ਕੋਈ 40, ਕੋਈ 50, ਕੋਈ 65, ਕੋਈ 60 ਸਾਲ ਦਾ ਇਹ ਹੁੰਦੇ ਹਨ, ਅਤੇ 10-12 ਜਣੇ ਇਹਨਾਂ ਨੂੰ ਵੇਖਣ ਵਾਲੇ। ਐਂਡ ਵਿੱਚ ਇਹ ਜੁੱਤੀਓ ਜੁੱਤੀ ਅਤੇ ਘੋਲਦਿਆਂ ਇੱਕ ਦੂਜੇ ਦੀਆਂ ਕਮੀਜ਼ਾਂ ਪਾੜਦੇ, ਬੱਚਿਆਂ ਵਾਲੀ ਲੜਾਈ ਇਹਨਾਂ ਦੀ ਹੁੰਦੀ ਸੀ, ਰੋਜ਼ ਦਾ ਕੰਮ ਸੀ, ਹੂਰੇ ਘਸੁੰਨ ਥੱਲੇ ਉੱਤੇ, ਫਿਰ ਅਸੀਂ ਇਹਨਾਂ ਨੂੰ ਛਡਾਉਂਦੇ ਬੱਚੇ ਛੋਟਿਆਂ ਨੂੰ ਇਹਨਾਂ ਨੂੰ। ਅਤੇ ਇਹਨਾਂ ਨੇ ਕੱਪੜੇ ਪਾੜੇ ਹੁੰਦੇ, ਅਤੇ ਅਗਲੇ ਦਿਨ ਫਿਰ ਪਿਛਲੀ ਲੜਾਈ ਭੁੱਲ ਕੇ ਇਹਨਾਂ ਦਾ ਫਿਰ ਮਤਲਬ ਕਿ। ਅਤੇ ਮੈਂ ਨਾ ਇੱਧਰ ਜਦੋਂ ਜਰਮਨੀ ਆਇਆ ਉਦੋਂ ਇਹਨਾਂ ਹਾਲਾਤਾਂ 'ਤੇ ਕਵਿਤਾ ਲਿਖੀ ਮੈਂ, ਅਤੇ ਉਹਦਾ ਮੈਂ ਪੂਰੀ ਕਵਿਤਾ 'ਤੇ ਨਹੀਂ ਪੜ੍ਹਾਂਗਾ, ਉਹਦੀ ਝਲਕ ਹੀ ਤੁਹਾਨੂੰ ਵਿੱਚ ਮਾੜੀ ਜਿਹੀ ਦਿਆਂਗਾ, ਕਿਉਂਕਿ ਫਿਰ ਉਹ ਟਾਈਮ ਜ਼ਿਆਦਾ ਹੋ ਜਾਣਾ ਅਤੇ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਨਹੀਂ ਕਰ ਪਾਵਾਂਗਾ। ਉਹ ਇਸ ਤਰ੍ਹਾਂ ਜੀ ਕਿ ਅਨਪੜ੍ਹਤਾ ਕਾਲਾ ਕਲੇਸ਼ ਅਤੇ ਜਾਦੂ ਦਾ ਦੌਰ ਚੱਲੇ, ਛੱਪੜ ਕੰਢੇ ਪਖੰਡੀ ਸਾਧ ਦਾ ਡੇਰਾ ਜੇ, ਬੰਜਰ ਜ਼ਮੀਨਾਂ ਘਰਾਂ ਵਿੱਚ ਭੰਗ ਭੁੱਜੇ, ਇਹ ਉਜੰਡਾ ਦਾ ਸ਼ੀਨੇ ਪਿੰਡ ਮੇਰਾ ਜੇ। ਬੰਜਰ ਜ਼ਮੀਨਾਂ ਘਰਾਂ ਵਿੱਚ ਭੰਗ ਭੁੱਜੇ, ਇਹ ਉਜੰਡਾ ਦਾ ਸ਼ੀਨੇ ਪਿੰਡ ਮੇਰਾ ਜੇ। ਬਾਈ ਨਫ਼ਰਤ ਘੁਮਾਂਡ ਅਤੇ ਹੰਕਾਰ ਪ੍ਰਧਾਨ ਏ ਇੱਥੇ, ਨਿਮਾਣੀ ਅਕਲ ਲਈ ਮਾਸਾ ਵੀ ਥਾਂ ਹੈ ਨਹੀਂ, ਖੰਭਾਂ ਦੀਆਂ ਡਾਰਾਂ ਅਤੇ ਚੁਗਲੀਆਂ ਦਾ ਦੌਰ ਚੱਲੇ, ਇਸ ਪਿੰਡ ਵਿੱਚ ਸਕੂਲ ਦਾ ਨਾਂ ਹੈ ਨਹੀਂ। ਅਸੀਂ ਦੂਜੇ ਪਿੰਡ ਪੜ੍ਹਨ ਜਾਂਦੇ ਹੁੰਦੇ ਹਾਂ ਜਦੋਂ ਪ੍ਰਾਇਮਰੀ 'ਚ ਪੜ੍ਹਦੇ ਹਾਂ। ਹਮਦਰਦੀ ਪਿਆਰ ਅਤੇ ਅਕਲ ਦੀ ਘਾਟ ਇੱਥੇ, ਪਰ ਮੂਰਖਤਾ ਵਿੱਚ ਹੈਨ ਝੰਡੇ, ਹਮਦਰਦੀ ਪਿਆਰ ਅਤੇ ਅਕਲ ਦੀ ਘਾਟ ਇੱਥੇ, ਪਰ ਮੂਰਖਤਾ ਵਿੱਚ ਹੈਨ ਝੰਡੇ, ਨੂੰ ਸੱਸ ਘਰ ਵਿੱਚ ਗਲੀ ਵਿੱਚ ਲੜਨ ਕੁੱਤੇ, ਅਤੇ ਤਾਸ਼ ਖੇਡਦੇ ਛੱਤੇ ਖੋਣ ਬੰਦੇ। ਨੂੰ ਸੱਸ ਘਰ ਵਿੱਚ ਗਲੀ ਵਿੱਚ ਲੜਨ ਕੁੱਤੇ, ਅਤੇ ਤਾਸ਼ ਖੇਡਦੇ ਛੱਤੇ ਖੋਣ ਬੰਦੇ। ਇਹ ਕਿਤੇ ਮੈਂ ਤੁਹਾਨੂੰ ਫੇਰ ਸਾਰੀ ਸੁਣਾਵਾਂਗਾ। ਗੱਲ ਇੱਦਾਂ ਵੀ ਇਹ ਤਾਂ ਹੋ ਗਿਆ ਸਾਡੇ ਪਿੰਡ ਦਿਆਂ ਲੋਕਾਂ ਦਾ ਹਾਲ। ਅਗਾਂਹ ਆਉਂਦੇ ਹਾਂ ਕਿ ਸਿਆਲ ਵਿੱਚ ਨਾ, ਜਦੋਂ ਸਿਆਲ ਆ ਜਾਂਦਾ ਅਤੇ ਬੁੱਢੇ ਬਾਬੇ ਜਿਹੜੇ ਹੁੰਦੇ ਸਨ, ਇਹ ਨਾ ਕੋਈ ਉਹ ਹੁੰਦੇ ਸਨ ਕੋਈ 6-7 ਜਣੇ, ਡੱਬੀਆਂ ਵਾਲੇ ਖੇਸ ਜਿਹੜੇ ਹੁੰਦੇ ਹਨ, ਹੈਂ, ਉਹਨਾਂ ਦੀਆਂ ਬੁੱਕਣਾਂ ਮਾਰ ਕੇ ਕੰਧ ਨਾਲ ਲੱਗ ਕੇ ਸਾਰਾ ਦਿਨ ਇਹ ਧੁੱਪ ਸੇਕਦੇ, ਉੱਥੋਂ ਦੀ ਪਿੰਡ ਦੀਆਂ ਜਨਾਨੀਆਂ ਬੰਦੇ ਬੱਚੇ ਬੁੱਢੇ ਨੰਗਦੇ, ਸਾਰਾ ਦਿਨ ਧੁੱਪ ਸੇਕਦੇ, ਮੂੰਹ ਤੱਕ ਇਹਨਾਂ ਨੇ ਬਕਾਲ ਬੁੱਕਣਾਂ ਮਾਰੀਆਂ ਹੁੰਦੀਆਂ। ਅਤੇ ਇਹ ਨਾ ਹਰ ਆਉਂਦੀ ਜਾਂਦੀ ਜਨਾਨੀ ਕੁੜੀ ਨੂੰ ਬੁਲਾਉਂਦੇ, ਜਦੋਂ ਉਹ ਲੰਘ ਜਾਂਦੀ ਅਤੇ ਉਹਦੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ। ਓਨੀ ਦੇਰ ਨੂੰ ਉਹ ਬੁੱਢਾ ਇਹਨਾਂ ਨੂੰ ਚੰਗਾ ਭਲਾ ਦਿਸਦਾ ਹੁੰਦਾ ਸੀ ਇੱਕ ਅੱਧੇ ਨੂੰ। ਇਹਨਾਂ ਨੇ ਕਹਿਣਾ, ਕੁੜੇ ਕੌਣ ਕੌਣ ਹੈ, ਕੌਣ ਆ ਰਹੀ ਹੈ, ਉਹ ਜਿਹੜੀ ਕੋਈ ਆਉਣ ਰਹੀ ਹੋਏਗੀ। ਉਹਨੇ ਕਹਿਣਾ, ਤਾਇਆ ਮੈਂ ਮੀਕੋ। ਅੱਛਾ ਮੀਕੋ ਹੈ, ਮੀਕੋ ਨਾਲ ਜੋ ਇਹਨਾਂ ਨੇ ਗੱਲਾਂ ਕੀਤੀਆਂ ਅਗਰ ਮੈਂ ਉਹ ਦੱਸਣ ਲੱਗਾਂਗਾ ਨਾ, ਫਿਰ ਕੀ ਕੀਤਾ, ਮਤਲਬ ਕਿ ਇਹਨਾਂ ਇੱਕ ਹੋਰ ਕੋਈ ਪਾਥੀਆਂ ਲੈ ਕੇ ਆਈ ਜਨਾਨੀ, ਅਤੇ ਕਹਿੰਦਾ ਇਹਨੂੰ ਤੂੰ ਬੁਲਾ।
ਉਹ ਵੀ ਕੁੜੇ ਕੌਣ ਹੈ ਪਿੰਡ ਦੀਆਂ ਇਹਨਾਂ ਨੇ ਉਹ, ਅਸੀਂ ਨਾ ਨੁੱਕਰੇ ਲਾ ਕੇ ਇਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਹਾਂ ਵੀ ਇਹ ਰਿਮਾਰਕਸ ਕੀ ਦਿੰਦੇ ਨੇ ਅੱਗੋਂ। ਇਹਨਾਂ ਦਾ ਸਾਰੀ ਦਿਹਾੜੀ ਇਹ ਕੰਮ ਹੁੰਦਾ ਸੀ। ਅੱਛਾ ਫਿਰ ਇਹਨਾਂ ਦਾ ਫਿਰ ਅਸੀਂ ਵੀ ਇਹਨਾਂ 'ਤੇ ਲੱਗ ਕੇ ਖਲੋ ਜਾਣਾ, ਹੋਰ ਵੀ ਲੋਕਾਂ ਨੇ ਆਣ ਕੇ ਖਲੋ ਜਾਣਾ। ਫਿਰ ਬੁੱਢੇ ਆਪਣੇ ਤਜਰਬੇ ਦੀਆਂ ਬਹੁਤ ਅਜੀਬੋ ਗਰੀਬ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸੀ। ਸ਼ਾਮ ਵੇਲੇ ਇੱਕ ਬੇਆਬਾਦ ਜਗ੍ਹਾ ਦੇ ਵਿੱਚ, ਜਿੱਧਰ ਮੈਂ ਤੁਹਾਨੂੰ ਦੱਸਿਆ ਕਿ ਹੁੰਦਾ ਕੁਛ ਨਹੀਂ ਸੀ ਅਤੇ ਐਵੇਂ ਕਾਹੀ ਕਾਹੀ ਕੂਹੀ ਹੁੰਦੀ ਸੀ, ਉੱਧਰ ਅੱਗ ਲੱਗੀ ਕਿਤੇ। ਇੱਕ ਬਜ਼ੁਰਗ ਨੇ ਕਿਹਾ ਜਿੱਥੇ ਅੱਗ ਲੱਗ ਬਲਦੀ ਹੈ ਨਾ ਰਾਤ ਨੂੰ, ਉੱਥੇ ਭੂਤਾਂ ਦਾ ਵਿਆਹ ਹੋ ਰਿਹਾ ਹੁੰਦਾ। ਫਿਰ ਦੋ ਹੋਰ ਦੂਜਿਆਂ ਨੇ ਸਾਨੂੰ ਭੂਤਾਂ ਬਾਰੇ ਕਿੱਸੇ ਸੁਣਾਏ, ਵੰਨ ਸਵੰਨੇ, ਸਾਰੇ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹਨਾਂ ਦੱਸਿਆ ਕਿ 20 ਸਾਲ ਦੀ ਗੱਲ ਹੈ, ਤਰਖਾਣਾ ਦੀ ਨੂੰਹ ਨੂੰ ਮੜੀਆਂ 'ਚੋਂ ਸਲੇਡਾ ਚੰਬੜ ਗਿਆ, ਥਾਲੀਆਂ ਅਤੇ ਘੜੇ ਵਜਾਉਣ ਵਾਲਿਆਂ ਨੂੰ 1 ਮਹੀਨੇ ਤੋਂ ਜ਼ਿਆਦਾ ਲੱਗ ਗਿਆ ਉਹਨੂੰ ਸਲੇਡੇ ਨੂੰ ਕੱਢਦਿਆਂ। ਜਦੋਂ ਸਲੇਡਾ ਜਾਣ ਲੱਗਾ, ਕੱਢਣ ਵਾਲਿਆਂ ਨੇ ਕਿਹਾ ਉਹਨੂੰ, ਭਈ ਸਾਨੂੰ ਕੋਈ ਸਬੂਤ ਦੇ ਕੇ ਜਾ ਕਿ ਤੂੰ ਵਾਕਿਆ ਹੀ ਚਲਾ ਗਿਆ ਮੈਂ। ਭਾਈ ਉਹ ਸਾਰੇ ਪਿੰਡ ਦੇ ਸਾਹਮਣੇ ਸਲੇਡਾ ਨਾ ਜਾਂਦਾ ਜਾਂਦਾ ਖੂਹੀ ਵਾਲੇ ਅੰਬ ਦਾ ਬਹੁਤ ਵੱਡਾ ਡਹਿਣਾ ਤੋੜ ਗਿਆ। ਇੰਨਾ ਖੜਾਕ ਹੋਇਆ ਕਿ ਸਾਰੇ ਡਰ ਕੇ ਦੌੜ ਪਏ ਕਈ, ਅਤੇ ਜੁੱਤੀਆਂ ਛੱਡ ਕੇ ਉੱਥੇ, ਏਡਾ ਵੱਡਾ। ਪਰ ਯਾਰ ਸਲੇਡਿਆਂ ਨੂੰ ਕੀ, ਉਹ ਤਾਂ ਅੰਬ ਪਹੁੰਚਾਉਣ 'ਤੇ ਪੁੱਟ ਕੇ ਵੀ ਖੜ ਸਕਦੇ ਨੇ। ਉਹਨੇ ਦੱਸਣ ਵਾਸਤੇ ਕਿ ਮੈਂ ਜਾ ਰਿਹਾ, ਜਦੋਂ ਡਹਿਣਾ ਟੁੱਟਾ ਸਭ ਚੀਕਾਂ ਮਾਰ ਕੇ ਆਪੋ ਆਪਣੇ ਘਰਾਂ ਨੂੰ ਭੱਜੇ। ਇਹ ਜਿਹੜਾ ਸਲੇਡਾ ਹੁੰਦਾ ਉਹ ਆਪਣਾ ਐਕਸਪੀਰੀਅੰਸ ਦੱਸ ਰਹੇ ਨੇ, ਇਹ ਕਈ ਰੂਪ ਵਟਾ ਸਕਦਾ, ਚਾਹੇ ਤਾਂ ਕੁੱਤਾ ਬਣ ਜਾਏ, ਇਹ ਡੰਗਰ ਵੀ ਬਣ ਜਾਂਦਾ, ਸੱਪ ਵੀ ਬਣ ਜਾਂਦਾ, ਬੰਦਾ ਵੀ ਬਣ ਜਾਂਦਾ ਵਾ ਸਲੇਡਾ ਜਿਹੜਾ ਹੁੰਦਾ। ਅਤੇ ਦੂਜਾ ਬਾਬਾ ਅੱਗੋਂ ਬੋਲਿਆ, ਭਾਈ ਜੇ ਕੋਈ ਭੂਤਨੀ ਨੇ ਜਨਾਨੀ ਦਾ ਰੂਪ ਧਾਰਿਆ ਹੋਵੇ ਨਾ, ਤਾਂ ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਸਾਡੇ ਵੱਲ ਨੂੰ ਵੇਖ ਕੇ ਕਹਿੰਦਾ, ਤੁਹਾਨੂੰ ਕੋਈ ਬੀਆਬਾਨ ਵਿੱਚ ਜਾਂ ਹਨੇਰੇ ਕਿਤੇ ਜਨਾਨੀ ਪਿੰਡੋਂ ਬਾਹਰ ਟੱਕਰ ਪਏ ਜਾਂ ਕਿਤੇ ਵੀ ਟੱਕਰ ਪਏ ਰਾਤ ਨੂੰ, ਅਤੇ ਸਭ ਤੋਂ ਪਹਿਲਾਂ ਉਹਦੇ ਪੈਰਾਂ ਵੱਲ ਵੇਖੋ, ਉਹਦੇ ਜਿਹੜੀਆਂ ਭੂਤਨੀਆਂ ਅਤੇ ਚੜੇਲਾਂ ਹੁੰਦੀਆਂ ਨੇ ਉਹਨਾਂ ਦੇ ਉਹ ਪੁੱਠਿਆਂ ਪੈਰਾਂ ਵਾਲੀਆਂ ਹੁੰਦੀਆਂ ਨੇ, ਉਹਨਾਂ ਦੇ ਪੈਰਾਂ ਦਾ ਅਗਲਾ ਹਿੱਸਾ ਪਿਛਲੇ ਪਾਸੇ ਨੂੰ ਹੁੰਦਾ, ਪੁੱਠੇ ਪੈਰ ਹੁੰਦੇ ਨੇ ਭੂਤਨੀਆਂ ਦੇ। ਅਤੇ ਇੱਦਾਂ ਕਰਿਆ ਕਰੋ, ਆਪਣੇ ਕੋਲ ਹਮੇਸ਼ਾ ਲੋਹਿਆ ਰੱਖਿਆ ਕਰੋ, ਚਾਕੂ ਰੱਖ ਲਿਆ ਫਰਜ਼ ਕਰ ਲਓ, ਜਾਂ ਬੋਝੇ 'ਚ ਕਿੱਲ ਪਾ ਕੇ ਰੱਖ ਲਏ। ਆਹ ਜਿਹੜੇ ਸਿੱਖ ਨੇ ਐਵੇਂ ਨਹੀਂ ਕੜਾ ਪਾ ਕੇ ਰੱਖਦੇ। ਦੂਸਰਾ ਫਿਲਾਸਫਰ ਬੋਲਿਆ, ਜਦੋਂ ਦਿਨੇ ਧੁੱਪ ਲੱਗੀ ਹੋਵੇ ਅਤੇ ਮੀਂਹ ਵੀ ਪੈ ਰਿਹਾ ਹੋਵੇ, ਉਦੋਂ ਕਿਤੇ ਨਾ ਕਿਤੇ ਗਿੱਦੜ ਅਤੇ ਗਿੱਦੜੀ ਦਾ ਵਿਆਹ ਹੋ ਰਿਹਾ ਹੁੰਦਾ। ਗੱਲਾਂ ਤਾਂ ਅੱਗੇ ਵੀ ਨੇ ਪਰ ਮੈਂ ਇਹਨਾਂ ਦੀਆਂ ਹੁਣ ਸਾਰੀਆਂ ਦੱਸਣ ਲੱਗਾ ਅਤੇ ਅਗਲੀਆਂ ਗੱਲਾਂ ਨਹੀਂ ਕਰ ਸਕਾਂਗਾ। ਭਾਈ ਉਦੋਂ ਮੈਂ 8ਵੀਂ 'ਚ ਪੜ੍ਹਦਾ ਹੁੰਦਾ ਹਾਂ ਜਦੋਂ ਇਹ ਬਾਬੇ ਸਾਨੂੰ ਗੱਲਾਂ ਸੁਣਾਉਂਦੇ ਹਨ ਭੂਤਾਂ ਦੀਆਂ। ਰਾਤ ਨੂੰ ਹਨੇਰੇ ਵਿੱਚ ਜਦੋਂ ਮੈਂ ਘਰ ਜਾਂਦਾ ਹੁੰਦਾ ਹਾਂ ਸੌਣ ਲੱਗਦਾ, ਤਾਂ ਮੈਨੂੰ ਜੋ ਮੈਂ ਗੱਲਾਂ ਸੁਣੀਆਂ ਸੀ ਮੈਨੂੰ ਭੂਤਾਂ ਦੇ ਨਕਸ਼ੇ ਹਨੇਰੇ ਵਿੱਚ ਦਿਸਦੇ ਹੁੰਦੇ ਸਨ। ਅਤੇ ਦੋਸਤੋ ਮੈਂ ਕੀ ਕਰਦਾ, ਡਰ ਕੇ ਮੂੰਹ 'ਤੇ ਕੰਬਲ ਲੈਂਦਾ ਆਪਣੇ ਕਮਰੇ ਵਿੱਚ ਮੈਂ ਹੁੰਦਾ ਹਾਂ, ਕੰਬਲ ਲੈ ਕੇ ਅੱਖਾਂ ਮੀਟ ਲੈਂਦਾ, ਅਤੇ ਮੈਨੂੰ ਕੰਬਲ ਦੇ ਵਿੱਚੋਂ ਦੀ ਉਹ ਭੂਤਾਂ ਦੇ ਨਕਸ਼ੇ ਦਿਸਦੇ ਜਿਹੜੇ ਮੈਂ ਇਹਨਾਂ ਦੇ ਕੋਲੋਂ ਗੱਲਾਂ ਸੁਣੀਆਂ ਸਨ ਕਿ ਭੂਤਨੀਆਂ ਕੀ ਕਰਦੀਆਂ, ਬਡਾਵੇ ਕੀ ਕਰਦੇ ਨੇ, ਉਹ ਕਿੱਦਾਂ ਦੇ ਹੁੰਦੇ ਨੇ। ਮੈਨੂੰ ਕਾਫੀ ਆਪਣੇ ਕਮਰੇ 'ਚ ਖੌਫ ਆਉਂਦਾ। ਫਿਰ ਮੈਂ ਆਪਣੀ ਮਾਂ ਨੂੰ ਆਵਾਜ਼ਾਂ ਮਾਰਦਾ ਅਤੇ ਮਾਂ ਨੂੰ ਦੱਸਦਾ ਨਾ ਕਿ ਮੈਨੂੰ ਭੂਤਾਂ ਤੋਂ ਡਰ ਆਉਂਦਾ, ਫਿਰ ਉਹ ਮਾਂ ਮੇਰੇ ਕਮਰੇ 'ਚ ਆਉਂਦੀ ਹੁੰਦੀ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਆ ਬਾਬੇ ਸੰਤ ਸਾਧ ਸਾਡੇ ਮੁਕਤੀ ਦਾਤਾ ਬਣ ਕੇ ਸਾਨੂੰ ਠੱਗਦੇ ਨੇ ਇਹ ਲੋਕ, ਐਵੇਂ ਹੀ ਉੱਪਰ ਨੂੰ ਮੂੰਹ ਕਰਕੇ ਰੱਬ ਨਾਲ ਗੱਲਾਂ ਕਰੀ ਜਾਣਗੇ, ਵੇਖਣ ਵਾਲੇ ਟਪਲਾ ਖਾ ਜਾਂਦੇ ਨੇ। ਹੈਂ ਜਦੋਂ ਕਹਿਣਗੇ ਆ ਮੰਗ ਲੈ ਬੇਟਾ ਜੋ ਮੰਗਣਾ ਹੀ ਬਾਬਿਆਂ ਤੋਂ, ਲੋ ਦੱਸੋ ਹਾਂ ਭੁੱਖਾ ਤੂੰ ਆਪ ਮਰਦਾ ਫਿਰਦਾ ਵਾ, ਤੇਰੇ ਕੋਲ ਕਿਸੇ ਨੇ ਕੀ ਮੰਗਣਾ ਬਾਈ। ਇਹ ਠੱਗੀ ਦਾ ਸਿਲਸਿਲਾ ਮੁੱਦਤਾਂ ਤੋਂ ਪੀੜ੍ਹੀਆਂ ਤੋਂ ਚੱਲਿਆ ਆਉਂਦਾ। ਧਰਮ ਦੇ ਨਾਂ 'ਤੇ ਜਿੰਨੇ ਕੁਕਰਮ ਅਤੇ ਪਖੰਡ ਭਾਰਤ ਦੀ ਧਰਤੀ 'ਤੇ ਹੁੰਦੇ ਨੇ,
ਸ਼ਾਇਦ ਹੀ ਕਿਤੇ ਹੁੰਦੇ ਹੋਣ। ਇਹਨਾਂ ਪਖੰਡੀਆਂ ਰੱਜ ਕੇ ਮੂਰਖ ਜਨਤਾ ਦਾ ਸ਼ੋਸ਼ਣ ਕੀਤਾ। ਮੈਂ ਤਾਂ ਮੂਰਖ ਜਨਤਾ ਹੀ ਕਹਾਂਗਾ ਜੇ ਅੱਜ ਤੱਕ ਅਸੀਂ ਇਹਨਾਂ ਨੂੰ ਨਹੀਂ ਸਮਝ ਸਕੇ ਜਿਹੜੇ ਸ਼ਰੇਆਮ ਝੂਠ ਭੁੱਖੇ ਨੰਗੇ ਸਾਡੇ ਕੋਲੋਂ ਮੰਗ ਕੇ ਖਾਂਦੇ, ਸਾਡੇ ਅੱਗੇ ਝੂਠ ਮਾਰ ਕੇ ਸਾਨੂੰ ਅਸੀਂ ਰਿੱਧੀਆਂ ਸਿੱਧੀਆਂ ਦੇ ਮਾਲਕ ਹਾਂ, ਆਹ ਤਵੀਤ ਲੈ ਲੈ, ਆ ਇਉਂ ਕਰ ਲੈ, ਇੱਦਾਂ ਕਰ ਲੈ, ਜੇ ਸਾਨੂੰ ਸਾਰੀ ਉਮਰ ਇਹੋ ਹੀ ਸਮਝ ਨਹੀਂ ਆਈ ਵੀ ਇਹ ਸਾਨੂੰ ਠੱਗਦੇ ਨੇ ਅਤੇ ਅਸੀਂ ਮੂਰਖੀ ਹਾਂ, ਕੌਣ ਆ। ਇਹਨਾਂ ਦੇ ਸਿਆਸੀ ਲੋਕਾਂ ਨਾਲ ਵੀ ਸੰਬੰਧ ਨੇ। ਇਹ ਰਾਤ ਦਿਨ ਲੋਕਾਂ ਨੂੰ ਮੁਕਤੀ ਅਤੇ ਖੁਸ਼ਹਾਲੀ ਦੇ ਜੰਤਰ ਮੰਤਰ ਪੜ੍ਹਾਉਂਦੇ ਰਹਿੰਦੇ ਨੇ। ਭਾਰਤ ਇੱਕ ਧਾਰਮਿਕ ਮੁਲਕ ਹੁੰਦਿਆਂ ਹੋਇਆਂ ਵੀ ਧਰਮ ਤੋਂ ਕੋਹਾਂ ਦੂਰ ਇੱਕ ਭ੍ਰਿਸ਼ਟ ਮੁਲਕ ਹੈ। ਭ੍ਰਿਸ਼ਟ ਹਰ ਡਿਪਾਰਟਮੈਂਟ 'ਚ, ਭ੍ਰਿਸ਼ਟ ਹਰ ਪੋਰਟਫੋਲੀਓ 'ਚ ਭ੍ਰਿਸ਼ਟ ਮੁਲਕ ਹੈ। ਭਾਰਤ 'ਚ ਹਰ ਤੀਜਾ ਬੰਦਾ ਰੱਬ ਦਾ ਸ਼ਰੀਕ ਹੈ। ਇੰਨੀ ਪੂਜਾ ਭਗਤੀ ਭਾਰਤ ਵਿੱਚ ਹੁੰਦੀ ਆ, ਪਰ ਰੱਬ ਦੀਆਂ ਮਿਹਰਾਂ ਅਤੇ ਬਖਸ਼ਿਸ਼ਾਂ ਪੱਛਮੀ ਮੁਲਕਾਂ 'ਚ ਹੋਣ ਡਈਆਂ ਨੇ। ਹਾਂਜੀ, ਇਹ ਕੀ ਚੱਕਰ ਹੈ ਜਿੱਥੇ 48% ਨਾਸਤਕ ਨੇ। ਕੁਝ ਰੂੜੀਵਾਦੀ ਅਤੇ ਪਖੰਡੀ ਅਜੇ ਵੀ ਕਹਿੰਦੇ ਨੇ ਕਿ ਵਿਗਿਆਨ ਦੁਨੀਆਂ ਨੂੰ ਭਾਰਤ ਨੇ ਦਿੱਤਾ। ਸਭ ਤੋਂ ਪਹਿਲੀ ਸਰਜਰੀ ਇੰਡੀਆ 'ਚ ਹੋਈ ਸੀ ਜਦੋਂ ਬੱਚੇ ਨੂੰ ਹਾਥੀ ਦਾ ਸਿਰ ਲਾਇਆ ਗਿਆ ਸੀ। ਪਹਿਲਾ ਪੁਲਾੜ ਯਾਤਰੀ ਹਨੂੰਮਾਨ ਸੀ। ਪੁਰਾਤਨ ਯੁੱਧ ਨਹੀਂ ਹੁੰਦੇ, ਮਹਾਂਭਾਰਤ 'ਚ ਅਸਾਂ ਐਟਮੀ ਹਥਿਆਰ ਵਰਤੇ ਸਨ। ਭੀਮ ਨੇ 4 ਹਾਥੀ ਪੂਛਾਂ ਤੋਂ ਫੜ ਕੇ ਇੰਨੀ ਜ਼ੋਰ ਨਾਲ ਅਸਮਾਨ ਵੱਲ ਸੁੱਟੇ ਕਿ ਅੱਜ ਤੱਕ ਥੱਲੇ ਨਹੀਂ ਡਿੱਗੇ। ਅੱਜ ਜਿੰਨੇ ਮੂੰਹ ਉਨੀਆਂ ਹੀ ਗੱਲਾਂ। ਯਾਰ, ਭਾਰਤ ਵਿੱਚ ਹਰ ਇੱਕ ਪ੍ਰਾਚੀਨ ਘਟਨਾ ਨੂੰ ਚਮਤਕਾਰੀ ਢੰਗ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਦੁਨੀਆਂ 'ਚ ਕਿਤੇ ਕੋਈ ਅਵਿਸ਼ਕਾਰ ਹੁੰਦਾ, ਇਨਵੈਂਸ਼ਨ ਕਿਸੇ ਕਿਸਮ ਦੀ ਵੀ ਹੁੰਦੀ, ਡਿਸਕਵਰੀ, ਭਾਰਤ ਵਿੱਚ ਤਕਰੀਬਨ ਹਰ ਧਰਮ ਵਾਲੇ ਇਹ ਦਾਅਵਾ ਕਰਨਗੇ ਉਹ ਇਹ ਤਾਂ ਸਾਡੀ ਧਾਰਮਿਕ ਪੁਸਤਕ 'ਚ ਅੱਜ ਤੋਂ ਕਈ ਸਦੀਆਂ ਪਹਿਲਾਂ ਲਿਖਿਆ ਹੋਇਆ ਸੀ ਕਿ ਇਸ ਸਦੀ ਵਿੱਚ ਆਹ ਖੋਜ ਹੋਵੇਗੀ। ਆਹ ਵੇਖ ਲਓ, ਉਹ ਲਾਈਨਾਂ ਦੇ ਮਤਲਬ ਉਲਟ ਸਿਰਦ ਸਮਝਾ ਕੇ ਕਹਿੰਦਾ, ਵੇਖੋ ਸਾਡੇ ਤਾਂ ਵੱਡੇ ਲਿਖ ਗਏ ਨੇ ਪਹਿਲਾਂ ਹੀ। ਜਿਵੇਂ 1900 ਦੇ ਸਟਾਰਟ ਵਿੱਚ ਹਵਾਈ ਜਹਾਜ਼ ਉੱਡਣੇ ਸ਼ੁਰੂ ਹੋਏ ਜਾਂ ਜਦੋਂ ਰੇਲ ਗੱਡੀ ਚੱਲਣੀ ਸ਼ੁਰੂ ਹੋਈ, ਇਹਨਾਂ ਨੇ ਆਪਣੀਆਂ ਧਾਰਮਿਕ ਪੁਸਤਕਾਂ ਦੇ ਹਵਾਲੇ ਦਿੱਤੇ। ਉਹ ਆ ਵੇਖੋ, ਸਾਡੇ ਧਾਰਮਿਕ ਗ੍ਰੰਥਾਂ ਵਿੱਚ ਸਾਫ਼ ਸਾਫ਼ ਲਿਖਿਆ ਕਿ ਇੱਦਾਂ ਹੋਵੇਗਾ। ਹਾਂਜੀ, ਉਹ ਬੰਦਾ ਇਹਨਾਂ ਨੂੰ ਪੁੱਛੇ ਭਈ ਤੁਸੀਂ ਅਗਰ ਤੁਹਾਡਿਆਂ ਗ੍ਰੰਥਾਂ 'ਚ ਲਿਖਿਆ ਸੀ ਤਾਂ ਤੁਸੀਂ ਆਪ ਇਹ ਸਭ ਤੋਂ ਪਹਿਲਾਂ ਕਿਉਂ ਨਹੀਂ ਬਣਾ ਲਿਆ? ਹਾਂਜੀ, ਅਤੇ ਫਿਰ ਸਾਇੰਸ ਕਹਿਣਗੇ, ਸਾਇੰਸ ਸਾਰੀ ਪੁਰਾਤਨ ਭਾਰਤ ਵਿੱਚ ਸੀ ਪਹਿਲਾਂ, ਅਸੀਂ ਡਿਸਕਵਰ ਕੀਤੀ ਸੀ, ਦੁਨੀਆ ਨੇ ਸਾਡੀ ਚੋਰੀ ਕੀਤੀ ਹੈ। ਉਹ ਅਗਰ ਇਹ ਠੀਕ ਹੋਵੇ ਕਿ ਸਾਇੰਸ ਤੁਹਾਡੇ ਕੋਲ ਸੀ, ਹਾਂਜੀ, ਤੁਹਾਡੇ ਫਿਰ ਤੁਹਾਡਾ ਬੈਕ ਗੇਅਰ ਕਿਉਂ ਲੱਗਾ ਬਈ? ਜੋ ਤੁਹਾਡੇ ਤੋਂ ਪਿੱਛੇ ਸਨ ਉਹ ਅੱਗੇ ਨਿਕਲ ਗਏ। ਅੱਜ ਤੁਸੀਂ ਉਹਨਾਂ ਮੁਲਕਾਂ 'ਚ ਵਸਣ ਵਾਸਤੇ ਜ਼ਿੰਦਗੀ ਦਾਅ 'ਤੇ ਲਾ ਦਿੰਦੇ ਹੋ। ਗੱਪੀ ਨਾ ਹੋਣ 'ਤੇ ਇਹਨਾਂ ਨੇ ਦੁਨੀਆਂ ਨੂੰ ਸਾਇੰਸ ਦਿੱਤੀ, ਤੁਸੀਂ ਤਾਂ ਜਗਤ ਗੁਰੂ ਵੀ ਹੋ। ਦੁਨੀਆਂ ਦੀ ਮਾਰਕੀਟ ਵਿੱਚ ਵੇਖੋ ਤੁਹਾਡਾ ਨੰਬਰ ਕੀ ਹੈ, ਅਤੇ ਜਰਾ ਨੈੱਟ ਵਿੱਚ ਉਂਗਲਾਂ ਮਾਰ ਕੇ ਵੇਖੋ ਤੁਹਾਡੀ ਪੁਜੀਸ਼ਨ ਕੀ ਹੈ। ਖਲੋਣ ਨੂੰ ਥਾਂ ਨਹੀਂ, ਕੀ ਕੀੜਿਆਂ ਦਾ ਭੌਣ ਹੈ ਸਾਡਾ ਮੁਲਕ। ਜਿੰਨੇ ਮੂੰਹ ਉਨੀਆਂ ਹੀ ਗੱਲਾਂ, ਗੱਪਾਂ ਵੀ ਤਾਂ ਉਨੀਆਂ ਹੀ ਸੁਣਨ ਨੂੰ ਮਿਲਣਗੀਆਂ। ਦੋਸਤੋ, ਤੁਸੀਂ ਮੈਨੂੰ ਨਹੀਂ ਪਤਾ ਮੇਰੀ ਗੱਲਬਾਤ ਨੂੰ ਕਿਸ ਤਰ੍ਹਾਂ ਲੈਂਦੇ ਹੋ, ਪਰ ਮੈਂ ਜ਼ਿੰਮੇਵਾਰ ਹਾਂ ਜੋ ਮੈਂ ਕਹਿ ਰਿਹਾ, ਉਹਦਾ ਜ਼ਿੰਮੇਵਾਰ ਨਹੀਂ ਜੋ ਤੁਸੀਂ ਮੈਨੂੰ ਸਮਝ ਰਹੇ ਹੋ। ਮੈਂ ਭਾਰਤ ਦਾ ਹਿਤੈਸ਼ੀ ਹਾਂ। ਮੈਂ ਚਾਹੁੰਦਾ ਜਿਸ ਤਰ੍ਹਾਂ ਬਾਹਰ ਦੇ ਮੁਲਕ ਡਿਵੈਲਪ ਨੇ, ਸਿਸਟਮ ਹੈ, ਕਾਨੂੰਨ ਦਾ ਰਾਜ ਹੈ, ਵੱਡੀ ਖੋਰੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਐਂ ਲੋਕ ਮਜ਼ੇ ਨਾਲ ਰਿਲੈਕਸ ਟੋਰ ਨਾਲ, ਕੋਈ ਘਬਰਾਹਟ ਨਹੀਂ ਕਿਸੇ ਨੂੰ, ਕਿਸੇ ਨਾਲ ਕੋਈ ਜਾਤੀ ਨਹੀਂ ਹੋਣ ਡਈ, ਲੋਕ ਐਸ਼ ਲੈਣ ਡਏ ਨੇ,
ਹਾਂਜੀ, ਮੈਂ ਚਾਹੁੰਦਾ ਸਾਡਾ ਸੋਹਣਾ ਭਾਰਤ ਵੀ ਇੱਦਾਂ ਦਾ ਹੋਵੇ, ਸਾਡੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੱਜ਼ਤ ਹੋਵੇ ਕਿ ਅਸੀਂ ਕੌਣ ਆ। ਇੰਡੀਆ ਕੋਲ ਸਭ ਕੁਝ ਹੈਗਾ, ਕੋਈ ਸਾਡੇ ਕੋਲ ਕਾਹੇ ਦੀ ਘਾਟ ਨਹੀਂ, ਪਰ ਸਾਡੇ ਕੋਲ ਘਾਟ ਕਾਹਦੀ ਹੈ? ਬਸ ਅਕਲ ਦੀ। ਠੱਗਾਂ ਠੱਗ ਜਿਹੜੇ ਨੇ ਉਹਨਾਂ ਦੀਆਂ ਹੀ ਅਕਲਾਂ ਡਿਵੈਲਪ ਨੇ। ਹਾਂਜੀ, ਅਤੇ ਜਿਹੜੀ ਜਨਤਾ ਆ, ਵੇਖੋ ਕਿਹੜਾ ਬੰਦਾ, ਕੋਈ ਤੁਹਾਨੂੰ ਇਮਾਨਦਾਰ ਬੰਦਾ ਲੱਭਦਾ ਸਾਡੇ ਮੁਲਕ ਦੇ ਵਿੱਚ? ਇਮਾਨਦਾਰ ਕੌਣ ਹੈ ਜਿਹਦਾ ਦਾਅ ਨਹੀਂ ਲੱਗਦਾ? ਇਹੋ ਜਿਹੇ ਦਾਅਵੇ ਸਾਰੇ ਬੇਸਲੈਸ ਅਤੇ ਥੋਥੇ ਦਾਅਵੇ ਨੇ ਦੋਸਤੋ, ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਪਖੰਡੀਆਂ ਵੱਲੋਂ ਕੀਤੇ ਜਾਂਦੇ ਨੇ। ਅਤੇ ਇਹ ਭਾਰਤੀ, ਇੱਕ ਭਾਰਤੀ ਜੱਜ ਦਾ ਕਹਿਣਾ ਹੈ ਕਿ 99% ਭਾਰਤੀ ਗਧੇ ਨੇ। ਜੇਕਰ ਭਾਰਤ ਵਿੱਚ ਇਹੋ ਜਿਹੇ ਆਧੁਨਿਕ ਮਾਰੂ ਅਤੇ ਤਬਾਹਕੁਨ ਹਥਿਆਰ ਉਦੋਂ ਹੈਗੇ ਸਨ, ਅਤੇ ਫਿਰ ਅਸੀਂ ਵਿਦੇਸ਼ੀ ਕੌਮਾਂ ਦੇ ਹਜ਼ਾਰ ਸਾਲ ਗੁਲਾਮ ਕਿਉਂ ਰਹੇ? ਉਹ ਤਾਂ ਸਾਨੂੰ ਡਾਂਗਾਂ ਨਾਲ ਵਿਦੇਸ਼ੀ ਕੁੱਟਦੇ ਹੁੰਦੇ ਸਨ, ਅਤੇ ਸਾਡੇ ਕੋਲ ਤਾਂ ਘਾਤਕ ਹਥਿਆਰ ਪਰਮਾਣੂ ਹਨ, ਅਤੇ ਅੱਜ ਸਾਡੇ ਮੁਲਕ ਦੀ ਦੁਨੀਆ ਦੀ ਮੰਡੀ 'ਚ ਪੁਜੀਸ਼ਨ ਕੀ ਹੈ? ਹਰ ਪੜ੍ਹੇ ਲਿਖੇ ਬੰਦੇ ਨੂੰ ਤਕਰੀਬਨ ਪਤਾ, ਅੰਧ ਭਗਤਾਂ ਨੂੰ ਛੱਡ ਕੇ ਅਤੇ ਉਜਾਂਡ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਕੋਈ। ਹਾਂਜੀ, ਮੰਗਤਿਆਂ ਵਰਗੀ ਆ, ਜਿੱਥੇ 60 ਕਰੋੜ ਭਿਖਾਰੀ ਨੇ ਸਾਡੇ ਮੁਲਕ ਦੇ ਵਿੱਚ, ਇੱਦਾਂ ਦੇ ਹੀ ਤੁਸੀਂ ਜਗਤ ਗੁਰੂ ਹੋ। ਮੂਰਖਾਂ ਨੂੰ ਗੱਪ ਮਾਰਨ ਲੱਗਿਆਂ ਸ਼ਰਮ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਉਹਨਾਂ ਕੋਲ ਲੌਜਿਕ ਅਤੇ ਅਕਲ ਦਾ ਘੱਟ, ਨੌਲੇਜ ਦਾ ਘਾਟਾ ਹੁੰਦਾ, ਇਸ ਕਰਕੇ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ। ਪੜ੍ਹੇ ਲਿਖੇ ਕਿਉਂ ਘੱਟ ਅਤੇ ਮਾਪ ਤੋਲ ਕੇ ਬੋਲਦੇ ਨੇ? ਕਿਉਂਕਿ ਉਹ ਬੁੱਧੀ ਦੇ ਮਾਲਕ ਹੁੰਦੇ ਨੇ। ਇੱਕ ਪਹਿਲਵਾਨ ਆਪਣੀ ਹਾਰ ਨੂੰ ਛਪਾਉਂਦਾ ਹੋਇਆ ਕਹਿੰਦਾ, ਅੱਜ ਮੇਰਾ ਢੇਮ ਤੋਂ ਪੈਰ ਨਾ ਤਿਲਕਦਾ, ਅਤੇ ਮੈਂ ਇਹਨੂੰ ਅੱਜ ਬਾਹੀਂ ਕੱਢ ਕੇ ਅਖਾੜੇ 'ਚ ਸੁੱਟਣਾ ਸੀ। ਓਏ, ਜਿਹੜੇ ਹੱਥੀਂ ਨਾ ਕੁਝ ਕਰ ਸਕਣ, ਉਹਨਾਂ ਨੇ ਤਾਂ ਫਿਰ ਗੱਪਾਂ ਨਾਲ ਹੀ ਜਿੱਤਣਾ ਹੁੰਦਾ ਨਾ। ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਜਦੋਂ ਤੁਸੀਂ ਗੱਪਾਂ ਮਾਰਦੇ ਹੋ, ਅਗਲਾ ਭਾਵੇਂ ਚੁੱਪ ਰਹੇ, ਇਹ ਤੁਹਾਡੇ ਅਗੇਂਸਟ ਜਾਂਦੀਆਂ ਨੇ। ਇੱਕ ਬੱਕਰੀਆਂ ਚਾਰਨ ਵਾਲਾ ਕਹਿੰਦਾ, ਇਹ ਬਹੁਤ ਪੁਰਾਣੀ ਗੱਲ ਹੈ, ਸਾਨੂੰ ਤਾਂ ਬਰਬਾਦ 1947 ਦੀ ਵੰਡ ਨੇ ਕੀਤਾ, ਪਾਕਿਸਤਾਨ 'ਚ ਸਾਡੇ ਮੁਰੱਬੇ ਹੁੰਦੇ ਸਨ, ਮੇਰੇ ਦਾਦਾ ਜੀ ਅੰਗਰੇਜ਼ੀ ਰਾਜ ਵਿੱਚ ਜੈਲਦਾਰ ਹੁੰਦੇ ਸਨ। ਅਤੇ ਸੁਣਨ ਵਾਲਾ ਕਹਿੰਦਾ, ਉਹ ਇਹ ਕਹਿ ਕੇ ਤੂੰ ਕੋਈ ਵੱਡਾ ਤਾਂ ਨਹੀਂ ਹੋਣ ਲੱਗਾ, ਹੈਂ? ਉਹ ਤਾਂ ਹੁੰਦੇ ਸਨ, ਤੂੰ ਹੁਣ ਕੀ ਹੈ? ਜਦੋਂ ਪਾਰਟੀਸ਼ਨ ਹੋਈ ਨਾ ਦੋਸਤੋ, ਮੈਨੂੰ ਇੱਕ ਲਤੀਫਾ ਯਾਦ ਆਇਆ, ਅਤੇ ਜਿਹੜੇ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਇੰਡੀਆ ਆਏ ਸੀ ਨਾ, ਅਤੇ ਵੇਖੋ ਭਾਈ, ਉਦੋਂ ਫਿਰ ਕਈ ਵੱਸਦੇ ਉਜਾੜ ਦਿੱਤੇ ਗਏ, ਉਹਨਾਂ ਨੂੰ ਸੈਟਿੰਗ ਹੋਣ 'ਤੇ ਬਹੁਤ ਦੇਰ ਇੱਧਰ ਵੀ ਲੱਗੀ ਅਤੇ ਉੱਧਰ ਵੀ ਲੱਗੀ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਦੋਵੇਂ ਮੁਲਕ ਹੀ ਬਹੁਤ ਜ਼ਾਲਮ, ਬਰੂਟਲ ਅਤੇ ਵਹਿਸ਼ੀ ਲੋਕ ਹਾਂ। ਅਸੀਂ ਅੱਜ ਤੱਕ ਉਸ ਕੱਟ ਵੱਢ 'ਤੇ ਦੁੱਖ ਨਹੀਂ ਪ੍ਰਗਟਾਇਆ ਹੈਗਾ, ਇੱਕ ਦੂਜੇ ਕੋਲੋਂ ਮਾਫ਼ੀ ਨਹੀਂ ਮੰਗੀ। ਓਏ, ਮਾਫ਼ੀ ਤਾਂ ਉਹ ਮੰਗਣ ਜਿਹੜੇ ਅਕਲਾਂ ਦੇ ਮਾਲਕ ਨੇ, ਅਤੇ ਜਿਹੜੇ ਅਕਲਾਂ ਦੇ ਮਾਲਕ ਨੇ ਉਹ ਇੱਦਾਂ ਦੀ ਵੱਢ ਟੁੱਕ ਕਰਦੇ ਹੀ ਨਹੀਂ। ਚਲੋ, ਉਹ ਇਹ ਗੱਲ ਨੂੰ ਛੱਡੋ, ਉਹ ਬਜ਼ੁਰਗ ਪਾਕਿਸਤਾਨ ਨੂੰ ਇੱਧਰ ਆ ਕੇ ਬੜਾ ਯਾਦ ਕਰਿਆ ਕਰਨ, ਭਾਏ ਬੱਲੇ ਬੱਲੇ ਫਸਲਾਂ ਤਾਂ ਹੁੰਦੀਆਂ ਭਾਈ, ਜ਼ਮੀਨ ਜੋ ਪਾਕਿਸਤਾਨ 'ਚ ਹੈ ਨਾ, ਵਾਹ ਵਾਹ, ਫਸਲ ਕਿਤੇ ਨਰਮੇ, ਕੁਮਾਦ, ਝੋਨੇ, ਕਿਤੇ ਮੈਂ ਕਹਿੰਦਾ ਕਿ ਕਿਤੇ ਐਂ ਮਜ਼ੇ ਆ ਜਾਣੇ ਕਿ ਇਸ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਸਨ। ਮੇਲੇ ਲੱਗਣੇ ਪਾਕਿਸਤਾਨ 'ਚ, ਛਿੰਝਾਂ ਪੈਣੀਆਂ, ਬੜੇ ਬੜੇ ਭਲਵਾਨ ਆਉਣੇ, ਹਾਂਜੀ, ਕਿਆ ਬਾਤ ਹੈ, ਹੈਂ, ਕਬੱਡੀਆਂ, ਘੋਲ ਹੋਣੇ, ਵਾਹ ਵਾਹ, ਹੰਢਣ ਸਾਰ ਚੀਜ਼ਾਂ। ਮੈਂ ਕਹਿੰਦਾ ਕੋਈ ਕੱਪੜਾ ਜਿਹੜਾ ਅਸੀਂ ਆ ਖੱਦਰ ਦਾ ਜਾਂ ਪਤਾ ਨਹੀਂ ਕਾਹਦੇ ਲੱਠੇ ਦੇ ਬੜੇ ਬੜੇ ਹੰਢਦੇ ਹੁੰਦੇ ਹਨ, ਇਹੋ ਜਿਹੀਆਂ ਐਗਜ਼ਾਮਪਲਾਂ ਕਈ ਤਰ੍ਹਾਂ ਦੀਆਂ ਉਹਨਾਂ ਨੇ ਦੇਣੀਆਂ। ਇੱਧਰ ਤਾਂ ਯਾਰ ਚੀਜ਼ਾਂ ਦੇ ਵਿੱਚ ਮਿਲਾਵਟ ਹੀ ਬੜੀ ਆ, ਉਹ ਮਜ਼ਬੂਤ ਹੀ ਚੀਜ਼ਾਂ, ਉਹ ਖੁਰਾਕਾਂ ਵੀ ਹੈ ਨਹੀਂ, ਇਹੋ ਜਿਹੀਆਂ ਗੱਲਾਂ ਕਰਨੀਆਂ। ਉਹਦਾ ਇੱਕ ਦਾ ਮੁੰਡਾ ਪੜ੍ਹਦਾ ਸੀ ਸਕੂਲ 'ਚ, ਉਹ ਚੌਥੀ ਕਿ ਪੰਜਵੀਂ 'ਚ ਸੀ ਕਿ ਛੇਵੀਂ 'ਚ ਹੋਏਗਾ, ਉਹ ਆਪਣੇ ਪਿਓ ਨੂੰ ਕਹਿੰਦਾ ਵੀ ਡੈਡੀ, ਮੈਨੂੰ ਸਾਰੇ ਮੁੰਡੇ ਪੈਂਟਾਂ ਪਾ ਕੇ ਆਉਂਦੇ ਨੇ, ਮੈਨੂੰ ਵੀ ਪੈਂਟ ਲੈ ਕੇ ਦਿਓ। ਉਹ ਕਹਿੰਦਾ, ਉਹ ਦੱਸ
ਚੌਥੀ ਪੰਜਵੀਂ 'ਚ ਹੀ ਪੈਂਟਾਂ ਪਾਉਣ ਲੱਗ ਗਏ ਤੁਸੀਂ, ਕਮਾਲ ਹੈ। ਓਏ ਜਦੋਂ ਕਿਤੇ ਵੱਡੇ ਸਕੂਲ 'ਚ ਜਾਏਗਾ ਤੈਨੂੰ ਪੈਂਟ ਵੀ ਸਵਾ ਦਿਆਂਗੇ, ਅਤੇ ਨਾਲੇ ਇਹ ਜਿਹੜਾ ਆ ਪੈਂਟਾਂ ਤੁਸੀਂ ਪਾਉਂਦੇ ਹੋ ਆ ਬਣੀਆਂ ਬਣਾਈਆਂ ਵੀ ਮਿਲਦੀਆਂ ਨੇ, ਮਹੀਨੇ ਬਾਅਦ ਹੀ ਪਤਾ ਨਹੀਂ ਪੈਂਟ ਜਿਹੜੀ ਆ ਪਾਟ ਪੂਟ ਲੈਂਦੇ ਹੋ ਤੁਸੀਂ, ਪਰ ਕੱਪੜਿਆਂ 'ਚ ਦਾਮ ਹੀ ਹੈ ਨਹੀਂ ਭਾ ਲੱਠਾ ਤਾਂ ਹੁੰਦਾ ਸੀ ਜਾਂ ਖੇਸ ਕੀ ਹੁੰਦੇ ਹਨ ਉਹ ਲੱਠਾ ਅਤੇ ਖੇਸ, ਅਤੇ ਉਹ ਕਹਿੰਦਾ ਕਿ ਅਸੀਂ ਲੈਣੀ ਜੀ ਇੱਕ ਧੋਤੀ ਲੈਣੀ, ਧੋਤੀ ਜਿਹੜੀ ਹੁੰਦੀ ਸੀ ਜਹੀਂ ਉਹਨੂੰ ਰਾਤ ਨੂੰ ਸੌਣ ਲੱਗਿਆ ਮਤਲਬ ਕਿ ਉੱਤੇ ਲੈ ਲੈਣਾ, ਜਦੋਂ ਸਵੇਰੇ ਉਹ ਹੀ ਲੱਕ ਨੂੰ ਬੰਨ੍ਹ ਕੇ ਤੁਰ ਪੈਣਾ, ਜੇ ਕਿਤੇ ਨਹਿਰ 'ਚ ਨਹਾਉਣਾ ਹੋਏ ਉਹਦੇ ਨਾਲ ਹੀ ਸਰੀਰ ਪੂੰਝ ਲੈਣਾ, ਅਤੇ ਸੋਹਣੀਆਂ ਹਵਾਵਾਂ ਆਉਣੀਆਂ ਲੱਕ ਨੂੰ ਬੰਨ੍ਹ ਲੈਣੀ ਅਤੇ ਸੁੱਕ ਵੀ ਹੋ ਜਾਣੀ। ਮੈਂ ਕਹਿੰਦਾ ਕਿਤੇ ਕੋਈ ਕਈ ਸਾਲ ਪਾਟਣੀ ਨਹੀਂ, ਚਾਰ ਚਾਰ ਪੰਜ ਪੰਜ ਸੱਤ ਛੇ ਛੇ ਸਾਲ ਜੇ ਕਿਤੇ ਪਾਟਣੀ ਸ਼ੁਰੂ ਹੋਣੀ ਅਤੇ ਅਸੀਂ ਉਹਦੇ ਕੱਛੇ ਸਵਾ ਲੈਣੇ, ਬਥੂਈਆਂ ਸਵਾ ਲੈਣੀਆਂ। ਮੈਂ ਕਹਿੰਦਾ ਕਿ ਅਸੀਂ ਉਹ ਸੱਤ ਸੱਤ ਅੱਠ ਅੱਠ ਸਾਲ ਹੰਢਾਉਂਦੇ ਰਹੇ ਹਾਂ, ਹੈ ਇੱਧਰ ਤਾਂ ਕੋਈ ਕੱਪੜਾ ਹੀ ਸਵਾਦਦਾ ਨਹੀਂ, ਤਾਂ ਪੁੱਤ ਤੈਨੂੰ ਕਾਹਦੀ ਪੈਂਟ ਲੈ ਦੀਏ, ਚੱਲ ਲੈ ਦਿਆਂਗੇ ਜਦੋਂ ਤੂੰ ਵੱਡੇ ਸਕੂਲੇ ਜਾਏਗਾ। ਉਹਨੇ ਫਿਰ ਦੂਜੇ ਤੀਜੇ ਦਿਨ ਕਿਹਾ, ਕਹਿੰਦਾ ਬਸ ਇਹ ਕੱਪੜੇ ਰਹਿ ਗਏ ਪਾਕਿਸਤਾਨ ਦੇ ਵਿੱਚ। ਉਹਨੇ ਦੂਜੇ ਤੀਜੇ ਦਿਨ ਪਿਓ ਨੂੰ ਕਿਹਾ ਕਿ ਮੈਨੂੰ ਜੁੱਤੀ ਲੈ ਦਿਓ, ਸੋਹਣੇ ਬੂਟ ਲੈਣੇ ਨੇ ਮੈਂ ਬਾਜ਼ਾਰੋਂ। ਉਹ ਕਹਿੰਦਾ ਇਹ ਮਸ਼ੀਨਾਂ ਦੇ ਬਣੇ ਬੂਟ ਜਿਹੜੇ ਨੇ ਇਹ ਕਿਸੇ ਕੰਮ ਦੇ ਨਹੀਂ, ਇਹ ਕੋਈ ਦਮਦਾਰ ਨਹੀਂ, ਉਹ ਹੈ ਪਾਕਿਸਤਾਨ 'ਚ ਹਾਂ ਧੌੜੀ ਦੀ ਜੁੱਤੀ ਮੋਚੀ ਕੋਲੋਂ ਬਣਵਾਉਣੀ। ਬੱਲੇ ਬੱਲੇ, ਤਿੰਨ ਤਿੰਨ ਚਾਰ ਚਾਰ ਭਰਾ ਹੁੰਦੇ ਹਨ, ਇੱਕ ਜੁੱਤੀ ਬਣਾਉਣੀ, ਅਤੇ ਜਿਹਨੇ ਜਾਣਾ ਨਾ ਜਿਸ ਤਰ੍ਹਾਂ ਫਰਜ਼ ਕਰ ਲਓ ਵਾਂਢੇ ਜਾਣਾ, ਉਹ ਅਗਰ ਉਹ ਛੋਟਾ ਵਿਚਕਾਰਲੇ ਦੋਹਾਂ ਦੇ ਤਾਂ ਉਹ ਮੇਚਦੀ ਹੁੰਦੀ ਸੀ, ਜਿਹੜਾ ਛੋਟਾ ਹੁੰਦਾ ਸੀ ਉਹਨੇ ਰਾਤ ਨੂੰ ਵਿੱਚ ਤੇਲ ਪਾ ਲੈਣਾ, ਦਿਨੇ ਜੁੱਤੀ ਖੁੱਲ੍ਹੀ ਹੋ ਜਾਣੀ। ਅਤੇ ਜੇ ਵੱਡੇ ਕਿਸੇ ਨੇ ਕਿਤੇ ਜਾਣਾ ਉਹਨੂੰ ਮਤਲਬ ਕਿ ਨਹੀਂ, ਛੋਟੇ ਨੇ ਵਿੱਚ ਕਾਗਜ਼ ਉਡਾ ਲੈਣੇ ਅਤੇ ਉਹਨੂੰ ਜੁੱਤੀ ਪੂਰੀ ਹੋ ਜਾਣੀ, ਅਤੇ ਵੱਡੇ ਨੇ ਜਾਣਾ ਕਿਤੇ ਤਾਂ ਉਹਨੇ ਰਾਤ ਨੂੰ ਤੇਲ ਪਾ ਲੈਣਾ ਉਹਦੇ ਵਿੱਚ। ਅਸੀਂ ਚਾਰ ਚਾਰ ਭਰਾ ਇੱਕੋ ਹੀ ਜੁੱਤੀ ਕਈ ਕਈ ਸਾਲ ਹੰਢਾਲਦੇ ਹੁੰਦੇ ਹਾਂ, ਅਸਲ 'ਚ ਉਹ ਕਿਤੇ ਆਉਂਦੇ ਜਾਂਦੇ ਹੀ ਜੁੱਤੀ ਪਾਉਂਦੇ ਹੁੰਦੇ ਹਨ। ਅੱਛਾ ਜੁ ਬੱਲੇ ਪਈ, ਉਹ ਤਾਂ ਰਹਿ ਗਈਆਂ ਅਸਲੀ ਚੀਜ਼ਾਂ ਰਹਿ ਗਈਆਂ ਪਾਕਿਸਤਾਨ ਦੇ ਵਿੱਚ। ਮੁੰਡੇ ਨੇ ਮਾਰਿਆ ਬਸਤਾ ਭਾਂ ਕੇ ਅਤੇ ਕਹਿੰਦਾ ਪਿਛਲੇ ਅੰਦਰ ਜਾ ਕੇ ਬਹਿ ਗਿਆ, ਅਤੇ ਉਹ ਕਹਿੰਦਾ ਵੈ ਆਪਣੇ ਮੁੰਡੇ ਨੂੰ, ਉਹ ਤੂੰ ਸਕੂਲੇ ਨਹੀਂ ਗਿਆ? ਉਹ ਚੁੱਪ ਕਰ ਰਿਹਾ, ਬੋਲੇ ਹੀ ਨਾ ਅੱਗੋਂ। ਅਤੇ ਉਹਦੀ ਮਾਂ ਆਈ ਅਤੇ ਮਾਂ ਕਹਿੰਦੀ ਹੈ ਕਿ ਪੁੱਤਰ ਤੂੰ ਸਕੂਲੇ ਨਹੀਂ ਜਾਂਦਾ? ਉਹ ਕਹਿੰਦਾ ਮੈਂ ਨਹੀਂ ਜਾਣਾ। ਅਤੇ ਉਹ ਕਹਿੰਦੀ ਹੈ, ਉਹਦਾ ਪਿਓ ਨੂੰ ਜਾ ਕੇ ਕਹਿੰਦਾ ਵੀ ਤੂੰ ਕਿਉਂ ਨਹੀਂ ਜਾਣਾ? ਉਹ ਫਿਰ ਅੱਗੋਂ ਚੁੱਪ, ਚੱਲ ਉੱਠ ਜਾ। ਉਹ ਕਹਿੰਦਾ ਮੈਂ ਨਹੀਂ ਜਾਣਾ। ਅਤੇ ਮਾਂ ਕਹਿੰਦੀ ਹੈ, ਪੁੱਤ ਉੱਠ ਜਾ ਸਕੂਲੇ, ਤੇਰਾ ਪਿਓ ਤੈਨੂੰ ਕਹਿਣ ਡਿਆ ਵੈ, ਸੁਣਦਾ ਨਹੀਂ? ਕਹਿੰਦਾ ਇਹ ਕਾਹਦੇ ਪਿਓ ਨੇ? ਮਾਂ ਪਿਓ ਰਹਿ ਗਏ ਪਾਕਿਸਤਾਨ ਦੇ ਵਿੱਚ। ਜਿਹੜੀ ਗੱਲ ਇਹਦੇ ਨਾਲ ਕਰੋ, ਪਾਕਿਸਤਾਨ 'ਚ ਆਹ ਹੁੰਦਾ ਸੀ, ਆਹ ਹੁੰਦਾ ਸੀ, ਆਹ ਹੁੰਦਾ ਸੀ, ਹੈ ਹੁਣ ਪਿਓ ਵੀ ਰਹਿ ਗਏ ਪਾਕਿਸਤਾਨ, ਇਹ ਤਾਂ ਅੱਜ ਕੱਲ੍ਹ ਦਾ ਪਿਓ ਹੈ। ਸੋ ਗੱਲਬਾਤ ਹੋ ਰਹੀ ਸੀ ਜੀ, ਜਿੰਨੇ ਮੂੰਹ ਓਨੀਆਂ ਗੱਲਾਂ ਦੀ, ਹੈ ਕਿਸਾਨੀ ਅੰਦੋਲਨ ਮਤਲਬ ਕੀ ਹੋਇਆ ਦਿੱਲੀ ਦੇ ਵਿੱਚ, ਮੋਰਚਾ ਲੱਗਾ, ਕੁਝ ਲੋਕਾਂ ਨੇ ਮਤਲਬ ਕਿ ਕਿਸਾਨਾਂ ਦੀ ਬਹਾਦਰੀ ਅਤੇ ਯੁਰਤ ਦੀ ਦਾਤ ਦਿੱਤੀ ਅਤੇ ਕਿਹਾ ਬਈ ਇਹ ਕਿਸਾਨ ਅੰਨਦਾਤਾ ਨੇ, ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਸਾਲ ਤੋਂ ਉੱਪਰ ਹੋ ਗਿਆ ਇਹਨਾਂ ਨੂੰ ਦਿੱਲੀ 'ਚ ਡੇਰਿਆਂ ਲਾਇਆਂ ਨੂੰ, ਹੈ ਕੁਝ ਕਹਿੰਦੇ ਸਨ ਇਹ ਕਿਸਾਨ ਨਹੀਂ ਇਹ ਅੱਤਵਾਦੀ ਨੇ, ਪਾਕਿਸਤਾਨ ਦੇ ਏਜੰਟ ਨੇ, ਇਹ ਦੇਸ਼ ਦੇ ਗਦਾਰ ਨੇ, ਇਹਨਾਂ 'ਚ ਇੱਕ ਵੀ ਕਿਸਾਨ ਨਹੀਂ ਜਿਹੜੇ ਆ ਦਿੱਲੀ ਆਣ ਕੇ ਬੈਠੇ ਨੇ, ਸਭ ਕ੍ਰਿਮੀਨਲ ਨੇ, ਵੇਖੋ ਇਹਨਾਂ ਨੇ ਜੀਨਾਂ ਪਾਈਆਂ ਨੇ ਅਤੇ ਪੀਜੇ ਖਾਂਦੇ ਨੇ, ਕਿੱਧਰੋਂ ਜੱਟ ਨੇ ਇਹ? ਜਿੰਨਾ ਗੱਲ ਇੱਦਾਂ ਵੈ ਬਈ, ਜੀਨਾਂ ਪਾਈਆਂ ਨੇ ਅਤੇ ਇਹ ਪੀਜੇ ਖਾਂਦੇ ਨੇ, ਇਹ ਕਿੱਧਰੋਂ ਜੱਟ ਨੇ ਯਾਰ? ਜਿਹੜੇ ਸਾਰੇ ਮੁਲਕ ਦੇ ਮੂੰਹ 'ਚ ਅੰਨ ਪਾਉਣ ਵਾਲੇ ਨੇ, ਜੇ ਉਹ ਆ ਕੀ ਉਹ ਆਪ ਪੀਜ਼ਾ ਨਹੀਂ ਖਾ ਸਕਦੇ? ਅਤੇ ਜੀਨਾਂ ਪਾਉਣੀਆਂ ਸਿਰਫ ਜਿਹੜੇ ਔਫਿਸ 'ਚ ਹੀ ਕੰਮ ਕਰਦੇ ਨੇ, ਉਹਨਾਂ ਦਾ ਹੀ ਹੱਕ ਹੈ ਜੀਨਾਂ ਪਾਉਣੀਆਂ? ਇਹ ਜਿੰਨੇ ਮੂੰਹ ਆਉਂਦੀਆਂ ਹੀ ਗੱਲਾਂ। ਕੋਈ ਦਾ ਇੱਕ ਤਜਰਬਾ ਕੀਤਾ ਗਿਆ, 30 ਬੰਦੇ ਇੱਕ ਲਾਈਨ 'ਚ ਖਿਲਾਰੇ ਗਏ ਅਤੇ ਜਿਹੜਾ ਸਭ ਤੋਂ ਅੱਗੇ ਸੀ ਉਹਦੇ ਕੰਨ ਵਿੱਚ ਇੱਕ ਬੰਦਾ ਕਹਿੰਦਾ ਹੈ ਕਿ ਰਾਮਪਾਲ ਬਿਮਾਰ ਹੈ, ਜੇ ਜਲਦੀ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਮਰ ਵੀ ਸਕਦਾ, ਹੁਣ ਤੂੰ ਅਗਲੇ ਨੂੰ ਕੰਨ 'ਚ ਕਹਿਣਾ?
ਉਦੋਂ ਅਗਲੇ ਨੇ ਉਦੋਂ ਅਗਲੇ ਦੇ ਕੰਨ 'ਚ ਕਹਿਣਾ, ਉਦੋਂ ਅਗਲੇ ਨੇ ਉਦੋਂ ਅਗਲੇ ਦੇ ਕੰਨ, ਅਤੇ ਇਹੋ ਹੀ ਇੱਕੋ ਹੀ ਗੱਲ ਜਦੋਂ 30ਵੇਂ ਬੰਦੇ ਤੱਕ ਪਹੁੰਚੀ ਤਾਂ ਗੱਲ ਕਾਫੀ ਬਦਲ ਚੁੱਕੀ ਸੀ ਅਤੇ ਰਾਮਪਾਲ ਮਰ ਚੁੱਕਾ ਸੀ ਉਦੋਂ ਤੱਕ। ਮੈਂ ਜਾਂਦਾ ਜਾਂਦਾ ਤੁਹਾਨੂੰ ਉਹ ਬੁੱਢਿਆਂ ਦੀ ਇੱਕ ਗੱਲ ਹੋਰ ਸੁਣਾਉਣਾ। ਮੈਂ ਫਿਰ ਜਦੋਂ ਜਰਮਨੀ 'ਚ 6 ਸਾਲ ਤੋਂ ਬਾਅਦ ਆਇਆ ਆਪਣਾ ਇੰਡੀਆ, ਅਤੇ ਉਹਨਾਂ ਬੁੱਢਿਆਂ ਨੂੰ ਸਵੇਰੇ ਜਾ ਕੇ ਉਹ ਲੱਗੇ ਹਨ ਕੰਧ ਦੇ ਨਾਲ, ਮੈਂ ਸਤਿ ਸ਼੍ਰੀ ਅਕਾਲ ਬੁਲਾਈ, ਸਾਰੇ ਖੁਸ਼ ਹੋਏ ਅਤੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਮੈਨੂੰ ਕਹਿੰਦੇ ਨੇ ਬਈ ਉਹ ਗੱਲ ਸੁਣ, ਜਿਹੜਾ ਜਰਮਨ ਮੁਲਕ ਹੈ ਉਹ ਅੰਗਰੇਜ਼ਾਂ ਦਾ ਕਿ ਮੁਸਲਮਾਨਾਂ ਦਾ? ਮੈਂ ਬਈ ਅੰਗਰੇਜ਼ਾਂ ਦਾ। ਅੱਛਾ, ਅੰਗਰੇਜ਼ਾਂ ਦਾ ਮੁਲਕ ਹੈ ਉਹ, ਅਤੇ ਉਹ ਜਿਹੜੀਆਂ ਉਹ ਮੇਮਾਂ ਨੇ ਤੁਹਾਡੇ ਨਾਲ ਬੋਲਦੀਆਂ ਹੁੰਦੀਆਂ ਨੇ? ਮੈਂ ਕਿਹਾ ਆਹੋ, ਬੋਲਦੀਆਂ ਹੁੰਦੀਆਂ ਨੇ। ਅਤੇ ਇਹ ਦੱਸ, ਦੂਜਾ ਬੰਦਾ ਕਹਿੰਦਾ ਭਈ ਅੰਗਰੇਜ਼ ਤਾਂ ਬੋਲਦੇ ਨੇ ਅੰਗਰੇਜ਼ੀ। ਮੈਂ ਕਿਹਾ ਅੰਗਰੇਜ਼ੀ ਬੋਲਦੇ ਨੇ, ਅਤੇ ਤੂੰ ਕੀ ਬੋਲਦਾ ਹੁੰਦਾ? ਮੈਂ ਬਈ ਮੈਂ ਵੀ ਅੰਗਰੇਜ਼ੀ ਬੋਲਦਾ ਹੁੰਦਾ। ਅਤੇ ਕਹਿੰਦਾ ਉਹ ਜਾ ਜਾਣਦੇ ਯਾਰ, ਤੂੰ ਜਰਮਨ 'ਚੋਂ ਕੀ ਆਹੋ ਆਇਆ ਵੈਂ, ਤੂੰ ਸਾਨੂੰ ਬੁੱਧੂ ਬਣਾਉਣ ਡਿਆ ਵੈਂ। ਐਸੇ ਹੀ ਸਕੂਲੇ ਪੜ੍ਹਦਾ ਹੁੰਦਾ ਹੈ ਨਾ, ਜਦੋਂ ਅਸੀਂ ਪੱਠੇ ਲੈਣ ਜਾਂਦੇ ਹੁੰਦੇ ਹਾਂ ਅਤੇ ਤੂੰ ਪਹਿਲੀ ਜਾਂ ਦੂਜੀ 'ਚ ਹੋਏਗਾ, ਤੀਜੀ 'ਚ ਹੋਏਗਾ, ਮਾਸਟਰ ਨੇ ਤੇਰੇ ਕੰਨ ਫੜਾਏ ਹੁੰਦੇ ਹਨ ਅਤੇ ਪਿੱਛੋਂ ਫੱਟੀਆਂ ਮਾਰਨ ਡਿਆ ਹੁੰਦਾ ਸੀ, ਕੋਈ ਦਿਨ ਨਹੀਂ ਹੁੰਦਾ ਜਾਂ ਤੈਨੂੰ ਬਾਹਾਂ ਖੜੀਆਂ ਕਰਕੇ ਤੂੰ ਖਲੋਤਾ ਹੁੰਦਾ, ਕਿੰਨੀ ਵਾਰੀ ਤੈਨੂੰ ਸਕੂਲੋਂ ਤੂੰ ਰੋਂਦਾ ਘਰ ਨੂੰ ਆਉਣ ਡਿਆ ਹੁੰਦਾ, ਅਤੇ ਅੱਜ ਤੂੰ ਜਰਮਨ ਤੋਂ ਹੋ ਕੇ ਆ ਗਿਆ ਅਤੇ ਕਹਿੰਦਾ ਮੈਂ ਅੰਗਰੇਜ਼ੀ ਬੋਲਦਾ ਹਾਂ ਬੱਲੇ। ਅੱਛਾ, ਉਹ ਹੱਸੇ ਸਾਰੇ, ਮੈਂ ਵੀ ਹੱਸਿਆ ਉਹਨਾਂ ਦੇ ਨਾਲ। ਫਿਰ ਇੱਕ ਦੂਜਾ ਕਹਿੰਦਾ ਭਾਈ ਜਹਾਜ਼ 'ਤੇ ਹੀ ਜਾਂਦੇ ਹੋ ਨਾ ਉੱਥੇ? ਮੈਂ ਕਿਹਾ ਆਹੋ, ਜਹਾਜ਼ 'ਤੇ ਜਾਂਦੇ। ਇਹ ਦੱਸ, ਉਹ ਸ਼ਰਾਰਤੀ ਜਿਹਾ ਬੰਦਾ ਸੀ, ਕਹਿੰਦਾ ਜਹਾਜ਼ ਦੇ ਵਿੱਚ ਭਾਈ ਪਤਾ ਲੱਗਾ ਕਿ ਸੰਗੜਾਂ ਨਾਲ ਬੰਦੇ ਬੱਧੇ ਹੁੰਦੇ ਨੇ। ਮੈਂ ਕਿਹਾ ਭਾਈ, ਮੇਰਾ ਹਾਸਾ ਨਿਕਲਿਆ ਪਹਿਲਾਂ ਤਾਂ, ਅਤੇ ਮੈਂ ਕਿਹਾ ਆਹੋ, ਸੰਗੜਾਂ ਨਾਲ ਬੰਨ ਕੇ ਨਾ ਅਤੇ ਚਾਰ ਚਾਰ ਛਿੱਤਰ ਵੀ ਮਾਰਦੇ ਨੇ ਸਿਰ ਦੇ ਵਿੱਚ ਵੀ ਤੁਸੀਂ ਆਪਣੇ ਮੁਲਕ 'ਚੋਂ ਬਾਹਰ ਲੈਣ ਕੀ ਚੱਲੇ ਹੋ। ਅਤੇ ਉਹਦੀ ਥੋੜ੍ਹੀ ਜਿਹੀ ਬੇਇੱਜ਼ਤੀ ਜੀ ਉਹਨੇ ਮਹਿਸੂਸ ਕੀਤੀ। ਮੈਂ ਕਿਉਂ ਸੰਗੜਾਂ ਨਾਲ ਕਿਉਂ ਬੰਨਣਾ ਬਈ ਉਹਨਾਂ ਨੇ ਸਾਨੂੰ? ਅੱਛਾ, ਅਤੇ ਨਹੀਂ ਸੰਗੜਾਂ ਨਾਲ ਬੱਧੇ ਹੁੰਦੇ? ਮੈਂ ਨਹੀਂ ਬੱਧੇ ਹੁੰਦੇ, ਇੱਕ ਬੈਲਟ ਜਿਹੀ ਹੁੰਦੀ ਹੈ ਮਤਲਬ ਕਿ। ਅਤੇ ਕਹਿੰਦਾ ਲੈ ਫਿਰ ਹੋਈ ਨਾ ਉਹੀ ਗੱਲ, ਮੇਰਾ ਵੀ ਮਤਲਬ ਇਹੋ ਹੀ ਸੀ ਵੀ ਸੰਗੜਾਂ ਨਾਲ ਬੱਧੇ ਤਾਂ ਤੁਸੀਂ ਹੁੰਦੇ ਹੋ ਨਾ। ਮੈਂ ਆਹੋ, ਸੰਗੜਾਂ ਨਾਲ ਬੱਧੇ ਹੁੰਦੇ ਜ਼ਰੂਰ। ਕਹਿੰਦਾ ਵੀ ਮੈਂ ਫਿਰ ਕੋਈ ਝੂਠ ਥੋੜ੍ਹਾ ਬੋਲਿਆ, ਤੁਹਾਨੂੰ ਬੱਧਾ ਹੀ ਹੁੰਦਾ ਨਾ ਵੀ ਤੁਸੀਂ ਬਾਹਰ ਨਾ ਡਿੱਗ ਡੁੱਗ ਪਾਓ ਕਿਤੇ ਜਹਾਜ਼ ਦੇ ਵਿੱਚੋਂ। ਮੈਂ ਕਿਹਾ ਵੀ ਹਾਂ, ਬੈਲਟ ਲੱਗੀ ਹੁੰਦੀ ਹੈ ਇੱਕ, ਇਸ ਕਰਕੇ। ਕਹਿੰਦਾ ਵਾਹ ਬਈ ਵਾਹ, ਕਿਤਨਾ ਇਹ ਘੁਮਾ ਘੁਮਾ ਕੇ ਗੱਲਾਂ ਕਰਨ ਡਿਆ ਵੈਂ, ਹੈਂ ਇਹ ਮੈਂ ਅੰਗਰੇਜ਼ੀ ਬੋਲ। ਜੇ ਉਹਨਾਂ 'ਚੋਂ ਕਿਸੇ ਨੂੰ ਵੀ ਇੰਗਲਿਸ਼ ਨਹੀਂ ਆਉਂਦੀ, ਨਹੀਂ ਤਾਂ ਉਹਨਾਂ ਮੈਨੂੰ ਕਹਿਣਾ ਸੀ ਕਿ ਇੰਗਲਿਸ਼ ਬੋਲ ਕੇ ਮਤਲਬ ਕਿ ਸੁਣਾ ਹਾਂ ਭਲਾ ਵੀ ਅੰਗਰੇਜ਼ੀ ਕਿੱਦਾਂ ਬੋਲੀ ਦੀ ਹੁੰਦੀ ਹੈ। ਭਾਈ ਉਹ ਅੱਜ ਵੀ ਮੈਂ ਆਪਣੇ ਪਿੰਡ ਜਾਂਦਾ ਅਤੇ ਉਹ ਪਿੰਡ ਨਾ ਬਾਰਡਰ ਦੇ ਲਾਗੇ ਹੋਣ ਕਰਕੇ ਇੰਨਾ ਡਿਵੈਲਪ ਹੈ, ਹੁਣ ਡਿਵੈਲਪ ਹੈ, ਬੱਚੇ ਅੱਗੋਂ ਪੜ੍ਹੇ ਨੇ, ਅਤੇ ਜਿਹੜੀ ਹੁੰਦੀ ਹੈ ਨਾ ਈਰਖਾ, ਚੁਗਲੀਆਂ, ਲਾਗਤਬਾਜ਼ੀ, ਉਹ ਅਜੇ ਵੀ ਉੱਦਾਂ ਹੀ ਚੱਲਣ ਰਹੀ ਹੈ। ਸੋਸ਼ਲ ਸੁਸਾਇਟੀ ਸਾਡੀ ਮਾਸਾ ਵੀ ਡਿਵੈਲਪ ਨਹੀਂ ਹੋਈ ਹੈਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਮੈਂ ਹਾਂ ਜੀ ਸੁੱਚਾ ਸਿੰਘ ਬਾਜਵਾ, ਤੁਸੀਂ ਸੁਣ ਰਹੇ ਹੋ ਪਰਵਾਜ਼ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਅਤੇ ਸੱਜਣੋ, ਹੁਣ ਮੈਂ ਤੁਹਾਨੂੰ ਸੋਹਣੇ ਪਾਕਿਸਤਾਨ ਲੈ ਕੇ ਚੱਲਦਾ, ਜਿੱਥੇ ਅਜਮਲ ਸਿਕੰਦਰੀ ਜੀ ਸਕਾਲਰ ਨੇ, ਉਹ ਆਉਣਗੇ ਅਤੇ ਉਹ ਲਕੋਕਤੀਆਂ ਅਤੇ ਆ ਜਿਹੜੇ ਮਤਲਬ ਕਿ ਹੁੰਦੇ ਨੇ ਅਖਾਣ ਵਗੈਰਾ, ਉਹਨਾਂ ਦੇ ਉੱਤੇ ਗੱਲਬਾਤ ਕਰਨਗੇ। ਅਤੇ ਲਓ ਜੀ, ਮੈਂ ਸਿਕੰਦਰੀ ਜੀ ਹੁਣਾਂ ਨੂੰ ਟੈਲੀਫੋਨ ਕਰਨਾ, ਅਤੇ ਆ ਲਓ ਜੀ, ਅਤੇ ਉਹਨਾਂ ਨਾਲ ਮੁਲਾਕਾਤ ਹੋਏਗੀ, ਸਾਡੀ ਗੱਲਬਾਤ ਜਿਹੜੀ ਆ ਉਹ ਅੱਗੇ ਚੱਲੇਗੀ ਫਿਰ ਹੁਣ।

0: सिकंदरी साहब, अजमल साहब,
1: सलाम
0: वालेकुम सलाम।
1: अलैकुम
0: वाह, सत श्री अकाल, सत श्री अकाल। आ जाओ जनाब, आ जाओ, लंघ आओ। की हाल चाल है तुहाडा?
1: सत्या जी। भला होवे
0: जी,
1: सुचा
0: तुहाडा
1: सिंह
0: भी
1: जी,
0: भला
1: की हाल
0: होवे
1: है?
0: सिकंदरी साहब। तुहाडा भी, तुहाडे ते अल्लाह मियां दियां हमेशा मेरा रहन। ते तुसी मतलब कि अज खाना वगैरह ते मुआशरे ते गलबात करनी है, ते ये दस्यो अज वैदर तुहाडे वल किदां? मीह शीह पै रहा है इधर? साढ़े मीह पैना शुरू होया माड़ा माड़ा। तुहाडा जिहड़ा कनैक्शन शायद हुण होया होवेगा, हुण मेरी गल तुहानू सुनी होवेगी। तुसी आउट ऑफ कनैक्शन।
1: समझे
0: सिकंदरी जी, मेरी गल सुन रहे हो?
1: जनाब, इंटरनेट डिस्टर्ब हो गया
0: हाँ,
1: इसलिए
0: नेट डिस्टर्ब है, पर हुण
1: बंदे
0: ठीक है, हुण ठीक
1: थोड़ा
0: है। इत्थे ही
1: जा ना इंटर
0: जी बोलो तुसी।
1: सुनाओ की हाल है जी, कैसी गुजर हो रही है?
0: जिथे जे तुसी है हो, इत्थों अगे पिछे ना होयो, इत्थे ही बह जाओ। हुण तुहाडी आवाज़ आ रही है ठीक ठाक है जी। मैं फर्स्ट क्लास हाँ जी, ठीक ठाक है। वैदर ठीक हो गया, जिहड़ी बहुत ज़्यादा गर्मी पै रही सी ओ हुण टल गई है, ते आम सोहणा मौसम आ गया साडे इत्थे।
1: साढ़े कोल ते बगरू चल रहा है
0: अच्छा जी
1: ते हम उस दा मौसम है, दस
0: जी
1: 12 दिन जे होर रह गया ते
0: अच्छा जी
1: उस तो बाद इत्थे भी मौसम खुल जाएगा
0: ठीक है जी, ठीक है। ते
1: ते
0: आज
1: सारे ताड़े सुनने वाले ना सारे ना बहुत सलाम है जी ते बहुत उन्हां दा शुक्रिया जेड़ा संग करदे ने साथ दिंदे ने।
0: जी उन्हां सारे वालों अजमल साहब तुहानू भी सलाम।
1: हाँ जी, वालेकुम सलाम। प्रोग्राम किवें चल रहा तुहाडा? अच्छे थीम की चल रहा है अज?
0: मेरा थीम चल रहा सी जी, जिन्ने मूंह ओनिया ही गल्लां साडे मुआशरे दे विच, उस
1: अच्छा
0: तो भी ज्यादा गल्लां। ये शुगल
1: जी
0: वाला
1: जी
0: सी प्रोग्राम मेरा।
1: अच्छा।
0: हाँ जी
1: अज असी ते गल करांगे जी अपने साडे जिहड़ी एक पेंडू साडे रिवाज विच जिहड़े अखाण हुंदे ना
0: हाँ जी
1: उहनां दे बारे गलबात, असी अपना जिहड़ा साडा फोक विजडम है
0: हाँ जी
1: उस दे बारे अज तुहाडे राही तुहाडे सुनण वालिआं नाल गलबात करांगे
0: जी,
1: जी।
0: हो जाओ शुरू करो जी।
1: साडे वसे विच अखाण जिहड़े ने
0: हाँ जी,
1: ਉਹ ਬੜੀ ਉਹਨਾਂ ਦੀ ਅਹਿਮੀਅਤ ਹੈ।
0: ਬੜੀ ਅਹਿਮੀਅਤ ਹੈ ਜੀ। ਕਿੰਨੀ ਦੇਰ ਲੱਗਦੀ ਹੈ ਇੱਕ ਅਖਾਣ ਬਣਨ ਵਾਸਤੇ? ਬਹੁਤ
1: ਹਾਂਜੀ,
0: ਦੇਰ।
1: ਤੇ ਗੱਲ ਇੰਜ ਹੁੰਦੀ ਹੈ ਕਿ ਗੱਲ ਸਮਝਾਉਣ ਵਾਲਾ ਉਹ ਇੱਕ ਮਿਸਰੇ ਵਿੱਚ
0: ਵਾਹ,
1: ਇੱਕ ਛੋਟੀ ਜੀ 2-3 ਲਫ਼ਜ਼ਾਂ ਦੀ ਗੱਲ ਵਿੱਚ ਉਹ ਗੱਲ ਜਿਹੜਾ ਸਮਝਾ ਦਿੰਦਾ ਹੈ।
0: ਬਿਲਕੁਲ
1: ਤੇ ਅੱਜ ਤੇ ਥੋੜਾ ਇਹ ਘਟ ਗਿਆ ਹੈ, ਪਰ ਅਸੀਂ ਥੋੜਾ ਪਿੱਛੇ ਜਿਸ ਵਿੱਚ ਜਾਤੀ ਮਾਰੀਏ
0: ਹਾਂ ਜੀ
1: ਤੇ ਕੋਈ ਬੰਦਾ ਅਜਿਹਾ ਹੈ ਨਹੀਂ ਕਿ ਜਿਹਦਾ ਗੱਲ ਅਖਾਣ ਤੋਂ ਬਿਨਾਂ ਹੋਵੇ
0: ਜੀ, ਪਹਿਲਾਂ
1: ਕਿ ਆਪਣੀ
0: ਬਹੁਤ
1: ਗੱਲ ਨੂੰ
0: ਸਿਕੰਦਰੀ ਸਾਹਿਬ, ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸਨ ਨਾ, ਉਹ ਗੱਲਬਾਤ ਕਰਦੇ
1: ਜੀ।
0: ਹੋਏ ਬਹੁਤ ਅਖਾਣ ਵਰਤਦੇ ਹੁੰਦੇ ਸਨ
1: ਹਾਂ ਜੀ ਬਿਲਕੁਲ, ਅਖਾਣ ਤੋਂ ਬਿਨਾਂ ਤੇ ਗੱਲ ਬਣਦੀ ਹੀ ਨਹੀਂ ਨਾ, ਗੱਲ
0: ਜੀ
1: ਵਿੱਚ ਵਜ਼ਨ ਹੀ ਨਹੀਂ ਪਾਉਂਦਾ।
0: ਜੀ ਜੀ ਜੀ
1: ਤੇ ਇਹ ਉਂਝ ਵੈਸੇ ਤੇ ਹਰ ਜ਼ਬਾਨ ਵਿੱਚ ਹੀ ਜਿਹੜਾ ਇਹ ਅਖਾਣ ਕਹਾਵਤਾਂ ਹਰ ਜ਼ੁਬਾਨ ਹਰ ਮੁਆਸ਼ਰੇ ਚ ਹੁੰਦੀਆਂ ਨੇ,
0: ਜੀ
1: ਪਰ ਸਾਡੀ ਪੰਜਾਬੀ ਦੇ ਅਖਾਣ ਜ਼ਰਾ ਜਿਹੜੇ ਨਾ ਉਹ ਬਿਲਕੁਲ ਠੇਠ ਤੇ ਜਿਹੜੇ ਵਰਤਾਰੇ ਵਿੱਚ ਸ਼ਈ ਹੁੰਦੀਆਂ ਨੇ
0: ਜੀ
1: ਉਹਨਾਂ ਨਾਲ ਲੈ ਕੇ ਉਹਨਾਂ ਦੀ ਮਿਸਾਲ ਦੇ ਕੇ ਗੱਲ ਹੁੰਦੀ ਹੈ। ਤੇ ਤੁਸੀਂ ਗੱਲ ਕੀਤੀ ਹੈ ਨਾ ਕਿ ਇਹਨਾਂ ਤੇ ਬੜਾ ਵਕਤ ਲੱਗਦਾ ਹੈ ਇਹਨਾਂ ਅਖਾਣਾਂ ਨਾਲ,
0: ਜੀ ਜੀ
1: ਤੇ ਉਹਦੀ ਮਿਸਾਲ ਮੈਂ ਇੰਜ ਦੇਵਾਂਗਾ ਕਿ ਅਸੀਂ ਵੇਖਦੇ ਹਾਂ ਪਾਣੀ ਦੇ ਵਿੱਚ ਗੋਲ ਗੋਲ ਗੀਟੇ ਹੁੰਦੇ ਨੇ,
0: ਹਾਂ ਜੀ
1: ਪੱਥਰ ਦੇ ਛੋਟੇ ਛੋਟੇ ਗੀਟੇ ਹੁੰਦੇ ਨੇ ਬੜੇ ਮੁਲਾਇਮ ਹੁੰਦੇ ਨੇ,
0: ਜੀ, ਬਿਲਕੁਲ ਬਿਲਕੁਲ
1: ਤੇ ਉਹ ਵੀ ਕਦੀ ਬੜੇ ਖੁਰਦਰੇ ਪੱਥਰ ਹੁੰਦੇ ਨੇ, ਲੇਕਿਨ
0: ਹਾਂ,
1: ਵਕਤ ਦੀ ਮਾਰ ਖਾ ਖਾ
0: ਵਾਹ
1: ਕੇ
0: ਵਾਹ,
1: ਪਾਣੀ 'ਚ
0: ਬਹੁਤ
1: ਧੱਕੇ ਲੈ ਲੈ ਕੇ ਰਗੜਾ ਖਾ ਖਾ ਕੇ ਤੇ ਉਹ ਗੋਲ ਹੋ ਜਾਂਦੇ ਨੇ,
0: ਬਹੁਤ ਖੂਬਸੂਰਤ,
1: ਬੜੇ ਮੁਲਾਇਮ ਹੁੰਦੇ।
0: ਬਹੁਤ ਖੂਬਸੂਰਤ ਮਿਸਾਲ ਦਿੱਤੀ ਹੈ ਤੁਸੀਂ। ਵਾਕਿਆ ਹੀ ਬੜਾ ਟਾਈਮ ਨਾ ਉਹ ਵੀ ਗੋਲ ਹੋਏ ਨੇ।
1: ਬਿਲਕੁਲ ਇੰਜੀ ਇਹ ਅਖਾਣ ਇਹ ਬਜ਼ੁਰਗਾਂ ਦੀਆਂ ਗੱਲਾਂ ਚੱਲਦੀਆਂ ਫਿਰਦੀਆਂ ਫਿਰਦੀਆਂ ਲੋਕਾਂ ਦੇ ਵਰਤਾਰੇ ਚ ਆ ਕਿਤੇ ਅਖਾਣ ਦੀ ਸ਼ਕਲ ਇਖਤਿਆਰ ਕਰ ਵੇਂਦੀਆਂ
0: ਜੀ,
1: ਤੇ ਅਖਾਣ ਵਿੱਚ ਕੀਤੀ ਹੋਈ ਗੱਲ ਦਾ ਤੋੜ ਨਹੀਂ ਆਉਂਦਾ।
0: ਵਾਹ,
1: 100 ਸਾਲ ਵੀ ਲੰਘ ਜਾਣ, ਜਿਹੜੀ ਉਹ ਗੱਲ ਹੋ ਗਈ ਏ ਉਹ ਗੱਲ ਅਟਲ ਏ, ਉਹ ਗੱਲ ਕੋਈ ਤੋੜ ਨਹੀਂ ਸਕਦਾ
0: ਜੀ। ਬਿਲਕੁਲ,
1: ਅਖਾਣ ਦਾ ਇਹ ਕਮਾਲ ਹੁੰਦਾ ਹੈ।
0: ਹਾਂਜੀ,
1: ਤੇ ਇਸ ਦੇ ਨਾਲ ਨਾਲ ਮੈਂ ਜਿਹੜਾ ਨਾ ਜੀ ਉਹ ਤੁਹਾਡਾ ਮਜ਼ੀਦ ਸ਼ੁਕਰੀਆ ਅਦਾ ਕਰਾਂਗਾ ਕਿ ਤੁਸੀਂ ਜਿਹੜਾ ਨਾ ਸਨ ਪਾਕਿਸਤਾਨੀ ਪੰਜਾਬੀਆਂ ਨੂੰ ਵੀ ਆਪਣੇ ਨਾਲ ਸੰਗੀ ਬਣਾਇਆ ਹੈ। ਤੇ ਸਨ ਬੜੀ ਖੁਸ਼ੀ ਹੁੰਦੀ ਹੈ ਕਿ ਆਪਣੇ ਪੰਜਾਬੀ ਬਰਾਵਾਂ ਦੁਨੀਆਂ ਚ ਜੱਗ ਵਿੱਚ ਜਿੱਥੇ ਵੀ ਵਸਦੇ ਪਏ ਨੇ,
0: ਹਾਂਜੀ,
1: ਬੜੀ ਸਨ ਖੁਸ਼ੀ ਹੁੰਦੀ ਹੈ।
0: ਗੱਲ ਇਸ ਤਰ੍ਹਾਂ ਵੀ ਅਸੀਂ ਕਦੀ ਜੁਦਾ ਹੋ ਸਕਦੇ ਹਾਂ, ਭਲਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵੇਖੋ, ਜਦੋਂ ਭਰਾ ਛੋਟੇ ਛੋਟੇ ਹੁੰਦੇ ਨੇ ਉਹਨਾਂ 'ਚ ਪ੍ਰੇਮ ਅਤੇ ਭਾਈਚਾਰਾ ਹੁੰਦਾ, ਜਦੋਂ ਉਹ ਵੱਡੇ ਹੋ ਜਾਂਦੇ ਨੇ, ਸ਼ਾਦੀਆਂ ਹੋ ਜਾਂਦੀਆਂ ਨੇ, ਉਹ ਅਲੱਗ ਅਲੱਗ ਹੋ ਜਾਂਦੇ ਨੇ, ਕੋਈ ਕੋਈ ਕਿਸੇ ਸ਼ਹਿਰ 'ਚ ਚਲ ਜਾਂਦਾ, ਕੋਈ ਕਿਤੇ ਚਲੇ ਜਾਂਦਾ।
1: ਬਿਲਕੁਲ,
0: ਲੇਕਿਨ ਉਹ ਭਰਾ ਰਹਿੰਦੇ ਤਾਂ ਭਰਾ ਹੀ ਨੇ ਨਾ ਆਪਸ ਵਿੱਚ।
1: ਹਾਂ ਜੀ, ਇਹ ਅਖਾਣ ਵਿੱਚ ਆਉਂਦੇ ਨੇ, ਇਸ ਦੇ ਬਾਰੇ ਚ ਇੱਕ ਅਖਾਣ ਹੈ ਕਿ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ।
0: ਸੋਟਾ ਮਾਰਿਆਂ ਪਾਣੀ ਦੋ, ਵਾਕਿਆ
1: ਬਿਰਾ ਵੀ ਇੱਕ ਪਾਣੀ ਦੀ ਤਰ੍ਹਾਂ ਇੱਕੋ ਜਿਹਾ ਹੁੰਦੇ ਨੇ, ਬੇਸ਼ੱਕ ਕੋਈ ਵਿੱਚੋਂ ਉਹਨਾਂ ਨੂੰ ਵੱਖਰਾ ਕਰਦਾ ਵੀ ਰਵੇ ਤੇ ਉਹ ਕਦੀ ਵੱਖ ਨਹੀਂ ਹੁੰਦੇ
0: ਜੀ। ਬਿਲਕੁਲ,
1: ਤੇ ਮੈਂ ਅੱਜ ਤੁਹਾਨੂੰ ਕੁਝ ਅਖਾਣ ਸੁਣਾਵਾਂਗਾ। ਉਹ ਮੁੜ ਸਾਡਾ ਟਾਈਮ ਵੀ ਇਤਨਾ ਹੀ ਹੁੰਦਾ ਹੈ ਕਿ ਉਹਦੇ ਵਿੱਚ ਮੇਰਾ ਦਿਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਉਹ ਅਖਾਣ ਨੂੰ ਉਹ ਲੋਕਾਂ ਤਾਈਂ ਪਹੁੰਚਾਏ ਜਾਣ।
0: ਤੁਹਾਡੇ ਕੋਲ ਪੌਣਾ ਘੰਟਾ ਜੀ, ਜ਼ਿਆਦਾ ਵਾ ਪੌਣੇ ਘੰਟੇ ਤੋਂ ਵੀ।
1: ਹਾਂ ਜੀ, ਤੇ ਮੈਂ ਇੱਕ ਤੁਹਾਨੂੰ ਅਖਾਣ ਸੁਣਾਉਣ ਲੱਗਾ ਕਿ ਸਿਆਣੇ ਆਖਦੇ ਹਨ ਕਿ ਬਾਦਸ਼ਾਹੀ ਗਰਮ ਦੁਕਾਨਦਾਰੀ ਨਰਮ ਦੀ, ਨਾਰੀ ਸ਼ਰਮ ਦੀ ਤੇ ਦੌਲਤ ਕਰਮ ਦੀ। ਬਈ ਬਾਦਸ਼ਾਹੀ ਉਹ ਬੰਦਾ ਹੀ ਕਰ ਸਕਦਾ ਹੈ ਕਿ ਜਿਹੜਾ ਤਕੜਾ ਹੋਵੇ ਤੇ ਗੁੱਸੇ ਵਾਲਾ
0: ਹੋਵੇ। ਬਿਲਕੁਲ,
1: ਤੇ ਦੁਕਾਨਦਾਰੀ ਉਹ ਬੰਦਾ ਕਰ ਸਕਦਾ ਹੈ ਜਿਹਦੀ ਜ਼ੁਬਾਨ ਨਰਮ ਹੋਵੇ।
0: ਬਿਲਕੁਲ,
1: ਤੇ ਨਾਰੀ ਉਹ ਚੰਗੀ ਏ, ਔਰਤ ਉਹ ਚੰਗੀ ਏ ਜਿਹੜੀ ਸ਼ਰਮ ਹਯਾ ਵਾਲੀ ਹੋਵੇ।
0: ਹਾਂਜੀ,
1: ਤੇ ਦੌਲਤ ਕਰਮ ਦੀ ਏ, ਪੈਸਾ ਦੌਲਤ ਜਿਹੜੀ ਇਹ ਮੁਕਦਰਾਂ ਦੀ ਏ। ਬਈ ਜਿਤਨੇ ਮਰਜ਼ੀ ਹੈ ਯਤਨ ਕਰੋ, ਮੁਕਦਰਾਂ ਵਿੱਚ ਹੈ ਤੇ ਲੱਭਣਾ, ਨਹੀਂ ਤੇ ਬਸ ਅੰਜੇ ਟੁਰਦੇ ਹੀ ਰਹਿਣਾ।
0: ਠੀਕ
1: ਜੀ, ਤੇ ਫਿਰ ਇੱਕ ਮੈਂ ਤੁਹਾਨੂੰ ਅਖਾਣ ਸੁਣਾਵਾਂਗਾ ਕਿ ਅੱਛਾ ਅਖਾਣਾਂ ਦਾ ਬਾਰੇ ਚ ਇਹ ਹੈ ਨਾ ਕਿ ਜੀ ਸਾਡਾ ਮੁਆਸ਼ਰੇ ਵਿੱਚ ਜਿਤਨੇ ਵੀ ਸਾਡੇ ਮੁਆਸ਼ਰੇ ਦੇ ਅੰਗ ਨੇ ਨਾ, ਜ਼ਮੀਨਦਾਰੀ ਏ, ਦੁਕਾਨਦਾਰੀ ਏ, ਮਜ਼ਹਬ ਏ, ਹਰ ਚੀਜ਼ ਵਾਸਤੇ ਅਖਾਣ ਅਲੱਗ ਅਲੱਗ ਨੇ
0: ਜੀ,
1: ਕਿ ਹਰ ਸ਼ੈ ਨ ਅਖਾਣਾ ਰਾਹੀਂ ਉਹਨਾਂ ਨੂੰ ਇੱਕ ਕਿਸਮ ਦੀ ਉਹਨਾਂ ਉੱਤੇ ਮੋਹਰ ਲਾਈ ਗਈ ਏ
0: ਜੀ,
1: ਉਹ ਉਸ ਗੱਲ ਨੂੰ ਗੱਡ ਮਾਰ ਦਿੱਤੀ ਗਈ ਏ। ਭਾਵੇਂ ਕੋਈ ਵੀ ਅੱਛਾ ਉਹ ਪੰਜਾਬ ਵਿੱਚ ਤੇ ਹੁੰਦਾ ਹੈ ਕਿ ਉਹਦੇ ਕਿਉਂਕਿ ਹਾਲੀ ਹੁੰਦੇ ਨੇ, ਜੱਟ ਹੁੰਦੇ ਨੇ, ਤੇ ਉਹਨਾਂ ਦੇ ਔਜ਼ਾਰ ਹਲ ਦਾਤਰੀ ਕਈ ਰੰਬਾ ਖੁਰਪਾ ਹਰ ਸ਼ੈ ਨੂੰ ਉਹ ਜਿਹੜਾ ਨਾ ਅਖਾਣਾ ਵਿੱਚ ਵਰਤਿਆ ਗਿਆ ਹੈ।
0: ਹਾਂਜੀ,
1: ਤੇ ਖਾਸ ਕਰਕੇ ਸਾਡਾ ਜਿਹੜਾ ਇੱਕ ਘਰੇਲੂ ਮਾਸ਼ਰਾ ਹੁੰਦਾ ਉਹਦੇ ਵਿੱਚ ਅੱਜ ਵੀ ਮੈਂ ਨਾ ਸਵੇਰੇ ਮੈਂ ਆਇਆ ਤੇ ਇੱਕ ਬਜ਼ੁਰਗ ਆਈ, ਉਸ ਗੱਲ ਸਮਝਾ ਰਿਹਾ ਸੀ ਦੁਕਾਨਦਾਰੀ ਦੇ ਬਾਰੇ ਵਿੱਚ।
0: ਹਾਂਜੀ,
1: ਤੇ ਦੁਕਾਨਦਾਰੀ ਦੀ ਗੱਲ ਕਰਦਿਆਂ ਕਰਦਿਆਂ ਉਸ ਨਾਲ ਹੀ ਅਖਾਣ ਬੋਲਿਆ, ਉਹ ਆਖਦਾ ਕਿ ਚੁੱਤ ਚਾਈ ਤੇ ਚੁੰਗ ਖੜਾਈ।
0: ਦੁਬਾਰਾ ਬੋਲਿਓ।
1: ਚੁੱਤ ਚਾਈ ਤੇ ਚੁੰਗ ਵੰਜਾਈ।
0: ਅੱਛਾ,
1: ਉਹ ਮੈਨੂੰ ਗੱਲਾਂ ਸਮਝਾ ਰਿਹਾ ਸੀ ਤੇ ਮੈਨੇ ਪਿਆ ਦੱਸਦਾ ਸੀ ਪਰ ਦੁਕਾਨਦਾਰੀ ਕਰਨੀ ਹੋਵੇ ਤੇ ਟਿਕ ਕੇ ਬਹਿਣਾ ਪਾਉਂਦਾ ਹੈ।
0: ਅੱਛਾ,
1: ਜੇ ਬੰਦਾ ਉੱਠਦਾ ਟੁਰਦਾ ਫਿਰਦਾ ਰਵੇ ਤੇ ਚੁੰਗ ਗਾਹਕ ਨੂੰ ਆਖਦੇ।
0: ਹਾਂ, ਚੁੰਗ ਗਾਹਕ ਨੂੰ ਆ, ਮੈਨੂੰ ਵੀ ਚੇਤਾ, ਨਿੱਕਿਆ ਹੁੰਦਿਆਂ ਸਾਨੂੰ ਯਾਦ ਸੀ ਜਿਹੜਾ ਚੁੰਗ। ਚੁੰਗ ਚੁੰਗ ਤੇ ਇੱਕ ਅਜਮਲ ਜੀ ਇੱਕ ਝੂੰਗਾ ਹੁੰਦਾ ਸੀ ਜਦੋਂ ਅਸੀਂ ਦੁਕਾਨ ਤੇ ਨਹੀਂ ਸੀ ਜਾਂਦੇ ਤੇ ਸੌਦਾ ਖਰੀਦਣ। ਅੱਛਾ,
1: ਬਿਲਕੁਲ, ਉਹ ਵੀ ਉਹ ਅਸਲ ਲਫ਼ਜ਼ ਤੇ ਹੀ ਚੁੰਗੀ।
0: ਅੱਛਾ, ਹਾਂ, ਚੁੰਗੀ ਜਿਹੜੀ ਸ਼ਹਿਰ ਨੂੰ ਜਾਂਦਿਆਂ ਰਸਤੇ ਚ ਹੁੰਦੀ ਸੀ।
1: ਹਾਂ ਜੀ, ਉਹ ਚੁੰਗੀ ਇੱਕ ਜਿਸ ਵਿੱਚ ਤੁਸੀਂ ਮਸ਼ੀਨ ਤੋਂ ਆਟਾ ਪਿਸਵਾਉਂਦੇ ਹੋ ਤੇ ਉਹ ਵੀ ਚੁੰਗੀ ਲੈਂਦਾ ਹੈ
2: ਜੀ ਜੀ ਜੀ।
1: ਤੇ ਅੱਗੇ ਪਹਿਲੇ ਸਾਡੇ ਦੇਸ਼ ਉੱਤੇ ਚੁੰਗੀ ਬਕਾਇਦਾ ਗੌਰਮੈਂਟ ਵੀ ਲੈਂਦੀ ਹੈ।
2: ਹਾਂ ਜੀ, ਜਦੋਂ ਸ਼ਹਿਰ ਚ ਅਸੀਂ ਕੋਈ ਸ਼ੈ ਖੜਦੇ ਹਾਂ
1: ਜੀ, ਤੇ ਉਹ ਹੀ ਜਿਹੜਾ ਚੁੰਗੀ ਹੈ ਉਹ ਚੁੰਗ ਬਣ ਗਿਆ। ਇਹ ਦੂਜੀ ਚੁੰਗ ਹੁੰਦੀ ਹੈ ਜਿਵੇਂ ਤੰਦੂਰ ਵਾਲੀ ਆਉਂਦੀ ਹੈ ਕਿ ਅੱਜ ਮੇਰੀਆਂ ਢੇਰ ਚੁੰਗਾਂ ਆ ਗਈਆਂ।
2: ਅੱਛਾ, ਹਾਂਜੀ।
1: ਜਾਂ ਹੱਟੀ ਵਾਲਾ ਦਾ ਕਿ ਅੱਜ ਬੜੀਆਂ ਚੁੰਗਾਂ ਸਨ। ਤੇ ਇਹ ਉਸ ਚੁੰਗੀ ਚੁੰਗ ਜਿਹੜਾ ਹੈ ਇਹ ਗਾਹਕ ਦੇ ਮਾਇਨੇ ਵਿੱਚ ਆਉਂਦਾ ਹੈ
2: ਜੀ ਜੀ।
1: ਤੇ ਇਸੇ ਤਰ੍ਹਾਂ ਇੱਕ ਅਖਾਣ ਹੈ ਕਿ ਰੱਬ ਸੋਨਾ ਦੇਵੇ ਤੇ ਗੜਾਉਣ ਔਖਾ ਨਹੀਂ ਹੈ। ਬਈ ਬੰਦੇ ਨਾ ਜੇ ਖੁਦਾ ਦੌਲਤ ਦੇ ਛੱਡੇ
2: ਜੀ
1: ਤੇ ਬੰਦਾ ਉਸ ਦੇ ਵਰਤਾਰਾ ਉਸਨੂੰ ਸਮਝ ਆ ਹੀ ਵੈਂਦੀ ਹੈ।
2: ਹਾਂਜੀ,
1: ਕਿ ਬੰਦਾ ਉਹਨਾਂ ਦੇ ਨੇ ਕਿ ਫਲਾਣੇ ਕੋਲ ਉਹ ਦੌਲਤ ਆਈ ਹੈ ਤੇ ਉਹ ਉਸਨੂੰ ਵਰਤ ਨਹੀਂ ਸਕਿਆ
2: ਜੀ ਜੀ।
1: ਪਰ ਉਹ ਗੱਲ ਇੰਜ ਦੀ ਹੈ ਕਿ ਜਦੋਂ ਰੱਬ ਦੇ ਦੇਵੇ ਤੇ ਵਰਤਣੇ ਦੀ ਸਮਝ ਜਿਹੜੀ ਹੈ ਉਹ ਆਪਣੇ ਆਪ ਆ ਵੈਂਦੀ ਹੈ
2: ਜੀ। ਬਿਲਕੁਲ।
1: ਅੱਛਾ, ਇਸੇ ਤਰ੍ਹਾਂ ਸਾਡੇ ਜਿਹੜੇ ਨਾ ਆਪਣਾ ਉਸ ਦੇ ਵਰਤਾਰੇ ਦੇ ਵਿੱਚ ਅਖਾਣ ਚੱਲਦਾ ਜੀ, ਤਿੰਨੇ ਕੰਮ ਕੁਚੱਜੇ। ਤਿੰਨੇ ਕੰਮ ਕੁਚੱਜੇ ਵਿੱਚ ਕਚਹਿਰੀ ਦਾਣੇ ਚੱਬੇ। ਅੱਛਾ, ਇਸੇ ਤਰ੍ਹਾਂ ਸਾਡੇ ਜਿਹੜੇ ਨਾ ਆਪਣਾ ਉਸ ਦੇ ਵਰਤਾਰੇ ਦੇ ਵਿੱਚ ਅਖਾਣ ਚੱਲਦਾ ਜੀ, ਤਿੰਨੇ ਕੰਮ ਕੁਚੱਜੇ। ਤਿੰਨੇ ਕੰਮ ਕੁਚੱਜੇ ਵਿੱਚ ਕਚਹਿਰੀ ਦਾਣੇ ਚੱਬੇ।

0: ਬੱਚੇ ਹੋ ਅਤੇ ਦਾਣੇ ਚੱਬਣ ਡਏ ਹੋ, ਉਹ ਬਰਦਾਸ਼ਤ, ਇਹ ਤਾਂ ਬੜਾ ਮਤਲਬ ਕਿ ਫਨੀ ਜਿਹਾ, ਜਾਂ ਕੋਈ ਤੁਸੀਂ ਬੜੇ, ਤੁਹਾਨੂੰ ਕਦੀ ਵੀ ਅਲਾਓ ਨਹੀਂ ਕੋ ਕਰੇਗਾ ਜੱਜ ਕੋਈ ਵੀ ਤੁਹਾਨੂੰ, ਤਾਂ ਜੇ ਤੁਸੀਂ ਮਤਲਬ ਕਿ ਬੁਰੇ ਵੀ ਲੱਗੋਗੇ ਅਤੇ ਗਵਾਰ ਵੀ ਲੱਗੋਗੇ, ਸੈਂਸਲੈਸ ਲੱਗੋਗੇ ਤੁਸੀਂ, ਅਤੇ ਜੱਜ ਵੀ ਸ਼ਾਇਦ ਤੁਹਾਨੂੰ ਕੱਢ ਦੇਵੇ ਅਦਾਲਤ ਦੇ ਵਿੱਚੋਂ ਵੀ ਜਾ ਪਹਿਲਾਂ ਦਾਣੇ ਚਾਬਿਆ ਫੇਰ ਆਵੀਂ।
1: ਤੁਸੀਂ ਉਹ ਆਪਣਾ ਸੀਰੀਅਸ ਹੀ ਨਹੀਂ ਲੱਗ ਰਹੇ ਗੱਲ ਕਰਨ ਵਿੱਚ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਹਾਂਜੀ ਇਹ ਇੱਕ ਹੈ ਨਾ ਕਿ ਇੰਜੇ ਉਹ ਦਾਣੇ ਚਬਣਾ ਤੇ ਆਪਣਾ ਬੇਧਿਆਨੀ ਵਾਲਾ,
0: ਬੇਧਿਆਨ ਹੋ ਤੁਸੀਂ। ਹਾਂਜੀ ਬਿਲਕੁਲ ਬਿਲਕੁਲ, ਇਹਨੂੰ ਇਕਾਗਰ ਚਿੱਤ, ਸਾਡੀ ਪੰਜਾਬੀ ਭਾਸ਼ਾ ਚ ਇਕਾਗਰ ਚਿੱਤ ਵੀ ਕਿਹਾ ਜਾਂਦਾ ਵੀ ਤੁਸੀਂ ਇਕਾਗਰ ਚਿੱਤ।
1: ਹਾਂਜੀ ਤੇ ਇਸੇ ਤਰ੍ਹਾਂ ਜੇ ਜਵਾਨ ਦੀ ਕੋਈ ਨਾਨਕੇ, ਕਿਉਂਕਿ ਨਾਨੀਆਂ ਜਿਹੜੀਆਂ ਨੇ ਉਹ ਨਖਰੇ ਚੁੱਕਦੀਆਂ ਨੇ ਦੋਤਰੀਆਂ ਦੇ, ਉਹਨਾਂ ਨਾਲ ਝਿੜਕਾਂ ਦਿੰਦੀਆਂ ਨੇ ਜੋ ਉਹ ਮੰਗਣ ਨੂੰ ਹਾਜ਼ਰ ਕਰ ਦਿੰਦੀਆਂ ਨੇ ਭਾਈ, ਉੱਥੇ ਵੀ ਜਿਹੜਾ ਉਹ ਦੀ ਦੀ ਤਰਬੀਅਤ ਚ ਫਰਕ ਆ
0: ਜਾਂਦਾ। ਠੀਕ
1: ਤੇ ਅੱਗੇ ਫਿਰ ਦੂਰੋਂ ਆਵੇ ਨੇੜੇ, ਅੱਗੇ ਤੇ ਅੱਗੇ ਆਈ, ਹੁਣ ਤੇ ਘਰ ਘਰ ਲੈਟਰੀਨ ਨੇ, ਹੁਣ ਤੇ ਬਾਹਰੋਂ ਆ ਕੇ ਘਰ ਅਗੜੇ ਦਾ ਹੀ ਰਿਵਾਜ ਏ।
0: ਠੀਕ
1: ਹੈ, ਲੇਕਿਨ ਉਸ ਵੇਲੇ ਅਗਲੇ ਸਾਡੇ ਵਸੇ ਵਿੱਚ ਇਸ ਚੀਜ਼ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ
0: ਜੀ।
1: ਤੇ ਇਸੇ ਤਰ੍ਹਾਂ ਢੇਰ ਸਾਰੇ ਅਖਾਣ ਇਤਨੇ ਹੈ ਨਾ ਕਿ ਉਹ ਤੇ ਗਿਣਤੀ ਵਿੱਚ ਹੀ ਨਹੀਂ ਆਉਂਦੇ, ਤੇ ਸਾਡਾ ਜਿਹੜਾ ਇਹ ਆਪਣਾ ਇਹ ਇਸ ਨੂੰ ਤੁਸੀਂ ਆਖ ਲਓ ਸਾਡੀ ਇਹ ਬਜ਼ੁਰਗਾਂ ਦੀ ਦਾਨਾਈ ਆਈ ਕਿ ਉਹਨਾਂ ਹੇਕ ਇੱਕ ਗੱਲ ਵਿੱਚ ਸਮੁੰਦਰ ਜਿਹੜਾ ਉਹ ਕੂਜ਼ਿਸ਼ ਬੰਦ ਕਰ ਦਿੱਤਾ।
0: ਬਿਲਕੁਲ ਬਿਲਕੁਲ ਠੀਕ ਫਰਮਾ ਰਹੇ ਹੋ ਤੁਸੀਂ
1: ਕਿ ਅਸੀਂ ਉਸ ਨੂੰ ਇੱਕ ਗੱਲ, ਅੱਛਾ ਉਹ ਮੈਂ ਅੱਜ ਇੱਕ ਅਖਾਣ ਵੇਖਿਆ ਕਿ ਗੱਲ ਬੜੀ ਵੱਡੀ ਹੁੰਦੀ ਹੈ ਕਿ ਜੋ ਕੰਮ ਕਰੇ ਦਸੁੰਨ, ਨਾ ਰਿਸ਼ੀ ਕਰੇ ਨਾ ਮੁੰਨ। ਬਈ ਤਾਕਤ ਨਾਲ ਜਿਹੜਾ ਕੰਮ ਹੋ ਸਕਦਾ ਉਹ ਤਰਲਿਆਂ ਨਾਲ ਜਾਂ ਦੁਆਵਾਂ ਨਾਲ ਨਹੀਂ ਹੋ ਸਕਦਾ।
0: ਨਹੀਂ,
1: ਜੋ ਕੰਮ ਕਰੇ ਗਸੁੰਨ, ਨਾ ਰਿਸ਼ੀ ਕਰੇ ਨਾ ਮੁੰਨ। ਓਏ ਹੁਣ ਵੇਖੋ ਨਾ ਇਹ ਗੱਲ, ਜ਼ਮਾਨੇ ਗੁਜ਼ਰ ਗਏ ਨੇ, ਤਰ੍ਹਾਂ ਤਰ੍ਹਾਂ ਦੇ ਹਾਲਾਤ ਦੁਨੀਆਂ ਦੇ ਆਏ ਨੇ, ਲੇਕਿਨ ਉਹ ਤਾਕਤ ਦਾ ਜਿਹੜਾ ਇੱਕ ਗਲਬਾ ਹੈ ਉਹ ਅੱਜ ਵੀ ਮੌਜੂਦ ਹੈ।
0: ਹਾਂਜੀ ਹਾਂਜੀ,
1: ਕਿ ਉਸ ਜਿਹੜਾ ਕੋਈ ਬੰਦਾ ਤਾਕਤ ਨਾਲ ਕੰਮ ਕਢਾ ਸਕਦਾ ਹੈ,
0: ਹਾਂਜੀ,
1: ਉਹ ਤਰਲੇ ਨਾਲ ਨਹੀਂ ਕਢਾ ਸਕਦਾ
0: ਜੀ।
1: ਤੇ ਮੇਰੀ ਆਵਾਜ਼ ਆ ਰਹੀ ਹੈ ਜੀ?
0: ਬਿਲਕੁਲ ਫਸਟ ਕਲਾਸ ਆ ਰਹੀ ਹੈ ਆਵਾਜ਼, ਠੀਕ ਠਾਕ ਆ ਰਹੀ ਹੈ ਤੁਹਾਡੀ ਆਵਾਜ਼।
1: ਅੱਛਾ ਜੀ, ਤੇ ਇਸੇ ਤਰ੍ਹਾਂ ਮੈਂ ਇੱਕ ਹੋਰ ਤੁਹਾਨੂੰ ਇੱਕ, ਸਾਡੇ ਨਾ ਇਹ ਨਿੱਕਿਆ ਹੁੰਦਿਆਂ ਮਾਵਾਂ ਬਹੁਤ ਜ਼ਿਆਦਾ ਇਹ ਗੱਲ ਕਰਦੀਆਂ ਨੇ ਸਮਝਾਉਣ ਲੱਗਿਆਂ, ਪੁੱਤਰੋ ਘਰ ਬੈਠੇ ਨਾ ਰਹੋ, ਉੱਠ ਕੇ ਕੰਮ ਸ਼ੰਮ ਕੀਤਾ ਕਰੋ।
0: ਹਾਂਜੀ,
1: ਤੇ ਨਾਲ ਹੀ ਉਹਨਾਂ ਇਹ ਅਖਾਣ ਬੋਲਣਾ, ਉਹਨਾਂ ਆਖਣਾ ਕਿ ਕੰਮ ਆਪਣਾ ਤੇ ਸ਼ਾਬਸ ਲੋਕਾਂ ਦੀ। ਕੰਮ ਆਪਣੇ ਘਰ ਦਾ ਕਰਨਾ ਹੈ ਤੇ ਲੋਕਾਂ ਸ਼ਬਾਸ਼ੀ ਦੇਣੀ ਕਿ ਫਲਾਹ ਬੰਦਾ ਬੜਾ ਜਿਹੜਾ ਉਹ ਕੰਮ ਹੈ
0: ਜੀ, ਬਿਲਕੁਲ
1: ਬੜਾ ਕੰਮ ਸ਼ੰਮ ਕਰਦਾ ਹੈ,
0: ਕੰਮ ਕਰਦਾ।
1: ਹਾਂਜੀ, ਤੇ ਅਖਾਣ ਸਾਡੇ ਸੂਫੀਆਂ ਨੇ ਵੀ ਬੜੇ ਵਰਤੇ
0: ਜੀ,
1: ਬਾਬੇ ਨਾਨਕ ਹੋਰਾਂ ਨੇ ਵਰਤੇ, ਵਾਰਿਸ ਸ਼ਾਹ ਹੋਰਾਂ ਨੇ ਵਰਤੇ, ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਵਰਤੇ
0: ਜੀ,
1: ਹਰ ਸ਼ਾਇਰ ਨੇ ਅਖਾਣ ਲਾਜ਼ਮੀ ਵਰਤੇ।
0: ਹਾਂਜੀ,
1: ਤੇ ਜਿਵੇਂ ਮੈਂ ਤੁਹਾਨੂੰ ਇੱਕ ਅਖਾਣ ਦੱਸਦਾ ਕਿ ਜੀ ਸਾਰੀ ਰਾਤ ਬੰਨੀ ਤੇ ਕੁੜੀ ਜੰਮੀ ਯਾਨੀ। ਵੇਖੋ ਨਾ ਇਹ ਹੁਣ ਉਸ ਇੱਦਾਂ ਇਹ ਹੈ ਕਿ ਬੰਦਾ ਮਿਹਨਤ ਕਰਦਾ ਰਿਹਾ ਕਰਦਾ ਰਿਹਾ ਤੇ ਹਾਸਲ ਕੁਝ ਵੀ ਨਾ ਹੋਇਆ
0: ਜੀ। ਬਿਲਕੁਲ ਬਿਲਕੁਲ,
1: ਬਈ ਸਾਰੀ ਰਾਤ ਬੰਨੀ ਤੇ ਕੁੜੀ ਜੰਮੀ ਯਾਨੀ।
0: ਹਾਂਜੀ,
1: ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਅਖਾਣ ਸੁਣਾਵਾਂਗਾ ਕਿ ਇੱਕ ਮਾਈ ਸਾਡੇ ਪਿੰਡ ਦੀ ਹੈ ਤੇ ਉਹ ਪੂਰੀ ਕਹਾਣੀ ਸੁਣਾਉਂਦੀ ਹੁੰਦੀ ਹੈ, ਪੂਰੀ ਕਹਾਣੀ ਸੁਣਾ ਕੇ ਤੇ ਉਸ ਕਈਆਂ ਮਤਲਬ ਪਿੰਡ ਦੇ ਵਿੱਚ ਕਈਆਂ ਦੀਆਂ ਕਹਾਣੀਆਂ ਸੁਣਾਉਣੀਆਂ ਕਿ ਫਲਾਂ ਇੰਜ ਹੁੰਦਾ ਹੀ, ਉਹਦੇ ਘਰ ਦਾ ਵਰਤਾਰਾ ਇੰਜ ਆਈ, ਉਹਦੇ ਹਾਲਾਤ ਇੰਜ ਆਣ, ਤੇ ਆਖਰ ਤੇ ਉਸ ਇੱਕ ਅਖਾਣ ਬੋਲਣਾ ਕਿ ਰੂਪ ਪਿਆ ਰੋਵੇ ਤੇ ਬਖਤ ਪਿਆ ਖਾਵੇ। ਵੀ ਬੜੇ ਬੜੇ ਸੋਹਣੇ ਲੋਕ ਨੇ ਦੁਨੀਆਂ ਤੇ ਭੁੱਖ ਹੈ ਉਹਨਾਂ ਕੋਲ, ਤੇ ਕਈ ਬੰਦੇ ਏਡੇ ਕੋਝੇ
0: ਨੇ
1: ਦੁਨੀਆਂ ਤੇ ਰਾਜ ਪੈ ਕਰਦੇ।
0: ਬਿਲਕੁਲ ਬਿਲਕੁਲ, ਸੱਜੇ ਖੱਬੇ ਬਹੁਤ ਐਗਜ਼ਾਮਪਲਾਂ ਨੇ ਇਹੋ ਜਿਹੀਆਂ।
1: ਹਾਂਜੀ, ਤੇ ਹੁਣ ਸੋਚਿਆ ਜੀ ਤੁਸੀਂ ਕੋਈ ਆਪਣੀ ਗੱਲ ਵੀ ਸੁਣਾਓ ਮੈਨੂੰ।
0: ਦਰਅਸਲ ਮੈਂ ਇੱਕ ਘੰਟਾ ਪੂਰਾ ਬੋਲਿਆ।

0: ਪਹਿਲਾਂ ਅਤੇ ਜਿੰਨਾ ਤੁਹਾਡਾ ਖਾਣਾ ਵਿੱਚ ਐਕਸਪੀਰੀਅੰਸ ਹੈ ਇੰਨਾ ਮੇਰਾ ਨਹੀਂ, ਅਸੀਂ ਨਹੀਂ ਯੂਜ਼ ਕਰਦੇ। ਸਾਗੋਂ ਜਿਹੜੀ ਜਨਰੇਸ਼ਨ ਆਈ ਹੈ ਨਾ, ਸਾਡੇ ਪਿਛਲੇ ਕਰਦੇ ਹੁੰਦੇ ਸਨ, ਹਾਂਜੀ
1: ਹਾਂਜੀ,
0: ਅਸੀਂ ਨਹੀਂ ਤਕਰੀਬਨ ਅਖਾਣ ਯੂਜ਼ ਕਰਦੇ, ਸ਼ਾਇਦ ਹੀ ਕੋਈ। ਇਸ ਕਰਕੇ ਅਸੀਂ ਤੁਹਾਡੇ ਕੋਲੋਂ ਹੀ ਸੁਣਾਂਗੇ।
1: ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਹੁਣ ਇਹਨਾਂ ਅਖਾਣਾਂ ਦਾ ਜਿਹੜਾ ਨਾ ਉਹ ਮਾਹੌਲ ਰਿਹਾ
0: ਨਹੀਂ ਰਿਹਾ ਹੈ,
1: ਪਰ ਮੈਂ ਸਮਝਦਾ ਹੈ ਕਿ ਇਸ ਸਾਡੀ ਜ਼ੁਬਾਨ ਜਿਹੜੀ ਹੈ ਪੰਜਾਬੀ ਹੈ, ਇਸ ਦਾ ਵੀ ਰਿਵਾਈਵਲ ਹੋ ਰਿਹਾ ਹੈ। ਬਹੁਤ ਹੱਦ ਤੱਕ ਲੋਕ ਹੁਣ ਪੁਰਾਣੀ ਪੰਜਾਬੀ ਨੂੰ ਵਾਪਸ ਬੋਲਦੇ ਵੀ ਨੇ, ਸੁਣਦੇ ਵੀ ਨੇ, ਸਮਝਦੇ ਵੀ ਨੇ।
0: ਹਾਂਜੀ।
1: ਅੱਛਾ, ਇੱਕ ਅਖਾਣ ਹੈ ਜੀ, ਤੁਸੀਂ ਇਸ ਨੂੰ ਬਿਲਕੁਲ ਇਸ ਅਖਾਣ ਤੇ ਗੌਰ ਕਰਕੇ ਵੇਖ ਲੈਣਾ, ਇਹ ਵੀ 100% ਹੋਏਗਾ। ਉਹ ਆਖਦੇ ਨੇ ਕਿ ਨਿੱਕਾ ਸਭ ਤੋਂ ਤਰੀਖਾ,
0: ਨਿੱਕਾ ਸਭ ਤੋਂ ਤਰੀਖਾ। ਹਾਂਜੀ,
1: ਘਰ ਵਿੱਚ ਜਿਹੜਾ ਨਿੱਕਾ ਬਾਲ ਹੋਵੇ
0: ਹਾਂਜੀ,
1: ਉਹ ਸਾਰਿਆਂ ਤੋਂ ਤੇਜ਼ ਹੁੰਦਾ ਹੈ।
0: ਹਾਂਜੀ,
1: ਤੇ ਇਸੇ ਤਰ੍ਹਾਂ ਇੱਕ ਗੈਰਤ ਦੇ ਬਾਰੇ ਵਿੱਚ ਅਖਾਣ ਹੈ ਕਿ ਮਰਦ ਨਾ ਲੱਭੇ ਤੇ ਨਾ ਮਰਦ ਨਾਨ ਲੱਭੇ। ਮਰਦ ਬੰਦਾ ਜਿਹੜਾ ਹੁੰਦਾ ਹੈ ਉਹ ਉਸਨੂੰ ਆਪਣਾ ਨਾਂ ਚਾਹੀਦਾ ਹੁੰਦਾ ਕਿ ਮੇਰਾ ਕੋਈ ਚੰਗਿਆਂ ਬੰਦਿਆਂ ਵਿੱਚ ਨਾ ਹੋਵੇ, ਤੇ ਨਾ ਮਰਦ ਜਿਹੜਾ ਹੈ ਉਹ ਸਿਰਫ ਨਾਨ ਪਿੱਛੇ ਆਉਂਦਾ ਹੈ, ਉਹ ਰੋਟੀ ਦੇ ਚੱਕਰ ਨੂੰ ਆਉਂਦਾ ਹੈ।
0: ਜੀ ਜੀ ਜੀ ਜੀ।
1: ਇਸੇ ਤਰ੍ਹਾਂ ਸਾਡੇ ਸਿਆਣੇ ਮਤ ਦਿੰਦੇ ਹਨ ਕਿ ਤੁਸੀਂ ਲੋਕਾਂ ਦੀ ਇੱਜ਼ਤ ਕਰੋਗੇ ਤੇ ਲੋਕ ਤੁਹਾਡੀ ਇੱਜ਼ਤ ਕਰਨਗੇ।
0: ਹਾਂਜੀ,
1: ਤੇ ਉਸ ਵਿੱਚ ਉਹ ਅਖਾਣ ਬੋਲਦੇ ਹਨ ਕਿ ਤੂੰ ਮੇਰਾ ਮੀਆਂ ਤੇ ਮੈਂ ਤੇਰਾ ਮੀਆਂ।
0: ਅੱਛਾ,
1: ਮੀਆਂ ਉਂਝ ਤੇ ਖਾਵੰਦ ਹੁੰਦਾ ਹੈ, ਬਈ ਅਗਰ ਮੈਂ ਤੇਰੀ ਇੱਜ਼ਤ ਕਰਾਂਗਾ ਤੇ ਤੂੰ ਮੇਰੀ ਕਰੇਗਾ।
0: ਅੱਛਾ, ਖਾਵੰਦ ਨੂੰ ਪ੍ਰੋਪਰਲੀ ਮੀਆਂ ਕਿਹਾ ਜਾਂਦਾ ਹੈ
1: ਜੀ,
0: ਤੇ ਜਿਹੜੇ
1: ਮੀਆਂ ਬਜ਼ੁਰਗ ਆਦਮੀ ਨੂੰ ਵੀ ਆਖਿਆ ਜਾਂਦਾ ਹੈ।
0: ਹਾਂਜੀ,
1: ਮੀਆਂ ਬਜ਼ੁਰਗ ਆਦਮੀ ਨੂੰ ਵੀ ਆਖਿਆ
0: ਜਾਂਦਾ ਹੈ। ਮੈਂ ਇਸੇ ਕਰਕੇ ਤੁਹਾਡੇ ਕੋਲੋਂ ਪੁੱਛਣ ਲੱਗਾ ਸਾਂ ਕਿ ਜਿਹੜਾ ਸੱਯਦ ਵਾਰਿਸ ਸ਼ਾਹ ਨੇ ਹੀਰ ਲਿਖੀ ਹੈ ਉਹਦੇ ਬੈਂਤਾਂ ਦੇ ਅਕਸਰ ਪਿੱਛੇ ਮੀਆਂ ਮੀਆਂ ਮੀਆਂ ਮੀਆਂ ਆਉਂਦਾ, ਤੇ ਫਿਰ ਜੇ ਹਸਬੈਂਡ ਨੂੰ ਮੀਆਂ ਕਹਿੰਦੇ ਨੇ ਤੇ ਇਹ ਤੇ ਕੋਈ ਗੱਲ ਹੋਣ ਮੈਨੂੰ ਸਮਝ ਆਈ ਹੈ ਭਈ ਮੀਆਂ ਮਤਲਬ ਕਿ ਜਿਹੜਾ ਹਸਬੈਂਡ ਤੋਂ ਇਲਾਵਾ ਵੀ ਵਰਤਿਆ ਜਾਂਦਾ।
1: ਉਹ ਮੀਆਂ ਜਿਹੜਾ ਹੈ ਨਾ ਜੀ, ਇਹ ਅਸਲ ਲਫ਼ਜ਼ ਤੇ ਆਇਆ ਨਾ ਅਦਬ ਦਾ,
0: ਅਦਬ ਦਾ,
1: ਇਤਰਾਮ ਦਾ, ਤੇ ਆਪਣਾ ਖਾਵੰਦ ਵੀ ਜਿਹੜਾ ਉਹ ਵੀ ਇਤਰਾਮ ਵਾਲੀ ਜਾ ਆਉਂਦੀ ਹੈ।
0: ਅੱਛਾ,
1: ਤੇ ਉਸ ਤੋਂ ਅੱਗੇ ਤੁਹਾਨੂੰ ਇਹ ਵੀ ਪਤਾ ਕਿ ਪੁਰਾਣੇ ਵਸੇ ਵਿੱਚ ਜਿਹੜਾ ਨਾ ਉਹ ਇੱਕ ਐਸਾ ਹਈਆ ਵਾਲਾ ਸਿਸਟਮ ਆਈ ਕਿ ਔਰਤ ਆਪਣੇ ਖਾਵੰਦ ਦਾ ਨਾਂ ਲੈ ਕੇ ਬੁਲਾਉਂਦੀ ਨਹੀਂ
0: ਜੀ। ਵਾਕਿਆ ਹੀ ਉਹ ਸਾਡੇ ਤੋਂ ਪਹਿਲੀ ਪੀੜ੍ਹੀ ਜਿਹੜੀ ਹੈਗੀ ਪਿੰਡ ਚ ਆਉਣੇ ਸਿਕੰਦਰੀ ਜੀ ਮਰਦਮ ਸ਼ੁਮਾਰੀ ਵਾਲੇ ਜਾਂ ਕੋਈ ਹੋਰ ਸਰਕਾਰੀ ਡਿਪਾਰਟਮੈਂਟ ਆਉਣਾ, ਉਹਨਾਂ ਨੇ ਆਣ ਕੇ ਪੁੱਛਣਾ ਔਰਤਾਂ ਨੂੰ ਕਿੰਨੇ ਬੱਚੇ ਨੇ ਤੁਹਾਡੇ, ਉਹਨਾਂ ਦਾ ਨਾਂ ਕੀ ਹੈ, ਤੇਰੇ ਘਰ ਵਾਲੇ ਦਾ ਨਾਂ ਕੀ ਹੈ, ਅਤੇ ਉਹ ਜਨਾਨੀ ਨੇ ਮੂੰਹ ਅੱਗੇ ਚੁੰਨੀ ਲੈ ਲੈਣੀ ਅਤੇ ਨਾਂ ਨਹੀਂ ਦੱਸਣਾ। ਫਿਰ ਉਹਨੇ ਇੱਕ ਕੁੜੀ ਨੂੰ ਲੱਗ ਕੇ ਆਵਾਜ਼ ਮਾਰਨੀ ਅਤੇ ਕਹਿਣਾ ਨਹੀਂ ਆਪਣੇ ਡੈਡੀ ਦਾ ਨਾਂ ਦੱਸ, ਆਪਣੇ ਪਿਓ ਦਾ ਨਾਂ ਦੱਸ, ਇਹਨੂੰ ਕੀ ਹੈ, ਆਪ ਨਾਂ ਨਹੀਂ ਲੈਣਾ। ਅਤੇ ਇਹ ਉਹ ਜਨਾਨੀਆਂ ਆਪਣੇ ਘਰ ਵਾਲੇ ਨੂੰ ਗਾਲਾਂ ਕੱਢ ਲੈਂਦੀਆਂ ਹੁੰਦੀਆਂ ਸਨ ਪਰ ਉਹਦਾ ਨਾਂ ਨਹੀਂ ਸੀ ਲੈਂਦੀਆਂ ਹੁੰਦੀਆਂ,
1: ਨਾਂ ਨਹੀਂ। ਸੁੱਚਾ ਸਾਹਿਬ ਉਹ ਉਸ ਵੇਲੇ ਔਲਾਦ ਵੀ ਵਾਲਦ ਨੂੰ ਅੱਬਾ ਕਰਕੇ ਨਹੀਂ ਬੁਲਾਉਂਦੀ ਹੈ। ਅਸੀਂ ਕਿਤਨੇ ਵੇਖੇ ਨੇ ਕਿ ਉਹ ਆਪਣੇ ਪਿਓ ਨੂੰ ਤਾਇਆ ਜਾਂ ਚਾਚਾ ਕਰਕੇ
0: ਬੁਲਾਉਂਦੇ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਾਂ ਸਿਕੰਦਰੀ ਜੀ, ਅਸੀਂ ਆਪਣੀ ਸਾਡੇ ਫੈਮਿਲੀ ਸੀ ਉਹ ਆਪਣੀ ਮਾਂ ਨੂੰ ਚਾਚੀ ਕਹਿੰਦੇ ਸੀ ਅਤੇ ਪਿਓ ਨੂੰ ਚਾਚਾ, ਅਤੇ ਹੁਣ ਅਸੀਂ ਮੈਂ ਸਾਡੀ ਫੈਮਿਲੀ ਦੇ ਵਿੱਚ ਅਸੀਂ ਆਪਣੀ ਮਾਂ ਨੂੰ ਭਾਬੀ ਜੀ ਕਹਿੰਦੇ ਹੁੰਦੇ ਸਾਂ।
1: ਅੱਛਾ ਅੱਛਾ,
0: ਭਾਬੀ ਜੀ, ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਇਹ ਕਿਹੜੀ ਰਵਾਇਤ ਹੈ, ਸਾਰੀ ਉਮਰ ਮਾਂ ਨੂੰ ਭਾਬੀ ਜੀ ਕਹਿੰਦੇ ਰਹੇ ਹਾਂ ਅਸੀਂ। ਭਾਬੀ ਮਾਂ ਸਮਾਨ ਹੀ ਹੁੰਦੀ ਹੈ, ਪਰ ਜੇ ਉਹ ਚਾਚੀ ਕਹਿ ਸਕਦੇ ਨੇ ਤੇ ਮਤਲਬ ਇਸ ਤਰ੍ਹਾਂ ਫਿਰ ਮਾਂ ਨੂੰ ਭਾਬੀ ਵੀ ਕਿਹਾ ਜਾ ਸਕਦਾ ਵਾ, ਜੇ ਭਾਬੀ ਵੀ ਤੇ ਮਾਂ ਸਮਾਨ ਹੀ ਵੱਡੀ ਹੁੰਦੀ ਹੈ।
1: ਬਿਲਕੁਲ
0: ਹਾਂਜੀ,
1: ਅਸਲ ਵਿੱਚ ਉਹ ਨਾ ਇੱਕ ਰੱਖ ਰਖਾਅ ਵਾਲਾ ਮੁਆਸ਼ਰਾ ਆਈ ਨਾ ਕਿ ਉਹ ਰਿਸ਼ਤਿਆਂ ਦੀ ਇੱਕ ਅਹਿਮੀਅਤ ਆਈ, ਇੱਕ ਉਹਨਾਂ ਦਾ ਭਾਰ ਆਈ।
0: ਹਾਂਜੀ,
1: ਹੁਣ ਜ਼ਮਾਨਾ ਬਦਲ ਗਿਆ, ਹੁਣ ਫਰੈਂਡਸ਼ਿਪ ਆ ਗਈ, ਉਸ ਹਰ ਵਕਤ ਦੇ ਆਪਣੇ ਤਕਾਜ਼ੇ ਹੁੰਦੇ
0: ਨੇ। ਬਿਲਕੁਲ ਠੀਕ ਗੱਲ ਹੈ ਜੀ, ਆਪਣੇ ਵਕਤ ਦੇ ਤਕਾਜ਼ੇ ਹੁੰਦੇ
1: ਜੀ, ਉਸ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ, ਤੇ ਉਸ ਵਕਤ ਇਹ ਸੋਹਣਾ ਕੰਮ ਲੱਗਦਾ ਏ। ਤੇ ਉਹ ਅੱਛਾ, ਉਹ ਕਹਾਣੀਆਂ ਵੀ ਇਹਦੀ ਹੁੰਦੀਆਂ ਨੇ, ਜਿਵੇਂ ਇੱਕ ਅਖਾਣ ਬਣਿਆ ਇਹ ਨਾ ਕਿ ਉਹ ਆਪਣਾ ਦੁੱਖਾਂ ਦਾ ਮਾਰਿਆ ਫਿਰਦਾ ਟੁਰਦਾ ਗਿਆ ਉੱਚੀ ਸਾਕੀ, ਦੁੱਖਾਂ ਮਾਰਾ ਫਿਰਦਾ ਟੁਰਦਾ ਗਿਆ ਉੱਚੀ ਸਾਕੀ, ਮੂੰਹ ਸਿਰ ਬਨ ਕੇ ਚੱਕੀ ਪੀਠੀ ਕੁਝ ਨਾ ਰਿਹਾ ਬਾਕੀ, ਪੈਸਾ ਤੇ ਹੈ ਪਰ ਦੇਣਾ ਨਹੀਂ, ਖਸਮਨ ਖਾਏ ਤੇਰੀ ਕਾਕੀ। ਉਹ ਹੋਇਆ ਇੰਜ, ਬੰਦਾ ਕੋਈ ਆਈ ਨਾ, ਰੰਡਾ ਆਈ ਬੇਚਾਰਾ, ਤੇ ਉਹ ਟੁਰਦਿਆਂ ਫਿਰਦਿਆਂ ਕੀ ਆਪਣੇ ਲੱਗਦਿਆਂ ਰਿਸ਼ਤੇਦਾਰਾਂ ਕੋਲ ਟੁਰ ਗਿਆ ਬਈ ਚਲੋ ਚਾਰ ਦਿਨ ਉੱਥੇ ਕੱਟ ਆਉਣਾ। ਉੱਥੇ ਗਿਆ ਤੇ ਉਸ ਜਾ ਕੇ ਉਹ ਜਿਹੜੀ ਉਸ ਘਰ ਦੀ ਵੱਡੀ ਜਨਾਨੀ ਆਈ, ਉਸ ਨੂੰ ਉਸ ਆਖਿਆ ਵੀ ਮੈਂ ਕੋਈ ਰੋਟੀ ਛੋਟੀ ਦਿਓ, ਉਸ ਆਖਿਆ ਵੀ ਕਰਮਾ ਲਿਆ ਉਹ ਚੱਕੀ ਪਈ ਆਈ ਆਪਣੀ ਪੀ ਲੈ ਤੇ ਆਟਾ ਪੀ ਤੇ ਮੈਂ ਤੈਨੂੰ ਦਿੰਦੀ ਹਾਂ ਰੋਟੀ। ਉਸ ਮੂੰਹ ਸਿਰ ਵੜੇੜ ਕੇ ਤੇ ਚੱਕੀ ਪੀਣ ਲੱਗ ਪਿਆ, ਤੇ ਉੱਤੋਂ ਉਹਨਾਂ ਦੀ ਕੁੜੀ ਆਈ ਇੱਕ ਨਿੱਕੀ, ਉਸ ਆਖਿਆ ਵਾ ਚਾਚਾ ਜਾਂ ਬਾਈਆ ਇੱਕ ਰੁਪਈਆ ਦੇ। ਉਸ ਅਗਵਾ ਗਿਆ ਕਿ ਮੇਰੇ ਕੋਲ ਰੁਪਈਆ ਤੇ ਹੈ, ਮੈਂ ਤੁਹਾਨੂੰ ਦੇਣਾ ਨਹੀਂ, ਬਈ ਤੁਸੀਂ ਚੱਕੀ ਚਲਵਾ ਕੇ ਮੈਨੂੰ ਰੋਟੀ ਦੇ ਰਹੇ ਹੋ, ਮੈਂ ਰੋਟੀ ਵੀ ਆਪਣੀ ਮਿਹਨਤ ਕਰਕੇ ਲੈ ਰਿਹਾ। ਤੇ ਉਹ ਉਸ ਗੱਲ ਦਾ ਵੀ ਇਹ ਇੱਕ ਜੁਮਲਾ ਅਖਾਣ ਬਣ ਗਿਆ ਕਿ ਦੁੱਖਾਂ ਮਾਰਾ ਫਿਰਦਾ ਟੁਰਦਾ ਗਿਆ ਉੱਚੀ ਸਾਕੀ, ਮੂੰਹ ਸਿਰ ਬੰਨ ਕੇ ਚੱਕੀ ਪੀਠੀ ਕੁਝ ਨਾ ਰਿਹਾ ਬਾਕੀ, ਤੇ ਪੈਸਾ ਤੇ ਹੈ ਪਰ ਦੇਣਾ ਮੈਂ ਨਹੀਂ, ਖਸਮਾਂ ਨੂੰ ਖਾਏ ਕਾਕੀ। ਤੇ ਇਹ ਸਾਡੇ ਉਸ ਵਸੇ ਵਿੱਚ ਹੀ ਅਖਾਣਾਂ ਦਾ ਇੱਕ ਬੜਾ ਮਾਹੌਲ ਰਿਹਾ ਹੈ। ਤੇ ਅੱਜ ਵੀ ਉਹ ਮੈਂ ਤੇ ਆਪਣਾ ਇੱਕ ਮੇਰਾ ਚੈਨਲ ਜਿਹੜਾ ਫੇਸਬੁੱਕ ਤੇ ਆ, ਮੈਂ ਉਹਦੇ ਤੇ ਹਜ਼ਾਰਾਂ ਦੇ ਹਿਸਾਬ ਜਿਹੜੇ ਅਖਾਣ ਜਮ੍ਹਾਂ ਕਰਕੇ ਤੇ ਉਹ ਲੋਕਾਂ ਨੂੰ ਸੁਣਾ ਚੁੱਕਿਆ ਹੈ।
0: ਫੇਸਬੁੱਕ ਤੇ ਆ ਤੁਹਾਡਾ ਚੈਨਲ
1: ਜੀ? ਫੇਸਬੁੱਕ
0: ਤੇ ਉਹਦਾ ਨਾਂ ਤੇ ਨਾਂ ਕੀ ਜੇ ਦੱਸੋ, ਜਿਹੜੇ ਮਤਲਬ ਕਿ ਸੁਣਨ ਵਾਲੇ
1: ਸ਼ਾਇਦ। ਪੰਜਾਬੀ ਰੰਗ, ਪੰਜਾਬੀ ਰੰਗ,
0: ਪੰਜਾਬੀ ਰੰਗ, ਠੀਕ ਹੈ।
1: ਅੱਛਾ, ਹੁਣ ਇਹ ਵੇਖੋ ਕਿ ਗੱਲ ਉਹ ਜਿਵੇਂ ਮੈਂ ਪਿਛਲੀ ਵਾਰੀ ਤੁਹਾਨੂੰ ਵਾਰਿਸ ਸ਼ਾਹ ਦਾ ਵੀ ਉਹਨਾਂ ਆਪਣੇ ਸ਼ੇਰਾਂ ਵਿੱਚ ਅਖਾਣ ਬੜੇ ਵਰਤੇ,
0: ਹਾਂਜੀ,
1: ਉਹ ਮੈਂ ਤੁਹਾਨੂੰ ਸੁਣਾਇਆ ਹੀ ਕਿ ਉਹ ਆਦਨ ਕਿ ਕਾਂ ਕਰਨ ਕਲੋਲ ਵਿੱਚ ਬਾਗ ਅੰਦਰ,
0: ਵਾਹ ਵਾਹ,
1: ਤਿੱਤਰ ਮੋਰ ਚਕੋਰ ਭੁੱਖ ਜਾਲਦੇ ਨੇ,
0: ਵਾਹ ਵਾਹ,
1: ਕਿ ਜਿਹੜੇ ਕੰਮ ਦੀਆਂ ਛਈ ਆਉਂਦੀਆਂ ਨੇ ਉਹ ਬੇਚਾਰੇ ਪਿੰਜਰਿਆਂ ਚ ਆਉਂਦੇ ਨੇ
0: ਜੀ,
1: ਚੰਗੇ ਬੰਦੇ ਜਿਹੜੇ ਨੇ ਉਹ ਮੁਸੀਬਤਾਂ ਚ ਆਉਂਦੇ ਨੇ ਦੁਨੀਆਂ ਵਿੱਚ, ਤੇ ਜਿਹੜੇ ਭੈੜੇ ਬੰਦੇ ਨੇ ਉਹ ਮੌਜਾਂ ਕਰਦੇ
0: ਨੇ।
1: ਇੰਜ ਹੀ ਕਿਸੇ ਅਖਾਣ ਆਖਿਆ ਜੀ ਕਿ ਗੂਗੀ ਯਾਰਨੀ ਕਾਂ ਬਦਨਾਮ, ਬਈ ਹੁਣ ਗੂਗੀ ਜਿਹੜੀ ਏ ਫਖਤ ਆ, ਉਹ ਤੁਹਾਨੂੰ ਪਤਾ ਹੈ ਅਮਨ ਦਾ ਪਰਿੰਦਾ ਹੈ,
0: ਹਾਂਜੀ,
1: ਤੇ ਯਾਰਨੀ ਆਉਂਦੀ ਹੈ ਯਾਰਾਂ ਵਾਲੀ, ਢੇਰ ਯਾਰਾਂ ਵਾਲੀ,
0: ਹਾਂਜੀ,
1: ਤੇ ਕਾਂ ਉਂਝ ਤਾਂ ਉਹ ਕਾਂ ਬੁਰੇ ਹੀ ਆਉਂਦੇ ਨੇ। ਉਹ ਇਸ ਅਖਾਣ ਵਿੱਚ ਦੱਸ ਰਹੇ ਨੇ ਕਿ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਜਿਹੜਾ ਮਸਕੀਨ ਸਿਫਤ ਬੰਦਾ ਹੁੰਦਾ ਹੈ ਨਾ, ਉਹ ਕੰਮ ਪਾ ਜਾਂਦਾ ਹੈ,
0: ਹਾਂਜੀ,
1: ਕਹਾਣੀ ਉਹ ਪਾ ਜਾਂਦਾ ਹੈ ਤੇ ਬੇਚਾਰਾ ਕਾਂ ਬਦਨਾਮ ਹੋ ਜਾਂਦਾ।
0: ਯਾਨੀ ਉਹ ਮੈਨੂੰ ਮੈਨੂੰ ਹੁਣ ਵਾਰੇ ਸ਼ਾਹ ਦਾ ਉਹ ਸ਼ਾਇਦ ਯਾਦ ਨਹੀਂ, ਉਹਨਾਂ ਨੇ ਉਹਦਾ ਨਾਂ ਹੈਗਾ ਕਿ ਤੋਤੀ ਬਾਗ ਉਜਾੜ ਦੀ ਪਤਾ ਨਹੀਂ ਲਾਚੀਆਂ ਦੇ, ਤੇ ਲੋਕੀ ਫਾਹ ਲਿਆਉਂਦੇ ਕਾਮੀਆਂ, ਕੋਈ ਇਸ ਤਰ੍ਹਾਂ ਦਾ ਹੈਗਾ।
1: ਤੋਤੇ ਬਾਗ ਉਜੜਦੇ ਮੇਵਿਆਂ ਦੇ,
0: ਮੇਵਿਆਂ ਦੇ ਕੋਈ ਸਮਥਿੰਗ ਏਦਾਂ ਜੀ, ਤੇ ਲੋਕੀ
1: ਤੋਤੇ ਬਾਗ ਉਜੜਦੇ ਮੇਵਿਆਂ ਦੇ ਅਤੇ ਫਾਹ ਲਿਆਉਂਦੇ ਕਾਮੀਆਂ,
0: ਫਾਹ ਲਿਆਉਂਦੇ ਕਾਮੀਆਂ ਜੀ।
1: ਉਹ ਇੰਜ ਹੀ ਹੁੰਦਾ ਨਾ ਕਿ ਉਹ ਬਸ ਉਹ ਜਿਸ ਜਿਹੜਾ ਬਦਨਾਮ
0: ਹੋਵੇ, ਬਦਨਾਮ ਹੋਵੇ, ਹਾਂ,
1: ਉਸ ਨੂੰ ਉਸ ਬਦਨਾਮੀ ਦੇ ਸਿਰ ਉੱਤੇ ਹੀ ਉਹ ਕਹਾਣੀ ਉਸ ਹੈ। ਕਈ ਵਾਰੀ ਇੰਝ ਹੁੰਦਾ ਹੈ ਕਿ ਇੱਕ ਬੰਦਾ ਕੋਈ ਇਲਾਕੇ ਵਿੱਚ ਬਦਮਾਸ਼ ਜਾਂ ਡਕੇਟ ਮਸ਼ਹੂਰ ਹੋ ਜਾਂਦਾ,
0: ਹਾਂਜੀ,
1: ਤੇ ਉਸ ਇਲਾਕੇ ਵਿੱਚ ਉਹ ਛੋਟੇ ਛੋਟੇ ਰੱਜ ਡਕੇਟ ਹੁੰਦੇ ਨੇ
0: ਜੀ,
1: ਕਰਦੇ ਉਹ ਨੇ ਪਰ ਜ਼ਿੰਮੇ ਉਸੇ ਦੀ ਲੱਗਦਾ।
0: ਉਹ ਗੱਲ ਏਦਾਂ ਜੀ, ਜਿਹੜਾ ਚੋਰ ਬਦਨਾਮ ਹੋ ਜਾਂਦਾ ਨਾ, ਕਿਤੇ ਵਾਰਦਾਤ ਹੋਏ ਪੁਲਿਸ ਵਾਲੇ ਪਹਿਲਾਂ ਉਹਦੇ ਘਰ ਜਾਂਦੇ ਨੇ, ਤੇ ਉਹ ਜਾ ਉਹ ਕਹੇਗਾ ਕਿ ਮੈਂ ਜੀ ਕੁਰਾਨ ਦੀ ਕਸਮ ਚੁੱਕ ਕੇ ਕਹਿੰਦਾ ਇਹ ਚੋਰੀ ਮੈਂ ਨਹੀਂ ਕੀਤੀ, ਤੇ ਥਾਣੇਦਾਰ ਕਹੇਗਾ ਚਲੋ ਮੰਨ ਲਿਆ ਤੂੰ ਨਹੀਂ ਕੀਤੀ, ਤੇ ਪਤਾ ਕਰ ਇਹ ਕੀਤੀ ਕਿੰਨੇ ਆ, ਇਹ ਤੇਰੀ ਡਿਊਟੀ ਆ।
1: ਤੈਨੂੰ ਪਤਾ ਜ਼ਰੂਰ ਹੋਣਾ,
0: ਜ਼ਰੂਰ ਹੈ, ਜੇ ਨਹੀਂ ਪਤਾ ਤੇ ਪਤਾ ਕਰਕੇ ਲਿਆ ਕੇ ਸਾਨੂੰ ਦੱਸ।
1: ਅੱਛਾ, ਉਹ ਜੱਟ ਫੱਟ ਤੇ ਪੱਟ।
0: ਹਾਂਜੀ,
1: ਜੱਟ ਫੱਟ ਤੇ ਪੱਟ ਬੱਧੇ ਹੀ ਕਾਬੂ ਹੁੰਦੇ ਨੇ। ਜ਼ਖਮ ਵੀ ਖੁੱਲਾ ਖਰਾਬ ਹੋ ਜਾਂਦਾ ਤੇ ਰੇਸ਼ਮ ਵੀ ਖੁੱਲਾ ਪਿਆ ਹੋਵੇ ਤੇ ਉਲਝ ਪੈਂਦਾ।
0: ਹਾਂਜੀ,
1: ਤੇ ਜੱਟ ਵੀ ਜਿਹੜਾ ਹੈ ਉਸਨੂੰ ਕੋਈ ਰੋਕਣੇ ਵਾਲਾ ਨਾ ਹੋਵੇ ਤੇ ਉਹ ਵੀ ਉਜਾੜੇ ਹੀ ਕਰਦਾ ਹੈ।
0: ਜੀ ਬਿਲਕੁਲ।
1: ਤੇ ਇਹ ਵੀ ਹੁਣ ਤੁਸੀਂ ਅਖਾਣ ਵੇਖੋ ਕਿ ਬਿਲਕੁਲ ਤੋਲ ਕੇ ਗੱਲ ਕੀਤੀ ਹੈ ਕਿ ਜੱਟ ਫੱਟ ਤੇ ਪੱਟ ਬੱਧੇ ਹੀ ਕਾਬੂ ਹੁੰਦੇ ਨੇ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਵਾਰਿਸ ਸ਼ਾਹ ਦਾ ਅਖਾਣ ਵਰਗਾ ਸ਼ੇਰ ਸੁਣਾਉਂਦਾ ਕਿ ਇੱਕ ਸ਼ੇਰ ਵਿੱਚ ਉਹ ਅਖਾਣ ਕਰਦੇ ਨੇ ਕਿ ਜੱਟ ਸੱਡੇ ਸਿਸਾਰ ਨੂੰ ਭੁੱਖ ਚੰਗੀ।
0: ਹਾਂਜੀ,
1: ਜੱਟ ਸੱਡੇ ਸਿਸਾਰ ਨੂੰ ਭੁੱਖ ਚੰਗੀ, ਤਿੰਨੇ ਰੱਜ ਕੇ ਗਲਦੇ ਟਾਵਰੀਏ। ਸੱਡਾ ਤੇ ਸਿਸਾਰ ਮਗਰਮੱਛ ਤੇ ਜੱਟ,
0: ਹਾਂਜੀ,
1: ਇਹ ਰੱਜ ਜਾਣ ਤੇ ਆਪਣੇ ਸੰਗੀਆਂ ਨੀ ਪੈ ਵੇਂਦੇ ਨੇ, ਡਾ ਦਿੰਦੇ ਨੇ।
0: ਅੱਛਾ,
1: ਤੇ ਇਸੇ ਦੇ ਅੱਗੋ ਆਪੋਜ਼ਿਟ ਉਹ ਤਿੰਨ ਸ਼ੈਵਾਂ ਦਾ ਨਾਂ ਲੈਂਦੇ ਨੇ ਕਿ ਕੁੱਕੜ, ਕਾਂ, ਕੰਬੋ, ਸਲੂਕ ਤਿੰਨਾਂ। ਕੁੱਕੜ, ਕਾਂ, ਕੰਬੋ, ਸਲੂਕ ਤਿੰਨਾਂ, ਇਹਨਾਂ ਨਾਲ ਨਾ ਕਿਸੇ ਬਰਾਬਰੀ ਹੈ।
0: ਵਾਹ ਜੀ ਵਾਹ।
1: ਬਈ ਮੁਰਗੇ ਨੂੰ ਵੀ ਕੋਈ ਖਾਣ ਨੂੰ ਲੱਭੇ ਤੇ ਉਹ ਸ਼ੋਰ ਪਾ ਕੇ ਤੇ ਬਾਕੀ ਦੀਆਂ ਸੰਗੀਆਂ ਨੂੰ ਬੁਲਾਉਂਦਾ ਜਾਂ ਮੁਰਗੀਆਂ ਨੂੰ ਬੁਲਾਉਂਦਾ ਹੈ। ਤੇ ਕਾਂ ਵੀ ਪਤਾ ਹੈ ਹਿੱਕ ਨਾਲ ਕੋਈ ਮਸਲਾ ਬਣੇ ਸਾਰੇ ਇਕੱਠੇ ਹੋ ਜਾਂਦੇ ਨੇ।
0: ਜੀ ਜੀ ਜੀ।
1: ਇਹ ਹਾਲਤ ਕੰਬੋ ਕੌਮ ਦੀ ਹੈ। ਇਹ ਵਾਰਿਸ ਸ਼ਾਹ ਦੱਸ ਰਹੇ ਨੇ ਕਿ ਇਹ ਉਹ ਤਰੇ ਜਿਹੜੇ ਨੇ ਉਹ ਰੱਜੇ ਆਪਣੇ ਟੱਬਰ ਨੂੰ ਹੀ ਡਾਹ ਦਿੰਦੇ ਨੇ ਤੇ ਇਹ ਤਰੇ ਜਿਹੜੇ ਨੇ ਇਹ ਆਪਣੇ ਟੱਬਰ ਨੂੰ ਪਾਲਦੇ ਨੇ।
0: ਹਾਂਜੀ।
1: ਤੇ ਅੱਛਾ, ਇੱਕ ਹੋਰ ਤੁਹਾਨੂੰ ਮੈਂ ਅਖਾਣ ਸੁਣਾਵਾ ਕਿ ਚੋਰਾਂ ਯਾਰਾਂ ਨਫਰਾਂ, ਸੋਗਾਂ ਦੇ ਨਾ ਬੁੱਢੀਆਂ ਖਪਰਾਂ। ਬਈ ਚੋਰ ਤੇ ਇਹ ਯਾਰ ਜਿਹੜੇ ਆ ਰਾਤੀ ਕੱਦਾ ਟੱਪ ਕੇ ਯਾਰੀਆਂ ਲਾਉਂਦੇ
0: ਨੇ,
1: ਤੇ ਲੱਪਰ ਝੂਠ ਬੋਲਣ ਵਾਲੇ, ਕੂੜ ਮਾਰਨੇ ਵਾਲੇ, ਤੇ ਬੁੱਢੀਆਂ ਖਪਰਾਂ ਰੌਲਾ ਪਾਉਣ ਵਾਲੀਆਂ ਬੁੱਢੀਆਂ।
0: ਅੱਛਾ,
1: ਇਹ ਚੋਰਾਂ ਯਾਰਾਂ ਲੱਪਰਾਂ ਸੌਗਾਂ ਦਾ ਨਾ ਬੁੱਢੀਆਂ ਖਪਰਾਂ। ਬਈ ਉਹ ਇਸ ਅਖਾਣ ਵਿੱਚ ਇਹ ਸਮਝਾਇਆ ਗਿਆ ਕਿ ਚੋਰ ਯਾਰ ਝੂਠ ਬੋਲਣ ਵਾਲੇ ਤੇ ਰੌਲਾ ਪਾਉਣ ਵਾਲੀਆਂ ਬੁੱਢੀਆਂ, ਇਹਨਾਂ ਦੀ ਕੋਈ ਕਸਮ ਨਹੀਂ ਦੇ ਸਕਦਾ। ਤੇ ਗੱਲ ਉਹ ਤੋਲ ਕੇ ਤੇ ਇਹ ਅਸੀਂ ਆ ਹੁਣ ਵੀ ਜਿਹੜੀਆਂ ਮਾਈਆਂ ਹੈ ਨਾ ਜੀ, ਮੈਂ ਅਖਾਣ ਸਾਰੇ ਮਾਈਆਂ ਕੋਲੋਂ ਇਕੱਠੇ ਕਰਦਾ।
0: ਅੱਛਾ, ਠੀਕ ਹੈ।
1: ਤੇ ਉਹਨਾਂ ਕੋਲੋਂ ਆਪਣਾ ਬੁੱਢਿਆਂ ਬੰਦਿਆਂ ਕੋਲੋਂ, ਬੁੱਢੀਆਂ ਮਾਈਆਂ ਤੇ ਬਹੁਤ ਜ਼ਿਆਦਾ ਵਰਤਦੀਆਂ ਨੇ।
0: ਹਾਂਜੀ, ਬਹੁਤ ਜੀ ਬਹੁਤ।
1: ਹਾਂਜੀ, ਤੇ ਇਹਦੇ ਵਿੱਚ ਹੀ ਦੁਨੀਆਦਾਰੀ ਸਮਝਾਉਣ ਦੇ ਵੀ ਢੰਗ ਆਉਂਦੇ ਨੇ। ਹੁਣ ਜਿਵੇਂ ਇੱਕ ਅਖਾਣ ਹੈ ਕਿ ਛਾਣੀ ਕਿ ਅਕਸੀ ਛੱਜੇ ਆ ਜਿਹਦੇ ਆਪਣੇ 900 ਛੇਦ। ਬਈ ਛਾਣਨੀ ਜਿਹੜੀ ਉਹ ਛੱਜ ਨੂੰ ਵੇਖ ਕੇ ਆਦੀ ਹੈ, ਬਈ ਬੰਦਾ ਇੱਕ ਕਿਸੇ ਦੇ ਕੋਈ ਐਬ ਵੇਖ ਕੇ ਤੇ ਉਸ ਤੇ ਉਹ ਜੁਮਲਾ ਕੱਸਦਾ ਹੈ, ਤੇ ਜਿਹਦੇ ਆਪਣੇ ਵਿੱਚ ਇਤਨੇ ਐਬ ਨਾ, ਇਤਨੇ ਉਸ ਵਿੱਚ ਔਗਣ ਨੂੰ, ਉਸ ਦੂਜੇ ਨੇ ਕੀ ਮਿਹਣਾ ਦੇਣਾ ਹੈ।
0: ਬਹੁਤ ਖੂਬ।
1: ਛਾਣਨੀ ਛਾਣਨੀ ਕਿ ਅਕਸੀ ਛੱਜੇ ਆ ਜਿਹਦੇ ਆਪਣੇ 900 ਛੇਦ।
0: ਜੀ ਜੀ।
1: ਤੇ ਇਸੇ ਤਰ੍ਹਾਂ ਅਸੀਂ ਉਹ ਜਿਹੜਾ ਆਪਣਾ ਜਿਹੜਾ ਸਾਡਾ ਉਹ ਵਾਈ ਬੀ ਜੀ ਵਾਲਾ ਨਿਜ਼ਾਮ ਹੈ, ਉਸ ਦੇ ਵਿੱਚ ਵੀ ਅਖਾਣਾਂ ਦਾ ਜਿਹੜਾ ਇੱਕ ਬਹੁਤ ਵੱਡਾ, ਉਸ ਵਿੱਚ ਤਾਂ ਬਹੁਤ ਜ਼ਿਆਦਾ ਹੁੰਦੇ ਹਨ। ਜਿਵੇਂ ਕਿਸੇ ਉਹ ਕਿਸਾਨ ਦੇ ਬਾਰੇ ਅਖਾਣ ਹੈ ਕਿ ਬਹੁਤੀ ਖੇਤੀ ਵੇਖ ਕੇ ਗਿਰ ਪਿਆ ਕਿਸਾਨ, ਮੀਂਹ ਹਨੇਰੀਓ ਬਚ ਕੇ ਘਰ ਆਵੇ ਤਾਂ ਜਾਣ।
0: ਵਾਹ ਵਾਹ ਵਾਹ, ਵਾਕੇ ਵਾਕੇ।
1: ਨਿਰੀ ਉਹ ਚੰਗੀ ਫਸਲ ਵੇਖ ਕੇ ਤੇ ਖੁਸ਼ ਹੋ ਬੈਠਾ ਹੈ, ਤੇ ਪਰ ਗੱਲ ਇਹ ਆ ਜੇ ਘਰ ਆਵੇ ਅਜੇ ਤੂਫਾਨ ਵੀ ਆਉਣੇ ਨੇ, ਬਾਰਿਸ਼ਾਂ ਵੀ ਆਉਣੀਆਂ ਨੇ। ਤੇ ਇਸੇ ਤਰ੍ਹਾਂ ਅੱਛਾ, ਇੱਕ ਬੜਾ ਕਮਾਲ ਦਾ ਉਹ ਹੈ ਕਿ ਲਾੜਾ 2.5 ਦਿਨਾਂ ਦਾ ਬਾਦਸ਼ਾਹ ਆਉਂਦਾ ਹੈ।
0: ਹਾਂਜੀ।
1: ਜਿਸ ਬੰਦੇ ਦਾ ਵਿਆਹ ਹੋਵੇ 2-3 ਦਿਨ ਉਸ ਦੀਆਂ ਬੜੀਆਂ ਹੀ ਖੁਸ਼ਾਮਦਾਂ ਆਉਂਦੀਆਂ,
0: ਮੈਂ ਕਿਹਾ ਜੀ ਬੈਜਾ ਬੈਜਾ ਹੋ ਜਾਂਦੀ ਹੈ।
1: ਭਾਵੇਂ ਉਹ ਕਾਣਾ ਹੋਵੇ, ਤੁਹਾਨੂੰ ਪਤਾ ਉਸ ਵੇਲੇ ਤੁਸੀਂ ਜਵਾਨੀ ਵੇਲੇ ਜੰਜਾਂ ਵਿੱਚ ਜਾਂਦੇ ਰਹੇ ਹੋ, ਤੇ ਜਿਹੜਾ ਦੁੱਲਾ ਹੁੰਦਾ ਨਾ, ਐਵੇਂ ਕਿਸੇ ਆਖਣਾ ਯਾਰ ਚਾਦਰ ਚੁੱਕ ਲੈ, ਕਿਸੇ ਆਖਣਾ ਫੁੱਲ ਪਰਾਂ ਕਰ ਲੈ, ਕਿਸੇ ਆਖਣਾ ਕਲਰ ਠੀਕ ਕਰ ਲੈ, ਤੇ ਵਾਰਿਸ ਸ਼ਾਹ ਦਾ ਇੱਕ ਤੁਹਾਨੂੰ ਮੈਂ ਅਖਾਣ ਸੁਣਾਵਾਂ ਕਿ ਉਹ ਆਖਦੇ ਨੇ ਕਿ ਵਾਰਿਸ ਸ਼ਾਹ ਬਿਨ ਕਰਦੋ ਜ਼ਬਾ ਕੀਜੇ, ਵਾਰਿਸ ਸ਼ਾਹ ਬਿਨ ਕਰਦੋ ਜ਼ਬਾ ਕੀਜੇ, ਬੋਲ ਨਾ ਜ਼ਬਾਨ ਰਸੀਲੀਏ ਨਹੀਂ।
0: ਵਾਹ ਵਾਹ ਵਾਹ ਵਾਹ, ਵੇਖੋ ਇਹ ਖਾਣਾ ਵਰਗੇ ਹੀ ਨੇ ਸਾਰੇ ਵਾਰਿਸ ਸ਼ਾਹ ਹੋਣਾ ਦੇ ਜਿਹੜੇ ਬੋਲ ਨੇ, ਇਹ ਵੀ ਤੇ ਖਾਣ ਹੀ ਨੇ ਇੱਕ ਕਿਸਮ ਦੇ।
1: ਬਿਲਕੁਲ ਅਖਾਣ ਬਈ, ਇਹ ਗੱਲ ਇੰਜ ਹੈ ਕਿ ਮੋਹਰ ਲੱਗੀ ਗੱਲ ਹੈ। ਹੁਣ ਵੇਖੋ ਨਾ ਕਿੱਡੀ ਸੋਹਣੀ ਗੱਲ ਹੈ ਕਿ ਕਿਸੇ ਛੁਰੀ ਤੋਂ ਬਿਨਾਂ ਬੰਦੇ ਨੇ ਜ਼ਹਿਰ ਕਰਨਾ ਹੋਵੇ ਤੇ ਉਹਦੇ ਨਾਲ ਮਿੱਠਾ ਬੋਲੋ, ਜ਼ਹਿਰ ਹੋ ਜਾਏਗਾ, ਛੁਰੀ ਦੀ ਲੋੜ ਹੀ ਨਹੀਂ ਹੈ। ਇਸੇ ਤਰ੍ਹਾਂ ਵਾਰਿਸ ਸ਼ਾਹ ਇੱਕ ਹੋਰ ਅਖਾਣ ਵਰਗੀ ਗੱਲ ਕਰਦੇ ਨੇ, ਆਖਦੇ ਨੇ ਕਿ ਵਾਰਿਸ ਸ਼ਾਹ ਮੀਆਂ ਪਾਲੀ ਸੋਈਓ ਚੰਗਾ, ਵਾਰਿਸ ਸ਼ਾਹ ਮੀਆਂ ਪਾਲੀ ਸੋਈ ਚੰਗਾ, ਜਿਹੜਾ ਵਿਛੜੀਆਂ ਨੂੰ ਕਰਦਾ ਜੁੱਟ ਜਾਏ।
0: ਵਾਹ ਵਾਹ,
1: ਕਿ ਮੱਝਾਂ ਦਾ ਛੇੜੂ ਜਾਂ ਪਾਲੀ ਜਿਹੜਾ ਹੁੰਦਾ ਉਹ ਹੀ ਚੰਗਾ ਹੁੰਦਾ ਹੈ ਕਿ ਜਿਹੜਾ ਵਿਛੜਿਆ। ਇਹ ਹੁਣ ਉਹ ਜਿਵੇਂ ਤੁਸੀਂ ਬੈਠੇ ਹੋ ਲੋਕਾਂ ਨੂੰ ਜੋੜ ਰਹੇ ਹੋ, ਇਦੋਂ ਪਾਕਿਸਤਾਨ, ਇੰਗਲੈਂਡ, ਦੁਨੀਆਂ ਪੂਰੀ ਚ ਬੰਦਿਆਂ ਨੂੰ ਆਪਸ ਵਿੱਚ ਜੋੜ ਕੇ ਇਕੱਠਾ ਕਰ ਰਹੇ ਹੋ, ਪੰਜਾਬੀਆਂ ਨੇ ਇੱਕ ਪਲੇਟਫਾਰਮ ਦੇ ਦਿੱਤਾ, ਤੇ ਇੰਜ ਹੀ ਹੋਰ ਢੇਰ ਸਾਰੇ ਲੋਕ ਨੇ ਜਿਹੜੇ ਇੰਜ ਲੱਗੇ ਹਨ ਕਿ ਲੋਕਾਂ ਨੂੰ ਜੋੜਦੇ ਨੇ ਆਪਸ ਚ।
0: ਗੱਲ ਏਦਾਂ ਜੀ, ਇਹ ਆਪੋ ਆਪਣਾ ਟੇਸਟ ਤੇ ਸ਼ੌਂਕ ਹੁੰਦਾ। ਮੈਨੂੰ ਵੀ ਵਾਰਿਸ ਸ਼ਾਹ ਦਾ ਇੱਕ ਆਇਆ ਜੇ ਯਾਦ, ਕਿ ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦਮਾਂ ਬਾਜ ਗੁਲਾਮ ਕਰ ਛੱਡਿਆ ਏ, ਤੇ ਅਸੀਂ ਅਸੀਂ ਕਿਸੇ ਕੋਲੋਂ ਕੁਛ ਨਹੀਂ ਲੈ ਰਹੇ, ਬਸ ਆਪਣੀ ਲਗਨ ਚ ਲੱਗੇ ਆ, ਸਿਰਫ ਆਪਣੇ ਘਰੋਂ ਸਾਰਾ ਕੁਛ ਅਰੇਂਜਮੈਂਟ ਕਰ ਰਹੇ ਆ ਅਸੀਂ।
1: ਹਾਂਜੀ, ਔਰ ਇਹ ਬੜਾ ਕੰਮ ਹੈ, ਬੜੀ ਗੱਲ ਹੈ, ਇਹ ਬੜੀ ਵੱਡੀ ਗੱਲ ਹੈ ਇਸ ਜ਼ਮਾਨੇ। ਨਫਸਾ ਨਫਸੀ ਔਰ ਇਤਨਾ ਇਹ ਜ਼ਰੂਰੀਅਤ ਦਾ ਜ਼ਮਾਨਾ ਹੈ, ਇਹਦੇ ਵਿੱਚ ਤੇ ਜ਼ਰੂਰੀਅਤ ਪੂਰੀਆਂ ਹੁੰਦੀਆਂ ਹੀ ਨਹੀਂ
0: ਜੀ ਜੀ, ਨਹੀਂ ਹੁੰਦੀਆਂ, ਵਾਕਿਆ ਮਹਿੰਗਾਈ ਹੈ।
1: ਇਹ ਜ਼ਮਾਨਾ ਇਹ ਕਮਰਸ਼ੀਅਲਿਜ਼ਮ ਦਾ ਦੌਰ ਹੈ
0: ਜੀ,
1: ਇਹਦੇ ਵਿੱਚ ਲੋਕਾਂ ਨੂੰ ਵਿਖਾ ਵਿਖਾ ਕੇ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹਨਾਂ ਨੂੰ ਅਸਮਾਨ ਤੇ ਚਾੜ ਦਿੱਤਾ ਗਿਆ
0: ਜੀ ਜੀ।
1: ਤੇ ਇਸ ਜ਼ਮਾਨੇ ਵਿੱਚ ਪੈਸਾ ਤੁਸੀਂ ਲੱਖ ਲੈ ਕੇ ਆਓ, ਜੋ ਲੈ ਕੇ ਆਓ ਉਹ ਉਸਦੀ ਜਗ੍ਹਾ ਅੱਗੇ ਮੌਜੂਦ ਹੈ, ਤੁਸੀਂ ਲੈ ਕੇ ਆਇਓ ਤੇ ਫੌਰਨ ਉਹ ਲੱਗ ਗਿਆ
0: ਜੀ। ਬਿਲਕੁਲ ਬਿਲਕੁਲ,
1: ਔਰ ਇਹ ਐਸਾ ਜ਼ਮਾਨੇ ਦਾ ਫੇਰ ਆਇਆ ਹੈ ਕਿ ਤੁਸੀਂ ਘਰਾਂ ਵਿੱਚ ਵੇਖੋ ਨਾ ਸੁੱਚਾ ਸਾਫ,
0: ਹਾਂਜੀ,
1: ਤੇ ਤੁਹਾਨੂੰ ਪਤਾ ਲੱਗੇਗਾ ਕਿ 70% ਉਹ ਸ਼ੈਵਾਂ ਨੇ ਜਿਹਨਾਂ ਦੀ ਲੋੜ ਹੀ ਕੋਈ ਨਹੀਂ।
0: ਇਹ ਵੀ ਠੀਕ ਹੈ ਤੁਹਾਡੀ ਗੱਲ,
1: ਜਿਹੜੀਆਂ ਪਈਆਂ ਨੇ ਬਸ ਪਈਆਂ ਨੇ,
0: ਹਾਂਜੀ ਹਾਂ, ਸਾਡੇ ਸ਼ੌਂਕ ਵੀ ਬੜੇ ਵਧੇ ਨੇ,
1: ਹਾਂਜੀ, ਉਹਨਾਂ ਤੋਂ ਬਿਨਾਂ ਜ਼ਿੰਦਗੀ ਗੁਜ਼ਰ ਸਕਦੀ ਹੈ, ਲੇਕਿਨ
0: ਬਹੁਤ ਸੋਹਣੀ ਗੱਲ ਕੀਤੀ ਵਾਕਿਆ ਹੀ। ਅਸੀਂ ਘਰਾਂ ਚ ਉਹ ਚੀਜ਼ਾਂ ਵੀ ਅਗਲੇ ਤੇ ਚੰਗਾ ਇੰਪ੍ਰੈਸ਼ਨ ਪਏ, ਕੋਈ ਸਾਡੇ ਘਰ ਆਵੇ ਵੀ ਇਹਨਾਂ ਕੋਲ ਆ ਵੀ ਹੈ ਆ ਵੀ ਹੈ, ਜ਼ਰੂਰਤ ਤੋਂ ਵੱਧ ਚੀਜ਼ਾਂ ਰੱਖੀਆਂ,
1: ਔਰ ਉਹ ਚੀਜ਼ਾਂ ਕੁਝ ਨਹੀਂ ਦੇ ਰਹੀਆਂ, ਕੁਝ ਵੀ ਨਹੀਂ ਕਰ ਰਹੀਆਂ ਜ਼ਿੰਦਗੀ ਚ
0: ਜੀ ਜੀ। ਬਿਲਕੁਲ ਬਿਲਕੁਲ,
1: ਕਦੀ ਕਦੀ ਇਹ ਜ਼ਮਾਨਾ ਹੀ ਕਿ ਸਿਆਣੇ ਆਖਦੇ ਹੁੰਦੇ ਹਨ ਕਿ ਜੁੱਲੀ ਕੁੱਲੀ ਤੇ ਗੁੱਲੀ, ਬਸ ਇਹ ਕੁਝ ਰੱਬ ਦੇਵੇ ਤੇ ਬਹੁ ਹੈ
0: ਜੀ। ਉਦੋਂ ਬੜਾ ਸਿੰਪਲ ਜ਼ਮਾਨਾ ਸੀ, ਅੱਜ ਅਸੀਂ ਬਹੁਤ ਬਦਲ ਚੁੱਕੇ ਹਾਂ ਸਿਕੰਦਰੀ ਸਾਹਿਬ।
1: ਬਿਲਕੁਲ, ਇਤਨਾ ਇਹ ਹੈ ਕਿ ਤੁਹਾਡੇ ਮਤਲਬ ਸਾਡੇ ਘਰਾਂ ਵਿੱਚ ਐਸੀਆਂ ਸ਼ੈਵਾਂ ਨੇ ਉਹਨਾਂ ਨੂੰ ਅਸੀਂ ਕਦੀ ਅੱਛਾ ਸ਼ਾਇਦ ਔਰਤਾਂ ਤੇ ਕਦੀ ਕਦੀ ਉਹਨਾਂ ਨੂੰ ਵੇਖ ਲੈਂਦੀਆਂ ਹੋਣਗੀਆਂ, ਮਰਦ ਉਹਨਾਂ ਨੂੰ ਵੇਖਦੇ ਵੀ ਨਹੀਂ, ਉਹ ਸਾਲਾਂ ਸਾਲ ਤੋਂ ਘਰ ਸ਼ੈਵਾਂ ਪਈਆਂ ਨੇ, ਉਹ ਨਾਲ ਨਜ਼ਰ ਵੀ ਨਹੀਂ ਕਰਦੇ, ਸਿਰਫ ਬਸ ਇੱਕ ਦਿਨ ਬਾਜ਼ਾਰ ਚ ਵੇਖੀ ਜਾਂ ਟੀਵੀ ਤੇ ਇਸ਼ਤਿਹਾਰ ਵੇਖਿਆ, ਦਿਲ ਵਿੱਚ ਆਇਆ ਤੇ ਖਰੀਦ ਕੇ ਲਿਆ ਕੇ ਰੱਖ ਦਿੱਤੀ।
0: ਅਜਮਲ ਸਾਹਿਬ, ਸਾਡੇ ਵਿਆਹਾਂ ਸ਼ਾਦੀਆਂ ਚ ਨਾ ਇੰਡੀਆ ਚ ਜਿਹੜੀ ਦੁਲਹਨ ਡਰੈਸ ਪਾਉਂਦੀ ਹੈ ਨਾ, ਉਹਦੀ ਕੀਮਤ 5 ਲੱਖ ਤੱਕ ਹੈ ਇੰਡੀਅਨ ਉਸ ਤੋਂ ਵੀ ਜ਼ਿਆਦਾ ਤੁਸੀਂ ਚਾਹੋ ਤਾਂ, ਲੇਕਿਨ 5 ਲੱਖ ਤੱਕ ਤਾਂ ਆਮ ਜਿਹੜੇ ਫੈਮਿਲੀਆਂ ਨੇ, ਉਹ ਸਿਰਫ 2-4 ਘੰਟੇ ਜਾਂ 1 ਦਿਨ ਹੀ ਪਾਉਣਾ, ਉਹਦੇ ਬਾਅਦ ਉਹਨੂੰ ਪੈਕ ਕਰਕੇ ਅਤੇ ਧਰ ਦੇਣਾ ਟਰੰਕ ਦੇ ਵਿੱਚ, ਕਦੀ ਨਹੀਂ ਵਰਤਣਾ।
1: ਤਸਵੀਰ
0: ਬਣਾਉਣ ਦਾ ਦੱਸੋ, ਇਹ ਅਸੀਂ ਆਪਣੇ ਸ਼ੌਕ ਲੋੜੋਂ ਜ਼ਿਆਦਾ ਵਧਾ ਲਏ ਨੇ, ਬਹੁਤ ਜ਼ਿਆਦਾ।
1: ਇਹ ਜ਼ਮਾਨਾ ਹੈ ਨਾ ਜੀ, ਇਹ ਜਿਹੜਾ ਹੈ ਨਾ, ਇਸ ਨੂੰ ਇਹ ਆਪਣਾ ਜਿਹੜਾ ਸਨਅਤੀ ਇਨਕਲਾਬ ਆਇਆ ਨਾ ਦੁਨੀਆਂ ਤੇ,
0: ਹਾਂਜੀ,
1: ਇਹਦੇ ਵਿੱਚ ਇਹ ਹੈ ਕਿ ਚੀਜ਼ਾਂ ਦੀ ਪ੍ਰੋਡਕਸ਼ਨ ਹੋ ਗਈ ਬਹੁਤ ਜ਼ਿਆਦਾ
0: ਜੀ,
1: ਹੁਣ ਉਹਨਾਂ ਨੂੰ ਕਿਤੇ ਨਾ ਕਿਤੇ
0: ਖਪਾਉਣਾ ਵੀ ਤੇ ਹੈ ਨਾ ਉਹਨਾਂ ਨੂੰ, ਹਾਂਜੀ ਹਾਂਜੀ,
1: ਉਸ ਨੂੰ ਉਹ ਟੈਲੀਵਿਜ਼ਨ ਤੇ ਹਰ ਲਿਹਾਜ਼ ਨਾਲ ਉਹ ਕਮਰਸ਼ੀਅਲ ਬਣਾ ਬਣਾ ਕੇ ਇਤਨਾ ਅਟਰੈਕਟਿਵ ਬਣਾਉਂਦੇ ਨੇ ਕਿ ਲੋਕ ਵੇਖ ਕੇ ਪਾਗਲ ਹੋ ਜਾਂਦੇ
0: ਜੀ, ਬਿਲਕੁਲ, ਉਹਨਾਂ ਦਾ ਤੇ ਬਿਜ਼ਨਸ ਹੈ।
1: ਹਾਂਜੀ, ਤੇ ਉਸ ਚੱਕਰ ਵਿੱਚ ਇਨਸਾਨ ਉਹ ਰਾਤ ਦਿਨ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਨਸਿਆ ਆ
0: ਜੀ ਜੀ,
1: ਤੇ ਪੂਰੀਆਂ ਫਿਰ ਵੀ ਨਹੀਂ ਹੁੰਦੀਆਂ।
0: ਤੇ ਪਤਾ ਕੀ ਹੈ ਜੀ, ਸਾਡੇ ਵੀ ਸਾਡੇ ਗੁਆਂਢੀਆਂ ਨੇ ਇਉਂ ਕੀਤਾ, ਅਸੀਂ ਉਹਨਾਂ ਤੋਂ ਥੋੜ੍ਹਾ ਜ਼ਿਆਦਾ ਕਰਕੇ ਵਿਖਾਈਏ, ਇਹੋ ਜਿਹਾ ਵੀ ਕੰਪੀਟੀਸ਼ਨ ਲੋਕਾਂ ਦੇ ਵਿੱਚ ਹੈਗਾ। ਜੇ ਸਾਡੇ ਕੋਲ ਅਸੀਂ ਕਾਰ ਦੀ ਭਾਵੇਂ ਜ਼ਰੂਰਤ ਨਾ ਵੀ ਹੋਏ, ਸਾਰਿਆਂ ਕੋਲ ਕਾਰ, ਅਸੀਂ ਵੀ ਲਿਆ ਕੇ ਬੂਹੇ ਅੱਗੇ, ਮੁੜ ਕੇ ਕਿਸ਼ਤਾਂ ਭਾਵੇਂ ਦਿੱਤੀਆਂ ਜਾਣ ਭਾਵੇਂ ਨਾ ਦਿੱਤੀਆਂ ਜਾਣ, ਤੰਗੀ ਵੱਧਦੀ ਜਾਏਗੀ, ਫਿਰ ਕਹਾਂਗੇ ਇੰਨਿਆਂ ਪੈਸਿਆਂ 'ਚ ਪੂਰੀ ਨਹੀਂ ਪੈਂਦੀ। ਜਦੋਂ ਤੁਸੀਂ ਆਪਣੀਆਂ ਬਾਹਾਂ ਜ਼ਿਆਦਾ ਖਿਲਾਰੀ ਜਾਓਗੇ ਜ਼ਰੂਰਤ ਤੋਂ, ਤੇ ਫਿਰ ਤੇ ਇੱਦਾਂ ਹੀ ਹੋਣਾ।
1: ਉਹ ਅੱਗੇ ਤੇ ਵਡੇਰੇ ਸਮਝਾਉਂਦੇ ਹੁੰਦੇ ਹਨ ਇਹ ਸ਼ੈਵਾਂ ਸਾਰੀਆਂ ਗੱਲਾਂ, ਇਹ ਉਹ ਇੱਕ ਅਖਾਣ ਵਿੱਚ ਆਦੇ ਹਨ ਕਿ ਗਵਾੜੀਆਂ ਦਾ ਮੂੰਹ ਰੱਤਾ ਹੋਵੇ ਤੇ ਆਪਣਾ ਚਪੇੜਾਂ ਨਾਲ ਨਹੀਂ ਕਰੀਦਾ। ਉਹਦਾ ਮਤਲਬ ਇਹ ਹੀ ਹੈ ਕਿ ਘਰ ਗਵਾੜੀਆਂ ਦੇ ਘਰ ਸ਼ੈ ਹੈ ਤੇ ਤੁਸੀਂ ਉਹ ਲੈਣਾ ਦੇ ਖਰੀਦਣਾ ਦੇ ਅਹਿਲ ਨਹੀਂ ਹੋ। ਆਪਣਾ ਚਪੇੜਾਂ ਨਾਲ ਰੱਤਾ ਕਰਨ ਤੋਂ ਮੁਰਾਦ ਇਹ ਆ ਕਿ ਕਰਜ਼ ਜਾ ਕੇ ਜਾਂ ਔਖਿਆ ਹੋ ਕੇ,
0: ਬਿਲਕੁਲ
1: ਜੀ,
0: ਸਾਡੇ ਮੁਆਸ਼ਰੇ ਦੇ ਵਿੱਚ ਇਹ ਬਹੁਤ ਚੱਲ ਰਿਹਾ ਵਾ ਕਿ ਅਸੀਂ ਕਿਸੇ ਤੋਂ ਪਿੱਛੇ ਕਿਉਂ ਰਹਿ ਜਾਈਏ।
1: ਹਾਂ ਜੀ, ਤੇ ਲੇਕਿਨ ਉਹ ਅੱਗੇ ਜਾਣ ਦੇ ਚੱਕਰ ਵਿੱਚ ਸਾਰੇ ਹੀ
0: ਪਿੱਛੇ ਰਹਿਣ ਤਾਂ ਬਿਲਕੁਲ, ਫਿਰ ਰੌਲਾ ਫਿਰ ਮੰਗਿਆਈ ਦਾ ਤੇ ਘਰ ਚ ਤਲਖੀ ਤੇ ਮਤਲਬ ਕਿ ਪੂਰੀ ਨਾ ਪੈਣੀ, ਜਿੰਨਾ ਕੁ ਫਿਰ 2 ਨੰਬਰ ਦੇ ਕੰਮ ਕਰਦੇ ਨੇ ਸ਼ਾਇਦ ਬੰਦੇ ਵੀ ਕਿਸੇ ਇੱਧਰੋਂ ਕਿਤੋਂ ਹੋਰ ਪੈਸਾ ਆ ਜਾਏ ਉਹਦੇ ਵਿੱਚ, ਹੋਰ ਬੁਰਾਈ ਆ, ਉਹ ਫਸ ਵੀ ਸਕਦੇ ਨੇ ਸਗੋਂ ਜਿਹੜੇ ਸਾਡੇ ਮਤਲਬ ਕਿ ਹੈਗੇ ਨਾ ਜੀ ਸਰਕਾਰੀ ਪੋਸਟਾਂ ਦੇ ਉੱਤੇ, ਉਹ ਬੜੀ ਬੜੀ ਰਿਸ਼ਵਤ ਲੈਂਦੇ ਨੇ, ਉਹਨਾਂ ਦੀਆਂ ਵਾਈਫਾਂ ਵੀ ਜੂਆ ਖੇਡਣ ਜਾਂਦੀਆਂ ਨੇ ਅਤੇ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਬਣਾਈਆਂ ਨੇ, ਠੀਕ ਹੈ, ਅਤੇ ਵੱਧ ਤੋਂ ਵੱਧ ਫੈਸ਼ਨ ਅਤੇ ਮਹਿੰਗੇ ਤੋਂ ਮਹਿੰਗਾ, ਅਤੇ ਉਹਨਾਂ ਵੱਲ ਵੇਖ ਕੇ ਦੂਜੇ ਵੀ, ਉਹਨਾਂ ਨੂੰ ਤਾਂ ਪੈਸੇ ਆ ਰਹੇ ਨੇ 2 ਨੰਬਰ ਵਿੱਚ, ਉਹਨਾਂ ਨੂੰ ਤਾਂ ਫਰਕ ਵੀ ਕੋਈ ਨਹੀਂ ਪੈਂਦਾ।
1: ਹਾਂਜੀ, ਇਹ ਜਿਹੜਾ ਵੇਖਾ ਦੇਖੀ ਹੈ ਨਾ, ਔਰ ਦੂਜਾ ਗੱਲ ਇਹ ਹੈ ਕਿ ਸਾਡਾ ਨਾ ਜੀ, ਤੁਹਾਨੂੰ ਵੀ ਯਾਦ ਹੋਣਾ ਹੈ ਕਿ ਸਾਡੇ ਪੰਜਾਬ ਵਿੱਚ ਵੀ ਇੱਕ ਜ਼ਮਾਨੇ ਵਿੱਚ ਜਿਹੜਾ 80 ਦੀ ਦਿਹਾਈ ਵਿੱਚ ਜਿਹੜੀ ਫਿਲਮ ਹੁੰਦੀ ਹੈ ਜਾਂ ਡਰਾਮਾ,
0: ਹਾਂਜੀ,
1: ਉਸ ਦੇ ਵਿੱਚ ਇਹ ਹੁੰਦਾ ਸੀ ਕਿ ਮੈਂ ਉਸ ਵੇਲੇ ਅਸੀਂ ਬੱਚੇ ਆਸੇ, ਪਰ ਠਰਕ ਬੜਾ ਹੀ ਡਰਾਮੇ ਦਾ
0: ਜੀ, ਬਿਲਕੁਲ,
1: ਤੇ ਫਿਲਮ ਡਰਾਮੇ ਵਿੱਚ ਇਹ ਹੁੰਦਾ ਸੀ ਕਿ ਹੀਰੋ ਜਿਹੜਾ ਹੁੰਦਾ ਸੀ ਜਾਂ ਤੇ ਹੁੰਦਾ ਸੀ ਜੁੱਤੀ ਪਾਲਿਸ਼ ਕਰਨੇ ਵਾਲਾ,
0: ਅੱਛਾ, ਹਾਂਜੀ,
1: ਜਾਂ ਹੁੰਦਾ ਸੀ ਕੋਈ ਕੁੱਲੀ ਸਮਾਨ ਡੋਣੇ ਵਾਲਾ, ਜਿਵੇਂ
0: ਥੱਲਿਓ ਉੱਠਣਾ, ਉਹਨੇ ਥੱਲਿਓ ਉੱਠਣਾ,
1: ਟੈਕਸੀ ਡਰਾਈਵਰ, ਟਾਂਗਾ ਚਲਾਉਣ ਵਾਲਾ, ਮੋਟਰ ਮਕੈਨਿਕ, ਟੈਕਸੀ ਡਰਾਈਵਰ, ਇਹ ਹੀਰੋ ਬਣਾ ਕੇ ਮੁਆਸ਼ਰੇ ਚ ਪੇਸ਼ ਕੀਤੇ ਵੇਂਦੇ ਆ।
0: ਹਾਂਜੀ ਹਾਂਜੀ,
1: ਅੱਛਾ, ਉਹਦਾ ਮਕਸਦ ਇਹ ਹੀ ਆ, ਸਾਡੇ ਉਹ ਇਤਨੇ ਅਜ਼ੀਮ ਲਿਖਾਰੀ ਆ ਜਿਨ੍ਹਾਂ ਦੀ ਸੋਚ ਇਸ ਪਿੱਛੇ ਹੁੰਦੀ ਹੈ ਕਿ ਆਮ ਬੰਦੇ ਨਾ ਇੱਜ਼ਤਦਾਰ ਸ਼ੋਅ ਕਰਨਾ,
0: ਜੀ ਜੀ ਜੀ,
1: ਤੇ ਬਈ ਬੰਦਾ ਕੋਈ ਮਾੜੇ ਹਾਲਾਂ ਚ ਵੀ ਆਪਣੇ ਆਪ ਨੂੰ ਬਿਜ਼ਤ ਨਾ ਸਮਝੇ, ਆਪਣੇ ਆਪ ਨੂੰ ਹੀਰੋ ਹੀ ਸਮਝੇ।
0: ਹਾਂਜੀ,
1: ਅੱਜ ਦੀ ਦੁਨੀਆਂ ਚ ਤੁਸੀਂ ਫਿਲਮ ਵੇਖ ਲਓ, ਡਰਾਮਾ ਵੇਖ ਲਓ, ਹੀਰੋ ਦੀ ਐਂਟਰੀ ਹੈਲੀਕਾਪਟਰ ਤੋਂ ਥੱਲੇ ਹੁੰਦੀ ਹੀ ਨਹੀਂ, ਔਰ ਜਿਹੜਾ ਉਹ ਸੀਨ ਲੈਂਦੇ ਨੇ ਉਹ ਬੰਗਲਾ, ਉਹ ਕੋਠੀ, ਉਹਦਾ ਕੋਈ ਬੰਦਾ ਤਸੱਵਰ ਨਹੀਂ ਕਰ ਸਕਦਾ, ਭਾਵੇਂ ਫੇਕ ਹੁੰਦਾ ਜਾਂ ਕੋਈ ਵੀ ਹੁੰਦਾ।
0: ਹਾਂਜੀ,
1: ਤੇ ਮੁਆਸ਼ਰੇ ਵਿੱਚ ਇਹ ਜ਼ਹਿਰ, ਇਹ ਵਿਖਾਵੇ ਦਾ, ਇਹ ਜਾਹ ਪ੍ਰਸਤੀ ਜਿਹੜੀ ਹੈ, ਜਾਹ ਤਲਬੀ,
0: ਜੀ
1: ਮੈਂ ਵੱਡਾ
0: ਬਿਲਕੁਲ
1: ਨਜ਼ਰ
0: ਬਿਲਕੁਲ
1: ਆਵਾਂ, ਮੈਂ ਵੱਡਾ
0: ਜੀ
1: ਨਜ਼ਰ,
0: ਜੀ ਜੀ
1: ਇਹ ਰਗਾਂ ਵਿੱਚ ਜ਼ਹਿਰ ਘੋਲਿਆ ਜਾ ਰਿਹਾ।
0: ਬਿਲਕੁਲ ਜੀ ਬਿਲਕੁਲ, ਵਾਕਿਆ ਹੀ ਵੈਸੇ।
1: ਤੇ ਮਾਵਾਂ ਤੇ ਪਿਓ ਔਲਾਦ ਨੂੰ ਸਮਝਾਉਂਦੇ ਨੇ ਗੱਲਾਂ, ਲੇਕਿਨ ਮਾਂ ਪਿਓ ਇਸ ਖੁਦ ਕਮਰਸ਼ਲਿਜ਼ਮ ਦਾ ਸ਼ਿਕਾਰ ਨੇ, ਉਹਨਾਂ ਕੋਲ ਔਲਾਦ ਨੂੰ ਕੀ ਸਿਖਾਉਣਾ।
0: ਹਾਂਜੀ ਹਾਂਜੀ, ਬਹੁਤ ਖੂਬਸੂਰਤ ਗੱਲ ਤੁਸੀਂ ਕੀਤੀ ਹੈ, ਅਸੀਂ ਇਹਨਾਂ ਬੁਰਾਈਆਂ ਦੇ ਸ਼ਿਕਾਰ ਹਾਂ ਬਹੁਤ।
1: ਉਹ ਤੁਸੀਂ ਪਿਛਲੀ ਨਸ਼ਿਸਤ ਵਿੱਚ ਵੀ ਇਹ ਗੱਲ ਤਾਂ ਕਰਦੇ ਹੋ ਨਾ ਕਿ ਸਾਡਾ ਇੱਕ ਵਕਤ ਆਈ, ਜਾਂ ਸ਼ਾਇਦ ਮੇਰੀ ਕਿਸੇ ਹੋਰ ਨਾਲ ਗੱਲ ਹੁੰਦੀ ਪਈ ਕਿ ਸਾਡਾ ਇਹ ਹੁੰਦਾ ਸੀ ਕਿ ਸੁਬਾਹ ਉਹ ਅਜ਼ਾਨ ਵਕਤ ਉੱਠਣਾ, ਫਜਰੀ ਵੇਲੇ, ਸਰਗੀ ਵੇਲੇ,
0: ਹਾਂਜੀ,
1: ਤੇ ਉਹ ਤਕਰੀਬਨ 6 ਵੇਲਾ ਜਿਹੜਾ ਹੁੰਦਾ ਸੀ, 9-10 ਵਜੇ ਦਾ ਟਾਈਮ, ਉਸ ਵਕਤ ਤਾਈ ਆਪਣਾ ਪੱਠਾ ਡੱਠਾ ਹਲ ਛਲ ਵਾਹ ਲੈਣਾ,
0: ਹਾਂਜੀ,
1: ਤੇ ਉਸ ਤੋਂ ਬਾਅਦ ਦਾਰੇ ਵਿੱਚ ਇਕੱਠਿਆਂ ਹੋ ਜਾਣਾ ਸਾਰਿਆਂ, ਉੱਥੇ ਜੀ ਗੱਪਾਂ ਲੱਗਣੀਆਂ ਤੇ ਗੱਲਾਂ ਬਾਤਾਂ ਹੋਣੀਆਂ, ਮੌਜ ਮਸਤੀਆਂ ਹੋਣੀਆਂ, ਦੁਪਹਿਰੀ ਰੋਟੀ ਖਾ ਕੇ ਤੇ ਘੰਟਾ ਸਹਿ ਜਾਣਾ। ਯਾਨੀ ਉਹ ਬੰਦੇ ਕੰਮ ਕਰਦੇ ਹਨ ਇਤਨਾ ਜਿਤਨਾ ਜ਼ਿੰਦਗੀ ਚਾਹੀਦਾ। ਅੱਛਾ, ਅੱਗੋਂ ਇਹ ਤਰੱਕੀ ਦਾ ਕੀੜਾ ਆ ਗਿਆ ਇਨਸਾਨਾਂ ਦੇ ਦਿਮਾਗ ਵਿੱਚ। ਮੈਂ ਹੁਣ ਸਮਝਦਾ ਕਿ ਇਸ ਵਕਤ ਇਨਸਾਨ ਜਿਤਨੀ ਤਰੱਕੀ ਕਰ ਰਿਹਾ ਹੈ ਨਾ, ਉਹ ਸਿਰਫ ਦੂਜਿਆਂ ਨੂੰ ਮਾਰਨ ਵਾਸਤੇ ਤਰੱਕੀ ਕਰ ਰਿਹਾ।
0: ਦੇਖਿਆ ਜਾਏ ਸਾਡੀ ਸਾਰੀ ਧਰਤੀ ਜਿਹੜੀ ਹੈ ਉਹ ਮਿਜ਼ਾਈਲਾਂ, ਰਾਕਟਾਂ ਦੇ ਨਾਲ ਭਰੀ ਪਈ ਹੈ, ਅਸੀਂ ਬਰੂਦ ਦੇ ਉੱਤੇ ਖੜੇ ਹਾਂ,
1: ਕੋਈ ਸ਼ੱਕ ਨਹੀਂ। ਹੁਣ ਤੁਸੀਂ ਦੁਨੀਆਂ ਦਾ ਕੋਈ ਮੁਲਕ ਕਿ ਰੋਟੀ ਉਸ ਕੋਲ ਪੂਰੀ ਹੈ, ਕੱਪੜਾ ਉਸ ਕੋਲ ਪੂਰਾ ਹੈ, ਹੁਣ ਉਹ ਜਿਤਨੀ ਤਰੱਕੀ ਕਰ ਰਿਹਾ ਹੈ ਕਿ ਜੀ ਇੱਕ ਸੈਕਿੰਡ ਵਿੱਚ ਕਿਤਨੇ ਬੰਦੇ ਮਾਰੇ ਜਾ ਸਕਦੇ,
0: ਜੀ ਬਿਲਕੁਲ ਬਿਲਕੁਲ,
1: ਇੱਕ ਲਮਹੇ ਵਿੱਚ ਕਿਤਨੇ ਬੰਦੇ। ਯਾਨੀ ਇਨਸਾਨ ਨੂੰ ਇਹ ਤਰੱਕੀ ਉੱਥੇ ਲੈ ਗਈ ਹੈ ਕਿ ਖੁਦ ਇਨਸਾਨ ਦੀ ਦੁਸ਼ਮਣ ਹੋ ਗਈ।
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹ ਹੀ ਹੈ ਕਿ ਉਹ ਜਿਵੇਂ ਤੁਸੀਂ ਫਰਮਾਇਆ ਹੈ ਨਾ ਕਿ ਬਰੂਦ ਦੇ ਉੱਤੇ ਬੈਠੇ ਕਿਸੇ ਬਾਂਦਰ ਦੇ ਹੱਥ ਮਾਚਿਸ ਆ ਗਈ, ਦੁਨੀਆਂ 'ਚ ਕੋਈ ਐਸਾ ਬਾਦਸ਼ਾਹ ਹੋਇਆ,
0: ਜੀ ਜੀ ਜੀ,
1: ਉਸ ਇੱਕ ਪਾਸੇ ਆਗ ਲਾਈ ਤੇ ਗਈ ਹੈ ਦੁਨੀਆਂ,
0: ਕਿਸੇ ਇੱਕ ਨੇ ਚਲਾਇਆ ਤੇ ਸਾਰੇ ਚੱਲਣਗੇ।
1: ਹਾਂਜੀ, ਤੇ ਦੂਜਾ ਇਸ ਜ਼ਮਾਨੇ ਦੀ ਜਿਹੜੀ ਨਾ ਇੱਕ ਬੇਵਕੂਫੀ ਆਖ ਲਓ, ਮੈਂ ਇਹ ਸਮਝਦਾ ਹੈ ਕਿ ਅੱਜ ਦੇ ਦੌਰ ਦਾ ਇਨਸਾਨ ਜਿਤਨਾ ਲਾਲਚੀ ਹੈ ਨਾ ਜੀ, ਇਤਨਾ ਕਿਸੇ ਜ਼ਮਾਨੇ ਦਾ ਇਨਸਾਨ ਲਾਲਚੀ ਨਹੀਂ ਹੈ ਕਿ ਇਸ ਨੇ ਕੀ ਕੀਤਾ ਕਿ ਇਹਨਾਂ ਆਉਣ ਵਾਲੀਆਂ ਨਸਲਾਂ ਦਾ ਫਿਕਰ ਹੀ ਕੋਈ ਨਹੀਂ, ਇਹ ਮਾਦਨੀਆਤ ਸਾਰੀ ਕੱਢ ਕੇ ਖਾ ਰਿਹਾ ਹੈ, ਜ਼ਮੀਨ ਦੇ ਵਿੱਚੋਂ ਸਭ ਕੁਝ ਕੱਢ ਕੇ ਵਰਤ ਰਿਹਾ ਹੈ, ਸਮੁੰਦਰਾਂ ਚੋਂ ਸਭ ਕੁਝ ਕੱਢ ਕੇ ਵਰਤ ਰਿਹਾ ਹੈ, ਜਿਤਨੇ ਕੁਦਰਤੀ ਵਸਾਇਲ ਨੂੰ ਧੜਾ ਧੜ ਉਹਨਾਂ ਦਾ ਜ਼ਿਆ ਕਰ ਰਿਹਾ, ਵੀ ਜਿਵੇਂ ਅੱਗੋ ਇਸ ਦੁਨੀਆਂ ਤੇ
0: ਆਉਣਾ ਹੀ ਕਿਸੇ ਨੇ, ਤੇ ਸਿਸਟਮ ਵੀ ਖਰਾਬ ਕਰ ਦਿੱਤਾ ਹੈ, ਜਿਹੜੀ ਗਰਮੀ ਦਾ ਤੇ ਕਦੀ ਮੀਂਹ ਨਹੀਂ ਪੈਂਦਾ, ਕਦੀ ਜ਼ਿਆਦਾ ਪੈਣ ਲੱਗ ਜਾਂਦਾ, ਜਿਹੜੀਆਂ ਨਵੀਆਂ ਨਵੀਆਂ ਬਿਮਾਰੀਆਂ ਸਾਡੇ ਮੁਆਸ਼ਰੇ 'ਚ ਆ ਰਹੀਆਂ ਨੇ, ਜਿਨ੍ਹਾਂ ਦੇ ਵਾਇਰਸ ਦਾ ਪਤਾ ਹੀ ਨਹੀਂ ਲੱਗਦਾ ਇਹ ਵਾਇਰਸ ਹੀ ਕਿਹੜਾ।
1: ਇਸ ਦਾ ਨਾ ਸੁੱਚਾ ਜੀ, ਮੈਂ ਇਹ ਨਵੀਆਂ ਬਿਮਾਰੀਆਂ ਤੇ ਨਾ ਇੱਕ ਤੋਂ ਝਟਕਾ ਜੁਮਲਾ ਸੁਣਾਵਾਂਗਾ ਆਪਣੀ ਸੈਂਸ ਦਾ, ਕਿ ਇਨਸਾਨ ਤੇ ਬਾਕੀ ਜਿਹੜੇ ਜਾਨਵਰ ਨੇ ਪਸ਼ੂ
0: ਜੀ,
1: ਉਹ ਸਾਰੇ ਇੱਕੋ ਜਿਹੀਆਂ ਮਖਲੂਕਾਤ ਨੇ
0: ਜੀ।
1: ਇਨਸਾਨ ਵਿੱਚੋਂ ਬਿਹਤਰ ਹੈ ਕਿ ਇਨਸਾਨ ਕੋਲ ਅਕਲ ਹੈ
0: ਜੀ,
1: ਹੈ ਇਹ ਵੀ ਇੰਜ ਹੀ ਜਿਵੇਂ ਦੂਜੇ ਜਾਨਦਾਰ। ਅਸੀਂ ਅੱਜ ਵੀ ਅਗਰ ਬਾਕੀ ਜਾਨਦਾਰਾਂ ਦੀ ਜ਼ਿੰਦਗੀ ਤੇ ਨਜ਼ਰ ਪਾਈਏ ਨਾ, ਤੇ ਗੱਲ ਇਹ ਮੈਂ ਜਟਕਾਲੀ ਅੰਦਾਜ਼ ਵਿੱਚ, ਕਿਉਂਕਿ ਅਸੀਂ ਪੰਜਾਬੀ ਹਾਂ ਤੇ ਅਸੀਂ ਆਪਣੇ ਢੰਗ ਨਾਲ ਹੀ ਗੱਲ ਕਰ, ਕਿ ਤੁਸੀਂ ਇਹ ਵੇਖੋ ਕਿ ਮੱਝ ਜਿਹੜੀ ਏ ਉਹ ਸਾਵੇ ਪੱਠੇ ਖਾਂਦੀ ਏ, ਤੇ ਉਸ ਨੂੰ ਤੁਸੀਂ ਟਾਲੀ ਦੇ ਪੱਤਰ ਦੇ ਉੱਤੇ ਨਹੀਂ ਖਾਵੇਗੀ, ਉਸ ਨੂੰ ਦਰੇਖ ਦੇ ਪੱਤਰ ਦੇ ਉੱਤੇ ਨਹੀਂ ਖਾਵੇਗੀ, ਬੱਕਰੀ ਜਿਹੜੀ ਏ ਕਿੱਕਰ ਖਾ ਲਵੇਗੀ, ਦਰੇਖ ਖਾ ਲਵੇਗੀ, ਟਾਲੀ ਨਹੀਂ ਖਾਵੇਗੀ, ਹਾਲਾਂਕਿ ਟਾਲੀ ਦਾ ਪੱਤਰ ਉਹਨਾਂ ਨਾਲੋਂ ਮਿੱਠਾ ਹੈ। ਇਸ ਵਿੱਚ ਹੁਣ ਰਾਜ਼ ਕੀ ਹੈ? ਇਸ ਵਿੱਚ ਰਾਜ਼ ਇਹ ਆ ਕਿ ਰੱਬ ਨੇ ਜਿਤਨੀ ਮਖਲੂਕਾਤ ਨੇ ਉਹਨਾਂ ਦੇ ਮਿਜ਼ਾਜ ਦੇ ਮੁਤਾਬਕ ਉਹਨਾਂ ਦੀ ਖੁਰਾਕ ਉਹਨਾਂ ਦੇ ਲਾਸ਼ਊਰ ਵਿੱਚ ਪਾ ਦਿੱਤੀ।
0: ਵਾਹ ਵਾਹ ਵਾਹ,
1: ਜੰਗਲ ਪੂਰਾ ਭਰਿਆ ਪਿਆ, ਬੱਕਰੀ ਉਹੀ ਖਾਣਾ ਜਿਹੜੀ ਉਹਦੀ
0: ਖੁਰਾਕ, ਬੱਕਰੀ ਨੇ ਉਹੀ ਖਾਣਾ,
1: ਤੇ ਇਨਸਾਨ ਕੀ ਕੀਤਾ? ਇਨਸਾਨ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਸਾਇੰਟੀਫਿਕ ਡਰਾਮੇ ਕੀਤੇ, ਖਾਣ ਪੀਣ ਦੇ, ਹੁਣ ਜਿਹੜੇ ਇਨਸਾਨ ਦਾ ਉਹ ਅੰਦਰ ਦਾ ਜਿਹੜਾ ਇੱਕ ਨਿਜ਼ਾਮ ਹੈ ਜਿਹੜਾ ਰੱਬ ਨੇ ਬਣਾਇਆ, ਉਹ ਐਵੇਂ ਜਿਵੇਂ ਬੱਕਰੀ ਆਪਣੀ ਖੁਰਾਕ ਸਮਝਦੀ ਏ, ਇਹ ਸਿਸਟਮ ਵੀ ਸਮਝਦਾ ਹੈ।
0: ਹਾਂਜੀ,
1: ਲੇਕਿਨ ਤੁਸੀਂ ਇਸ ਨੂੰ ਦੇ ਰਹੇ ਹੋ ਆਰਟੀਫਿਸ਼ਲ ਫਲੇਵਰ,
0: ਜੀ
1: ਜਿਹੜਾ ਇਹ ਪਿੱਛੋਂ ਫਿਤਰਤ ਵਿੱਚ ਲੈ ਕੇ ਨਹੀਂ ਆਇਆ। ਉਹ ਕਲਰ ਏ, ਉਹ ਜ਼ਾਇਕਾ ਏ, ਜੋ ਵੀ ਆਰਟੀਫਿਸ਼ਲ ਏ, ਕੈਮੀਕਲੀ ਏ, ਉਸ ਨੂੰ ਇਨਸਾਨ ਦੀ ਬਾਡੀ ਨਹੀਂ ਸਮਝਦੀ।
0: ਜੀ
1: ਇੱਥੋਂ ਸਰ ਪ੍ਰੋਬਲਮ ਏ।
0: ਬਿਲਕੁਲ ਬਿਲਕੁਲ ਸਹੀ ਫਰਮਾਇਆ ਤੁਸੀਂ, ਬਿਲਕੁਲ ਸਹੀ ਫਰਮਾਇਆ।
1: ਚਾਹੇ ਉਹਦੇ ਬਿਸਕਿਟ ਦੀ ਸ਼ਕਲ ਵਿੱਚ ਏ, ਉਹ ਕਿਸੇ ਹੋਰ ਚਿਪਸ ਦੀ ਸ਼ਕਲ ਵਿੱਚ ਏ, ਜਾਂ ਕੋਈ ਵੀ ਐਸੀ ਸ਼ੈ ਜਿਹੜੀ ਕੈਮੀਕਲ ਏ ਨਾ, ਕੈਮੀਕਲ ਇਨਸਾਨ ਫਿਤਰਤ ਨਾਲ ਰਹਿਣਾ ਚਾਹੁੰਦਾ ਏ।
0: ਹਾਂਜੀ ਹਾਂਜੀ,
1: ਇਹ ਵੀ ਉਵੇਂ ਹੀ ਹੈ। ਵੇਖ ਲਓ, ਕੱਲਾ ਬੰਦਾ ਕੋਈ ਨਹੀਂ ਰਹਿਣਾ ਚਾਹੁੰਦਾ, ਬੰਦਾ ਵੀ ਜਿੱਥੇ ਉੱਥੇ ਵਸਣਾ ਚਾਹੁੰਦਾ ਜਿੱਥੇ ਚਾਰ ਘਰ ਹੋਣ।
0: ਹਾਂਜੀ,
1: ਇੰਜ ਸਾਰੇ ਡੰਗਰ ਵੇਖ ਲਓ ਝੁੰਡ ਵਿੱਚ ਰਹਿੰਦੇ ਨੇ, ਜਿਵੇਂ ਦੂਜੇ ਡੰਗਰ ਝੁੰਡ ਵਿੱਚ ਰਹਿੰਦੇ ਨੇ, ਇਨਸਾਨ ਵੀ ਝੁੰਡ ਚ ਰਹਿਣੇ ਵਾਲੇ।
0: ਜੀ,
1: ਫਿਤਰਤਨ ਇਹਦੀ ਖੁਰਾਕ ਫਿਤਰਤ ਨੇ ਪੈਦਾ ਕਰ ਦਿੱਤੀ ਜ਼ਮੀਨ ਤੇ, ਜਿਹੜੀ ਇਹਦੇ ਜਿਸਮ ਨੂੰ ਜ਼ਰੂਰਤ ਆਈ।
0: ਹਾਂਜੀ,
1: ਔਰ ਮਜ਼ੇ ਦੀ ਗੱਲ ਹੈ ਸੁੱਚਾ ਜੀ, ਕਿ ਜਿਸ ਇਲਾਕੇ ਦਾ ਬੰਦਾ ਹੈ, ਉਸ ਇਲਾਕੇ ਦੀ ਉਸ ਦੇ ਮਿਜ਼ਾਜ ਦੇ ਮੁਤਾਬਕ ਖੁਰਾਕ ਅਲੱਗ ਹੈ,
0: ਅਲੱਗ ਹੈ। ਹਾਂਜੀ ਹਾਂਜੀ, ਬਿਲਕੁਲ।
1: ਆਬੋ ਹਵਾ ਅਲੱਗ ਹੈ, ਖੁਰਾਕ ਅਲੱਗ ਹੈ,
0: ਵੈਦਰ।
1: ਇਨਸਾਨ ਕੀ ਕੀਤਾ ਕਿ ਉਹ ਲਾਲਚ ਦੇ ਚੱਕਰ ਚ ਕਿ ਅਮਰੂਦ ਮੈਂ ਤਰਬੂਜ਼ ਜੇਡਾ ਬਣਾ ਲਵਾਂ, ਅਮਰੂਦ ਏਡਾ ਬਣਾਵਾਂ ਕਿ ਤਰਬੂਜ਼ ਜੇਡਾ ਹੋਵੇ।
0: ਬਣੇ ਨੇ ਜਾਮ ਨੂੰ ਕਿੱਡੇ ਕਿੱਡੇ ਮੋਟੇ ਬਣੇ ਨੇ, ਕਿੱਡੇ ਕਿੱਡੇ ਆ ਮਾਰਚਾਂ ਅੱਧਾ ਅੱਧਾ ਮੀਟਰ ਲੰਮੀਆਂ ਨੇ ਹੁਣ
1: ਜੀ। ਉਹਨਾਂ ਦਾ ਜਿਹੜਾ ਉਹ ਨੈਚੁਰਲ ਉਹਨਾਂ ਦਾ ਹਾਈ, ਉਸ ਨੂੰ ਇਨਸਾਨ ਨੇ ਚੇਂਜ ਕਰਕੇ ਉਸ ਨੂੰ ਕੈਮੀਕਲ ਕਰ ਦਿੱਤਾ।
0: ਹਾਂਜੀ ਬਿਲਕੁਲ ਬਿਲਕੁਲ,
1: ਇਹ ਬਿਮਾਰੀਆਂ ਦਾ ਮੋਜਬ ਹੈ।
0: ਹਾਂ,
1: ਕਿ ਸਾਡੀ ਬਾਡੀ ਉਹਨਾਂ, ਤੁਸੀਂ ਹੁਣ ਨੈਚੁਰਲ ਫਰੂਟ ਏ, ਸਬਜ਼ੀ ਏ, ਜਿਤਨਾ ਮਰਜ਼ੀ ਏ ਖਾਓ, ਕੋਈ ਬਿਮਾਰੀ ਦਾ ਖਦਸ਼ਾ ਨਹੀਂ ਹੈ, ਕਿਉਂਕਿ ਉਹ ਇਨਸਾਨ ਵਾਸਤੇ ਬਣਿਆ। ਤੇ ਜਿਸ ਵੇਲੇ ਅਸੀਂ ਉਸਨੂੰ ਇਹ ਹੁਣ ਨਾ ਜੀ, ਸਾਡੇ ਇੱਥੇ ਪੰਜਾਬ ਵਿੱਚ ਇੱਕ ਨਾ ਆਰਟੀਫਿਸ਼ਲ ਵੰਡਾ ਆਇਆ ਮੱਝਾਂ ਵਾਸਤੇ, ਉਸ ਦੇ ਵਿੱਚ ਉਹਨਾਂ ਸਟੀਰਾਇਡ ਪਾਏ, ਬੜਾ ਕੁਝ ਪਾ ਕੇ, ਬਕਾਇਦਾ ਬਿਜ਼ਨਸ ਏ। ਲੋਕਾਂ ਨੇ ਉਹ ਕੀ ਕੀਤਾ ਕਿ ਉਹ ਜਿਹੜੀ ਮੱਝ ਗਾਂ ਅੱਗੇ ਥੋੜਾ ਜਿਹਾ ਰੱਖਣ, ਮੁੜ ਕੇ ਮੱਝ ਗਾਂ ਉਸ ਸਾਲ ਇੰਜ ਨਸਦੀ ਹੈ ਜਿਵੇਂ ਉਹਦਾ ਨਸ਼ਾ ਲੱਗ ਗਿਆ। ਤੇ ਦੁੱਧ ਚੋਖਾ ਆਖਣ, ਬਈ ਦੁੱਧ ਚੋਖਾ ਹੈ। ਹੁਣ ਉਹ ਸਾਲ ਦੋ ਸਾਲ ਦੇ ਵਿੱਚ ਪਤਾ ਬੰਦਿਆਂ ਨੂੰ ਇਹ ਲੱਗਾ ਕਿ ਇਹ ਤੇ ਜ਼ੁਲਮ ਆਈਏ, ਮਤਲਬ ਮੱਝ ਨੂੰ ਕਮਜ਼ੋਰ ਵੀ ਕਰ ਗਿਆ ਮਟੀਰੀਅਲ, ਪਹਿਲੇ ਤੇ ਮੋਟਾ ਕੀਤਾ। ਲੇਕਿਨ ਕਈ ਡੰਗਰ ਬਾਂਝ ਹੋ ਗਏ, ਉਹਨਾਂ ਕੋਲ ਬੱਚੇ ਜੰਮਣੇ ਖਤਮ ਕਰ ਦਿੱਤੇ।
0: ਬੜਾ ਤੇ
1: ਪਤਾ ਲੱਗਾ, ਉਹ ਜਿਹੜੇ ਕੈਮੀਕਲ ਉਹਨਾਂ ਦੇ ਜਿਸਮ ਚ ਗਏ ਨੇ ਨਾ, ਉਹ ਕੈਮੀਕਲ ਉਹਨਾਂ ਨੂੰ ਤਬਾਹ ਕਰ ਗਏ।
0: ਵੇਖੋ, ਅਸੀਂ ਆਪਣੀ ਤਬਾਹੀ ਕਿਸ ਤਰ੍ਹਾਂ ਆਪ ਹੀ ਕਰ ਰਹੇ ਹਾਂ,
1: ਲਾਲਚ ਵਿੱਚ ਆ ਕੇ, ਢੇਰ ਪੈਸਾ ਬਣਾਉਣਾ ਦੇ ਚੱਕਰਾਂ ਚ।
0: ਗੱਲ ਸੁਣੋ, ਜਦੋਂ ਅਸੀਂ ਸਾਰਾ ਕੁਛ ਫਿਨਿਸ਼ ਕਰ ਦਿੱਤਾ, ਫਿਰ ਪੈਸੇ ਖਾਵਾਂ ਕਰਾਂਗੇ, ਪੈਸਿਆਂ ਦੇ ਉੱਤੇ ਬਟਰ ਲਾ ਕੇ ਖਾਵਾਂਗੇ, ਦਸਾਂ ਦਾ ਨੋਟ ਜਾਂ 100 ਦਾ ਨੋਟ ਖਾਇਆ ਕਰਾਂਗੇ ਫਿਰ ਅਸੀਂ।
1: ਉਹ ਜਿਵੇਂ ਤੁਸੀਂ ਅੱਗੇ ਗੱਲ ਕੀਤੀ ਹੈ ਨਾ, ਕਿ ਵੇਖੋ ਦੇਖੀ ਫਲਾਂ ਕੋਲ ਹੈ ਤੇ ਫਲਾਂ ਕੋਲ ਨਹੀਂ, ਉਸ ਚੱਕਰ ਵਿੱਚ ਬਸ ਜ਼ਿਆਦਾ ਤੋਂ ਜ਼ਿਆਦਾ।
0: ਇਹ ਇਨਸਾਨ ਸਭ ਤੋਂ ਸਿਆਣਾ ਹੋਣ ਦੇ ਨਾਲ ਨਾਲ ਮੂਰਖ ਵੀ ਕਿੰਨਾ।
1: ਇੰਜ ਹੀ ਹੈ ਨਾ, ਉਹ ਅਖਾਣ ਹੈ ਨਾ ਜੀ, ਸਿਆਣੇ ਬੁੜਿਆ ਦੇ ਹੁੰਦੇ ਹਨ ਕਿ ਸਿਆਣਾ ਕਾਂ ਹਮੇਸ਼ਾ ਵੇਠਤੀ ਬਣਦਾ।
0: ਕਾਂ ਬਹੁਤ ਸਿਆਣਾ ਹੁੰਦਾ ਪਰ ਬਹਿੰਦਾ ਉੱਥੇ ਹੀ ਹੈ। ਵਾਕਈ ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਿਕੰਦਰੀ ਸਾਹਿਬ, ਤੁਹਾਡੇ ਕੋਲ ਪੰਜ ਸਿਕੰਦਰੀ ਜੀ ਤੁਹਾਡੇ ਕੋਲ 5 ਮਿੰਟ ਹੋਰ ਰਹਿ ਗਏ ਨੇ ਵਾਇੰਡ ਅਪ ਕਰਨ 'ਚ ਜੀ।
1: ਅੱਛਾ, ਉਹ ਜਿਹੜੀ ਅਸੀਂ ਗੱਲ ਕੀਤੀ ਹੈ, ਇਹਦੇ ਉੱਤੇ ਮੈਂ ਇੱਕ ਅਖਾਣ ਸੁਣਾ ਦੇਵਾਂ ਕਿ ਥੀਮ ਅੱਜ ਅਖਾਣ ਦਾ ਹੀ ਆਈ।
0: ਹਾਂਜੀ,
1: ਕਿ ਜਿਹੜਾ ਇਹ ਲੋਕ ਜਿਹੜੇ ਇਸ ਪੈਸੇ ਦੇ ਚੱਕਰ ਨੂੰ ਦੁਨੀਆਂ ਨੂੰ ਇੰਜ ਚੱਕਰ ਦਿੰਦੇ ਜਾ ਰਹੇ ਨੇ, ਉਹਨਾਂ ਦੇ ਬਾਰੇ ਅਖਾਣ ਹੈ ਕਿ ਖਲਵਾੜ ਰੱਬ ਨੂੰ ਸੌਂਪਿਆ, ਗੂੰਗੀ ਲਵੇ ਸਵਾਦ।
0: ਵਾਹ,
1: ਉਹ ਗੂੰਗੀ ਨੇ ਕਿਸੇ ਵਾਹ ਦਿੱਤਾ ਨਾ ਉੱਥੇ, ਵੀ ਤੂੰ ਚਿੜੀਆਂ ਉਡਾ।
0: ਅੱਛਾ,
1: ਬਾਜਰੇ ਤੋਂ ਤੇ ਉਸ ਨੂੰ ਉਹਨੂੰ ਬਾਜਰੇ ਦੀ ਚਿੜੀਆਂ ਜਿੰਨਾ ਕੁ ਕਾਂ ਕਾਂ ਆਵਾਜ਼ ਤੇ ਉਸ ਦੋ ਸਿੱਟੇ ਤਲੀ ਤੇ ਮਰੋੜੇ ਤੇ ਉਹ ਆਪਣੇ ਦਾਣੇ ਖਾਣ ਲੱਗੀ। ਤੇ ਉਹ ਕਿਸੇ ਵੇਖਿਆ ਤੇ ਉਸਦਾ ਕਿਹਾ, ਬਈ ਖਲਵਾੜਾ ਰੱਬ ਨੂੰ ਸੌਂਪਿਆ, ਗੂੰਗੀ ਲਵੇ ਸਵਾਦ, ਉਹ ਆਪਣੇ ਸਵਾਦ ਪੀ ਲੈਂਦੀ ਏ, ਫਸਲ ਤਬਾਹ ਹੁੰਦੀ ਏ ਤੇ ਪਈ ਹੋਵੇ।
0: ਵਾਕੇ
1: ਉਹ ਹੀ ਅੱਜ ਕੱਲ ਦੇ ਇਹਨਾਂ ਸਾਡੇ ਲੋਕਾਂ ਦਾ, ਬਲਕਿ ਸਾਡਾ ਆਪਣਾ, ਅਸੀਂ ਸਾਰੇ ਵੀ ਸ਼ਾਮਿਲ ਹਾਂ। ਕਿ ਅਸੀਂ ਇਸ ਦੁਨੀਆ ਧੜਾ ਧੜ ਤਬਾਹ ਕੀਤੀ ਜਾ
0: ਤਬਾਹ
1: ਰਹੇ
0: ਕਰ
1: ਹਾਂ
0: ਰਹੇ ਹਾਂ ਜੀ, ਵਾਕਿਆ ਹੀ ਤਬਾਹ ਕਰ ਰਹੇ ਹਾਂ ਅਸੀਂ।
1: ਤੇ ਸਿਰਫ ਇੱਕ ਗੱਲ ਨਹੀਂ ਸੋਚ ਰਿਹਾ ਕਿ ਸਾਡੇ ਤੋਂ ਬਾਅਦ ਵੀ ਕੁਝ ਆਉਣੇ ਨੇ।
0: ਵੇਖੋ ਸਾਡੇ ਹੀ ਬੱਚੇ ਆਉਣੇ ਨੇ, ਸਾਡੀ ਜਨਰੇਸ਼ਨ ਆਉਣੀ ਹੈ ਸਾਡੇ ਤੋਂ ਬਾਅਦ ਜਿਹੜੇ।
1: ਹਾਂਜੀ ਅਸੀਂ ਆ, ਉਹ ਸਾਰਾ ਅਸੀਂ ਆ, ਤੇ ਅਸੀਂ ਫੇਰ ਆਉਣਾ ਇਸ ਦੁਨੀਆ ਤੇ, ਯਾਨੀ ਸਾਡੀ ਔਲਾਦ ਅਸੀਂ, ਸਾਡਾ DNA ਹੈ। ਲੇਕਿਨ ਅਸੀਂ
0: ਆਪਣੇ
1: ਬਸ ਕੁਝ ਨਹੀਂ ਛੱਡ
0: ਜੀ ਬਿਲਕੁਲ, ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਅਸੀਂ, ਉਹਨਾਂ ਦੇ ਆਉਣ ਵਾਲੇ ਬੱਚਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਅਸੀਂ?
1: ਉਹਨਾਂ ਵਾਸਤੇ ਨਾ ਤੇ ਅਸੀਂ ਕੁਦਰਤੀ ਪਾਣੀ ਛੱਡ ਕੇ ਜਾ ਰਹੇ ਹਾਂ, ਨਾ ਅਸੀਂ ਕੁਦਰਤੀ ਗਿਜ਼ਾ ਛੱਡ ਕੇ ਜਾ ਰਹੇ ਹਾਂ, ਨਾ ਕੋਈ, ਅਸੀਂ ਜੋ ਕੁਝ ਵੀ ਹੈ ਬਸ ਇਨਸਾਨ ਵੇਖੋ ਉਹ ਸਮੁੰਦਰਾਂ ਦੀ ਤਹਿ ਚ ਵੀ ਪਹੁੰਚ ਗਿਆ, ਜੋ ਕੁਝ ਮਿਲਦਾ ਉੱਥੋਂ ਕੱਢ ਲਿਆ।
0: ਬਿਲਕੁਲ ਜੀ, ਸਮੁੰਦਰਾਂ ਦੀ ਤਹਿ ਛੱਡ ਕੇ 1200 ਕਿਲੋਮੀਟਰ ਤੱਕ ਮਤਲਬ ਕਿ ਪਹੁੰਚ ਚੁੱਕਾ ਇਨਸਾਨ। ਹਾਂਜੀ, ਕੋਈ ਚੀਜ਼ ਛੱਡੀ ਨਹੀਂ, ਹਵਾਵਾਂ ਫਿਜ਼ਾਵਾਂ 'ਚ, ਜੰਗਲਾਂ ਪਰਬਤਾਂ ਪਹਾੜਾਂ ਦੇ ਵਿੱਚ ਕੋਈ ਚੀਜ਼ ਨਹੀਂ ਰਹਿਣ ਦਿੱਤੀ। ਥੱਲਿਓਂ ਖੋਲ ਖੋਲ ਕੇ ਖੁੱਲ ਜਿਹੜੇ ਵੱਡੇ ਵੱਡੇ ਪਹਾੜ ਨੇ ਉਹਨਾਂ ਦੇ ਵਿੱਚੋਂ ਟਨਲਾਂ ਅਤੇ ਉਹਨਾਂ ਨੂੰ ਖੋਲ ਕਰ ਦਿੱਤਾ ਵਿੱਚੋਂ ਕੱਢ ਕੱਢ ਕੇ ਚੀਜ਼ਾਂ ਮਟੀਰੀਅਲ, ਜਦੋਂ ਮੀਂਹ ਪੈਂਦਾ ਉਹ ਗਿੜਗਿੜਾ ਕੇ ਬਿਲਡਿੰਗ ਵਾਂਗੂ ਡਿੱਗ ਪੈਂਦੇ ਨੇ ਅਤੇ ਚਾਰ ਚਾਰ ਪਿੰਡ ਥੱਲੇ ਲੈ ਲੈਂਦੇ ਨੇ ਵੱਡੇ ਵੱਡੇ ਪਹਾੜ ਜਿਹੜੇ ਹੈਗੇ ਸਾਡੇ ਇੰਡੀਆ 'ਚ।
1: ਜੀ ਪੁਰਾਣਿਆਂ ਦੇ ਬਾਰੇ ਵਿੱਚ ਤੁਹਾਨੂੰ ਖਾਣ ਸੁਣਾਉਂਦਾ ਹੈ ਕਿ ਪੁਰਾਣੇ ਚੌਖੇ ਆ ਜਾਣ, ਤੇ ਉੱਥੇ ਵੀ ਸਿਆਣਿਆਂ ਇੱਕ ਗੱਲ ਕੀਤੀ ਹੈ ਕਿ 3 ਬੁਲਾਏ 13 ਆਏ, ਸੁਣ ਸੰਤਾਂ ਦੀ ਬਾਣੀ।
0: ਹਾਂਜੀ,
1: 3 ਬੁਲਾਏ 13 ਆਏ, ਸੁਣ ਸੰਤਾਂ ਦੀ ਬਾਣੀ, ਰਾਧਾ ਕ੍ਰਿਸ਼ਨਾ ਗੋਬਿੰਦਾ, ਦੇਹ ਦਾਲ ਵਿੱਚ ਪਾਣੀ,
0: ਦੇਹ ਦਾਲ ਵਿੱਚ ਪਾਣੀ।
1: ਪ੍ਰੋਗਰਾਮ ਤੇ ਬਣਾਇਆ ਈ ਤਿੰਨਾਂ ਦਾ ਤੇ ਆ ਤੇਰਾ ਗਿਆ ਲੋਣੀ ਦਾਲ ਇਹ ਹੀ ਆ ਵੀ ਸੰਤਾਂ ਦੀ ਬਾਨੀ, ਸੰਤਾਂ ਦੀ ਮਾਤੇ ਲੈ ਲਓ ਤੇ ਬਸ ਹੁਣ ਦਾਲ ਵਿੱਚ ਪਾਣੀ ਪਾਓਗੇ।
0: ਵਾਕਿਆ ਜੀ ਪਾਣੀ ਪੈਣ ਡਿਆ ਹੁਣ। ਹਾਂ ਤੇ
1: ਥੋੜੇ ਲੋਕ ਨੇ ਜੀ ਕਿ ਜਿਹੜੇ ਇਸ ਚੀਜ਼ ਨੂੰ ਇਸ ਧਿਆਨ ਵਿੱਚ ਕਰਦੇ ਪਏ ਨੇ ਕਿ ਸਾਡੇ ਤੋਂ ਬਾਅਦ ਵੀ ਇਨਸਾਨ ਆਉਣਾ ਹੈ। ਗੱਲ ਤੇ ਖੈਰ ਹੁਣ ਸਾਡਾ ਵਕਤ ਖਤਮ ਹੋ ਗਿਆ ਹੈ, ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਹਾਂ, ਤੁਹਾਡੇ ਨੂੰ ਤੁਸੀਂ ਜਾਣਦੇ ਹੋ ਕਿ ਇੱਥੇ ਅਸੀਂ ਪਰਿੰਦੇ ਵੀ ਸਾਰੇ ਖਤਮ ਕਰ ਬੈਠੇ।
0: ਸਾਡੇ ਪੰਜਾਬ ਨੂੰ ਚਿੜੀਆਂ, ਇੱਧਰ ਦੇ ਪੰਜਾਬ ਨੂੰ, ਅਤੇ ਆ ਜਿਹੜੀਆਂ ਜਿਹਨੂੰ ਤੁਸੀਂ ਅਸੀਂ ਕਹਿੰਦੇ ਹਾਂ ਨਾ ਗਿਰਜਾਂ, ਜਿਹੜੇ ਡੰਗਰ ਮਰ ਜਾਏ ਅਤੇ ਉਹਨੂੰ ਖਾਂਦੀਆਂ ਹੁੰਦੀਆਂ ਹਨ, ਤੁਸੀਂ ਉਹਨੂੰ ਖੁਰੇ ਕੀ ਗਿੱਧ ਕਹਿੰਦੇ ਹੋ
1: ਜੀ? ਬਿਲਕੁਲ ਗਿਰਜਾਂ,
0: ਉਹ ਗਿਰਜਾਂ ਉਹ ਪੰਜਾਬ ਹੀ ਛੱਡ ਗਈਆਂ ਤੇ ਬਹੁਤ ਸਾਰੇ ਪੰਛੀ ਅਲੋਪ ਹੋ ਗਏ ਨੇ, ਹੁਣ ਉਹ ਦਿਸਦੇ ਹੀ ਨਹੀਂ ਹੈਗੇ।
1: ਇਹ ਸਾਡੇ ਨਾ ਜਿਸ ਵੇਲੇ ਸਾਡੇ ਪੰਜਾਬ ਵਿੱਚ ਨਾ ਕਈ ਸਾਲ ਇਹ ਮਿਥ ਬਣੀ ਰਹੀ ਕਿ ਉਹ ਗਿਰਜਾਂ ਖਤਮ ਹੋਈਆਂ, ਤੇ ਲੋਕ ਆਖਣ ਕਿ ਉਹ ਸਾਡਾ ਇੱਕ ਪਰਵੇਜ਼ ਮੁਸ਼ਰਫ ਸਦਰ ਰਿਹਾ ਉਹ ਆਖਣ ਬਈ ਉਹ ਸਾਰੀਆਂ ਪਕੜ ਕੇ ਤੇ ਇੰਡੀਅਨ ਵਿੱਚ ਛੱਡੀਆਂ ਨੇ।
0: ਆਹਾਂ ਕਿੱਧਰ ਵੇਚਣੀਆਂ ਸਾਡੀਆਂ ਤੇ ਆਪ ਨਹੀਂ ਦਿਸਦੀਆਂ ਉੱਥੇ ਕਿਤੇ।
1: ਉਹ ਉਹਦੇ ਨਾਲ ਹੋਇਆ ਇੰਜ ਕਿ ਉਹ ਗਿਰਜ ਜਿਹੜੀ ਹੈ ਨਾ ਜੀ, ਇਹ ਰੱਬ ਨੇ ਇੱਕ ਐਸਾ ਮਾਹੌਲ ਦੋਸਤ ਪਰਿੰਦਾ ਬਣਾਇਆ ਜਿਹੜਾ ਮਾਹੌਲ ਨੂੰ ਸਾਫ਼ ਕਰਦਾ,
0: ਸਾਫ਼ ਕਰਕੇ ਰੱਖਦਾ, ਵਾਕਿਆ ਗੰਦਗੀ ਨੂੰ ਸਾਫ਼ ਕਰਦਾ,
1: ਉਸ ਤਫਨ ਨੂੰ ਖਤਮ ਕਰਦਾ। ਤੇ ਇਸ ਨਾਲ ਹੋਇਆ ਇਹ ਹੈ ਕਿ ਇਸ ਨੂੰ ਇੱਕ ਨਾ ਇੰਜੈਕਸ਼ਨ ਆਈ ਜਿਹੜਾ ਡੰਗਰਾਂ ਨੂੰ ਬਿਮਾਰੀ ਦੀ ਸ਼ਕਲ ਚ ਲੱਗਦਾ ਸੀ, ਦਰਦੜਾ ਇੱਕ ਇੰਜੈਕਸ਼ਨ ਆਈ ਉਹ ਲੱਗਦਾ ਈ, ਔਰ ਜਿਹੜਾ ਡੰਗਰ ਮਰ ਜਾਵੇ ਉਹਦੇ ਖੂਨ ਚੋ ਇੰਜੈਕਸ਼ਨ ਹੋਵੇ ਆ, ਉਹ ਗੋਸ਼ਤ ਖਾਣ ਨਾਲ ਇਹ ਮਰਦੇ ਗਏ,
0: ਮਰਦੇ ਨੇ ਵਾਕਿਆ ਹੀ। ਵੈਸੇ ਜਿਹੜੇ ਅਸੀਂ ਦੁੱਧ ਵਧਾਉਣ ਵਾਸਤੇ ਜਿਹੜੇ ਇੰਜੈਕਸ਼ਨ ਲਾਉਂਦੇ ਰਹੇ ਹਾਂ ਅਸੀਂ ਸਾਰੇ। ਤੇ ਸਿਕੰਦਰੀ ਜੀ, ਸਾਡਾ ਇੱਕ ਸ਼ਹਿਰ ਹੈ ਇੱਥੇ ਬਹੁਤ ਖੂਬਸੂਰਤ, ਬੋਨ ਜਰਮਨੀ ਚ
1: ਜੀ ਜੀ,
0: ਉਥੋਂ ਤੁਹਾਨੂੰ ਸਲਾਮ ਭੇਜੀ ਹੈ ਸਾਡੇ ਕਿਸੇ ਸੱਜਣ ਨੇ, ਵੀ ਬਹੁਤ ਸੋਹਣੀ ਇਨਫੋਰਮੇਸ਼ਨ ਦੇ ਰਹੇ ਹੋ ਤੁਸੀਂ।
1: ਵਾਲੇਕੁਮ ਅਸਲਾਮ ਜੀ, ਵਾਲੇਕੁਮ ਅਸਲਾਮ
0: ਰਿੱਕੀ ਜੀ ਹੁਣਾਂ ਨੇ ਭੇਜਿਆ ਤੁਹਾਨੂੰ, ਰਿੱਕੀ ਸਾਹਿਬ ਹੁਣਾਂ ਨੇ।
1: ਵਾਲੇਕੁਮ ਅਸਲਾਮ ਜੀ, ਬੜੀ ਗੱਲ ਹੈ। ਉਹ ਗਿਰਜ ਤੋਂ ਮੈਨੂੰ ਇੱਕ ਸ਼ੇਰ ਯਾਦ ਆਇਆ ਮੀਆਂ ਮੁਹੰਮਦ ਬਖਸ਼ ਦਾ,
0: ਹਾਂਜੀ,
1: ਕਦਰ ਫੁੱਲਾਂ ਦਾ ਗਿਰਜ ਕੀ ਜਾਣੇ ਮੁਰਦੇ ਖਾਵਣ ਵਾਲੀ।
0: ਵਾਹ ਵਾਹ ਵਾਹ ਵਾਹ,
1: ਕਦਰ ਪੁੱਲਾਂ ਦਾ ਗਿਰਜ ਕੀ ਜਾਣੇ ਮੁਰਦੇ ਖਾਵਣ ਵਾਲੀ।
0: ਵਾਹ ਕਿਆ ਬਾਤ।
1: ਇੱਥੇ ਨਾ ਜੀ ਉਹ ਜਿਤਨੇ ਵੀ ਪਰਿੰਦੇ ਹਨ ਦਾਣਾ ਚੁਗਣੇ ਵਾਲੇ, ਉਹ ਇਹ ਹੋਇਆ ਕਿ ਫਸਲਾਂ ਤੇ ਰੋਣ ਲੋਕ ਕਰਦੇ ਨੇ ਸਪਰੇ ਜ਼ਹਿਰ ਦਾ,
0: ਬਿਲਕੁਲ।
1: ਤੇ ਪਰਿੰਦੇ ਦੀ ਕਿਤਨੀ ਕੁ ਜਾਨ ਹੁੰਦੀ ਏ, ਉਸ ਨੂੰ ਤੇ ਹੋਏ ਕਤਰਾ ਜ਼ਹਿਰ ਦਾ ਵੀ ਕਾਫੀ ਹੈ,
0: ਕਾਫੀ ਹੈ ਤੇ ਖਾਣ ਤੇ ਅਸੀਂ ਨਹੀਂ ਡਏ ਆ ਨਾ।
1: ਹਾਂ ਜੀ,
0: ਜਦੋਂ
1: ਮੇਰੀਆਂ ਹੁਣ ਇੱਥੇ ਲਾਲੀਆਂ ਤੇ ਕਾਂ ਰਹਿ ਗਏ ਆ, ਬਾਕੀ ਜਿਹੜੇ ਨਾ ਉਹ ਸਾਰੇ ਗਏ,
0: ਸਾਰੇ ਗਏ। ਜਦੋਂ ਮੈਂ ਛੋਟਾ ਹੁੰਦਾ ਸਾਂ ਤੇ ਅਸੀਂ ਡੰਗਰ ਚਾਰਦੇ ਹੁੰਦੇ ਹਾਂ, ਮਤਲਬ ਕਿ ਸਾਰੇ ਪਿੰਡ ਦੇ ਡੰਗਰ ਇਕੱਠੇ ਹੋ ਗਏ ਨੇ, ਅਸੀਂ ਸਾਰਿਆਂ ਮੁੰਡਿਆਂ ਨੇ ਨਾ ਇੱਕ ਪਾਸੇ ਨੂੰ ਲੈ ਜਾਣੇ, ਉਦੋਂ ਬੇਆਬਾਦ ਜਗ੍ਹਾ ਹੁੰਦੀ ਸੀ ਉਸ ਪਾਸੇ ਵੱਲ, ਹੁਣ ਤਾਂ ਕੋਠੀਆਂ ਪਈਆਂ ਨੇ ਪੈਲੀਆਂ ਵਿੱਚ ਵੀ। ਅਤੇ ਉੱਥੇ ਸਾਡੇ ਪਿੰਡ ਵਿੱਚ ਸਿਕੰਦਰੀ ਜੀ ਇੰਨੇ ਕੁ ਜਾਨਵਰ ਹੁੰਦੇ ਸਨ, ਮੋਰ ਬਹੁਤ ਹੁੰਦੇ ਸਨ, ਮੋਰ ਹੁੰਦੇ ਸਨ, ਗਿੱਦੜ, ਲੂੰਬੜ ਅਤੇ ਕਈ ਤਰ੍ਹਾਂ ਦੇ, ਬਹੁਤ ਤਰ੍ਹਾਂ ਦੇ ਜਾਨਵਰ, ਜਿਹੜੀਆਂ ਕੋਇਲਾਂ ਅਤੇ ਪਤਾ ਨਹੀਂ ਪਪੀਏ ਅਤੇ ਚੱਕੀ ਰਾਹ, ਪਤਾ ਨਹੀਂ ਉਹਨਾਂ ਨੂੰ ਕਿੰਗ ਫਿਸ਼ਰ, ਉਹਨੂੰ ਪਤਾ ਨਹੀਂ ਪੰਜਾਬੀ 'ਚ ਕੀ ਕਹਿੰਦੇ ਨੇ, ਉਹ ਸਾਰੇ ਹੀ ਹੁਣ ਕਿਤੇ ਨਜ਼ਰ ਨਹੀਂ ਆਉਂਦੇ,
1: ਖਤਮ ਹੋ ਗਏ।
0: ਵਾਕਈ ਕਾਂ ਅਤੇ ਆਹ ਗਟਾਰਾਂ ਜਿਹੀਆਂ ਹੀ ਨਜ਼ਰ ਆਉਂਦੀਆਂ ਨੇ ਹੁਣ,
1: ਲਾਲੀਆਂ ਤੇ ਕਾਂ ਹੀ ਰਹਿ ਗਏ ਨੇ, ਅੱਗੇ ਚਿੜੀਆਂ ਦੇ ਡਾਰਾਂ ਦੇ ਡਾਰ ਹੁੰਦੇ ਨਿੱਕੇ ਹੁੰਦੇ, ਚਿੜੀਆਂ ਅਸੀਂ ਉਹ ਟੋਕਰਾ ਰੱਖ ਕੇ,
0: ਬਿਲਕੁਲ ਅਸੀਂ ਸਾਰੇ ਹੀ ਵਾਕਈ ਉਹ ਟੋਕਰਾ ਰੱਖ ਕੇ ਫੜ ਦਿੰਦੇ ਹਾਂ।
1: ਹਾਂ, ਉਹ ਸਾਡਾ ਵੱਡਾ ਸ਼ਿਕਾਰ ਹੁੰਦਾ ਸੀ, ਘਰ ਬਹਿ ਕੇ ਸ਼ਿਕਾਰ ਆਪਣੇ ਵਿਹੜੇ ਵਿੱਚ,
0: ਬੜੇ ਖੁਸ਼ ਹੋਣ।
1: ਮੈਂ ਤੇ ਨਾ ਜੀ ਤੁਸੀਂ ਕਿ ਬਾਬਰੀ ਪੜ੍ਹੀ ਹੈ ਨਾ, ਬਾਬਰ ਦੀ ਲਿਖੀ ਕਿਤਾਬ ਮੁਗਲ ਬਾਦਸ਼ਾਹ ਜਿਹੜਾ ਸੀ, ਤੇ ਉਸ ਇਹ ਸਾਡਾ ਜਿਹੜਾ ਜਿੱਥੇ ਅਸੀਂ ਮੌਜੂਦ ਹਾਂ, ਮੰਡੀ ਬਾਉਦੀਨ ਬਹਿਰਾ ਸਰਗੋ ਦਾ, ਇਸ ਇਲਾਕੇ ਚ ਉਸ ਲਿਖਿਆ ਕਿ ਹਾਥੀ, ਮੋਰ, ਚੀਤੇ, ਸ਼ੇਰ, ਸਾਰੇ ਜਾਨਵਰ ਮੌਜੂਦ।
0: ਹਾਂਜੀ, ਵਾਹ ਵਾਹ।
1: ਤੇ ਵਕਤ ਲੈ ਗਿਆ, ਮੈਂ ਇਸ ਗੱਲ ਨੂੰ ਇਹ ਸਮਝਦਾ ਕਿ ਇਸ ਦਾ ਜ਼ਿੰਮੇਵਾਰ ਵੀ ਇਨਸਾਨ ਹੈ ਕਿ ਇਸ ਆਪਣਾ ਪੇਟ ਭਰਨੇ ਵਾਸਤੇ ਸਭ ਕੁਝ ਆਪਣੇ ਅੰਡਰ। ਹੁਣ ਵੇਖੋ ਗਿੱਦੜ ਹੈ ਤੇ ਉਹ ਕਿਸੇ ਦੇ ਕਮਾਦ ਨੂੰ ਖਾ ਰਿਹਾ ਤੇ ਅਗਲੇ ਦਿਨ ਉਹ ਗਿੱਦੜ ਨੂੰ ਜਾਂ ਗੋਲੀ ਮਾਰ ਦੇਗਾ, ਮੇਰਾ ਕਿੰਨਾ ਖਾ ਰਿਹਾ। ਇਨਸਾਨ ਇਹ ਸਮਝ ਰਿਹਾ ਕਿ ਦੁਨੀਆ ਦੇ ਵਸੈਲ ਤੇ ਸਿਰਫ ਮੇਰਾ
0: ਹੀ ਹੱਕ ਹੈ,
1: ਮਖਲੂਕ ਦਾ।
0: ਬੜੇ ਅਫਸੋਸ ਦੀ ਗੱਲ ਹੈ ਅਜਮਲ ਸਾਹਿਬ, ਇਹ ਜਾਨਵਰ ਪਰਿੰਦੇ ਸਾਡੇ ਤੋਂ ਪਹਿਲਾਂ ਧਰਤੀ ਤੇ ਆਏ ਸਨ, ਇਹਨਾਂ ਦਾ ਵੀ ਹੱਕ ਧਰਤੀ ਤੇ ਓਨਾ ਹੀ ਹੈ, ਸਾਡੇ ਤੋਂ ਜ਼ਿਆਦਾ।
1: ਇਹ ਸੁੱਚਾ ਜੀ, ਕੁਝ ਵਕਤ ਪਹਿਲੇ ਜਿਸ ਬੋਲ ਬਿਠਾਉਂਦੇ ਹਨ ਕਣਕ ਦਾ,
0: ਹਾਂਜੀ,
1: ਜਿਸ ਜੱਟ ਕਣਕ
0: ਗਾਉਂਦੇ ਹੁੰਦੇ ਸਨ
1: ਜੀ, ਅਗਾਉਂਦੇ ਹਨ ਤੇ ਇਹ ਜ਼ਮੀਨ ਉੱਤੇ ਕਪੜਾ ਨਾਨ ਵਿਛਾਉਂਦੇ, ਮਿੱਟੀ ਤੇ ਦਾਣੇ ਰੱਖਦੇ ਹਨ।
0: ਅੱਛਾ,
1: ਤੇ ਫਿਰ ਇੱਕ ਮਿੱਥ ਹੁੰਦੀ ਹੈ ਵੀ ਬੁਖਰ ਨਹੀਂ ਮਾਰਨੀ ਦਾਣਿਆਂ ਨੂੰ,
0: ਹਾਂਜੀ ਹਾਂਜੀ,
1: ਜਿਹੜੇ ਹੱਥਾਂ ਨਾਲ ਚਾਏ ਗਏ ਆਸਾਨੀ ਨਾਲ ਉਹ ਚਾਉਣੇ ਨੇ, ਝਾੜੂ ਨਹੀਂ ਮਾਰਨਾ। ਜਿਹੜੇ ਦਾਣੇ ਜ਼ਮੀਨ ਤੇ ਬਚ ਗਏ ਉਹ ਇਸ ਇਲਾਕੇ, ਇਸ ਏਰੀਏ ਦੇ ਪਰਿੰਦਿਆਂ ਦਾ ਹੱਕ ਹੈ,
0: ਹਾਊ ਸਵੀਟ, ਉਹਨਾਂ
1: ਛੱਡ ਕੇ ਆ ਜਾਣਾ।
0: ਵਾਹ ਵਾਹ।
1: ਤੇ ਹੁਣ ਇੱਕ ਇੱਕ ਦਾਣੇ ਪਿੱਛੇ ਜ਼ਹਿਰ ਦੇ ਕੇ ਮਾਰੇ ਜਾ ਰਹੇ ਨੇ,
0: ਬਿਲਕੁਲ ਜੀ, ਬਿਲਕੁਲ ਮਾਰੇ ਜਾ ਰਹੇ।
1: ਇਸ ਤੋਂ ਮੈਂ ਉਹ ਗੱਲ ਕੀਤੀ ਹੈ ਕਿ ਇਸ ਸਦੀ ਦਾ ਇਨਸਾਨ ਜਿਹੜਾ ਇਹ ਸਭ ਤੋਂ ਜ਼ਿਆਦਾ ਲਾਲਚੀ ਸਾਬਤ ਹੋਇਆ।
0: ਹਾਂਜੀ ਹਾਂਜੀ ਹਾਂਜੀ, ਇਹ ਐਂ ਸੋਚਦਾ ਮੇਰੇ ਤੋਂ ਬਾਅਦ ਦੁਨੀਆ ਹੀ ਖਤਮ ਹੋ ਜਾਣੀ ਹੈ ਤੇ ਮੈਂ ਲੁੱਡੀਆਂ ਪਾਲਾਂ ਜਿੰਨੀਆਂ ਕੁ ਮੇਰੇ ਕੋਲ ਪੈਂਦੀਆਂ।
1: ਇਹ ਕਿਸੇ ਹੋਰ ਦਾ ਚਿਰਿੰਦ ਪਰਿੰਦ ਦਾ ਸਾਰਿਆਂ ਦਾ ਹੱਕ ਖਾਈ ਜਾ ਰਿਹਾ, ਖਾਈ ਜਾ ਰਿਹਾ, ਖਾਈ ਜਾ ਰਿਹਾ।
0: ਕਿੰਨੇ ਲਾਲਚੀ ਤੇ ਸੈਲਫਿਸ਼ ਹੋ ਗਏ ਹਾਂ ਅਸੀਂ, ਅਸੀਂ ਆਪਣੀ ਜੰਨਤ ਵਰਗੀ ਧਰਤੀ ਨੂੰ ਦੋਜਖ ਬਣਾਉਣ ਚ ਕੋਈ ਕਸਰ ਨਹੀਂ ਛੱਡੀ।
1: ਹਾਂ ਜੀ, ਮੈਂ ਇਹ ਹੁਣ ਵੈਸੇ ਤੇ ਵਰਲਡ ਤੇ ਗੱਲ ਜਾ ਰਹੀ ਹੈ, ਦੁਨੀਆਂ ਸੁਣ ਰਹੀ ਹੈ ਕਿ ਮੈਂ, ਮੇਰਾ ਜ਼ਾਤੀ ਖਿਆਲ ਇਹ ਆ ਕਿ ਜਿਹੜੀ ਸਨ ਇੱਕ ਰੱਬ ਜੰਨਤ ਦੱਸੀ ਹੈ ਨਾ,
0: ਹਾਂਜੀ,
1: ਅਗਰ ਇਹ ਦੁਨੀਆ ਲਈ ਉਹ ਜੰਨਤ ਨਹੀਂ ਹੈ ਤੇ ਉਸ ਜੰਨਤ ਦੇ ਨਾਲ ਦੀ ਜ਼ਰੂਰ ਹੈ
0: ਜੀ, ਬਿਲਕੁਲ।
1: ਜਿਹੜਾ ਸਾਡੇ ਮਜ਼ਹਬ ਵਿੱਚ ਖੁਦਾ ਨੇ ਸਾਨੂੰ ਦੱਸਿਆ ਨੇ ਕਿ ਉੱਥੇ ਦੁੱਧ ਦੀਆਂ ਨਹਿਰਾਂ ਹੋਣਗੀਆਂ ਤੇ ਇੱਥੇ ਅਸੀਂ ਰੋਜ਼ ਵੱਡੇ ਵੱਡੇ ਟਰੱਕ ਦੁੱਧ ਦੇ ਜਾਂਦੇ ਵੇਖਦੇ ਹਾਂ, ਰੁੱਖਾਂ ਦੀਆਂ ਛਾਵਾਂ, ਫਲ, ਬੂਟੇ, ਹਰ ਸ਼ੈ ਇੱਥੇ ਮੌਜੂਦ ਹੈ, ਇਹ ਵੀ ਉਸ ਜੰਨਤ ਵਰਗੀ ਜੰਨਤ ਹੈ ਦੁਨੀਆ। ਲੇਕਿਨ ਇਨਸਾਨ, ਤੁਹਾਡਾ ਜੁਮਲਾ ਬਿਲਕੁਲ ਸੁਣਾਉਂਦੇ ਕਿ ਇਨਸਾਨ ਇਸ ਨੂੰ ਦੋਜ਼ਖ ਬਣਾ ਰਿਹਾ,
0: ਬਿਲਕੁਲ ਜੀ, ਬਣਾ ਰਹੇ ਹਾਂ ਅਸੀਂ। ਉਹਨਾਂ ਦੁੱਧ ਇੰਡੀਆ ਤੇ ਪਾਕਿਸਤਾਨ ਵਿੱਚ ਪੈਦਾ ਹੀ ਨਹੀਂ ਹੁੰਦਾ ਜਿੰਨਾ ਬਾਜ਼ਾਰ 'ਚ ਵੇਖ ਰਿਹਾ, ਕਿਤੇ ਫਿਗਰ ਤੇ ਪੜੋ ਹੈਰਾਨੀ ਹੁੰਦੀ ਹੈ।
1: ਬਿਲਕੁਲ ਬਿਲਕੁਲ ਇੰਜ ਹੀ ਹੈ ਕਿ ਜੋ ਦੋਤੀਆਂ ਨਹਿਰਾਂ ਨੇ
0: ਪੁਲਿਸ ਵਾਲਿਆਂ ਨੇ ਇੱਕ ਗਰੀਬ ਜਿਹੇ ਬੰਦੇ ਨੂੰ ਅਰੈਸਟ ਕੀਤਾ ਅਤੇ ਉਹਨੂੰ ਥਾਣੇ ਵਿੱਚ ਕਹਿੰਦੇ ਨੇ ਕਿ ਸਾਨੂੰ ਦੁੱਧ ਬਣਾ ਕੇ ਦੱਸ ਕਿਸ ਤਰ੍ਹਾਂ ਤੁਸੀਂ ਬਣਾਉਂਦੇ ਹੋ। ਉਹਨੇ ਜੀ ਪਾਣੀ ਦੇ ਵਿੱਚ ਇੱਕ ਕੈਮੀਕਲ ਪਾਇਆ ਕੋਈ ਅਤੇ ਉਹਦੀ ਵੀਡੀਓ ਵਿਖਾਏ ਨਾਲ ਬਣਾਉਣ ਡੇ ਹਨ ਅਤੇ ਉਹਦਾ ਬਹੁਤ ਸੋਹਣਾ ਝੱਗ ਵਰਗਾ ਦੁੱਧ ਬਣ ਗਿਆ, ਉਹਦਾ ਟੇਸਟ ਵੀ ਦੁੱਧ ਵਰਗਾ, ਦੋ ਕੁ ਚੀਜ਼ਾਂ ਉਹਨੇ ਹੋਰ ਪਾਈਆਂ ਵਿੱਚ ਅਤੇ ਇੱਕ ਕੈਮੀਕਲ ਜਿਹਾ ਪਾਇਆ ਅਤੇ ਉਹ ਬਿਲਕੁਲ ਦੁੱਧ ਬਣ ਗਿਆ, ਉਹ ਤਾਂ ਪਛਾਣਿਆ ਹੀ ਨਹੀਂ ਜਾਣ ਡਿਆ। ਅਤੇ ਪਾਕਿਸਤਾਨ ਵਿੱਚ ਵੀ ਬਹੁਤ ਸਾਰਾ ਉਹਨਾਂ ਦੁੱਧ ਪ੍ਰੋਡਿਊਸ ਹੀ ਨਹੀਂ ਹੁੰਦਾ ਜਿੰਨਾ ਤੁਸੀਂ ਵੇਚਦੇ ਹੋ ਪਾਕਿਸਤਾਨ ਦੇ ਵਿੱਚ ਅਤੇ ਇੰਡੀਆ ਵਿੱਚ ਵੀ ਦੋਵਾਂ ਮੁਲਕਾਂ ਦੇ ਵਿੱਚ। ਅਤੇ ਇਸ ਕਰਕੇ ਅਸੀਂ ਜਿਹੜੇ ਰਾਹ ਪਏ ਹਾਂ ਉਹ ਰਾਹ ਸਿਵਿਆਂ ਵੱਲ ਨੂੰ ਹੀ ਜਾਂਦਾ, ਮੜੀਆਂ ਵੱਲ ਨੂੰ ਹੀ ਜਾਂਦਾ, ਮਸਾਣਾ ਵੱਲ ਨੂੰ ਹੀ ਜਾਣ ਰਿਹਾ ਹੈਗਾ। ਤਬਾਹੀ ਹੈ। ਅਤੇ ਸਿਕੰਦਰੀ ਜੀ ਹੁਣ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਜਾਣ ਦਾ, ਅਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬੜਾ ਸੋਹਣਾ ਮਜ਼ਾ ਆ ਰਿਹਾ ਸੀ ਗੱਲਬਾਤ ਕਰਨ ਦਾ।
1: ਹੁਣ ਮੈਂ ਤੁਹਾਨੂੰ ਇਸੇ ਗੱਲ 'ਤੇ ਇੱਕ ਅਖਾਣ, ਦੁਨੀਆਂ ਦੀ ਜਿਹੜੇ ਲਾਲਚੀਪਨ ਉੱਤੇ ਆਖਰੀ ਅਖਾਣ ਤੁਹਾਨੂੰ ਸੁਣਾ ਰਿਹਾ
0: ਜੀ,
1: ਅਤੇ ਉਸ ਤੋਂ ਬਾਅਦ ਇਜਾਜ਼ਤ ਕਿ ਥੋੜ੍ਹੀ ਆਸ ਮਦਾਰ ਦੀ ਬਹੁਤੀ ਫੁੱਲੀਆਂ ਮਖਾਣਿਆਂ ਦੀ। ਬਈ ਇਸ਼ਾ ਮਦਾਰ ਇੱਕ ਬਜ਼ੁਰਗ ਆਈ ਨਾ,
0: ਹਾਂਜੀ,
1: ਬਈ ਬੰਦੇ ਬਜ਼ੁਰਗ ਦੇ ਦਰਬਾਰ ਤੇ ਵੀ ਏਡੀ ਉਸ ਬਜ਼ੁਰਗ ਨਾਲ ਉਮੀਦ ਉਹਨਾਂ ਨੂੰ ਕੋਈ ਨੀ ਹੁੰਦੀ, ਉੱਥੇ ਵੀ ਇਸ ਤੋਂ ਜਾਂਦੇ ਨੇ ਕਿ ਉੱਥੇ ਖਾਣ ਨੂੰ ਲੰਗਰ ਲੱਗ ਜਾਂਦੇ,
0: ਫੁੱਲੀਆਂ ਦੇ ਮਖਾਣੇ ਮਿਲਦੇ ਨੇ।
1: ਸੁੱਚਾ ਜੀ ਸਲਾਮਤ ਰਹੋ, ਵਸਦੇ ਰਹੋ, ਇੰਜੀ ਰੌਣਕਾਂ ਲਾਈ ਰੱਖੋ, ਸਾਡੀਆਂ ਦੁਆਵਾਂ ਤੁਹਾਡੇ ਨਾਲ
0: ਜੀ, ਮੇਰੀਆਂ ਵੀ, ਗੁੱਡ ਵਿਸ਼।
1: ਸਨ ਇਸੇ ਬਹਾਨੇ ਕਈ ਸਾਡੀ ਗੱਲ ਸੁਣੀਏ, ਕੋਈ ਚੰਗਾ ਆਖਣਗੇ, ਕੋਈ ਮੰਦਾ ਆਖਣਗੇ।
0: ਤੇ ਇੱਕ ਮੈਸੇਜ ਹੋਰ ਸਰਦਾਰ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲੋਂ ਵੀ ਆਇਆ, ਉਹ ਵੀ ਤੁਹਾਨੂੰ ਸਲਾਮ ਕਰ ਰਹੇ ਨੇ।
1: ਵਾਹਲੇਕੁਮ ਅਸਲਾਮ ਜੀ, ਬੜੀ ਗੱਲ ਹੈ, ਸਲਾਮਤ ਰਹਿਣ। ਇਹ ਮੈਂ ਤੁਹਾਨੂੰ ਵੀ ਇੱਕ ਅਖਾਣ ਸੁਣਾਉਣਾ ਹੈ ਇਹਨਾਂ ਸਿੱਖ ਬਿਰਾਵਾਂ ਦੀ, ਉਹ ਤਾਰੀਖ ਦਾ।
0: ਹਾਂਜੀ।
1: ਕਿ ਆਏ ਨੀ ਨਿਹੰਗ ਤੇ ਬੂਹਾ ਖੋਲਣ ਨਸੰਗ।
0: ਅੱਛਾ।
1: ਇਹ ਅਖਾਣ ਆਈ ਵੋ ਨਿਹੰਗ ਇਤਨੇ ਡਾਢੇ ਇਤਨੇ ਤਕੜੇ ਆ ਨਾ, ਉਹ ਜਿੱਥੇ ਜਾਣਾ ਬੂਹਾ ਵੀ ਠੁੱਡ ਮਾਰ ਕੇ ਖੋਲਦੇ ਆ, ਦਲੇਰੀ ਤੇ ਉਹਨਾਂ ਦੀ, ਯਾਨੀ ਦਲੇਰੀ ਤੇ ਨਾ,
0: ਉਹ ਤੁਸੀਂ ਉਹਨਾਂ ਦੀ ਦਲੇਰੀ ਆ ਜਦੋਂ ਐਜੀਟੇਸ਼ਨ ਆ ਦਿੱਲੀ ਚ ਹੋਈ ਸਟੂਡੈਂਟਾਂ ਦੀ, ਉੱਥੇ ਵੀ ਵੇਖੀ ਹੋਣੀ ਆ ਜਦੋਂ ਮੋਰਚਾ ਲੱਗਾ ਸੀ ਕਿਸਾਨਾਂ ਦਾ ਦਿੱਲੀ ਦੇ ਵਿੱਚ, ਉਹ ਵੀ ਫੋਟੋ ਤੁਸੀਂ ਵੇਖੀਆਂ ਹੋਣੀਆਂ ਨੇ। ਉਹ ਜਿੱਥੇ ਕੋਈ ਕਿਸੇ ਨਾਲ ਜਾਤੀ ਕਰ ਰਿਹਾ ਹੋਵੇ ਉੱਥੇ ਮੋਰਚਾ ਲਾ ਦਿੰਦੇ ਨੇ ਜਾ ਕੇ ਵੀ ਹੁਣ ਆਊਗਾ।
1: ਹਾਂ ਜੀ, ਆ ਬਿਲਕੁਲ, ਇਹ ਤੇ ਸਾਡੇ ਨਾ ਜੀ ਸਾਡੇ ਮੁਸਲਮਾਨਾਂ ਵਿੱਚ ਕਿਸੇ ਦੀ ਕੋਈ ਗੱਲ ਪਿਆ ਸੁਣਾਉਂਦਾ ਹੋਵੇ ਨਾ, ਬਈ ਕਿਸੇ ਦਾ ਬੜਾ ਵੱਡਾ ਬਈ ਡਾਢਾ ਬੰਦਾ ਉਸ ਦੀ ਗੱਲ ਕਰਨੀ ਹੋਵੇ, ਤੋ ਮਾਈਆਂ ਆਦੀਆਂ ਉਹ ਏਡਾ ਨਿਹੰਗ ਆਈ ਆ, ਯਾਨੀ ਉਹ ਨਿਹੰਗ ਸਿੰਬਲ ਹੈ ਬਹਾਦਰੀ ਦਾ।
0: ਵਾਕਿਆ ਇੱਥੇ ਵੇਖ ਲਓ ਪਿਛਲੇ ਸਮੇਂ ਵਿੱਚ ਵੀ ਜਿਹਦੇ ਨਾਲ ਜਾਤੀ ਕੋਈ ਗੌਰਮੈਂਟ ਕਰ ਰਹੀ ਹੋਵੇ, ਪੁਲਿਸ ਕਰ ਰਹੀ ਹੋਵੇ, ਸਿੱਧੇ ਅੱਗੇ ਜਾ ਕੇ ਖਲੋ ਜਾਂਦੇ ਨੇ ਵੀ ਹੁਣ ਲਾਓ ਹੱਥ।
1: ਇਹ ਜਿਹੜਾ ਮੈਂ ਅਖਾਣ ਤੁਹਾਨੂੰ ਸੁਣਾਇਆ ਉਸੇ ਜ਼ਮਾਨੇ ਦਾ,
0: ਹੁਣ
1: ਕਿ ਉਹ ਗਰੀਬ ਬਣਿਆ ਹੀ ਬਣਾਇਆ ਨਾ, ਆਏ ਨੀ ਨਿਹੰਗ ਤੇ ਬੂਹਾ ਖੋਲਣ ਨਸੰਗ, ਬਈ ਅਸੀਂ ਤਰਲੇ ਕੀ ਕਰਦੇ ਆ ਤੇ ਕੋਈ ਨੀ ਖੋਲਦਾ, ਤੇ ਉਹ ਆਉਂਦੇ ਨੇ ਤੇ ਠੁੱਡ ਮਾਰ ਕੇ ਖੋਲਦੇ
0: ਜੀ। ਬਿਲਕੁਲ ਬਿਲਕੁਲ, ਵਾਕਿਆ ਹੀ ਵਹਿ। ਤੇ ਚਲੋ ਆਪਣਾ ਅਜਮਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਵੰਸ ਅਗੇਨ, ਤੇ ਸਲਾਮਤ ਰਹੋ, ਅੱਲਾ ਮੀਆਂ ਦੀਆਂ ਤੁਹਾਡੇ ਤੇ ਮਿਹਰਾਂ ਰਹਿਣ।
1: ਬਹੁਤ ਬਹੁਤ ਸਲਾਮ ਹੈ ਜਿਹੜੇ ਤੁਹਾਡੇ ਨਾਲ ਜੁੜੇ ਹਨ, ਆਪਣੀ ਮਾਂ ਬੋਲੀ ਨਾਲ ਜੁੜੇ ਹਨ, ਆਪਣੇ ਦੇਸ਼ ਨਾਲ ਜੁੜੇ ਹਨ। ਸਾਰਿਆਂ ਵਾਸ ਦੁਆ ਹੈ ਕਿ ਉਹਨਾਂ ਨਾਲ ਰੱਬ ਸੁਖੀ ਰੱਖੇ, ਸੁਖੀ ਵਸਦੇ ਰਹਿਣ, ਤੁਸੀਂ ਵੀ ਹੱਸਦੇ ਰਹੋ ਇੰਜੀ, ਤੇ ਅਸੀਂ ਵੀ ਹੱਸਦੇ ਰਹੀਏ।
0: ਸੇਮ ਹੀਅਰ, ਸੇਮ ਹੀਅਰ। ਤੇ ਜਨਾਬ ਧੰਨਵਾਦ ਤੇ ਖੁਦਾ ਹਾਫਿਜ਼, ਗੁੱਡ ਵਿਸ਼ਸ,
1: ਖੁਦਾ
0: ਖੁਦਾ। ਸੋ ਦੋਸਤੋ, ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਸੱਜਣੋ, ਇਹ ਸਨ ਅਜਮਲ ਸਿਕੰਦਰੀ ਜੀ, ਸੋਹਣੇ ਪਾਕਿਸਤਾਨ ਤੋਂ, ਜਿਹੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਕੇ ਗਏ ਨੇ। ਅਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ, ਅਤੇ ਕੱਲ੍ਹ ਨੂੰ ਬਿਲਕੁਲ ਜਰਮਨ ਦੇ 3 ਤੋਂ 5 ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਵੇਗਾ, ਅਤੇ ਭਾਈ ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਹਿੱਸਾ ਲੈਣਾ। ਹਾਂਜੀ, ਇਹ ਮਹਿਫਲਾਂ ਸੱਜਣਾ ਮਿੱਤਰਾਂ ਨਾਲ ਹੀ ਸੱਜਦੀਆਂ ਨੇ, ਅਤੇ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ। ਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ? ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ?

ਤਿਆਰ ਹੋ ਕੇ ਹੈ ਉਹ ਕੋਈ ਸ਼ਾਰਟਕਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ ਉਹਦਾ ਵਿਆਹ ਹੋਇਆ ਸੀ ਕੋਈ 2 ਸਾਲ ਹੋਏ ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ ਸਾਡਾ ਇੱਕ ਕਿਰਾਏਦਾਰ ਸੀ ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ ਬੰਦਾ ਪੁੱਛੇ ਤੇਰਾ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਏ ਹੋ ਰੋਜ਼ ਉਹ ਜੀ ਲਗਾ ਰਿਹਾ ਬੜੀ ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ ਉਸ ਬੰਦੇ ਦੀ ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ ਉਹ ਕਹਿੰਦਾ ਮੈਂ ਰੋਜ਼ ਵੇਹਨਾ ਇਹਨੂੰ ਉਹ ਆਪ ਵਿਹਲਾ ਸੀ ਨਾ ਸਾਰੀ ਦਿਹਾੜੀ ਬਾਲਕੋਨੀ ਚ ਫਲੋ ਰਹਿੰਦਾ ਸੀ ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ 4 ਵਜੇ ਕਹਿੰਦਾ ਲਾ ਮੈਂ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ ਪਰ ਜਾਂਦੀ ਕਿੱਥੇ ਹੈ ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣਾ ਨੇ ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇਗੀ ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ ਇਹਨੂੰ ਨਹੀਂ ਪਤਾ ਦੱਸ ਤੂੰ ਆਪਣੇ ਘਰ ਦਾ ਕੰਮ ਕਰ ਤੈਨੂੰ ਕੀ ਜ਼ਰੂਰਤ ਪਈ ਹੈ ਕਿ 4 ਵਜੇ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ ਉਹ ਇੰਗਲਿਸ਼ ਸਿੱਖਣ ਜਾਂਦੀ ਸੀ ਹੈ ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ ਘਰ ਰੱਖਦੇ ਹੋ ਨਾ ਆਪਣੀਆਂ ਬਾਲਕੋਨੀਆਂ ਚ ਖਲੋ ਖਲੋ ਕੇ ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ ਠੀਕ ਹੈ ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਲਓ ਜੀ ਗੱਲ ਇੱਧਰ ਕਿ ਅੱਜ ਹੈ ਦੋਸਤੋ 11 ਅਪ੍ਰੈਲ ਹਾਂਜੀ ਤੇ ਟੈਂਪਰੇਚਰ ਠੰਡਾ ਤੱਤਾ ਇਹ ਗਰਮੀਆਂ ਦੇ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰਨ ਗਈਆਂ ਨੇ ਪਰ ਅੱਜ 18 ਡਿਗਰੀ ਹੈ ਠੀਕ ਹੈ ਵਧੀਆ ਜਿਹਾ ਹਾਂਜੀ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ ਹਾਂਜੀ ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4 0049-171-4861-4 ਤੇ ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਸੀਂ ਤੁਹਾਡੀਆਂ ਹੀ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਜੀ ਆਟੋ ਰਾਈਫਨ ਆ ਐਫਸੀਲੋਨ ਫਰੀਡਸ ਵਾਸਤੇ 100 ਫੀਸ ਦੋਸਤੋ ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ ਕੋਈ ਵੀ ਡਿਫੈਕਟ ਹੈ ਗੱਲ ਮੁੱਕੀ ਜੀ ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ ਠੀਕ ਹੈ ਜੀ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਪਣੀ ਤਸੱਲੀ ਵਾਸਤੇ ਤੇ ਉਹ ਹੈ ਜੀ ਫਰੀਡਮ ਸਟਰਾਸੇ 100 ਫੀਸ ਆਟੋ ਰਾਈਫਲ ਆ ਐਫਸੀਲੋਨ ਤੇ 6-3-1-6-5 ਮਿਲਣਾ ਸੋ ਦੋਸਤੋ ਮੈਂ ਨਾ ਇਸ ਤੋਂ ਪਹਿਲਾਂ ਕਿ ਆਪਣੀ ਗੱਲਬਾਤ ਸ਼ੁਰੂ ਕਰਾਂ ਇੱਕ ਖੂਬਸੂਰਤ ਜਿਹਾ ਗਾਣਾ ਮੈਂ ਕਿਉਂ ਕੀਤਾ ਜਿਹਦੀ ਫਰਮਾਇਸ਼ ਇਹ ਗਾਣੇ ਦੀ ਪਹਿਲਾਂ ਵੀ ਬਹੁਤ 1-2 ਵਾਰੀ ਗਾਣਾ ਲਾਇਆ ਮੈਂ ਤੇ ਇਹਦੀ ਫਰਮਾਇਸ਼ ਜੀ ਮਿਸਿਸ ਕਪੂਰ ਜੀ ਹੁਣਾਂ ਨੇ ਕੀਤੀ ਹੈ ਤੇ ਉਹਨਾਂ ਦਾ ਦੀ ਮਿਸਿਸ ਕਪੂਰ ਜੀ ਕਿੱਥੇ ਚਲਾ ਗਿਆ ਤੁਹਾਡਾ ਗਾਣਾ ਇਹ ਆ ਲਓ ਜੀ ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ

ਇੱਕ ਪਹਿਲਵਾਨ ਹੋਇਆ ਜਿਹਦਾ ਨਾਂ ਸੀ ਗਾਮਾ ਪਹਿਲਵਾਨ, ਜੋ ਪਹਿਲਾਂ ਰੁਸਤਮੇ ਹਿੰਦ ਬਣਿਆ, ਬਾਅਦ ਵਿੱਚ ਵਰਲਡ ਚੈਂਪੀਅਨ। ਤੇ ਉਦੋਂ ਉਹਦੀ ਉਮਰ ਦੋਸਤੋ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ 19 ਸਾਲ ਦੀ ਸੀ। ਕਮਾਲ ਹੈ ਬਈ। ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਸੀ ਦਤਿਆ, ਤੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਤੁਹਾਨੂੰ ਪਤਾ ਹੀ ਹੈ ਨਾ, ਉਦੋਂ ਹਿੰਦੁਸਤਾਨ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਦੌਰ ਸੀ। ਇਸ ਇਲਾਕੇ ਦਾ ਰਾਜਾ ਭਵਾਨੀ ਸਿੰਘ, ਉਹਨੂੰ ਨਾ ਪਹਿਲਵਾਨੀ ਦਾ ਬੜਾ ਸ਼ੌਂਕ ਸੀ। ਉਹ ਹਰ 6 ਮਹੀਨੇ ਬਾਅਦ ਪਾਏ ਢੰਡੋਰਾ ਪਿੱਟ ਕੇ ਉਹ ਉੱਗੇ ਪਹਿਲਵਾਨਾਂ ਨੂੰ ਸੱਦਾ ਦਿੰਦਾ, ਤਕਰੀਬਨ ਏਸ਼ੀਆ ਦੇ ਪਹਿਲਵਾਨਾਂ ਸਾਰਿਆਂ ਨੂੰ। ਆ ਜਿਹੜੇ ਯੂਬੇਗਿਸਤਾਨ ਤੇ ਯੇ ਵੋ ਦਿਸ ਦੈਟ, ਇਹ ਸਾਰੇ ਕੰਟਰੀ ਹਿੱਸਾ ਲੈਂਦੇ ਹੁੰਦੇ ਹਨ। ਉਦੋਂ ਨੂੰ ਸੱਦਾ ਦਿੱਤਾ ਜਾਂਦਾ ਹਰ 6 ਮਹੀਨੇ ਬਾਅਦ, ਤੇ ਪਹਿਲਵਾਨਾਂ ਦੇ ਉਹ ਦੰਗਲ ਕਰਵਾਉਂਦਾ ਹੁੰਦਾ ਸੀ। ਤੇ ਗੱਲ ਏਦਾਂ ਕਿ ਜਿਸ ਤਰ੍ਹਾਂ ਅੱਜ ਦੇ ਸੈਲੀਬ੍ਰਿਟੀਜ਼ ਵਾਂਗੂ, ਸੈਲੀਬ੍ਰਿਟੀਜ਼ ਦੀ ਅਸੀਂ ਇੱਜ਼ਤ ਨਹੀਂ ਕਰਦੇ। ਕੋਈ ਹਾਲੀਵੁੱਡ ਦਾ ਆ ਜਾਏ ਤੇ ਮਾਰ ਜੀ ਬਾਜ਼ਾਰ ਬੰਦ ਹੋ ਜਾਂਦਾ, ਉੱਥੇ ਦੁਨੀਆ ਹੀ ਪਹੁੰਚ ਜਾਏਗਾ। ਆ ਸੰਨੀ ਆਇਆ ਸੀ, ਮਤਲਬ ਕਿ ਇਲੈਕਸ਼ਨ ਲੜਨ ਵਾਸਤੇ, ਤੇ ਸਾਰਾ ਛਦਾਈ ਕਰ ਛੱਡਿਆ ਅਸੀਂ ਗੁਰਦਾਸਪੁਰੀਆਂ ਨੂੰ, ਸ਼ਫਸਾਰਿਆਂ ਨੂੰ ਇਹਨੇ। ਹਾਂਜੀ, ਅਸੀਂ ਪਤਾ ਨੀ ਕਿੱਦਾਂ ਦੇ ਲੋਕ ਆ। ਚਲੋ, ਉਹ ਤੇ ਗੱਲ ਹੀ ਵੱਖਰੀ ਸੀ। ਵੋਟਾਂ ਵੀ ਉਹਨੂੰ ਪਾਈਆਂ, ਜਿਤਾ ਵੀ ਦਿੱਤਾ। ਅੱਛਾ, ਗੱਲ ਹੈ ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਦੀ ਅੱਜ ਅਸੀਂ ਇੱਜ਼ਤ ਕਰਦੇ ਹਾਂ ਨਾ ਭਾਈ, ਉਹਨਾਂ ਦਿਨਾਂ ਦੇ ਵਿੱਚ ਸੈਲੀਬ੍ਰਿਟੀਜ਼ ਤੋਂ ਕਿਤੇ ਉੱਚਾ ਤੇ ਇੱਜ਼ਤ ਮਾਣ ਵਾਲਾ ਪਹਿਲਵਾਨਾਂ ਦਾ ਦਰਜਾ ਹੁੰਦਾ ਸੀ। ਹਾਂਜੀ, ਭਵਾਨੀ ਦੇ ਰਾਜੇ ਕੋਲ ਜਿੰਨੇ ਵੀ ਪਹਿਲਵਾਨ ਸਨ, ਸਭ ਤੋਂ ਸਿਰ ਕੱਢ ਪਹਿਲਵਾਨ ਦੋਸਤੋ ਅਜ਼ੀਜ਼ ਬਖਸ਼ ਸੀ। ਅਜ਼ੀਜ਼ ਬਖਸ਼, ਤੇ ਗੱਲ ਏਦਾਂ ਹੈ ਭਾਈ, ਅਜ਼ੀਜ਼ ਬਖਸ਼ ਕਸ਼ਮੀਰੀ ਮੁਸਲਮਾਨ ਸੀ ਤੇ ਉਹਦੀ ਜਾਤ ਸੀ ਭੱਟ। ਅਜ਼ੀਜ਼ ਬਖਸ਼ ਨੇ ਆਪਣੇ ਦੌਰ ਵਿੱਚ ਵੱਡੇ ਵੱਡੇ ਖੱਬੀ ਖਾਨਾਂ ਨੂੰ ਧੂੜ ਚਟਾਈ, ਤੇ ਅਜ਼ੀਜ਼ ਬਖਸ਼ ਨੂੰ ਗੱਡੇ ਦੇ ਉੱਤੇ ਖਿਲਾਰ ਕੇ, ਰੇਹੜੀ ਨਹੀਂ ਹੁੰਦੀ ਜਿਸ ਤਰ੍ਹਾਂ ਉਦੋਂ ਗੱਡੇ ਰੇਹੜੀਆਂ ਟਰਾਂਸਪੋਰਟ ਦੇ ਸਾਧਨ ਹੁੰਦੇ ਸਨ, ਤੇ ਅੱਗੇ ਪਿੱਛੇ ਢੋਲ ਵੱਜ ਰਹੇ ਸਨ, ਤੇ ਸਾਰੇ ਸ਼ਹਿਰ ਵਿੱਚ ਅਜ਼ੀਜ਼ ਬਖਸ਼ ਨੂੰ ਘੁਮਾਇਆ ਗਿਆ। ਉਸ ਵਕਤ ਸੜਕਾਂ ਦੇ ਆਲੇ ਦੁਆਲੇ, ਘਰਾਂ ਕੰਧਾਂ ਕੋਠਿਆਂ ਚੌਂਕਾਂ ਦੇ ਵਿੱਚ ਦੋਸਤੋ ਦੁਨੀਆ ਹੀ ਦੁਨੀਆ, ਜਿਹੜੀ ਅਜ਼ੀਜ਼ ਬਖਸ਼ ਨੂੰ ਦੂਰੋਂ ਨੇੜਿਓਂ ਵੇਖਣ ਆਈ, ਕਿਉਂਕਿ ਉਹ ਅਜ਼ੀਜ਼ ਬਖਸ਼ ਦਾ ਦੰਗਲ ਨਹੀਂ ਸੜਨਾ ਵੇਖ ਸਕੇ, ਤੇ ਬਹੁਤ ਦੁਨੀਆ ਇਕੱਠੀ ਹੋਈ ਸੀ, ਬਾਜ਼ਾਰ ਭੜੇ ਭਰੇ ਪਏ ਸਨ, ਤੇ ਅਜ਼ੀਜ਼ ਬਖਸ਼ ਥੰਮ ਵਰਗਾ ਜਵਾਨ ਲਾਲ ਜਾਂਘੀਆ ਪਾਈ, ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਲੋਕਾਂ ਦਾ ਧੰਨਵਾਦ ਕਰ ਰਿਹਾ ਹੈ। ਤੇ ਲੋਕ ਅਜ਼ੀਜ਼ ਬਖਸ਼ ਨੂੰ ਉਹਦੇ ਰੇਹੜੀ ਤੇ, ਗੱਡੇ ਤੇ, ਜੋ ਜਿਹਦੇ ਤੇ ਵੀ ਉਹ ਚੜਿਆ ਸੀ, ਕੋਈ 8 ਆਨੇ, ਕੋਈ 4 ਆਨੇ, ਜਾਂ ਕਿਤੇ ਰੁਪਈਆ, ਤੇ ਉਦੋਂ ਖੁਸ਼ੀ ਵੀ ਨਹੀਂ ਸੀ ਹੁੰਦੀ ਕਿਸੇ ਦੀ ਸੁੱਟਣ ਦੀ। ਹਾਂਜੀ ਸੱਜਣੋ, ਸਮੇਂ ਦੇ ਚੱਕਰ ਅਨੁਸਾਰ ਭਾਈ ਮਲਕਣ ਮੌਤ ਨੇ ਅਜ਼ੀਜ਼ ਬਖਸ਼ ਨੂੰ ਨਾਲ ਲੈ ਕੇ ਚਲੇ ਗਈ ਜੇ ਮਲਕਣ ਮੌਤ। ਬੜੇ ਬੜੇ ਲੋਕ ਇੱਥੇ ਆਏ, ਕੋਈ ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜ਼ੀਜ਼ ਬਖਸ਼ ਇਸ ਦੁਨੀਆ ਨੂੰ ਖੁਦਾ ਹਾਫਿਜ਼ ਕਹਿ ਗਿਆ। ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ, ਛੋਟਿਆਂ ਛੋਟਿਆਂ ਨੂੰ। ਸੱਜਣੋ, ਗੁਲਾਮ ਬਖਸ਼
22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ। ਸੱਜਣੋ, ਗੁਲਾਮ ਬਖਸ਼ ਜਿਹੜੇ ਨੇ, ਦੋ ਬੱਚੇ ਸਨ ਛੋਟੇ ਛੋਟੇ, ਇਮਾਮ ਬਖਸ਼ ਤੇ ਗੁਲਾਮ ਬਖਸ਼। ਹਾਂਜੀ, ਇਹ ਗੁਲਾਮ ਬਖਸ਼ ਗਾਮਾ ਪਹਿਲਵਾਨ ਜੇ, ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ। ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰਿਆ। ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ। ਇਹ ਉਹ ਹੀ ਗਾਮਾ ਜੇ ਜਿਨ੍ਹੇ ਪੋਲੈਂਡ ਦੇ ਤਿੰਨ ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜ਼ੀਆਂ ਪਵਾਈਆਂ ਸਨ। ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ। ਦੋਸਤੋ, ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ। ਫਿਰ ਮੱਧਿਆ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ। ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ। ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ, ਗਾਮੇ ਦੀ ਉਮਰ 15 ਸਾਲ ਸੀ ਦੋਸਤੋ ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ। ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ, ਜਿਹੜੇ ਸੱਜਣ 50-60 ਤੋਂ ਉੱਪਰ ਨੇ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ, ਘੋਲ, ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ। ਮੂੰਗਲੀਆਂ ਫੇਰਨੀਆਂ, ਮੱਲ, ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ। ਅਸੀਂ ਵੀ ਨਿੱਕੇ ਹੁੰਦੇ ਘੋਲ ਵਹਿੰਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ। ਹਾਂਜੀ, ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ। ਦੂਰੋਂ ਦੂਰੋਂ ਉੱਘੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ? ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ, ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ, ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ। ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ, ਜੋ ਦੁਨੀਆ ਭਰ ਚੋਂ ਆਏ ਸਨ, ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ। ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ, 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂਲ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ। ਕੋਈ ਫਾਈਨਲ ਫੁਈਨਲ ਨਹੀਂ, ਅਜੇ ਚੱਲਣ ਡੀਆਂ ਨੇ ਕੁਸ਼ਤੀਆਂ। ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਨਾਂ ਨੂੰ ਚਿੱਤ ਕਰ ਚੁੱਕਾ, ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਇਹ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ, ਫਾਈਨਲ ਚ ਤਾਂ ਨਹੀਂ ਅਜੇ ਉਹ ਆਇਆ। ਉਹਨੂੰ ਇੰਨੀ ਖੁਸ਼ੀ ਹੋਈ, ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜ਼ੀਆਂ ਪਾ ਚੁੱਕਾ ਅੱਜ ਤੱਕ। ਅਸਲ ਵਿੱਚ ਉਸੇ ਦਿਨ ਹੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋਂ ਖਬਰਦਾਰ, ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਗਾਮੇ ਵਿੱਚ ਆਮ ਇਨਸਾਨਾਂ ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ, ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ। ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਸੀ, ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜਾ ਜਿਹੜਾ ਬਾਦਸ਼ਾਹ ਸੀ, ਰਾਜਾ ਸੀ, ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ।
ਤੇ ਗਾਮੇ ਨੂੰ ਕੋਈ ਕਸਰ ਨਹੀਂ ਪਹਿਲੇ ਕੀ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ। ਗਾਮਾ ਹਰ ਰੋਜ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ ਸੀ। ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ। ਇਹ ਸਮਕਾਲੀ ਹਨ, ਗਾਮਾ ਤੇ ਬਰੂਸਲੀ। ਬਰੂਸਲੀ ਵੀ ਗਾਮੇ ਦਾ ਫੈਨ ਸੀ। ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ, ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ, ਉਹਨੂੰ ਵਾਚਦੀ, ਸਟੱਡੀ ਕਰਦੀ, ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ। ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ। ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ। ਗੱਲ ਇੱਦਾਂ ਹੈ ਵੀ ਆ ਮੁੱਕੇਬਾਜ਼ ਮੁਹੰਮਦ ਅਲੀ, ਇਹਦੀ ਅੱਧੀ ਦੁਨੀਆ ਫੈਨ ਸੀ, ਠੀਕ ਹੈ ਨਾ, ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ। ਬਹੁਤ ਘੱਟ ਲੋਕ ਹੀ ਮੁਹੰਮਦ ਅਲੀ ਨੂੰ ਮਿਲੇ ਨੇ, ਬਾਕਸਰ ਨੂੰ। ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ। ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ। ਹੁਣ ਗਾਮੇ ਪਹਿਲਵਾਨ ਦੀ ਡਾਇਟ। ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ, 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ, ਤੇ ਉਹ ਮਤਲਬ ਕਿ ਸ਼ਰਦਾਈ ਬਦਾਮਾਂ ਦੀ, ਉਹ ਪੀਂਦਾ ਹੁੰਦਾ ਹੈ, ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ। ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ। ਕਿਉਂ ਨਹੀਂ ਬਈ, ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ, ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ। ਰੁਸਤਮੇ ਹਿੰਦ, ਰੁਸਤਮਾ ਹੈ, ਰੁਸਤਮੇ ਹਿੰਦ ਰਹੀਮ ਬਖਸ਼ ਸੀ, ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ। ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਨ ਹੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ। ਤੇ ਗਾਮੇ ਨੇ ਰੁਸਤਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੰਜ ਕਰ ਦਿੱਤਾ ਜੇ ਗਾਮੇ ਨੇ। ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ, ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ, ਤੇ ਰਹੀਮ ਬਖਸ਼ ਤੇ ਹੈ ਹੀ ਰੁਸਤਮੇ ਹਿੰਦ ਸੀ। ਹਾਂਜੀ, ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ, ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ, ਵੱਡੇ ਵੱਡੇ ਪਹਿਲਵਾਨਾਂ ਨੂੰ ਅਖਾੜਿਆਂ ਚ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ, ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ। ਗਾਮਾ ਜੋਸ਼ ਵਿੱਚ ਕਾਲੀ ਕਰ ਬੈਠਾ, ਵੇਟ ਕਰ ਲੈਂਦਾ ਅਜੇ ਥੋੜੀ ਦੇਰ, ਤੇ ਆਮ ਲੋਕ ਗੱਲਾਂ ਕਰਿਆ ਕਰਨ, ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪੈਣਗੇ ਨਾ, ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ। ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਹੈ, ਉਹਨੇ ਤੇ ਬਾਹੀਂ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ। ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾ ਕਰਨ, ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ, ਲਾ ਬਾਈ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਾਂ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ। ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲਣ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ, ਪੈ ਗਈਆਂ ਜੇ ਬਾਹਾਂ ਚ ਬਾਹਾਂ,
ਤੇ ਵੇਖਣ ਵਾਲਿਆਂ ਦਾ ਵੀ ਹਾੜ ਉਮੜ ਆਇਆ ਜੇ, ਹਰੀਆਂ ਝੰਡੀਆਂ ਲੱਗ ਗਈਆਂ ਜੇ ਤੇ ਢੋਲ ਵੱਜਣ ਡਰਦੇ ਜੇ, ਇੱਧਰ ਸਾਨਾਂ ਦਾ ਭੇੜ ਵੀ ਸ਼ੁਰੂ ਹੋ ਗਿਆ ਜੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋ ਸਕੀ ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ ਪਰ ਸਾਰੇ ਹਿੰਦੁਸਤਾਨ ਵਿੱਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ ਮਹਿਫਲਾਂ ਨੁੱਕਰਾਂ ਵਿੱਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਵੇ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ, ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾਂ ਮੈਚ ਤੇ ਡਰਾ ਰਹਿ ਗਿਆ ਸੀ ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ, ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫਿਰ ਦੁਬਾਰਾ ਘੰਟਿਆਂ ਵੱਧੀ ਲੱਗੇ ਰਹੇ ਤੇ ਮੈਚ ਡਰਾ, ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ, ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ, ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੱਜ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ ਚੀਕਾਂ ਤੇ ਗੜਗੱਜ ਆਕਾਸ਼ ਤੱਕ ਪਹੁੰਚੀ, ਆ ਗਾਮਾ ਹੁਣ ਰੁਸਮੇ ਹਿੰਦ ਜੇ। ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ ਤੇ ਆ ਗਏ ਜੇ ਫੁੰਮੜਾਂ ਵਾਲੇ ਢੋਲਾਂ ਵਾਲੇ।

ਗਾਮਾ ਪਹਿਲਵਾਨ। ਹਾਂਜੀ, ਤੇ ਬਰੋਦੜਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ। ਸਾਰੇ ਹੀ ਪਹਿਲਵਾਨਾਂ ਲਈ ਜਿੰਨੇ ਆਏ ਸਨ, ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਇਸ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦੜਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦੜਾ ਮਿਊਜ਼ੀਅਮ ਵਿੱਚ ਉਹ ਪਿਆ ਉਸੇ ਤਰ੍ਹਾਂ, ਉਹਦੇ ਥੱਲੇ ਇੱਕ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ। ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਭਾਈ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਉਹ ਵਾਕਿਆ ਹੀ ਪੋਲੈਂਡ ਚ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਦੁਨੀਆ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੰਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵਾ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ ਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਵੀ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ, ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ ਤੇ ਗਾਮੇ ਦੀ ਕੁਸ਼ਤੀ। ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨੀਯਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਕਮੇਟੀ ਕੀ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂਲ ਚਕਾਈ ਜੇ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਆ। ਡਰਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿੱਚ ਗਾਮੇ ਦਾ ਯੂਨੈਸਕੋ ਨਾਲ ਭੀੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਆ, ਕੁੱਲ ਦੁਨੀਆ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਹੈ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੇ। ਤੇ ਮੈਚ ਡਰਾ ਹੁੰਦਿਆਂ ਹੀ ਅਨਾਊਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਪਤੰਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਊਂਸਮੈਂਟ ਹੋਈ, ਗਾਮਾ ਥੰਮ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਊਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜ ਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ, ਵੇਖਣ ਵਾਲਿਆਂ ਦਾ ਜੋਸ਼ ਠਾਠਾਂ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ, ਯੂਬੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੀ ਪਟਕਣੀ ਦਿੱਤੀ ਜੇ ਯੂਬੈਸਕੋ ਨੂੰ, ਆ ਖਾੜੇ ਚ ਲੰਮਾ ਪਾਤਾ ਜੀ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਾਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਤਾਂ ਆਪਣੀ ਹੋਸ਼ ਹਵਾਸ਼ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਦੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ, ਘਰ ਦੇ ਅੱਧੇ ਅੱਧੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮਿਆਂ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਹਾਂ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਹੀ ਪਾਸੇ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈ ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮੁਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਝ ਕਰਕੇ ਧਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨੇਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ ਉਹਦੇ, ਸਾਰੇ ਬੱਚੇ ਨਹੀਂ ਪੁੱਤਰ ਉਹਦੇ, ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਉਹ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਉਹ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨੀਆਂ ਦੀ ਝੌਂਪੜੀ ਚ ਰਹਿੰਦਾ ਹੋਏਗਾ ਕਦੀ ਆਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ, ਉਹਦੀਆਂ ਰਾਜੇ ਮਹਾਰਾਜਿਆਂ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀ ਨਾ, ਤੇ ਜਦੋਂ ਕਿਤੇ ਠੰਡ ਸੰਡੌੜਾ ਵੱਢ ਟੁੱਕਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਈਆਂ ਮਤਲਬ ਕਿ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨਹੀਂ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆਂ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ, ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਗਾਮੇ ਦੀ, ਤੇ ਉਹ ਦਿਹਾੜੀਆਂ ਕਰਨ ਤੇ ਵਿਆਹ ਹੋਣ, ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਆ ਪਾਕਿਸਤਾਨ ਦਾ ਜਿਹੜਾ ਜੈਵਲੀਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲੀਨ ਥਰੋ ਚ ਉਹਦਾ ਨਾਂ ਚੜਿਆ ਸੀ, ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਆ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਐਂ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨਹੀਂ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੱਢ ਟੁੱਕ ਨਹੀਂ ਨਾ ਹੋਣ ਡਈ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਨਹੀਂ ਨਾ ਆਏ, ਭੱਜ ਨੱਠ ਕੋਈ ਨਹੀਂ ਨਾ। ਆ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗਾ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ, ਤੇ ਉਹ ਆਣ ਕੇ ਪੰਜਾਬ, ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ, ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ। ਲਓ ਕਿੱਥੇ ਚਲੇ ਗਏ ਹੋ ਬਲਬੀਰ ਜੀ? 1900 ਤੇ

0: आप जी ने प्यार भरी सत श्रीकाल
1: सत्कारयोग बाजवा साहब मेरे वालों तुहानू ते परवाज दी टोन दे नाल जुड़े हुए साडे पंजाब वाले भारत वाले जर्मन वाले यूएस वाले ते होर जिथे किते भी सुहर्द सरोते बैठे ने जी सबना नू प्यार सत्कार सहत अदब नाल सत श्री अकाल जी
0: ਬਾਬੀ ਜੀ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਇੰਨੇ ਹੀ ਅਦਬ ਵਾਲੀ ਤੁਸੀਂ ਵੀ ਬਹੁਤ ਸਤਿਕਾਰਯੋਗ ਹੋ ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ
1: ਤੇ ਉਸ ਤੋਂ ਬਾਅਦ ਬਾਜਵਾ ਜੀ ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ
0: ਥੈਂਕ ਯੂ
1: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ
0: ਨਹੀਂ ਸਮਾਂ ਵੀ ਤੁਹਾਡਾ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਗੱਲ ਹੀ ਮੁੱਕੀ ਨੀ ਤੇਰੇ ਅੱਗੇ ਮੁੱਕੀ ਸੁੱਟਿਆ ਭਾਵੇਂ ਸੁੱਟਣ ਸਵਾਲ ਹੈ ਭਾਵੇਂ
1: ਲਹਿੰਗਾ ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲ ਵੀ ਵੈਰੀ ਥੈਂਕਫੁਲ ਕਿਹਾ ਨਾ ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ ਜਿਹੜੀ ਤੁਸੀਂ ਕਥਾ ਜਿਹੜਾ ਤੁਸੀਂ ਇਤਿਹਾਸ ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ ਸਾਂਝੀ ਕੀਤੀ ਹੋਈ ਸੀ ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਲੱਗੇ ਰਹਿਣ ਬਾਜਵਾ ਜੀ ਪੰਜਾਬ ਦੇ ਰੇਡੀਓ ਦੀ ਪੰਜਾਬ ਦੇ ਟੀਵੀ ਦੀ ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ ਬਾਜਵਾ ਜੀ ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ ਮੌਜੂਦਾ ਸਮੇਂ ਮੈਂ ਸੁਲਤਾਨਪੁਰ ਲੋਧੀ ਜਾਣਾ ਉਹ ਚਲੋ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਛੋਹਿਆ ਨਾ ਇਹ ਜਦੋਂ ਹੁਣ ਲਿੰਕ ਬਣੂਗਾ ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਜਾਂ ਮੈਂ ਸਾਂਝਾ ਕਰਦਾ ਤੇ ਲੋਕਾਂ ਨੂੰ ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ
0: ਮਿਹਰਬਾਨੀ
1: ਤੇ ਹੁਣ ਜਿਹੜੀ ਤੁਸੀਂ ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਗਾਮਾ ਜੀ ਦੀ ਪਹਿਲਵਾਨ ਵਾਲੀ ਛੋਰੀ ਹੋਈ ਸੀ ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ ਬਾਜਵਾ ਜੀ ਸਾਡੇ ਕੋਲ ਇਹੋ ਜਿਹੇ ਜੁੱਸੇ ਇਹੋ ਜਿਹੇ ਵਿਰਾਸਤੀ ਖੇਡਾਂ ਪਹਿਲਵਾਨੀ ਹੋ ਗਈ ਕਬੱਡੀ ਹੋ ਗਈ ਉਹ ਇਤਿਹਾਸ ਆਪਣੇ ਆਪ ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਸਾਰੀ ਵੀ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ ਮੈਂ ਤਾਂ ਤੁਹਾਡਾ ਧੰਨਵਾਦ ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਚਲੋ ਮਗਰਲੇ ਵੀ ਲਾ ਲਓ ਨਵੇਂ ਪ੍ਰੀਤ ਇੱਕ ਪਾਸੇ ਛੱਡੋ ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ ਸਾਡੇ ਪੰਜਾਬੀ ਇਹੋ ਜਿਹੇ ਸੀ ਤੇ ਤੁਸੀਂ ਮੈਂ ਪ੍ਰੋਗਰਾਮ ਦੇ ਨਾਲ ਜੁੜਿਆ ਹਾਂ ਤੇ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਹਾਲੀ ਸਿੰਝ ਚ ਕਰ ਰਿਹਾ ਮੈਂ ਤੁਹਾਡੇ ਨੇੜੇ ਵਾਲੇ ਬੱਬੇ ਹਾਲੀ ਸਿੰਘ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਘ ਆ ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ ਸਾਰੇ ਪੰਜਾਬ ਦੇ ਵਿੱਚ ਇਹ ਸਿੰਘਾਂ ਚੱਲਦੀਆਂ ਸੀ ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਦਿਖਾਏ ਨੇ ਬੱਬੇ ਹਾਲੀ ਵਾਲੀ ਮੈਂ ਤਾਂ ਦਿਖਾਈ ਆ ਵੀ ਤੁਹਾਡੇ ਇਲਾਕੇ ਦੀ ਫਿਰ ਤੁਹਾਨੂੰ ਬੱਬੇ ਵਾਲੀ ਦੇ ਸਹਿਜੇ ਲੈ ਕੇ ਜਾਣ ਦਾ ਕਾਰਨ ਹੀ ਇਹ
0: ਛੋਟੇ ਹੁੰਦਿਆਂ ਹੀ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਰਹਿੰਦੇ ਹੁੰਦੇ ਸਾਰੇ
1: ਹਾਂ ਹਾਂ ਬਾਜਵਾ ਜੀ ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਕਾਮੇ ਦੇ ਗੁਣ ਗਾਉਣੇ ਨੇ ਉਹਨਾਂ ਨੇ ਆਪੇ ਫਤਿਹ ਭਲਵਾਨ ਦੇ ਗੁਣ ਗਾਉਣੇ ਨੇ ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖੁਰਾਕਾਂ ਦੀ ਗੱਲ ਕੀਤੀ ਹੈ ਤੁਸੀਂ ਕਿਵੇਂ ਸਾਰਾ ਕੁਝ ਕੀਤਾ ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ ਉਸ ਟਾਈਮ ਕੁੱਲੀਆਂ ਸੀ ਕੁੱਲੀਆਂ ਚ ਗੁਜ਼ਾਰਾ ਕਰ ਲਿਆ ਤੇ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ ਇਹ ਸਾਡੀ ਬਹੁਤ ਵੱਡੀ ਸਾਡੀ ਇੱਕ ਜਿਵੇਂ ਕਹਿੰਦੇ ਆ ਵੀ ਇਹ ਤ੍ਰਾਸਦੀ ਆ ਸਾਡੀ ਘਾਟਾ ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ ਚਾਹੇ ਉਹ ਸ਼੍ਰੋਮਣੀ ਕਮੇਟੀ ਇਹ ਅਦਾਰੇ ਨੇ ਚਾਹੇ ਹੋਰ ਨੇ ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਵਾਜਵਾਈ ਜਿਹੜੀ ਤੁਸੀਂ ਕੀਤੀ ਆ ਉਹ ਬਾਂਹ ਚ ਇੱਥੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਅਦਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
0: ਇਹਨਾਂ ਯੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਤਰ੍ਹਾਂ ਅੱਧੀ ਢਾਈ ਸਾਲ ਬਾਅਦ ਹੀ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
1: ਇਹ ਵਾਜਵਾਈ ਜਿਹੜੀ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ, ਪੰਜਾਬ ਦੇ ਖੇਡ ਗਰਾਊਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਕ ਦੇ ਸਰੀਰਾਂ ਨੂੰ ਲੈ ਕੇ ਪੰਜਵੀਂ ਸੀਵੀਂ ਜਮਾਤ ਤੋਂ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸੋਂ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿ ਹੁੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ, ਧਰਤੀ ਤੋਂ ਜਿਹੜੀ ਕਬੱਡੀ ਹੈ ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ, ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
0: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਡਈਆਂ ਨੇ।
1: ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮੇਰਾ, ਮੈਂ ਸਰੀਰ ਲੂਣ ਨੂੰ ਕਰਦਾ, ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਫੁੱਟਿਆ। ਬਈ ਧੰਨ ਨੇ,
0: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਤੱਕ।
1: ਵੈਰੀ ਗੁੱਡ। ਤੇ ਹੁਣ ਬਾਜਵਾ ਜੀ, ਆਪਾਂ ਥੋੜੀ ਜਿਹੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋ ਇਲਾਕੇ ਦੇ ਵਿੱਚ ਜਿਹੜਾ ਡੇਲੋ ਸ਼ਹਿਰ ਪੈਂਦਾ ਉਹਦੇ ਵਿੱਚ ਪੈਂਦਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ,
0: ਬੜਾ ਸ਼ੌਂਕ
1: ਉਸ ਤੋਂ। ਹਾਂ, ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿੱਚ ਖੇਡੇ ਹੋਏ ਹਾਂ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ, ਤੇ ਟਰੈਕ ਸੂਟ ਵੀ ਇਹ 95 ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ,
0: ਕਿਸੇ ਕੋਲ।
1: ਹਾਂ, ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ਹੀਦਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾ, ਅੱਜ ਵੀ ਬਹੁਤ ਮੰਗੀਆਂ ਨੇ। ਤੇ ਮੈਂ ਹੋਰ ਤੁਹਾਨੂੰ
0: ਇੱਕ ਨਾ ਤੁਹਾਨੂੰ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ DAV ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਆਈ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ। ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ, ਡੇਢ ਰੁਪਈਏ ਚ ਕੱਛੇ, ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨੇ ਹੀ ਉਸ ਤਰ੍ਹਾਂ ਵੇਖਿਆ, ਮੈਂ ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ। ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਭਾਈ ਤੂੰ ਦਸਾਂ ਕਾਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਸਾਂ, ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ। ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾ ਦਿੱਤਾ ਕਿ ਮੈਂ ਤੇ ਸੁੱਚੇ ਅਰਗਾ ਕੱਛਾ ਲੈਣਾ, ਮੇਰਾ ਹਾਣੀ ਸੀ ਤੇ ਪੜ੍ਹਦਾ ਨਹੀਂ ਸੀ। ਉਹ ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪਸ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਅਲਾਮਾ ਦਿੱਤਾ ਵੀ ਆਪਣੇ ਮੁੰਡੇ
1: ਨੇ
0: ਤੇ ਉਹ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ, ਦਸ ਆਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ ਆਪਣੇ ਘਰ ਹੀ, ਸਾਡੇ ਪੁੱਤਰਾਂ ਨੂੰ ਕੱਛੇ ਨਾ ਵਿਖਾ ਲਿਆ ਕਰੇ ਉੱਤੇ ਆਣ ਕੇ, ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਹਿਸਾਬ ਆ। ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਘਰੋਂ ਕੇ ਵੀ ਆ ਤੈਨੂੰ ਕੱਛੇ ਲੈਣੇ ਦਈਏ, ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ, ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ, ਤੇ ਤੂੰ ਕੱਛੇ
1: ਪਰ ਐ ਨੀ ਪਤਾ ਵੀ ਕਬੱਡੀ
0: ਚੋਂ ਮਿਲਿਆ, ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ। ਤੇ
1: ਬਾਜਵਾ ਜੀ ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਨੇ ਜਿਹੜੇ ਕਿ ਪੰਡਿਤ ਸੀ, ਤੇ ਇੱਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ ਦਾ ਨਾਮ ਹੈਗਾ ਕੁੱਬੇ, ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ, ਜੇ ਪਿੰਡ ਦੇ ਵਿੱਚ ਕੁਛ ਹੁੰਦਾ ਨਾ ਕੋਈ ਪਹਿਲਾਂ, ਚਲੋ ਸਟੇਡੀਅਮ ਤਾਂ ਹੁਣ ਬਣੇ ਨੇ, ਜੇ ਕੋਈ ਪਿੰਡ ਦੇ ਵਿੱਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ ਕੁਛ ਹੁੰਦਾ ਸੀ ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ। ਉਹਨੇ ਜੀ ਬੜਾ ਬਚਪਨ ਤੋਂ ਰੱਖਿਆ ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ, ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ। ਫਿਰ ਇੱਕ ਵਾਰ ਬਲਵਿੰਦਰ ਫਿੱਡਾ, ਹਾਂ ਫਿੱਡੂ ਫਿੱਡਾ, ਤੇ ਹਾਂ ਤੇਜਾ ਮਾਣੂ ਕੇ, ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75 80 ਵਾਲੇ ਖਿਡਾਰੀ ਸੀਗੇ ਜਿਹੜੇ, ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਵੀ ਬਾਹਮਣਾ ਤੈਨੂੰ ਮੈਂ ਫਿੱਡੇ ਨੂੰ ਫਿੱਡਾ ਕਹਿੰਦਾ ਵੀ ਬਾਹਮਣਾ ਤੈਨੂੰ ਮੈਂ ਨੀ ਜਾਣ ਦੇਣਾ, ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ,
0: ਤੇਜ ਵੀ
1: ਬਹੁਤ ਸੀ ਜ਼ਿਆਦਾ। ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ, ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚੋਂ ਅੱਜ ਸ਼ੁਰੂ ਕੀਤਾ ਕੰਮ। ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ, ਨਰੋਲ ਕਬੱਡੀ ਦਾ, ਨਰੋਲ ਖੇਡਾਂ ਦਾ, ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ, ਫੋਨ ਵਾਲਾ ਸਿਸਟਮ ਹੀ ਨਹੀਂ ਸੀ ਉਦੋਂ, ਅਜੀਤ ਅਖਬਾਰ ਚ ਕੋਈ ਲੇਖ ਲੱਗਿਆ, ਉਹਨਾਂ ਨੇ 15 ਪੈਸੇ ਦਾ ਕਾਰਡ ਜੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ। ਉਹ ਕਹਿੰਦਾ ਜੀ ਨਾਲੇ ਤਾਂ ਤੁਸੀਂ ਸਾਡੇ ਨਾਲ ਜੁੜੋ, ਮੈਂ ਪੜ੍ਹਦਾ ਸੀ ਉਦੋਂ, ਤੇ ਨਾਲੇ ਕਹਿੰਦੇ ਜੀ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ, ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ। ਚਲੋ ਜੀ ਆਪਾਂ ਨੇ ਸਾਈਕਲ ਚੱਕਿਆ, ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ, ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ, ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ, ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ, ਉਹ ਨੀ ਤੁਹਾਨੂੰ ਉਰੇ ਮਿਲ ਸਕਦਾ। ਮੈਨੂੰ ਜਿਹੜਾ ਜੀ 15 ਪੈਸੇ ਵਾਲਾ ਕਾਰਡ ਆਇਆ ਸੀਗਾ ਉਧਰੋਂ ਮਾਨਸਾ ਵਾਲੇ ਪਾਸਿਓਂ, ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ, ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ, ਮੈਨੂੰ ਆਇਆ ਸੀ ਮੈਂ ਤਾਂ ਆ ਗਿਆ। ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ, ਫਿਰ ਮੈਨੂੰ ਬੁਲਾਇਆ, ਆ ਪਿੱਛੇ ਦੀ ਗੱਲ ਆ, ਹੁਣ ਤਾਂ ਸਵਰਗ ਸੁਧਾਰ ਗਏ। ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ, ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੇਅਰੀ ਕੀਤੀ ਆ, ਉਹਦੇ ਵਿੱਚ ਇਹ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ, ਵੀ ਬਾਹਮਣਾ ਤੈਨੂੰ ਮੈਂ ਜਾਣ ਨੀ ਦੇਣਾ, ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ, ਇਵੇਂ ਹੀ ਰੱਖਣਾ ਵੀ ਬਾਹਮਣਾ ਆ ਜਾ ਤੈਨੂੰ ਦੇਖੀਏ ਤੇਰੇ ਪਿੰਡ ਦੇ ਸਟੇਡੀਅਮ। ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲੀਆਂ ਤੇ ਮੈਂ ਵੀ ਬਹੁਤ ਪਿੱਛੇ ਚਲ ਗਿਆ, ਇੰਨੀ ਪਿੱਛੇ। ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ, ਤੇ ਉਸ ਤੋਂ ਬਿਨਾਂ ਹੋਰ ਕਈ ਨਾਮੇ ਟੂਰਨਾਮੈਂਟ ਹੋਏ, ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤਰਫਣੇ ਵਾਲਾ ਲਾ ਲਓ, ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣੀਆਂ, ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉ ਸੀ ਚੜ ਚੜ ਕੇ, ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ, ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਆ ਮਿਲੇ ਸਿੰਜਾਂ, ਫਿਰ ਉਹ ਬੰਦਾ ਬਹੁਤ ਪਿੱਟਿਆ, ਤੇ ਫਿਰ ਉਹਦੀ ਆਵਾਜ਼ ਆ ਜਿਹੜੀ ਉਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਕੇ ਨੇ ਸੁਣਿਆ ਕਿਸੇ ਤਰੀਕੇ, ਹਾਂ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ, ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਵਾ ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ। ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ, ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ। ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ, ਖਾਸਾ ਕੁਛ ਹੋਇਆ। ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ, ਪਰ ਉਹ ਗੱਲ ਨੀ ਹੈਗੀ ਬਾਜਵਾ ਜੀ। ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਟੂਰ ਖੇਡਦੇ ਸੀ, ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੀ ਹਾਂ, ਉਹ ਗੱਲ ਨੀ ਬਣਦੀ। ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੀ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੇ ਫਲਾਣੇ। ਹਾਂ ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦਿਨੀ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ, ਪਰ ਅਸੀਂ ਮੈਂ ਇੰਨੀ ਇੱਕ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ, ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈਆਂ।
0: ਜੀ ਬਿਲਕੁਲ, ਯਾਦਾਂ ਤਾਜ਼ੀਆਂ ਹੋ
1: ਜਾਂਦੀਆਂ। ਹਾਂਜੀ ਹੋ ਜਾਂਦੀਆਂ ਨੇ। ਸੋ ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ, ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ। ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ, ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ ਹੈ, ਕਿਹੜੇ ਪਾਸੇ ਨੂੰ ਤੁਰ ਪਈਆਂ ਗੱਲਾਂ ਬਾਤਾਂ ਬਾਜਵਾ ਜੀ। ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7-8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ, ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ।
0: ਬਿਲਕੁਲ
1: ਹਾਂ, ਕਿਉਂਕਿ ਅਸੀਂ ਸਭ ਇੱਥੇ ਦੇਖ ਰਹੇ ਹਾਂ ਜਾਂ ਇਹ ਕਹਿ ਲਈਏ ਵੀ ਚੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ। ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ, ਹਾਲੇ ਪੰਜਾਬ ਦੀ 2027 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਦੀਆਂ। ਹਾਂ ਤਾਜ਼ੀ ਤਾਜ਼ੀ ਅੱਜ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ। ਤੇ ਉਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ ਕਦੇ ਮਾਨਸਾ ਕਦੇ ਕਿਤੇ ਕਦੇ ਕਿਤੇ ਸਮੁੱਚੇ ਉੱਤਰੀ ਭਾਰਤ ਵੱਲੋਂ ਲਾ ਲਈਏ ਜਿਹਦੇ ਵਿੱਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ ਰਾਜਸਥਾਨ। ਪਿਛਲੇ 15 ਦਿਨਾਂ ਤੋਂ ਬਾਜਵਾ ਜੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ, ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
0: ਹਾਂਜੀ ਫੋਟੋਆਂ ਵੇਖੀਆਂ, ਬੜਾ ਅਫਸੋਸ ਹੈ।
1: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ, ਤੀਜੇ ਦਿਨ ਵੀ ਬਰਫ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਕੱਠ, ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
0: ਹਾਂਜੀ ਫੋਟੋਆਂ ਵੇਖੀਆਂ, ਬੜਾ ਅਫਸੋਸ ਹੈ।
1: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ, ਤੀਜੇ ਦਿਨ ਵੀ ਬਰਫ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ ਆ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ, ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮੱਲ ਮਿਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ, ਤੇ ਭਗਵੰਤ ਮਾਨ ਨੇ ਜਿਵੇਂ ਸਪੋਜ਼ ਕਰੋ

0: ਚਾਲੀ ਰੈਲੀਆਂ ਦੀ ਗੱਲ ਕਰਦੇ ਨੇ, ਭਗਵੰਤ ਮਾਨ ਹੁਣੀ ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮਲਮ ਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ ਚਾਰ ਪੰਜ ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ, ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ, ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ, ਉਹ ਵੀ ਪੰਜਾਬ ਦਾ ਹੋਵੇ, ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ, ਉਹ ਰਾਤ ਜੀ ਬਠਿੰਡੇ ਦੇ ਵਿੱਚ ਰੁਕਿਆ, ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿੱਚ ਗੋਲੇ ਪੈ ਗਏ, ਗੋਲੇਬਾਰੀ ਹੋ ਗਈ। ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ ਇਲਾਕੇ ਦੇ, ਬਾਈ ਬਾਈ ਗੱਲ ਹੈਰਾਨੀ, ਤੁਸੀਂ ਦੇਖੋ ਤੁਹਾਡੀ ਹਾਸੀ ਕਿੰਨੀ ਕਿਵੇਂ ਨਿਕਲੀ ਆ ਵੀ ਕੀ ਹੋ ਰਿਹਾ,
1: ਦਿਮਾਗ ਕਿੱਥੇ ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ ਦਿਮਾਗ।
0: ਉਸ ਤੋਂ ਬਾਅਦ ਬਾਜਵਾ ਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ, ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ, ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ, ਉੱਥੇ ਕਹਿੰਦੇ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ, ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ, ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਸਣਾ। ਬਾਜਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਹੋਏ ਨੇ, ਸਾਡੇ ਆਗੂ ਨੇ,
1: ਜਲੂਸ ਕੱਢ ਰਹੇ ਨੇ ਲੋਕ, ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ, ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਹੈ ਸਾਹਿਬ ਗੱਲਾਂ ਕਰਦੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ ਭਗਵੰਤ ਮਾਨ ਦੇ ਹੱਥ ਵਾਸਤਾ ਸਾਰਾ ਕੁਛ ਬਈ, ਇਹ ਸਾਰਾ ਕੁਛ
0: ਨਹੀਂ। ਦੇਖੋ ਤੁਸੀਂ ਉਹ ਬੀਬੀ ਪੜ੍ਹੀ ਲਿਖੀ ਹੈ, ਮੈਂਬਰ ਪਾਰਲੀਮੈਂਟ ਚੁਣੀ ਗਈ ਹੈ,
1: ਫਸਟ ਕਲਾਸ ਲੈਕਚਰ ਕਰਦੇ, ਮੈਂ ਇਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ, ਟਾਪ ਕਲਾਸ ਹਿੰਦੀ ਤੇ ਪੰਜਾਬੀ ਬੋਲਦੇ, ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ,
0: ਪਰ ਹੁਣ ਆ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ,
1: ਇਹਨੂੰ ਕਿਹੜੇ ਖਾਤੇ ਚ ਰੱਖੀਏ।
0: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ, ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ। ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਮਣੇਵਾਲ, ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਮਣੇਵਾਲ ਆਉਂਦਾ, ਉੱਥੇ ਦਾ ਵਿਧਾਨ ਸਭਾ ਹਲਕਾ, ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆ। ਇਹ ਹਰਦੀਪ ਸਿੰਘ ਮੁੰਡੀਆ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ, ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਨ ਮੁਕੇਰੀਆਂ ਇਲਾਕੇ ਦੇ ਵਿੱਚ, ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ, ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ। ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਤੇ ਜਿਹੜੀ ਪੰਜਾਬੀ ਲੋਕ ਗਾਇਕ ਆ ਬੀਬੀ ਸੁਰਿੰਦਰ ਮਿੱਟੀ, ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਮਣੇਵਾਲ ਦੀ ਇੰਚਾਰਜ ਸੀ, ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿੱਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ, ਵਿੱਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲਾਵਰ ਨੂੰ ਨਿਕਲਦਾ, ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ, ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ, ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿੱਚ ਇਹਦਾ ਸੂਤ ਆਇਆ, MLA ਬਣਿਆ, MLA ਬਣਿਆ, ਤੇ MLA ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ, ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ, ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੁਛ। ਇਸ ਮੁੰਡੀਆਂ ਸਾਹਿਬ ਨੇ ਕੀ ਕੀਤਾ, ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮੁਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ, ਉੱਥੇ ਇੱਕ ਜੈਲਦਾਰ ਇਨਵਰਟੋਏਸ਼ਨ ਹੈ, ਜੈਲਦਾਰ ਇਨਵਰਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀਏ ਵੀ ਉਹ ਜੈਲਦਾਰ ਨੇ, ਜੈਲਦਾਰ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਰਾਣੇ ਖਾਨਦਾਨੀ ਨੇ, ਉਹਨਾਂ ਨੇ ਜੀ ਉੱਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ, ਜਿਵੇਂ ਆਪਣੇ ਪੰਜਾਬ ਦੇ ਵਿੱਚ ਬਲਗੇ ਦੀ ਟਰਾਲੀ ਮਸ਼ਹੂਰ ਹੈ, ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ। ਇਹਦਾ

0: ਇਲਾਕਾ ਵੀ ਹੈ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਕਿ ਮਾਰਕੀਟ ਵਿੱਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ ਤੇ ਉਹਨਾਂ ਤੋਂ ਟਰਾਲੀ ਲੈ ਲਈ। ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ ਐਨ ਆਰ ਆਈ ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ ਕੰਮ ਲੈਣਾ ਉਹ ਕੋਈ ਵੱਡਾ। ਤਿੰਨ ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਾਇਸ਼ ਆ ਜਮਾਲਪੁਰ ਲੁਧਿਆਣੇ ਉੱਥੇ ਆਏ MLA ਸਾਹਿਬ ਨੂੰ ਸਲੂਟ ਮਾਰਿਆ ਸਾਹਮਣੇ ਆਏ। ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਗਏ MLA ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ, ਉਹ ਗੇੜਾ ਮਾਰ ਕੇ ਮੁੜ ਗਏ। ਫੇਰ ਜੀ 6 ਮਹੀਨੇ ਲੰਘੇ, ਹੋਰ 3 ਮਹੀਨੇ ਲੰਘੇ, 6 ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਦੀ ਦਿੱਤੀ ਹੈ, ਤੁਸੀਂ ਅੱਗੇ ਗਿਫਟ ਕੀਤੀ ਹੈ, ਕੋਸ਼ ਕੀਤੀ ਹੈ, ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ। ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ, ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ, ਪੁਰਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ, ਤੁਸੀਂ ਮੈਨੂੰ ਕੌਣ ਹੁੰਦੇ ਹੋ ਪੁੱਛਣ ਵਾਲੇ? ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ। ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ, ਗੱਲਬਾਤ ਲਿਖੀ, ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ। ਰਾਘਵ ਚੱਡੇ ਹੁਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ? ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ 2 ਭਰਾ ਨੇ ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚੇ, ਐਪਲੀਕੇਸ਼ਨ ਲਿਖੀ, ਦੇਤੀ, ਪਰ ਉੱਥੇ ਹੁਣ ਦਿੱਲੀ ਵਾਲੇ ਬੈਠੇ ਨੇ ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜ਼ਿੰਮੇਵਾਰੀ ਹੈ ਨਾ, ਦਿੱਲੀ ਦੀ ਟੀਮ ਹੈ ਇੱਕ, ਜਿਹੜੇ ਰਜਿਸਟਰ ਤੇ ਤੁਹਾਡੀ ਐਂਟਰੀ ਪਊ ਜੀ ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ, ਉਹ ਹਿੰਦੀ ਚ ਲਿਖਿਆ ਜਾਂਦਾ ਹੈ ਉਹਨਾਂ ਦੇ ਮਦਰ ਟੰਗ। ਹੁਣ ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣਾ। ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ, ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ, ਹਰੀਫ ਸਿੰਘ ਮੁੰਡੀਆਂ ਨੂੰ। ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ ਵਟਸਐਪ ਕਾਲ ਦੀ। ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ ਜਾਂ ਮੈਂ ਭੇਜਣ ਦੀ ਕੋਸ਼ਿਸ਼ ਜੀ ਕਰੂੰਗਾ, ਮੁੱਦੇ ਬਹੁਤ ਗੰਭੀਰ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਅੱਜ ਕੱਲ ਚਰਚਾ ਵਿੱਚ ਹੈ। ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਇਹ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ, ਇੱਕ ਅਜਿਹੀ ਗਾਲ ਕੱਢੀ ਜਿਹੜੇ ਕਿ ਅਸੀਂ ਪ੍ਰਵਾਜ ਰੇਡੀਓ ਉਹਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦਾ। ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਈ। ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈ ਨੀ, ਇਹ ਉੱਥੇ ਯੋਗ ਹੀ ਹੈ ਨੀ, ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ, ਕੈਪਟਨ ਮਾੜਾ, ਸੁਵੀਰ ਬਾਦਲ ਮਾੜੇ ਨੇ, ਹੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ NRI ਵੀ ਮੂਹਰੇ ਤੇ ਅਖੀਰ ਨੂੰ ਚਲੋ ਆ ਗੱਲ ਆ ਵਾਦ ਗਈ। ਉਹ ਜਿਹੜੀ ਗਾਲ ਕੱਢੀ ਹੈ ਨਾ ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕਰ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ, ਮੇਰੀ ਮਿਸਿਜ ਉਧਰ ਕਮਰੇ ਚ ਬੈਠੀ ਸੁਣਦੀ ਹੈ, ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
1: ਸਟੈਂਡਰਡ ਲਿਖਣਾ ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ ਇਹਦਾ ਇੱਕ ਮਿਆਰ ਹੈ, ਇੱਕ ਫਰੇਮ ਚ ਰਹਿ ਕੇ ਗੱਲ ਕੀਤੀ ਜਾਂਦੀ।
0: ਉਸ ਤੋਂ ਬਾਅਦ ਬਾਜਵਾ ਜੀ ਉਹ ਸਟੂਡ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ, ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਅਸੀਂ ਆਪਣਾ ਹੱਕ ਮੰਗਦੇ। ਫੇਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ, ਫੇਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ, ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਜੰਗੀ ਲਾਲ ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ, ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ। ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਨਾ। ਉਹਨਾਂ ਨੇ ਫਿਰ ਇੱਕ ਪੈਰਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ ਆਹ ਕੁਛ ਹੋ ਰਿਹਾ ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ ਤੇਰਾ ਢਿੱਡ ਨੀ ਭਰਿਆ ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ ਲੋਹੇ ਦੇ ਨਾਲ ਲੋਹਾ ਹੁੰਦੇ ਨੇ ਉਹਨਾਂ ਦੀ ਮੈਂ ਉਹ ਕਹਿੰਦੀ ਵੀ ਅਸੀਂ 9.25 ਲੱਖ ਦੀ ਟਰਾਲੀ ਦਿੰਦੇ ਹਾਂ ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁੱਲਾਈ ਹੈ ਸਾਨੂੰ 7 ਲੱਖ ਹੁਣ ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਹੈਵੀ ਹੋਇਆ ਹੋਇਆ ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਦਵਾਉਣਾ ਹੀ ਦਵਾਉਣਾ ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆਹ ਹਾਲਾਤ ਨੇ ਸਾਡੇ ਝੁੱਟਵਾਂ ਦੇ ਝੁੱਟਵਾਂ ਨੇ ਬਣਾਏ
1: ਮਤਲਬ ਕਿ ਦੇਖੋ ਨਾ ਜਿਹੜੇ ਭਗਵੰਤ ਮਾਨ ਜੀ ਨੇ ਉਹਨਾਂ ਬਾਰੇ ਤੇ ਕਦੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਵੇਂ ਕੀਤਾ ਪਰ ਉਹਨਾਂ ਦੀ ਟੀਮ ਜਿਹੜੀ ਹੈ ਜੋ ਕੁਝ ਉਹ ਕਰ ਰਹੀ ਹੈ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਹੈ ਨਾ
0: ਨਹੀਂ ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ ਮੈਂ ਅੱਗੇ ਥੋੜੀ ਕਰਨ ਲੱਗਿਆ ਸੀ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਸਾਰਾ ਕੁਝ ਪਹੁੰਚ ਚੁੱਕਿਆ ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ ਉਈ ਵੀ ਨਹੀਂ ਘੂਰਿਆ ਬਈ ਹਰਦੀਪ ਸਿੰਘ ਮੁੰਡੀਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ
1: ਕੋਈ ਵੱਡੀ ਗੱਲ ਵੀ ਨਹੀਂ ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧਦੀ ਜਾਣ ਰਹੀ ਆ ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ ਗੱਲ ਮੁਕਾ ਦਿਓ ਇੱਥੇ
0: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ ਉਹ ਸਿਆਸੀ ਪੱਖ ਤੋਂ ਸਮਾਜਿਕ ਪੱਖ ਤੋਂ ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਾਂ ਦਾ ਕਾਰਖਾਨਾ ਲਾਓ ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ ਜਿਵੇਂ ਜਿਹੜਾ ਕੁਛ ਖੁਦ ਕਰ ਰਹੇ ਨੇ ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ ਜਿਹਦੇ ਵਿੱਚ ਕੋਈ ਵੈਲਡਰ ਹੈ ਕੋਈ ਝਾੜੂ ਵਾਲਾ ਹੈ
1: ਟੈਕਸ ਕਿੰਨਾ ਦੇਣ ਦੇ
0: ਹਾਂ ਦੇਣ ਦੇ GST ਵਗੈਰਾ ਸਭ ਹੁਣ ਮੈਂ ਕੱਢਿਆ ਮੈਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ ਦਾ ਸੋ ਇਹ ਪੰਜਾਬ ਦੇ ਹਾਲਾਤ ਨੇ ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥੋਂ ਭਾਈ ਸੀਵਰੇਜ ਪਾਉਣਾ ਉੱਥੇ ਆਪਾਂ ਨੇ ਗੱਫਾ ਕਿੰਨਾ ਲੈਣਾ ਉੱਥੇ ਇੰਟਰਲੈਕ ਲਾਉਣੀ ਹੈ ਉੱਥੇ ਕਿੰਨਾ ਲਾਉਣਾ ਉੱਥੇ ਬਿਜਲੀ ਦੇ ਟਰਾਂਸਫਾਰਮ ਰੱਖਣੇ ਨੇ ਕਿੰਨਾ ਲੈਣਾ ਉਹ ਪਰ ਭਾਈ ਤੁਸੀਂ ਇਹ ਤਾਂ ਦੇਖੋ ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨਹੀਂ ਛੱਡਦੇ ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡਦੇ ਬਿਲਕੁਲ
1: ਸ਼ਰਮ ਵਾਲੀ ਗੱਲ ਹੈ
0: ਹਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਬਾਜਵਾ ਜੀ ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਵੀ ਸਾਂਝੀ ਕੀਤੀ ਆ ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ
1: ਵੇਖੋ ਇੱਕ ਤੇ ਉਹ ਮਾਡਰਨ ਟਰਾਲੀਆਂ ਜਿਹੜੀ ਟਰਾਲੀ ਫਸਦੀ ਨਹੀਂ ਨਿਕਲ ਜਾਂਦੀ ਹੈ ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ ਟਰਾਲੀ ਦਾ ਵੀ ਜ਼ੋਰ ਲੱਗਦਾ ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ ਖਿੱਚਦੇ ਨੇ ਹੁਣ ਇਹ ਜਿਹੜੀ ਟਰਾਲੀ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਇੱਕ ਪਾ ਕੇ ਉਹ ਬੈਰਿੰਗ ਜਿਹਾ ਤੇ ਉੱਥੋਂ ਤੱਕ ਵੀ ਉਹ ਟਰਾਲੀ ਦਾ ਵੀ ਜ਼ੋਰ ਲੱਗੇ ਉਹ ਵੀ ਚੱਕੇ ਘੁੰਮਣ ਉਹਦੇ ਤੇ ਉਹ ਫਸਦੀ ਨਹੀਂ ਟਰਾਲੀ
0: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ ਤੇ ਇੱਕ ਗੱਲ ਹੁੰਦੀ ਆ ਵੀ ਕੋਈ ਦਰਦ ਹੀ ਦਿਖਦਾ ਨਾ ਕਿਹਨੂੰ ਦਿਲ ਦਾ ਹਾਲ ਸੁਣਾਈਏ ਬਾਜਵਾ
1: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ ਕਿੱਥੇ ਜਾਏਗਾ ਬੰਦਾ ਕਿਹਦੇ ਕੋਲ ਰੋਏ ਪਿੱਟੇ
0: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ ਜਦੋਂ ਤੁਸੀਂ ਪੜ੍ਹੇ ਹੋ ਮੈਂ ਪੜ੍ਹਿਆ ਉਸ ਤੋਂ ਬਾਅਦ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ ਉਹਦੇ ਉੱਤੇ ਲਿਖਿਆ ਆ ਗੋਲ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਫੈਲੇ ਵਿਦਿਆ ਚਾਨਣ ਹੋਈ ਇਹ ਲੋਗੋ ਨੇ। ਹੁਣ ਬਾਜਵਾ ਜੀ ਇਸ ਵੇਲੇ ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ, 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ, ਪਾਣੀ ਪੀ ਲਓ ਕੁਛ।
1: ਨਹੀਂ ਮੇਰੀ ਥੋੜੀ ਤਬੀਅਤ ਢਿੱਲੀ ਸੀ, ਉਹ ਤਾਂ ਮਤਲਬ ਕਿ ਮੈਂ ਧਰਿਆ।
0: ਹਾਂ ਚਲੋ,
1: ਮੇਰੇ ਕੋਲ ਚਾਹ ਦਾ ਕੱਪ ਪਿਆ, ਮੈਂ ਪੀਤਾ ਥੋੜਾ ਜਿਹਾ ਜੀ।
0: ਉਹ ਵੀ ਦੇਖੋ ਤੁਸੀਂ ਵੀ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ, ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ, ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ, ਜਿਹੜਾ ਪਹਿਲੇ ਫਸਟ ਆਇਆ। ਬੜਾ ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ, ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ। ਹੁਣ ਬਾਜਵਾ ਜੀ ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ, ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ ਜਿਹੜੀ ਤਾਂ ਹੈਗੀ ਪੰਜਾਬ ਸਰਕਾਰ, ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਆਏ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ, ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਗਈ, ਸਰਕਾਰੀ ਸਕੂਲਾਂ ਨੇ ਆਹ ਕਰਤਾ, ਸਰਕਾਰੀ ਸਕੂਲਾਂ ਨੇ ਉਹ ਕਰਤਾ। ਚਲੋ ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ, ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਨਾ, ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ, ਕਿਉਂਕਿ ਕਰਵਾ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ, ਉਹ ਚਾਹੇ 2.5-3 ਸਾਲ ਦੇ ਹਾਲੇ ਉਹਨਾਂ ਦੀ ਉਮਰ ਵੀ ਨਹੀਂ ਹੈਗੀ ਸਕੂਲ ਚ ਲੱਗਣ ਦੀ, ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋ ਸਾਡਾ ਖਿਹੜਾ ਛੱਡੋ। ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ, ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ, ਕਿਸੇ ਦਾ 6 ਵਜੇ ਦਾ ਟਾਈਮ ਆ, ਉਧਰ ਉਹ 3 ਵਜੇ ਆਉਂਦੇ ਨੇ, ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨੀ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ, ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ। ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ, ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ, ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ, ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ, ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ। ਬਾਜਵਾ ਜੀ ਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ, ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ ਮਿਲਣੀਆਂ, ਬਾਜਵਾ ਬੁੱਕ ਡੀਪੂ ਤੋਂ ਮਿਲਣੀਆਂ ਨੇ, ਬੱਬੀ ਬੁੱਕ ਡੀਪੂ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ। ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ ਉਹ ਤੋਂ ਹੀ ਮਿਲਣੀ।
1: ਜੀ ਜੀ ਬਿਲਕੁਲ, ਇਹਨਾਂ ਨੇ ਆਪਸ ਵਿੱਚ ਕੰਟੈਕਟ ਨੇ ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ।
0: ਹੁਣ ਬਾਜਵਾ ਜੀ ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ, ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ, ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ ਸਾਰੇ ਪੰਜਾਬ ਦੀ।
1: ਤੁਹਾਨੂੰ ਤਾਂ ਪਤਾ ਹੀ ਹੋਣਾ ਨੇਪਾਲ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
0: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ ਸੀ। ਫਿਰ ਬਾਜਵਾ ਜੀ ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿੱਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਹ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ, ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆਹ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿੱਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿੱਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਆ, ਚਾਹੇ ਉਹ ਹਰਿਆਣੇ ਚ ਆ, ਚਾਹੇ ਉਹ ਆਂਧਰਾ ਚ ਆ, ਚਾਹੇ ਉਹ ਕੇਰਲਾ ਚ ਆ, ਚਾਹੇ ਉਹ ਤ੍ਰਿਵਿਦਰਮ ਚ ਆ, ਆਲ ਇੰਡੀਆ ਦੇ ਵਿੱਚ ਆ, ਚਾਹੇ ਉਹ ਪੀਐਨ ਹੈ, ਚਾਹੇ ਉਹ ਮਾਲੀ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਆਈਏਐਸ ਅਫਸਰ ਹੈ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ, ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਹੇ। ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਏ, ਆਹਾ ਆਪਣੇ ਬਾਰੇ ਨੇ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋ ਜਾਵੇ। ਬਾਜਵਾ ਜੀ ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ, ਮੈਂ 2012-13 ਤੇ ਜਾਣਾ ਚਾਹੁੰਦਾ, ਉਹ ਜਦੋਂ ਪਈ ਤੇ ਉਸ ਦੇ ਵਿੱਚ ਇੱਕ ਸਾਈਨ ਕਰਨ ਦਾ ਸਮਾਂ ਚੱਲਿਆ ਵੀ ਸਾਈਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਹਿਮਤ। ਲੋਕਾਂ ਨੇ ਜੀ ਬੜੇ ਸਾਈਨ ਕੀਤੇ ਕਰਨੇ ਜੀ। ਉਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ 2-2.5 ਮਹੀਨੇ ਦੀ ਪਈ। ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ। ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ, ਕਿਉਂਕਿ ਉਦੋਂ RTI ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਉਹ ਵੀ ਨਵਾਂ ਨਵਾਂ ਚੱਲਿਆ ਸੀ, ਜਿਹੜੇ ਉਹ RTI ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ, ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆਹ ਚੱਕੋ ਜੀ ਇਹਦੀ 6 ਮਹੀਨੇ ਬਾਅਦ ਤਰੀਕ ਪੈ। ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਉਹਦੀਆਂ 2 ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ। ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ 1 ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਬਾਜਵਾ ਜੀ? ਤੇ ਮੁੱਖ ਦੀ ਗੱਲ ਇਹ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ, ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀ ਕਰਨਾ ਉਹ ਚੱਲਿਆ। ਤੇ ਹੁਣ ਜਿਹੜੇ ਸ਼ਾਹ ਜੀ ਬੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ, ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਕੋਈ ਪਟੀਸ਼ਨ ਪਾਓ ਆਏ, ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿੱਚ ਪ੍ਰਾਈਵੇਟ ਸਕੂਲ ਬੰਦ। ਸਾਰੀ ਦੁਨੀਆਂ ਦੇ ਵਿੱਚ ਜਦੋਂ ਮੈਂ ਗੱਲ ਛੇੜੀ ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ, ਸਾਰੀ ਦੁਨੀਆਂ ਦੇ ਵਿੱਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ। ਤੇ ਬਾਜਵਾ ਜੀ ਇੱਕ ਕਹਾਵਤ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੋਬਾ, ਤੇ ਨੇਪਾਲ ਛੋਟਾ ਜਿਹਾ ਦੇਸ਼ ਆ, ਉਹ ਇੰਡੀਆ ਤੇ ਨਿਰਭਰ ਆ, ਉਹ ਭੂਟਾਨ ਤੇ ਨਿਰਭਰ ਆ, ਉਹ ਕਈ ਦੇਸ਼ਾਂ ਤੇ ਨਿਰਭਰ ਹੈ, ਉਹਨੇ ਏਡਾ ਵੱਡਾ ਫੈਸਲਾ
1: ਚਾਈਨਾ ਤੇ ਆਲੇ ਦੁਆਲੇ ਹਰ ਇੱਕ ਨੂੰ।
0: ਹਾਂ, ਤੇ ਉਹ ਦਿਨ ਜਦੋਂ ਘੋੜੀ ਕੁੱਬਾ ਚੜੂ ਹੋਇਆ ਡੁੱਬੂਗਾ, ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ। ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ, ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਆ। ਬਾਜਵਾ ਜੀ ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ, ਮੈਂ ਪੰਜਾਬ ਦੀ ਉਹ ਗੱਲ ਕੀਤੀ ਆ, ਵਿੱਚ ਤਾਂ ਚਲੋ ਮੁਗਲੀ ਬੈਕਗ੍ਰਾਉਂਡ ਦੱਸਣੀ ਪਈ ਹੈ, ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ। ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿੱਤ ਨਵੇਂ ਅੰਕੜੇ ਕੱਢ ਰਿਹਾ ਜੀ, ਸਰਕਾਰੀ ਸਕੂਲ ਦੇ ਆਹ ਹੋਇਆ, ਸਰਕਾਰੀ ਸਕੂਲ ਦੇ ਆਹ ਹੋਇਆ ਹੋਇਆ, ਕੱਖ ਵੀ ਨੀ।
1: ਬੜਾ ਅਫਸੋਸ ਹੁੰਦਾ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ, ਸਟੇਟਾਂ, ਸੈਂਟਰ, ਇਕੋਨੋਮੀ, ਸਮਾਜ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ, ਤੇ ਮੈਂ ਕਹਿੰਦਾ ਕਿ ਹੌਂਸਲਾ ਬਚਦਾ ਹੀ ਨਹੀਂ ਸਰ, ਕਿ ਟਠਵਾ ਜਿਹੀ ਨਜ਼ਰ ਆਉਂਦੀ ਹੈ, ਬੇਈਮਾਨੀ ਹਨੇਰੀ ਚੱਲਣ, ਬੇਈਮਤੇ ਝੂਠ ਦੀ ਬਿਜਲੀ ਕੜਕਣ ਲਈ ਹੈਗੀ ਆ, ਸਮਝ ਨਹੀਂ ਆਉਂਦੀ।
0: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ, ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ, ਤੇ ਕੋਈ ਨਾ ਕੋਈ ਇਹਨੂੰ ਸੁਣਦੀ।
1: ਸ਼ਰਮ ਮਹਿਸੂਸ ਹੁੰਦੀ ਹੈ, ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ।
0: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ, ਚਾਹੇ ਹਫ਼ਤੇ ਬਾਅਦ
1: ਇਸ ਤਰ੍ਹਾਂ ਸੁਰਚਾ ਵਿੱਚ ਜਦੋਂ ਪਏ ਹੁੰਦੇ ਹਾਂ, ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਆ, ਉਹ
0: ਸੋਚਾਂ
1: ਦਾ ਨਤੀਜਾ,
0: ਤੁਸੀਂ ਸਾਰਾ ਕੁਛ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ। ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਆ ਨਾ, ਚਾਹੇ 15 ਦਿਨ ਬਾਅਦ ਕਰੀਏ, ਚਲੋ ਕਈ ਵਾਰ ਬਾਰੀ ਵਿੱਚ ਹੋ ਲੱਗ ਜਾਂਦੀ ਹੈ, ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ, ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ, ਤੇ ਮੈਂ ਇੱਕ ਗੱਲ ਕਰਦਾ ਹੁੰਦਾ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਦੇਖੋ ਕਿੰਨਾ ਵਧੀਆ ਪੈਂਦਾ, ਕਿੰਨਾ ਵਧੀਆ ਸੁਣਦਾ ਜੁੜਦਾ,
1: ਯੁੱਧ ਨਸ਼ਿਆਂ ਵਿਰੁੱਧ, ਕਮਾਲ ਹੈ, ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਬੰਦੀ ਹੈ।
0: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨੀ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਬਾਰ ਚ ਜਾ ਪੜਾ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
1: ਤੇ ਫੜ ਉਹਨੇ ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
0: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਇਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇਹ ਤੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਤਾ, ਪਰ ਬਾਜਵਾ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ
1: ਜੀ,
0: ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ, ਉਸੇ ਸੁਲਤਾਨਪੁਰ ਲੋਧੀ ਦਾ ਸ਼ਹਿਰ ਹੈ ਜਿਹੜਾ, ਉਹਦੇ ਬੁੱਕੜ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ, ਉੱਥੇ 4 ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ, ਕੋਈ 1.5 ਸਾਲ ਪਹਿਲਾਂ, 4 ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ ਗਏ, ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਪੁਰਸ਼ 10-12 ਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਸਰੀ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਦਨ ਹੈ, ਉਹ ਕੀ ਕਹਿ ਰਹੀ ਹੈ ਵੀ ਮੇਰਾ 5ਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਓ ਜਾਂ ਕੋਈ ਉਹਦਾ ਇਲਾਜ ਕਰਾਂਗਾ।
1: ਬਹੁਤ
0: ਇਹ ਇੱਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ 4 ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ 5ਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨੀ ਕਹਿੰਦੇ ਵੀ ਚਲੋ ਸਰਕਾਰਾਂ ਦੀ ਵੀ ਗਲਤੀ ਹੈ, ਕੁਛ ਹੁਣ ਜੇ 4 ਬੱਚੇ ਚਲੇ ਗਏ, ਇੱਕੋ ਮਾਂ ਨੀ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ
1: ਕਿਹੜਾ।
0: ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ, ਅੱਜ 3 ਦਿਨ ਹੋ ਗਏ, ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ 5ਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿੱਚ ਪਿਆ ਸੀ, 8 ਤਰੀਕ ਨੂੰ ਉਹ ਵੀ ਮਰ ਗਿਆ, ਉਹ ਮਰਿਆ। ਉਹ ਮਰਨ ਤੋਂ ਬਾਅਦ ਫਿਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ, ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਜਾਂਦੀਆਂ ਨੇ, ਫਿਰ ਕਪੂਰਥਲਾ ਪੁਲਿਸ ਜਾਗ ਰਹੀ ਹੈ, ਜਿਨ੍ਹਾਂ ਮੁੱਤ ਦੇਣ ਤੋਂ ਬਾਅਦ ਫਿਰ ਉਸੇ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ 9 ਵਿਅਕਤੀ ਵਾਲੇ,
1: ਜਿਨ੍ਹਾਂ ਨੇ ਦੁਕਾਨਾਂ ਉਹਨਾਂ ਨੂੰ ਜਿੰਨੇ ਜਿਹੜੇ ਹੋਲਸੇਲ ਚ ਵੇਚਦੇ ਨੇ ਉਹਨਾਂ ਨੂੰ ਫੜੋ।
0: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ, ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ। ਤੇ ਫੇਰ ਦੇਖੋ ਜਿਹੜਾ ਉਹ 5ਵਾਂ ਪੁੱਤ ਮਰਿਆ, ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ, ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰਦੀ ਆ, ਕਦੇ ਉਹ ਉੱਥੇ ਦੇ ਆਪਣੇ MLA ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ, ਕਦੇ ਉਹ ਕਿਸੇ ਨੂੰ ਪਿੱਟਦੀ ਹੈ, ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ। ਤੇ ਹੁਣ ਇਹ ਦੇਖੋ ਬਾਜਵਾ ਜੀ ਯੁੱਧ ਨਸ਼ਿਆਂ ਵਿਰੁੱਧ, ਮੈਂ 9 ਤਰੀਕ 8 ਤਰੀਕ ਦੀ ਘਟਨਾ, ਮੈਂ 9 ਤਰੀਕ ਨੂੰ ਇਹ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ, ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਹੇ? ਪਰ ਇੱਥੇ ਕੋਈ ਨਹੀਂ ਸੁਣਦਾ ਬਾਜਵਾ ਜੀ, ਕੋਈ ਨਹੀਂ ਕਿਸੇ ਦੀ ਉਹ ਗੱਲ ਕਰਦਾ। ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ, ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ। ਇਹ ਜਿਹੜੇ MLA ਸ਼ਮਲੇ ਨੇ, ਮੁੱਖ ਮੰਤਰੀ ਹੁਣੀ ਨੇ, ਫਲਾਣੇ ਨੇ, ਧਮਕਾਣੇ ਨੇ, ਇਹ ਯਾਰ ਕਿਹੜੇ ਲਿਫਾਫਿਆਂ ਚ ਕਿਹੜੀ ਹਵਾ ਚ ਉੱਡੇ ਫਿਰਦੇ ਨੇ ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ?
1: ਦਿਸਦਾ ਇਹਨਾਂ ਨੂੰ ਸਾਰਾ ਕੁਛ ਹੈ, ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਅੱਗੋਂ ਮੌਕਾ ਮਿਲਣਾ ਸਾਨੂੰ ਕਿ ਨਹੀਂ ਮਿਲਣਾ, ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਬੋਲਦੀ ਹੈ ਤੇ ਸਾਰੇ ਤਕਰੀਬਨ ਕੋਈ ਇੱਕ ਅੱਧਾ ਹੋਵੇਗਾ ਜਿਹੜਾ ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਇਹ 100-150-100-100 crore ਇਕੱਠਾ ਕਰਕੇ ਇਹਨਾਂ ਦੀ ਭੁੱਖ ਉਨੀ ਦੀ ਉਨੀ ਹੈ, ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ। ਇਹ ਸ਼ਦਾਈ ਹੋ ਚੁੱਕੇ ਨੇ, ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ। ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਸ਼ਦਾਈ ਹੋ ਚੁੱਕਾ, ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ, ਸਿੱਖਾਂ ਦੇ ਪਿੱਛੇ ਹੈ। ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚਲੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ, ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਜਿਹਾ ਹੋਣਾ ਚਾਹੀਦਾ। ਪਾਗਲ ਹੋ ਚੁੱਕੇ ਅਫਸਰਾਂ ਦਾ, ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਉਹਨਾਂ ਗੰਦ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ।
0: ਹਾਂਜੀ, ਆਪਣੇ ਅੰਮ੍ਰਿਤਸਰ ਵਾਲਾ ਜਿਹੜਾ
1: ਅਪਰੋਚ ਹੈ,
0: ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ, ਉਹ ਬੇਚਾਰਾ ਕਿੰਨੇ ਉਹ ਕੀਤਾ ਰੰਧਾਵਾ ਸਾਹਿਬ। ਹਾਂ, ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਮੈਂ ਨਾਂ ਉਹਦਾ ਭੁੱਲ ਗਿਆ, ਮੰਤਰੀ ਸੀ ਉਹ ਵੀ। ਹਾਂ, ਤੇ ਉਹ ਦੇਖੋ ਹੁਣ ਸਿੱਖਾਂ ਦੇ ਪਿੱਛੇ ਪਹੁੰਚ ਗਿਆ। ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਲ ਪਊਗੀ।
1: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ, ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਗੰਦ ਅੱਗੇ ਹੀ ਪਿਆਰ ਹੈ ਤੇ ਇਹ ਤੇ ਵਾਧਾ ਕਰਨ ਦੇ ਨੇ ਸਮਾਜ ਦੇ ਵਿੱਚ।
0: ਹੁਣ ਬਾਜਵਾ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਦਾ ਤਾਜ਼ੀ। ਜ਼ਿਲ੍ਹਾ ਬਰਨਾਲਾ, ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ। ਉੱਥੋਂ ਦਾ ਇੱਕ ਦੁਕਾਨਦਾਰ ਬੰਦਾ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਹੈ, ਮੋਬਾਈਲਾਂ ਦੀ ਰਿਪੇਅਰ ਕਰ ਰਿਹਾ। ਉਹ ਬੰਦੇ ਨੇ ਕੀ ਕੀਤਾ, ਆਮ ਆਦਮੀ ਪਾਰਟੀ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਉਹ ਰਿਜ਼ਰਵ ਹਲਕਾ ਸੀ, ਉਹਨੂੰ ਉੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ। ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ, ਚਰਨਜੀਤ ਸਿੰਘ ਚੰਨੀ, ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ, ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ, ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲਾ ਹੀ ਆ, ਮੈਂ ਤਾਂ ਮੁੱਖ ਮੰਤਰੀ। ਲਾਭ ਸਿੰਘ ਉੱਗੋ ਕੇ ਉਹਦਾ ਨਾਂ ਆ, ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਆਏ ਨੂੰ ਜਿਤਾ ਦਿੱਤਾ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ। ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ, ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ, ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ। ਉਹ ਇੰਨਾ ਚੌੜਾ ਹੋਇਆ, ਹਾਂ ਉਹ ਇੰਨਾ ਚੌੜਾ ਹੋਇਆ, ਬਾਜਵਾ ਨੇ ਉਹਨੇ ਗਡਾਸਾ ਪਾ ਲਿਆ। ਜਿਹੜਾ ਪੁਲਿਸ ਵਾਲਾ DSP SSP ਪਹਿਲਾ ਗਡਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗਡਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ, ਫਿਰ ਨਸ਼ਿਆਂ ਵਾਲੇ ਮਾਮਲੇ ਚ ਗਡਾਸਾ ਫੇਰਿਆ ਉਹਨੇ ਕੱਟ ਕੇ, ਨਾ ਉਹਦਾ ਸ਼ੋਅ ਹੋਇਆ, ਮਤਲਬ ਕਿ ਕੋਈ ਬਖਸ਼ਿਆ ਨਹੀਂ। ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ, ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ, ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ। ਤੇ ਉਹ ਪਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ, ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ, ਉਹ ਬੰਦੇ ਬਿਠਾ ਲਏ ਜਿਹੜਾ ਆਪਣੀ ਫੋਟੋ ਖਿੱਚੇ ਵੀ ਆ MLA ਦੀ ਕੋਠੀ ਬਣਦੀ ਆ, ਉਹਦੇ ਮੋਬਾਈਲ ਪਾਦੇ ਨੇ ਹੋਇਆ। ਅਗਲਾ ਪੁਆਇੰਟ ਹੈ ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਰੀ ਕਰਨੀ ਹੈ ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ। ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ, ਦੱਖੂ ਦਾਣਾ। ਇਹ ਤਾਂ ਬਾਜਵਾ ਜੀ ਚੱਲ ਰਿਹਾ ਤੇ ਕਿਹੜੀ ਗਲਤੀ ਕਰ ਬੈਠੇ ਲੋਕ, ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ, ਅਸੀਂ ਖੁਦ ਵਿੱਚ ਸ਼ਾਮਲ ਸੀ, ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਲ ਸੀ, ਪਰ ਇਹ ਨਹੀਂ ਸੀ ਪਤਾ ਬਈ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ। ਉਹ ਪਤੰਦਰਾ, ਜੇ ਤੂੰ ਸ਼ੈਲਰ ਬਣਾਉਣਾ, ਜੇ ਤੂੰ ਕੋਠੀ ਬਣਾਉਣੀ ਆ, ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ,
1: ਥੋੜੀ ਦੇਰ ਠਹਿਰ ਜਾਓ ਤੁਸੀਂ, ਜਦੋਂ ਕੋਈ ਮਤਲਬ
0: ਥੋੜੀ ਦੇਰ ਆ, ਕੋਈ ਸਾਦਾ ਮਕਾਨ ਬਣਾ ਲੈ, ਤੁਹਾਨੂੰ ਮੈਂ ਭੇਜੂ ਬਾਜਵਾ ਜੀ ਉਹਦੀ ਫੋਟੋ, ਬੰਦੇ ਨੇ ਮੋਬਾਈਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ।
1: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨੀ ਵੇਖਣ ਦਾ, ਮੈਨੂੰ ਵੈਸੇ ਹੀ ਪਤਾ
0: ਸ਼ੌਂਕ ਤਾਂ ਨਹੀਂ, ਪਰ ਇਹਨਾਂ ਦੀ ਭੰਡੀ ਤਾਂ ਕਰੀ ਅਸੀਂ, ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਹੀ ਕੋਠੀਆਂ ਪਏ ਨੀ।
1: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ, ਇਹਦਾ ਮਤਲਬ ਇਹ ਨੀ ਕਿ ਇੱਧਰ ਕ੍ਰਾਈਮ ਹੈ ਨਹੀਂ, ਇੱਧਰ ਡਾਕੇ ਨੀ ਪੈਂਦੇ, ਬੁਰੇ ਲੋਕ ਸਾਰਾ ਕੁਛ ਆ, ਪਰ ਵੇਖ ਲੋ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ, ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ, ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ, ਲੋਕ ਆਪੇ ਹੀ ਪੈਸੇ ਬਣਾ ਕੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਫੁੱਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਹਾਂਜੀ, ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈਟ ਚ ਵੇਖ ਸਕਦੇ ਹੋ। ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ, ਤੁਸੀਂ ਉਹਨਾਂ ਨੇ ਧਰ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ, ਆਹ ਇੰਨੇ ਦਾ, ਆਹ ਇੰਨੇ ਦਾ, ਪੈਸੇ ਧਰੋ ਤੇ
0: ਉਹ ਵਾਜਵਾ ਜੀ ਉਹ ਤੁਹਾਡਾ ਮੁਲਕ ਆ, ਇਹ ਸਾਡਾ ਮੁਲਕ ਆ, 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ।
1: ਨਹੀਂ ਬੇਈਮਾਨੀ ਚ ਮਹਾਨ ਹੋ ਨਾ, ਕੋਈ ਮਹਾਨਤਾ ਚ ਮਹਾਨ, ਫਿਰ ਤੇ ਗੱਲ ਹੋਈ। ਇੰਡੀਆ ਬਹੁਤ ਸੋਹਣਾ ਮੁਲਕ ਹੈ, ਰੱਬ ਨੇ ਸੋਹਣੀ ਧਰਤੀ, ਨਦੀਆਂ, ਪਰਬਤ, ਪਹਾੜ, ਖਣਿਜ ਪਦਾਰਥ, ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ, ਇੱਥੇ 2 ਮੌਸਮ ਨੇ, 3 ਸਾਡੀ ਧਰਤੀ।
0: ਮੈਨੂੰ ਆਪਣੇ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ, ਉਹ ਮੈਂ ਸਾਂਝੀ ਕਰਨਾ ਚਾਹੁੰਦਾ ਹੋਇਆ। ਖਬਰ ਹੈਰਾਨ ਕਰਨ ਵਾਲੀ ਹੈ ਬਾਜਵਾ ਜੀ, ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ। ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ, 2 ਲੱਖ ਰੁਪਇਆ ਉਹਨੇ ਭਰਾ ਦਿੱਤਾ ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਪੱਲਾ ਚੱਕ ਗਿਆ ਬੈਂਕ ਵਾਲਿਆਂ ਨੂੰ, ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ ਉਹ ਆਪਣੀ ਡਿਊਟੀ ਦੇਖਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਤਾਂ ਫਿਰ ਕੰਮ ਕਸੂਰ ਉਠਾ ਵੀ ਇਹ ਨਹੀਂ ਕਿਸ਼ਤਾਂ ਭਰਾ ਗਿਆ ਜੀ, 6 ਮਹੀਨੇ ਲੰਘ ਗਏ ਕਿਸ਼ਤਾਂ ਹੀ ਨੂੰ, ਵੀ ਇਹਦੀ ਕਾਰ ਆ ਜਿਹੜੀ ਜਲਦ ਕਰੋ। ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨੀ ਲੱਗਿਆ ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ, ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ, ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਦੀ ਸੜਕ ਬਣੀ ਹੋਈ ਹੈ, ਬਹੁਤ ਇਸ ਜਿਹਨਾਂ ਨੂੰ ਪਤਾ ਹੋਊ, ਫੁੱਲ ਸਪੀਡ ਤੇ ਜਾਣੀ ਬੱਸਾਂ ਵਾਲੇ ਜਿਹੜੇ ਹੁਣ ਤਾਜ਼ੀ ਲਿਖੀ ਹੋਈ ਗਾਥਾ ਉਹ ਹੀ ਮੈਂ ਪੇਸ਼ ਕਰ ਰਿਹਾ, ਹਾਲੇ ਅੱਗੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ। ਪੂਰੀ ਹਾਈ ਸਪੀਡ ਗੱਡੀ ਕਰ ਲਈ, ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ, ਹਾਈ ਸਪੀਡ ਮਾੜਾ ਸਟੇਅਰਿੰਗ ਫੜਿਆ ਨਹਿਰ ਦੇ ਵਿੱਚ, ਗੱਡੀ ਸਮੇਤ ਬਾਜਵਾ ਜੀ ਨਹਿਰ ਦੇ ਵਿੱਚ ਬੰਦਾ,
1: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ।
0: ਹੁਣ ਸੁਣੋ ਤਾਂ ਸਹੀ, ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰੇ ਨੂੰ ਹੋ ਗਈ ਸ਼ਾਰਟ ਵਗੈਰਾ, ਤਾਂ ਕੁਛ ਹੋਰ ਹੀ ਹੋ ਗਿਆ, ਨਾ ਕਿਸੇ ਨੂੰ ਪਤਾ ਨਾ ਵਾਪਸਦਾ। ਉਸ ਤੋਂ ਬਾਅਦ ਹੀ ਜਿਹੜੇ ਰਾਹ ਗਏ, ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ, ਉਹਨਾਂ ਨੇ ਵੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਵੀ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆ, ਵੀਡੀਓ ਵੀ ਆਈ ਹੈ ਬਾਹਰ ਕੱਢਣ ਦੀ। ਕੱਢਣ ਤੋਂ ਬਾਅਦ ਹੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ, ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਈ ਸਤਾ ਭਰਾ ਹੋਣ ਤੋਂ ਬਾਗੀ ਹੋ ਗਿਆ, ਮੇਰੇ ਪਿੱਛਾ ਕਰਨ ਲੱਗੇ, ਮੈਂ ਗੱਡੀ ਪਿਆ ਲਈ, ਆਹ ਕੁਛ ਹੋ ਗਿਆ। ਆਹ ਹਾਲ ਸਾਡੇ ਲੋਕਾਂ ਦੇ ਨੇ, ਮੈਂ ਕਿਵੇਂ ਨਾ ਕਿਹਾ ਭਾਰਤ ਮਾਨ।
1: ਅੱਛਾ ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ, ਹਿਮਾਲਿਆ ਤੇ ਚੜ ਜਾਏਗਾ, ਰੱਬ ਕੋਲ ਪਹੁੰਚ ਜਾਏਗਾ, ਕੀ ਕਰ ਲਏਗਾ, ਵੱਜ ਜਾਏਗਾ ਸਪੀਡ ਵਧਾ ਕੇ ਇਹਨਾਂ ਕੋਲ।
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ, ਗੜਾਸੇ ਚੱਕੀ ਫਿਰਦੇ ਨੇ ਵੀ ਹੁਣ ਕੋਈ ਜਿੱਦੋਂ ਇੱਕੋ
1: ਤੇਰੀਆਂ ਕਿਸ਼ਤਾਂ ਮਾਫ਼ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ।
0: ਹੋਰ ਮੈਂ ਪੂਰੀ ਡਿਟੇਲ ਲਊਗਾ ਤੇਰੂ, ਇਹ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ, ਦੱਸੋ ਇਹਦਾ ਵਿੱਚ ਆ ਗਈ, ਮੈਂ ਥੋੜੀ ਦੇਖੀ ਆ ਦੂਜੇ ਕੋਲ।
1: ਬਾਬਾ ਜੀ ਇੰਨੀ ਖੂਬਸੂਰਤ ਖਬਰਾਂ ਤੇ ਸੋਹਣੀਆਂ ਗੱਲਾਂ ਸਭ ਨੂੰ ਸੁਣਾਉਣ ਵਾਸਤੇ, ਜਿਹਨਾਂ ਦੇ ਵਿੱਚ ਤੁਸੀਂ ਬੜਾ ਮਸਾਲਾ ਜਿਹਾ ਵੀ ਭਰ ਲੈਂਦੇ ਹੋ, ਸੋਹਣਾ ਜਿਹਾ ਚੰਗਾ ਵੀ ਲੱਗਦਾ, ਬਹੁਤ ਬਹੁਤ ਮਿਹਰਬਾਨੀ। ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਖੁਸ਼ ਰਹੋ ਤੇ ਇਸੇ ਤਰ੍ਹਾਂ ਹੀ ਪੰਜਾਬ ਬਾਰੇ ਜਾਣਕਾਰੀ ਦਿੰਦੇ ਰਹੋ। ਹਾਂਜੀ
0: ਠੀਕ ਹੈ ਬਾਈ ਬਾਈ, ਬਸ ਇਹ ਦੁੱਖ ਦਰਦ ਹੁੰਦੇ ਨੇ, ਇਧਰੋਂ ਖੇਡ ਰਹੇ ਨੇ, ਇਧਰੋਂ ਅਸੀਂ ਜਵਾਬ ਦੇ ਰਹੇ ਨੇ।
1: ਮਿਹਰਬਾਨੀ ਜੀ, ਮੇਰੀਆਂ ਸਾਡੀਆਂ ਸ਼ੁਭ ਇਛਾਵਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਅਗਲੇ ਹਫ਼ਤੇ ਹੋਵੇਗੀ ਜਾਂ ਉਦੋਂ ਹਫ਼ਤੇ ਹੋਏਗੀ, ਤੇ ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਵੀਰ ਬੱਬੀ ਜੀ ਹੁਣੀ, ਜਿਹੜੇ ਬਹੁਤ ਖੂਬਸੂਰਤ ਔਰ ਸੋਹਣੇ ਤਰੀਕੇ ਇਮਾਨਦਾਰੀ ਨਾਲ ਆਪਣੀ ਗੱਲਬਾਤ ਪੇਸ਼ ਕਰਦੇ ਨੇ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਕੱਲ ਹੈ ਜੀ ਕਵਿਤਾਵਾਂ ਦਾ, ਗਜ਼ਲਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਬਿਲਕੁਲ ਜਰਮਨ ਦੇ 3:30 ਤੋਂ ਲੈ ਕੇ 5 ਵਜੇ ਤੱਕ ਹੈ। ਤੇ ਇੰਡੀਆ ਦੇ ਰਹਿਣ ਵਾਲੇ ਦੋਸਤੋ, ਤੁਹਾਡਾ ਟਾਈਮ ਹੈ ਜੀ 6:30 ਤੋਂ 8:30, ਤੇ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸ ਤਰ੍ਹਾਂ ਹੀ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਗੁੱਡ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधू उम्र दे 75वीं साल दे विच मेडिकल प्रैक्टिस दे 50 साल पूरे होण ते अमेरिकन इकॉनमी दी सब तो माड़ी हालत होण करके इह ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही दे के इलाज करवा सकता है। बस इना ख्याल रखियो कि मुर्गी भी ना मरे ते अंडे भी मिलते रहन, इना दे इलाज करन दी समर्था बनी रहे ते थोड़ा घट खर्चे च इलाज हुंदा रहे। कॉल करो 408-687-1899।
1: दोस्तों डॉक्टर साहब अपने नाल फिर जुड़ गए ने कल दी तरह, सो अपना जेड़ा अधूरा प्रोग्राम विच रह गया सी ओनू पूरा करदे आं जी, ते अगे तो फिर आपां अगले प्रोग्राम वल भी जाया करांगे। ते अज दे शहीदी दिहाड़ियां दे उपर खास प्रोग्राम जेड़ा थोड़े तक असीं पहुंचा रहे हां
2: जी। पंद्रवाड़ा जो दिसंबर दा आखरी दो वीका है ओहदे संबंध विच वापरियां सिख इतिहास दीआं घटनावां दा जिक्र कर रहे हां, और उन्हां घटनावां दा जिक्र करदे होए कल असां इह गल कही सी के आनंदपुर साहब दे किले तो निकलन दे कारणा दी गल व्याख्या कीती सी असीं, और एक सज्जन ने भी कहा सीगा भी ओहदे होर भी कारण हो सकदे ने, या महासंघ दे संबंध जदों असीं गल कीती सी उन्होंने भी कहा सी भी होर कारण हो सकदे ने। वैसे क्योंकि मैं ते इस गल दा वैसे ही हामी आ कि हर गल तर्क संगत होनी चाहीदी है कि की हो सकदी कि नहीं हो सकदी, या इहदे विच कुछ होर भी हो सकदा हैगा।
3: बिलकुल डॉक्टर साहब,
2: हांजी जब तक असीं वन साइडेड हो के किसी गल नूं विचारदे आं भी मैं ही ठीक हां, उस वेले असीं गलती कर रहे हुंदे आं।
3: बिलकुल,
2: और इस गलती दे संबंध विच कल मैं उस तों बाद फिर होर भी इतिहास दी फरोला फराली कीती, और उस दे विचों कुछ होर एहो जिहियां बड़ियां अचंभे वालियां गल्लां निकलियां कि जिहड़ियां मैं समझदा भी साडा सिख इतिहास अगर सुनेगा तो एकदम अचंबा होएगा या मनन तैयार नहीं होएगा
3: जी।
2: एक सज्जन ने इतिहास दे विच लिखा आ भी साडे कोल जिस तरह नील नदी दी घाटी, नील नदी है ना
3: जी, जी बिल्कुल,
2: नदी दा 4000 साल पुराना रिकॉर्ड साइंसदाना ने इकट्ठा कीता होया कि एदे च कदों चढ़ा आउंदा है, कदों उतरा आउंदा है, किस किस तरह एदी जिहड़ी क्रिया है ओह चलदी है। नील नदी जिहदे च जहाज भी समुद्री जहाज भी चलदे आ
3: जी, जी मिस्र दे विच जी
2: सुनिया होना ओहदे बारे ज्यादा जी। इसे तरह करके एक सज्जन ने कल उस फरोला फराली दे विचों मैनूं इह मिलिया भी लिखिया भी साडे कोल पिछले 200-300 साल दा रिकॉर्ड मौजूद आ कि उस समय दे विच जिहड़ा समा असीं दिसंबर दे दिनां दी गल कर रहे हां, उस समय दे विच उत्तरी भारत दे विच किते भी हड़ नहीं सी आउंदे, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਭੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ।
3: ਬਿਲਕੁਲ,
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ, ਚਾਰ ਗਰੁੱਪਾਂ ਦੇ ਵਿੱਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ
3: ਜੀ,
2: ਕਿਹੜੇ ਕਿਹੜੇ ਗਰੁੱਪ ਬਣ ਗਏ, ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ। ਉਸ ਹਿਸਾਬ ਤੇ ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ, ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ, ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ, ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ, ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਨਹੀਂ ਲੱਗਦੀ
3: ਜੀ।
2: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖ ਮੱਖੀ ਤੇ ਮੱਖੀ ਮਾਰਨਾ ਨਹੀਂ, ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ, ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
3: ਬਿਲਕੁਲ,
2: ਔਰ ਇਸ ਗੱਲ ਦੀ ਜਦ ਮੈਂ ਭੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੂਠੇ ਸਨ ਪਾਵੇ ਆ ਵੀ ਉੱਥੇ ਉਹ ਸੁਰਗਵਾਸ ਹੋ ਗਏ ਸਨ, ਇਹ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਜਿਹੜਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈ ਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਭੱਟ ਰਹੀਆਂ ਦਾ ਵੀ ਰੈਫਰੈਂਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ।
2: ਮਤਲਬ ਦੇ ਤੌਰ ਤੇ ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸੱਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀ ਹੈ ਤੇ ਗੱਲ ਸੱਚੀ ਹੋਊਗੀ। ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕ ਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ, ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾਂ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਜਾਂ ਸੁਰਗਵਾਸ ਹੋ ਗਏ ਸੀ ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਵੰਡ ਬਣਾਈ ਗਈ ਹੈ ਨਾ, ਤੇ ਭੱਟ ਵਈਆਂ ਵਾਸਤੇ ਤਾਂ ਭੇਵੇ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ, ਫਲਾਣੇ ਥਾਂ ਤੋਂ ਆਇਆ ਹਾਂ, ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ, ਆਈਡੀ ਦਿਖਾਓ ਜੀ ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਹੀ ਨਹੀਂ ਪਾ ਰਹੇ ਤੇ ਫਿਰ ਉਹ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕੱਲ ਕਰ ਚੁੱਕੇ ਹਾਂ ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਤੇ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗੜੀ ਕੱਚੀ ਗੜੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ,
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
4: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀਵਾੜ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
2: ਤਿੰਨ ਜਿਹੜੇ ਸੀਗੇ ਨਾ, ਪੰਜ ਪਿਆਰੇ ਉਹ ਨਾਲ ਸੀ,
4: ਨਾਲ ਸੀਗੇ ਬਿਲਕੁਲ,
2: ਸਿੰਘ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ, ਠੀਕ ਆ। ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ, ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ੍ਹ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
3: ਹਾਂਜੀ,
2: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ, ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
3: ਬਿਲਕੁਲ
2: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ, ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੜ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ।
3: ਬਿਲਕੁਲ
2: ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਰਹੋ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ, ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਹਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਜੇ ਇਹਦੇ ਵਿਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
3: ਜੀ,
2: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹੀ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਇਹ ਜਿਹੜੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਹਾਂ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ, ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
3: ਜੀ,
2: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ, ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਗਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ਼ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਵੀ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾ ਹੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਹੈ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਹੀ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਿਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
3: ਜੀ।
2: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
3: ਬਿਲਕੁਲ।
2: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
3: ਹੁਣ
2: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
3: ਬਦਲਾ ਲੈਣ ਦਾ,
2: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
3: ਜੀ।
2: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੁਝ ਜ਼ਿੰਮੇਵਾਰ ਨਾ ਹੋਣ।
3: ਬਿਲਕੁਲ,
2: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀਆਂ, ਮਤਲਬ ਇਹ ਗੱਲ ਵਾਜਿਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨਹੀਂ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਨ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉੱਥੋਂ ਉੱਠ ਕੇ ਚਲੇ ਗਏ ਸੀ। ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
3: ਬਿਲਕੁਲ
2: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਕਰੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਵੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਲਾਹ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿੱਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿੱਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਲਾਵਾਂ ਦਿਓ ਜਾਂ ਉਹਨੂੰ ਠੰਡੇ ਬੁੱਤ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨਾ।
3: ਬਿਲਕੁਲ
2: ਅਹਿਸਾਸ ਹੈ ਕਿ ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਦੀ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਉੱਤੇ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨਹੀਂ ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿਚੋਂ ਨਿਕਲ ਗਿਆ। ਆਪ ਸ਼ੇਰ ਸਾਹ ਨਿਕਲ ਗਿਆ ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਭੈਣ ਦਾ ਮਤਲਬ ਕੋਈ ਨੀ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਚ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਇਹ ਕੀਤਾ ਗਿਆ ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ 5ਵੇਂ ਪਾਤਸ਼ਾਹ ਨੂੰ ਸ਼ਹੀਦੀ ਤਵੀ ਤੇ ਬਿਠਾ ਕੇ ਕੀਤੀ ਗਈ ਜੀ। ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤੋਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਬਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੈਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨਹੀਂ ਹੈ ਨਹੀਂ ਡਿੱਗ ਪਈ ਜਿਹੜੀ ਕਿ ਜਿਹੜੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਬਣਾਉਟੀ ਬਣਾਈ ਹੋਈ ਹੈ ਨੀਹਾਂ ਬਣਾਉਂਦਾ ਪਿਆ ਚਿੰਦਾ ਪਿਆ ਇੱਡੀ ਛੇਤੀ ਕਿਹੜੀ ਗੱਲ ਹੋ ਗਈ ਵੀ ਨਹੀਂ ਉਸੇ ਵੇਲੇ ਡਿੱਗਦੀ ਹੋਊਗੀ ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆ ਕਿ ਨਹੀਂ ਜੀ ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤੜਫਦੇ ਰਹੇ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ ਜਿਹੜੀ ਕਿ ਇਹ ਗੱਲ ਮੰਨਣ ਯੋਗ ਨਹੀਂ ਆਉਂਦੀ ਉਸ ਹਾਲਾਤ ਵਿਚ ਸੱਤ ਸਾਲ ਤੇ ਨੌ ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨਹੀਂ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ ਤਿੰਨ ਤੋਂ ਪੰਜ ਮਿੰਟ ਸਾਹ ਬੰਦ ਹੋ ਜਾਵੇ ਦਿਲ ਦੀ ਧੜਕਣ ਬੰਦ ਹੋ ਜਾਵੇ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ ਔਰ ਇਹ ਤਾਂ ਅੱਜ ਦੀ ਗੱਲ ਆ ਨਾ ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ ਪੰਜ ਛੇ ਸਾਲ ਚਾਰ ਸਾਲ ਚਾਰ ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਹਨੂੰ ਕੀ ਹੋਏਗੀ ਹਾਂਜੀ ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ ਹੁਣ ਤੱਕ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਈਵਨ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ
4: ਬਿਲਕੁਲ
2: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ ਹਾਂ ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਨ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ
4: ਜੀ
2: ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ ਔਰ ਉਹਨੇ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਜੀ
4: ਬਿਲਕੁਲ
2: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ ਪਰ ਉਹਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ ਕਿੰਨੇ ਜਾਣੀਆਂ ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ ਇਸ ਤਰ੍ਹਾਂ ਦਾ ਜ਼ੁਲਮ ਵਾਪਰ ਲਿਆ ਸੀ ਰੋਜ਼ ਗੱਲਾਂ ਹੋ ਰਹੀਆਂ ਸੀ ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ ਪਰ ਇਹ ਗੱਲਾਂ ਕਿੱਥੋਂ ਨਿਕਲੀਆਂ ਉਸ ਗੱਲ ਦੀ ਪੜਚੋਲ ਕਰਦੇ ਆ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ
4: ਜੀ
2: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਰਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ ਮੈਨੂੰ ਪਤਾ ਆ ਮੇਰੇ ਕੋਲ ਕੋਈ ਖਬਰ ਨਹੀਂ ਅੱਛਾ ਇੱਕ ਗੱਲ ਹੋਰ ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ ਮੇਰੇ ਮਹਿਲ ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ ਉਹਨਾਂ ਦਾ ਕੀ ਬਣਿਆ ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ ਔਰ ਜੇ ਤੂੰ ਕਰ ਸਕਦਾ ਸਾਡੀ ਮਦਦ ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ, ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ
3: ਜੀ।
2: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
3: ਨੂਰਾ ਮਾਹੀ ਬਿਲਕੁਲ ਜੀ,
2: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਬਿਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਬਿਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀਂ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆਹ ਕੁਛ ਵਾਪਰਿਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਰਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਮੈਨੂੰ ਨੀ ਪਤਾ ਵੀ ਏਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿੱਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
3: ਜੀ।
2: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿੱਚ ਫਿਰ ਕੋਈ ਸੱਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ ਉਹ ਵੀ ਇਹ ਲੱਗਦਾ ਹੈ ਵੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਉੱਤਰੀ ਭਾਰਤ ਦੇ ਵਿੱਚ ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਹੜ੍ਹ ਨਹੀਂ ਸੀ ਆਇਆ, ਹਾਂਜੀ ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਹੈ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ ਉਹ ਰਹਿ ਗਏ, ਸ਼ਨਾਖਤ ਵਿੱਚ ਰਹਿ ਗਏ ਭਾਈ ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਪਰ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਲ ਇੱਥੇ ਆ ਗਏ ਨੇ
3: ਜੀ।
2: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਏਡੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ, ਹਾਂਜੀ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉੱਚ ਦੇ ਤੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਤੇ, ਹਾਂਜੀ। ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਭੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ, ਹਾਂ ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ, ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ, ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ।
3: ਡਾਕਟਰ ਸਾਹਿਬ
2: ਵੀ ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ, ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਗੀ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ, ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ, ਔਰ ਇੱਕ ਤਾਂ ਉਸ ਹੋਰ ਫੌਜ ਇਕੱਠੀ ਕੀਤੀ, ਹੋਰ ਸੱਜਣਾਂ ਨੂੰ ਇਕੱਠਿਆ ਕੀਤਾ ਜਿਹਦੇ ਵਿੱਚ ਮਾਤਾ ਵੀ ਸੀਗੀ, ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ। ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ, ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ, ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ 6ਵੀਂ ਗੁਰਬਲਾਸ ਪਾਤਸ਼ਾਹੀ 9ਵੀਂ ਛਪਦੀ ਪਈ ਹੈ, ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਬੋਧ ਕੀਤਾ ਜਾ ਰਿਹਾ ਹੈ, ਔਰ ਉਹਦੇ ਚ ਲਿਖਿਆ ਇਹ ਆ ਭਾਈ ਮਾਂ ਜਿਹੜੀ ਜਿਹੜੀ ਸੀ ਮਹਾਂ ਸਿੰਘ ਹੁਣੀ ਆ ਕੇ ਤੇ ਲੜੇ ਔਰ ਉਸ ਤੋਂ ਬਾਅਦ ਮਾਤਾ ਨੰਗੀ ਹੋ ਕੇ ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖਦੇ ਆ ਉਹਦੇ ਵਿਚ
3: ਜੀ ਜੀ ਸੀਤਲ ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ ਮੈਨੂੰ ਵੀ
2: ਮਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ ਗੱਲ ਕਰਦੇ ਆ ਬੜੀ ਸ਼ਰਮ ਆਉਂਦੀ ਆ
3: ਸ਼ਰਮ ਆਉਂਦੀ ਆ ਬਿਲਕੁਲ
2: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੂਰਜ ਸਿੰਘ ਉਹੀ ਗੱਲ ਕਰ ਰਹੇ ਨੇ ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ ਔਰ ਉਸ ਗ੍ਰੰਥ ਦੇ ਵਿਚ ਲਿਖਿਆ ਪੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ ਉਹ ਜੀ ਫਲਾਣਾ ਸੀ ਜੀ ਟਮਕਾਣਾ ਸੀ ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ
3: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ ਪਲੀਜ਼
2: ਤੁਸੀਂ ਬੋਲੋ
3: ਉਹ ਇਸ ਤਰ੍ਹਾਂ ਆ ਜੀ ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿਚ ਇਹ ਨਹੀਂ ਕਿ ਉਹ ਵਸਤਰਹੀਨ ਹੋ ਕੇ ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ
2: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ
3: ਹਾਂਜੀ
2: ਪਰਦਾ ਪਾਉਣ ਦੇ ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ ਜਿਹਦਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ ਕਿ ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ ਰਾਵਣ ਉਸ ਸਵੰਬਰ ਦੇ ਵਿਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹਦੇ ਹਿੱਸੇ ਨਾ ਆਈ ਉਹ ਵਾਪਸ ਚਲਾ ਗਿਆ ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਤਰ੍ਹਾਂ ਵੀ ਬਣਿਆ ਔਰ ਉਹ ਉਹਨੂੰ ਚੁਰਾ ਕੇ ਲੈ ਗਿਆ ਉਠਾ ਕੇ ਲੈ ਗਿਆ ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ
3: ਬਿਲਕੁਲ ਨਹੀਂ
2: ਦੂਸਰੀ ਗੱਲ ਰਾਮਾਇਣ ਦੀਆਂ 308 ਕਾਪੀਆਂ 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਇਹ ਲੜਾਈ ਜਿੱਤ ਕੇ ਰਾਮ ਹੋਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ ਸੀਤਾ ਉਸ ਵੇਲੇ ਪ੍ਰੈਗਨੈਂਟ ਸੀ ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਜੋ ਉੱਥੇ ਗਈ ਉਹਨੂੰ ਰਾਵਣ ਲੈ ਗਿਆ ਤੁਹਾਡੀਆਂ ਕੁਤਾਹੀਆਂ ਕਰਕੇ ਐਸਾ ਹੋਇਆ ਅੱਜ ਇਸ ਹਾਲਾਤ ਵਿਚ ਆਈ ਹੈ ਤੇ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਲਿਆ ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ ਇਹ ਐਕਸਪਲੇਨੇਸ਼ਨ ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ ਭਈ ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ ਇਹ ਸੰਭਵ ਨਹੀਂ ਹੈ ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਲਿਖਿਆ ਵੀ ਉਹ ਨੰਗੀ ਹੋ ਕੇ ਰਹਿ ਗਏ ਸਨ ਹਾਂਜੀ ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ ਨੰਬਰ 2 ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀਗਾ ਬੜੀ ਵੱਡੀ ਗੱਲ ਆ ਬਹੁਤ ਵੱਡਾ ਇਲਜ਼ਾਮ ਆ ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ ਜਿਸ ਬੰਦੇ ਦੇ ਜ਼ਿੰਦਗੀ ਦਾ ਭਰੋਸਾ ਕੋਈ ਨੀ ਹੋਵੇ ਕੀ ਹੋਵੇ ਕੀ ਉਹ ਇਸ਼ਕ ਮੁਸ਼ਕ ਦੀਆਂ ਗੱਲਾਂ ਕਰੇਗਾ ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ ਨਾ ਹੋਰ
3: ਬਿਲਕੁਲ ਬਿਲਕੁਲ ਬਿਲਕੁਲ ਅਸਲੀ ਪੁਆਇੰਟ ਇਹ ਆ ਜੀ ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ ਕੱਲਾ ਇਹ ਇੱਕ ਵਰਤਾਪ ਨਹੀਂ ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ ਮਹਾਰਾਜਾ ਪਟਿਆਲੇ ਨੇ ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ ਇਹਨਾਂ ਦੇ ਨਾਲ
2: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ ਕਦੀ ਵੀ ਉਸ ਦੀ ਮਦਦ ਨਹੀਂ ਕੀਤੀ ਬਲਕਿ ਉਹਨੂੰ ਢਾਹ ਲਾਉਣ ਦੀ ਹਰ
3: ਢਾਹ ਲਾਉਣ ਦੀ ਕੋਸ਼ਿਸ਼ ਬਿਲਕੁਲ
2: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ ਤੇ ਉਹੀ ਕੈਪਟਨ ਅਮਰਿੰਦਰ ਸਿੰਘ
3: ਬਿਲਕੁਲ ਚੱਲ ਰਹੀਆਂ ਜੀ ਬਿਲਕੁਲ ਚੱਲ ਰਹੀਆਂ
2: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਣੇ ਆ ਤੇ ਜਦੋਂ ਪੰਜਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲੈ ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤਾਂ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੰਦੇ ਚੰਗਾ ਹੁਣ ਤੂੰ ਸੰਭਾਲ ਤੇ ਉਹ ਸੂਰਤਾ ਸਿੰਘ ਹੋਣੀ ਅੱਗੇ ਆ ਗਏ ਹਾਂਜੀ ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ ਜਿਹੜੇ ਨਿਰਮਲੇ ਵੱਜਦੇ ਸੀਗੇ ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਵੀ ਇਹ ਪਵਿੱਤਰ ਲੋਕ ਨੇ ਇਹਨਾਂ ਨੇ ਵੇਦ ਪੜ੍ਹੇ ਨੇ ਉਸ ਵੇਲੇ ਦੀ ਮਾਨਸਿਕਤਾ ਇਹ ਸੀ
4: ਜੀ
2: ਔਰ ਉਹ ਨਿਰਮਲੇ ਕਹਿਣ ਲੱਗ ਪਏ ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਹਦੇ ਤੇ ਕਬਜ਼ਾ ਰੱਖਿਆ ਔਰ ਜਿਹੜੇ ਸਾਡੇ ਸਿੱਖ ਸੀਗੇ ਨਾ ਉਹ ਸਿਰਫ ਮੱਥਾ ਟੇਕਣ ਯੋਗ ਸੀ ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ ਪੰਜ ਸ਼ਰਨਾਂ ਕਰਕੇ ਨੀ ਨਾ ਨਹਾ ਕੇ ਆਉਣਾ ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹੀ
4: ਬਿਲਕੁਲ ਸਹੀ
2: ਜਿਸ ਕਰਕੇ ਨਾ ਉਹਨਾਂ ਨੇ ਪੜ੍ਹਿਆ ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ ਪਿੱਛੇ ਮੈਂ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਗ ਨੂੰ ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੇ ਸੂਰਜ ਪ੍ਰਕਾਸ਼ ਦਾ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿੱਚੋਂ ਸਪੈਸ਼ਲ 5 ਮਾਸੇ ਸਕੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ ਸਾਬਤ ਕੀ ਕਰਨਾ ਚਾਹੁੰਦਾ ਇਹ ਸਾਬਤ ਇਹ ਕਰਨਾ ਚਾਹੁੰਦਾ ਹੈ ਔਰ ਲਿਖਿਆ ਵੀ ਹੈ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਸੂਰਜ ਪ੍ਰਕਾਸ਼ ਦੀ ਲਾਈਨਾਂ ਨੇ ਹਾਂਜੀ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ ਅਸੀਂ ਉਹਨੂੰ ਬੈਨ ਨਹੀਂ ਕਰਕੇ ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ ਬਿਲਕੁਲ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਖਾਈ ਥਾਂ ਤੇ ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ ਅੱਗੇ ਲੰਘ ਜਾਂਦੇ ਨੇ ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਥਾ ਭਿੰਡਰਾਂ ਸੀ ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾ ਨਹੀਂ ਸੀ ਲਾਉਣਾ ਚਾਹੁੰਦੇ
4: ਜੀ
2: ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਹੈ ਬਹੁਤ ਗਲਤ ਲਿਖਿਆ ਗਿਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ
4: ਜਿਹਦੇ ਵਿੱਚ
2: ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੂੰ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿਣਾ ਲੁੱਟ ਮਚਾਉਂਦਾ ਆ ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਵੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ ਰੂਹਾਨੀਅਤ ਨਾਲ ਸੰਬੰਧ ਹੈ ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ ਔਰ ਉਹਨਾਂ ਦੇ ਘਰ ਵਾਲੀ ਤੋਂ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਕਹਿਣੇ ਜਿਹੜੇ ਸਾਨੂੰ ਦੇ ਦੀ ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ ਔਰ ਉਹਦੀ ਜਿਹੜੀ ਕਥਾ ਹੈ ਰੋਜ ਮੰਡੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ ਜਿਹੜੀ ਕਿ ਅਸੀਂ ਰੋਕ ਨਹੀਂ ਸਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪਤ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀ ਰਾਈਟ ਕਰਨਾ ਚਾਹੀਦਾ ਹੈ ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ ਤੇ ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ ਆਖਿਰ ਵਾਪਰੀਆਂ ਤੇ ਹਨ ਇਹਨਾਂ ਸਾਰੀਆਂ ਨੂੰ ਲੜੀਬੱਧ ਕਰਨ ਦੀ ਲੋੜ ਹੈ ਇਤਿਹਾਸ ਨੂੰ ਰੀ ਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ ਹਾਂਜੀ ਜਿਹਨੇ ਰਲਗੜ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਕਿ ਸਿੱਖ ਜਿਹੜੇ ਨੇ ਉਹ ਕੇਸਾ ਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਹੈ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ, ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ, ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ। ਮਾਨਸਿਕਤਾ ਅਲੱਗ ਅਲੱਗ ਬਣਦੀ ਆਈ, ਉਹਦੇ ਵਿੱਚੋਂ ਤੁਸੀਂ ਬਣਦੇ ਹੋਏ, ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ, ਆਦਮ ਸੀ ਯਕੀਨ ਸੀ, ਆਦਮ ਤੇ ਈਵ ਤੋਂ ਸ਼ੁਰੂ ਹੋਈ, ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਤੇ ਇੱਦਾਂ ਸ਼ੁਰੂ ਹੋ ਗਈ ਨਾ।
3: ਬਿਲਕੁਲ ਬਿਲਕੁਲ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ, ਇਹਦਾ ਮਤਲਬ ਉਹ ਭੈਣ ਭਰਾ ਆਪ ਵਿੱਚ ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ, ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
2: ਮੈਂ ਉਹ ਪੜ੍ਹੀ ਜੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
3: ਬਿਲਕੁਲ ਹਾਂਜੀ
2: ਯਾ, ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ, ਇਹ ਗਲਤ ਆ। ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਉਹ ਤੁਸੀਂ ਕਿਵੇਂ ਰਲ ਗਏ? ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ, ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
3: ਆ। ਬਿਲਕੁਲ,
2: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾਂ ਰਾਜ ਰਿਹਾ ਆ। ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ, ਤੇ ਬਹੁਤੇ ਲੋਕ ਇਸ ਮਾਨਸੀ ਯਾਰ ਸ਼ਾਂਤੀ ਨਾਲ ਜਿਉਣਾ ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ ਆ
3: ਜੀ।
2: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ, ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨਾ ਆ ਇਹ ਉਹੀ ਠੀਕ ਆ।
3: ਬਿਲਕੁਲ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ, ਉਹਦੇ ਵਿੱਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ,
2: ਜਿਹੜੇ ਕਰੋੜ
3: ਹਾਂਜੀ, ਉਹ ਜਿਹੜੀ ਗੱਲਬਾਤ ਸੀਗੀ ਉਹ ਇਸ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਚੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹਦੇ ਨਾਲੋਂ ਘੜੀ ਘੜੀ ਇੱਕ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਹੀ ਨੂੰ ਪੂਜੋ ਔਰ ਇਹ ਕਦੇ ਪੈਸੇ ਨੀ ਮੰਗਦਾ, ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ, ਉਹਨਾਂ ਨੇ ਆਪ ਵੀ ਉਹ ਅਪਣਾ ਲਿਆ, ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
2: ਵਕਤੀ ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
3: ਬਿਲਕੁਲ ਬਿਲਕੁਲ ਬਿਲਕੁਲ
2: ਐਸਾ ਹੋ ਰਿਹਾ,
3: ਐਸਾ ਹੋ ਰਿਹਾ
2: ਜੀ। ਔਰ ਢੰਗ ਤਰੀਕੇ ਵੱਖਰੇ ਨੇ, ਹਰ ਧਰਮ ਅਪਣਾਉਂਦਾ ਆ ਢੰਗ ਤਰੀਕੇ ਵੱਖਰੇ, ਆਪਣਾ ਆਗੂ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
3: ਬਿਲਕੁਲ,
2: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ, ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ, ਉਹ ਮੈਂ ਕਿਹਾ ਭਾਈ ਆਹ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ, ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ, ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ, ਇਹਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
3: ਬਿਲਕੁਲ,
2: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਿਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ, ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ, ਪਰ ਸਾਡਾ ਖੇਤਰ ਨਹੀਂ ਆਉ
3: ਜੀ।
2: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਹੱਥ ਚੁੱਕੀ ਹੋਈ ਸੀ, ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋਅ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਆਉਣ ਲੱਗ ਗਿਆ
3: ਜੀ। ਬਿਲਕੁਲ,
2: ਤੇ ਜੇ ਤੁਸੀਂ ਉਹ ਕਰੈਕਟਰ ਇਸ ਤਰ੍ਹਾਂ ਦਾ ਸਾਬਿਤ ਕੀਤਾ ਹੋਵੇ, ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਦੀ ਸਾਡੀ ਰਾਖੀ ਵਾਸਤੇ ਆ, ਸਮਝਦੇ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਿਤ ਕਰ ਰਹੇ।
3: ਜਿਹੜੀਆਂ
2: ਜੇਲਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ, ਘਟਨਾਵਾਂ ਕਰਕੇ ਅੰਦਰ ਹੈਗੇ ਨੇ, ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਤ ਕਰ ਰਹੇ ਹਾਂ, ਜਿਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ, ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ, ਉਹ ਕਿਵੇਂ ਸੰਭਵ ਹੋ ਸਕਦਾ ਹੈ?
4: ਨਹੀਂ ਹੋ ਸਕਦਾ
2: ਬਿਲਕੁਲ, ਇਹ ਹੈਗੀ ਹਾਂਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮ ਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ, ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ, ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ, ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਪਰਖਣ ਦੀ ਲੋੜ ਹੈ, ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ, ਸਾਰਿਆਂ ਨੂੰ ਇਹੀ ਕਹਿਣਾ ਵੀ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਛਕਾ ਕੇ ਖੇਤ ਆਵੇ, ਪਰ ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ,
4: ਸਚਾਈ ਕੀ ਆ, ਬਿਲਕੁਲ
2: ਸਚਾਈ ਕੀ ਹੈਗੀ, ਤਰਕ ਸੰਗਤ ਸਚਾਈ ਹੈਗੀ, ਤੁਹਾਨੂੰ ਫੂਕ ਛਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ?
4: ਬਿਲਕੁਲ ਬਿਲਕੁਲ ਜੀ,
2: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ, ਸਾਨੂੰ ਫੂਕ ਛਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ
4: ਜੀ।
2: ਮੈਂ ਮਸੰਦਾ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ, ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ?
4: ਬਿਲਕੁਲ
2: ਕਿੱਥੇ ਨੇ ਭਾਈ? ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ, ਉਹ ਕਿਹੜਾ ਕਿੱਥੇ ਹਨ? ਸਹੀ ਆ, ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ, ਉਹਨੇ ਡਿਊਟੀ ਦੀ ਕੁਤਾਹੀ ਕੀਤੀ, ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ, ਪਾਸੇ ਤੇ ਕਰ ਸਕਦੇ ਹੋ, ਤੁਸੀਂ ਆਖੋ ਏਡੀ ਵੱਡੀ ਗੱਲ ਕਰ ਲਓ ਵੀ ਕਿਹੜਾ ਇੰਜ ਸਾੜ ਦਿੱਤਾ ਹੈ, ਹਾਂਜੀ ਇਹ ਗੱਲ ਹੋ ਗਿਆ, ਇਹ ਮੰਨਣ ਯੋਗ ਨਹੀਂ
4: ਜੀ।
2: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ। ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ, ਹਾਂਜੀ। ਸੋ ਇਹ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ। ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ, ਤਰਕ ਸੰਗਤ ਕੀਤੀਆਂ ਨੇ, ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ, ਪਰ ਅਸੀਂ ਗੁਰਦੁਆਰਿਆਂ ਚ ਜਾ ਰਹੇ ਹਾਂ, ਸਾਰੇ ਇਤਿਹਾਸਕਾਰ ਜਿਹੜੇ ਉਹ ਜਿਹਾ ਇਤਿਹਾਸ ਸੁਣਾਉਂਦੇ ਨੇ, ਅਸੀਂ ਸੁਣ ਕੇ ਤੇ ਆ ਜਾਂਦੇ ਹਾਂ, ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣੇ ਤਰਕ ਨਹੀਂ ਹੁੰਦਾ। ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਤਮਤਮ ਟਿਕਸਾਲ ਦੇ ਹੋਣਗੇ, ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿਚ ਉਹਨੇ ਬਹੁਤ ਭੱਦੇ ਲਫਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ, ਬਹੁਤ ਹੀ ਭੱਦੇ ਲਫਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ। ਉਹ ਕਹਿੰਦੇ ਮਾਨਸ ਤੂੰ ਅਜੇ ਕੱਲ ਜੰਮਿਆ ਹੈ, ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਔਰ ਉਹਨੂੰ ਸਾਬਤ ਕਰ ਦਿੱਤਾ ਹੈਗਾ, ਪ੍ਰਤੱਖ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ, ਕਿਉਂਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਚ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਨੇ ਤੂੰ ਆ ਜਾ, ਤੇ ਗੁਰੂ ਸਾਹਿਬ ਉੱਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਕੀ ਲੋੜ ਸੀ?
4: ਬਿਲਕੁਲ,
2: 12 ਸਾਲ ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ?
4: ਜੀ ਜੀ, 26 ਸਾਲ
2: ਬਣਾਉਣ ਦੀ
4: ਡਾਕਟਰ ਸਾਹਿਬ
2: ਇਹਨਾਂ ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ ਸਾਡੀ ਮਾਨਤਾ ਮੰਨੀ ਜਾਓ, ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ
4: ਪੈਣਗੇ ਬਿਲਕੁਲ ਬਿਲਕੁਲ
2: ਕੁਸ਼ਚਨ ਹੋਣਗੇ, ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ, ਔਰ ਉਹਨਾਂ ਕੁਸ਼ਚਨਾਂ ਦੇ ਵਿਚ ਇਹ ਗੱਲ ਵੀ ਆਏਗੀ, ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3 ਤੋਂ 5 ਮਿੰਟ ਤੋਂ ਬਾਅਦ ਜਿਉਂ ਸਕਦਾ ਆ? ਤੁਸੀਂ ਕਈ ਤਰ੍ਹਾਂ ਕੇ ਜਾ ਕੇ ਲੜ ਗਿਆ?
4: ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ। ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ,
2: ਹਾਂਜੀ,
4: ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ, ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ। ਅੱਛਾ,
3: ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ, ਮੈਂ ਇਹਦੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ ਜਾਂ ਦਲੀਲ। ਹੁਣ ਕੀ ਆ ਉੱਥੇ ਹੋਇਆ ਕੀ ਆ, ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ, ਮੈਂ ਤਰੀਕ ਤਾਂ ਨਹੀਂ ਲਿਖੀ, ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ, ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ, ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ, ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ, ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ, ਪਰ ਹੋਇਆ ਕਿ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ, ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ, ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ। ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ, ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ, ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ, ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ, ਮਾਰ ਕੇ ਖਾ ਵੀ ਜਾਂਦੇ ਆ।
2: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ।
3: ਅੱਛਾ ਹੁਣ ਕੀ ਆ ਉਹ ਮਾਰਦੇ ਕਿਉਂ ਆ, ਉਹ ਖਾ ਕਿਉਂ ਜਾਂਦੇ ਆ, ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ, ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ, ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ, ਚਾਹੇ ਤੁਸੀਂ ਮਨਚੂਰੀਆ ਕਹਿ ਲਓ, ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ, ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ। ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ, ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਆ, ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ, ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ, ਇਹ ਸਾਡੇ ਤੋਂ ਧਰਤੀ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ, ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ, ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ, ਚਾਹੇ ਤੁਸੀਂ ਮਨਚੂਰੀਆ ਕਹਿ ਲਓ, ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ, ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ। ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ, ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਆ, ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ, ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ, ਇਹ ਸਾਡੇ ਤੋਂ ਧਰਤੀ ਖੋਹ ਰਹੇ ਆ। ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ

0: ਦੇਖਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਓਦੋ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ ਇਹ ਸਾਡੇ ਤੋਂ ਧਰਤੀ ਖੋ ਰਹੇ ਆ ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ ਤਾਂ ਜਿਹੜਾ ਕੌਡਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ ਇੰਨੀ ਅੱਗ ਸੀ ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ ਮੈਂ ਉਹਨਾਂ ਚੋਂ ਹੈ ਨੀ ਗਾ ਤੇ ਉਹਦਾ ਜਿਹੜਾ ਅੰਦਰ ਉਹਦੇ ਭਗ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
1: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
0: ਬਿਲਕੁਲ ਇਹੀ
1: ਭਾਰਤੀ ਦੇ ਵਿੱਚ ਆਏ ਆ ਨਾ
0: ਬਿਲਕੁਲ ਬਿਲਕੁਲ
1: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀ ਇਹ ਦਰਾਵੜ ਰਾਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ
0: ਦਰਾਵੜੀਆਂ ਸੀਗੇ ਹਾਂਜੀ
1: ਤੇ ਇਹ ਆਰੀਅਨ ਦੇ ਮਾਰ ਖੋਰੇ ਬੰਦੇ ਸੀ ਲੜਾਈ ਕਰਦੇ ਤੁਰੇ ਆਉਂਦੇ ਸੀ ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ
0: ਬਿਲਕੁਲ
1: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ ਉਹ ਭਰਿਆ ਮਾਨਸਾ
0: ਬਿਲਕੁਲ
1: ਕਹਾਣੀ ਗੱਲ ਛੱਡੋ ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਇਸ ਤਰ੍ਹਾਂ ਦੀਆਂ ਗੱਲਾਂ ਤਰਕ ਵਾਲੀਆਂ ਵੀ ਲੋਕਾਂ ਨੇ ਕਈ ਲਿਖੀਆਂ ਹਨ ਵੀ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਇਹ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ ਜਿਨ੍ਹਾਂ ਤੇਰਾ ਹੱਕ ਖੋਇਆ ਉਹਨਾਂ ਦੇ ਮੁਕਾਬਲਾ ਕਰੋ
0: ਬਿਲਕੁਲ ਐਗਜੈਕਟਲੀ ਉਹਨਾਂ ਨੇ ਦਲੀਲ ਦੇ ਨਾਲ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ ਤੇ ਉਹ ਤੇਲ ਦਾ ਕੜਾਹਾ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ
2: ਬਹੁਤ ਵਧੀਆ ਜੀ ਬੜੀ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗਏ ਸੱਚਾਈ ਬਹੁਤ ਡੂੰਘੀ ਹੈ ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ ਅਸੀਂ ਉਦੋਂ ਮਗਰ ਲੱਗ ਕੇ ਵਾਹਿਗੁਰੂ ਕਰੀ ਜਾਂਦੇ ਹਾਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਵੱਡੀ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ ਬੜੀ ਮਿਹਰਬਾਨੀ
1: ਦਲੇਰੀ ਨਾਲ ਅਮਲ ਹੋਣਾ ਜੀ ਅਮਲ ਦਲੇਰੀ ਨਾਲ ਹੋਣਾ ਆ ਸਿਰ ਸੁੱਟ ਕੇ ਨਹੀਂ ਹੋਣਾ
0: ਬਿਲਕੁਲ
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਚੀਮਾ ਸਾਹਿਬ
1: ਮਿਹਰਬਾਨੀ ਜੀ ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ
2: ਮਿਹਰਬਾਨੀ ਜੀ ਥੈਂਕ ਯੂ
0: ਜੀ ਮੇਰੇ ਵੱਲੋਂ ਸਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਕੁਛ ਅਸੀਂ ਮੇਰਾ ਖਿਆਲ ਹੈ ਵੀ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂ ਦੀ ਗੱਲ ਕਰਤੀ ਪਰ ਥੋੜਾ ਬਹੁਤ ਜਿਹੜਾ ਮੇਰਾ ਵੀ ਹਿੱਸਾ ਮੈਂ
2: ਜੀ ਜੀ ਬਿਲਕੁਲ
0: ਚਾਹੁੰਦਾ ਸੀਗਾ ਕਿ ਪਬਲਿਕ ਨੂੰ
1: ਬਹੁਤ ਵੱਡੇ ਵਿਦਵਾਨ ਹੋ ਬਹੁਤ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ ਉਹਨਾਂ ਦੇ ਵਿਚਾਰ ਸੁਣੋ
0: ਬਿਲਕੁਲ
1: ਵਿਚਾਰੋ ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ ਹੋਰ ਇੰਨੀਆਂ ਸਾਡੀਆਂ ਗੱਲਾਂ ਅੰਦਰ ਦਨੀ ਨਾ ਹੁੰਦੀਆਂ
0: ਬਿਲਕੁਲ ਹਾਂਜੀ ਹਾਂਜੀ
2: ਥੈਂਕ ਯੂ ਸ਼ੁਕਰੀਆ ਜੀ ਡਾਕਟਰ ਸਾਹਿਬ
1: ਓਕੇ
2: ਲੋ ਜੀ ਗੀਤ ਸੁਣਦੇ ਜੀ।

0: Dr. Gurdeep Singh Sandhu.
1: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ ਭੈਣਾਂ ਦਾ ਵੀਰਾਂ ਦਾ ਭਰਾਵਾਂ ਦਾ ਸਾਡੇ ਨਾਲ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਿਆ ਜੀ ਰੋਜ਼ ਦਾ ਮਰੋਜ਼ ਵੰਗ ਪ੍ਰੋਗਰਾਮ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਵਿਚ ਉਹ ਸ਼ਾਮਲ ਨੇ ਤੇ ਮੈਂ ਬੇਨਤੀ ਕਰ ਦਿੰਦਾ ਸਾਰੇ ਸਤਿਕਾਰਯੋਗ ਸਾਰੇ ਹੀ ਮਾਨਯੋਗ ਵੀਰਾਂ ਭੈਣ ਭਰਾਵਾਂ ਨੂੰ ਕਿ ਪ੍ਰੋਗਰਾਮ ਬਹੁਤ ਮਿਆਰੀ ਹੁੰਦੇ ਆ ਡਾਕਟਰ ਸਾਹਿਬ ਦੇ ਇਨ੍ਹਾਂ ਨੂੰ ਸੁਣਿਆ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ ਤਾਂ ਕਿ ਇਹਦਾ ਆਪਾਂ ਲਾਭ ਜਿਹੜਾ ਇਸ ਪ੍ਰੋਗਰਾਮਾਂ ਦਾ ਉਠਾ ਸਕੀਏ ਇਹਨਾਂ ਦਾ ਯੂਟਿਊਬ ਵੀ ਚੈਨਲ ਹੈਗਾ ਔਰ ਡਾਕਟਰ ਗੁਰਦੀਪ ਸਿੰਘ ਸੰਧੂ ਹੋਣਾ ਦਾ ਆਪਣਾ ਫੇਸਬੁੱਕ ਉਤੇ ਤੁਸੀਂ ਜਾ ਕੇ ਫਰੈਂਡ ਰਿਕੁਐਸਟ ਕਰ ਸਕਦੇ ਹੋ ਔਰ ਪ੍ਰਵਾਸ ਰੇਡੀਓ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਕੈਸਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
2: ਹਾਂਜੀ ਸਤ ਸਾਚੀ ਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ ਪੇਸ਼ ਕਰਦਾ ਹਾਂ ਜੀ ਤਿੰਨ ਚਾਰ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਆਪਾਂ ਪ੍ਰੋਗਰਾਮ ਫਿਰ ਚਾਲੂ ਕਰ ਰਹੇ ਹਾਂ ਮੇਰੇ ਗ੍ਰੈਂਡ ਸਨ ਦਾ ਬਰਥਡੇ ਸੀ ਜਿਸ ਕਰਕੇ ਮੈਂ ਦੋ ਤਿੰਨ ਦਿਨ ਬਿਜ਼ੀ ਰਿਹਾ ਰਿਸ਼ਤੇਦਾਰ ਵਗੈਰਾ ਆਏ ਸਨ ਸੋ ਅੱਜ ਅਸੀਂ ਪ੍ਰੋਗਰਾਮ ਜਿਵੇਂ ਦੱਸਿਆ ਸੀ ਕਿ ਮੈਂ ਮੰਗਲਵਾਰ ਨੂੰ ਜੁਆਇਨ ਕਰਾਂਗਾ ਮੰਗਲਵਾਰ ਤੋਂ ਅੱਜ ਆਪਾਂ ਫਿਰ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਟਿਊਜ਼ਡੇ ਤੋਂ ਸੋ ਮੈਂ ਥੋੜਾ ਜਿਹਾ ਰੀਕਲੈਕਟ ਕਰ ਲਵਾਂ ਉਸ ਮੈਮਰੀ ਨੂੰ ਅਸੀਂ ਕੈਸ਼ ਦੇ ਵਿਚ ਪਹੁੰਚੇ ਹੋਏ ਹਾਂ ਸਰੀਰ ਦੀ ਡਿਸਕ੍ਰਿਪਸ਼ਨ ਕਰਦਿਆਂ ਹੋਇਆ ਖਾਸ ਤੌਰ ਤੇ ਬਿਮਾਰੀਆਂ ਦਾ ਜ਼ਿਕਰ ਕਰ ਰਿਹਾ ਹਾਂ ਮੈਂ ਜਿਹੜੇ ਸਾਈਨ ਐਂਡ ਸਿਮਟਮ ਆਮ ਤੌਰ ਤੇ ਸਾਨੂੰ ਸਾਹਮਣੇ ਬਾਹਰ ਦਿਸਦੇ ਨੇ ਜਿਹੜੀਆਂ ਚੀਜ਼ਾਂ ਸਾਨੂੰ ਬਾਹਰ ਦਿਸਦੀਆਂ ਨੇ ਉਹ ਅੰਦਰ ਦਾ ਐਕਸਪ੍ਰੈਸ਼ਨ ਹੁੰਦੀਆਂ ਨੇ ਕਿ ਅੰਦਰ ਕੁਝ ਨਾ ਕੁਝ ਕਠਿਤ ਹੋ ਰਿਹਾ ਹੈ ਉਹਦੀਆਂ ਬੜੀਆਂ ਸਾਰੀਆਂ ਐਗਜ਼ਾਮਪਲਾਂ ਮੈਂ ਤੁਹਾਡੇ ਸਾਹਮਣੇ ਜਿਵੇਂ ਪਾਣੀ ਦੇ ਵਿਚ ਰੋੜੀ ਮਾਰਨ ਵਾਲੀ ਗੱਲ ਰਹੀ ਹੈ ਸਾਡਾ ਟੈਲੀਫੋਨ ਕਨੈਕਸ਼ਨ ਜਿਹੜਾ ਇੱਥੋਂ ਅਸੀਂ ਇੰਡੀਆ ਨੂੰ ਕਰਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਦੀਆਂ ਐਗਜ਼ਾਮਪਲਾਂ ਦੇ ਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਰੀਰ ਦੇ ਅੰਦਰ ਵੀ ਇਸੇ ਤਰ੍ਹਾਂ ਦਾ ਕੋਈ ਖਲਾ ਨਹੀਂ ਹੈ ਖਾਲੀ ਥਾਂ ਨਹੀਂ ਹੈ ਔਰ ਕਿਸੇ ਵੀ ਸਰੀਰ ਦੇ ਇੱਕ ਕਿਨਾਰੇ ਦੇ ਉੱਪਰ ਘਟੀ ਹੋਈ ਕੋਈ ਵੀ ਘਟਨਾ ਬਾਕੀ ਸਾਰੇ ਵਜੂਦ ਦੇ ਵਿਚ ਉਹਦਾ ਅਸਰ ਹੁੰਦਾ ਥੋੜਾ ਜਾਂ ਬਹੁਤਾ ਕਈ ਵਾਰ ਦੂਰ ਦੀਆਂ ਚੀਜ਼ਾਂ ਸਾਨੂੰ ਬਹੁਤੀਆਂ ਬਾਹਰ ਦਿਖਾਈ ਨਹੀਂ ਦਿੰਦੀਆਂ ਪਰ ਉਹਦੇ ਸਾਈਨ ਐਂਡ ਸਿਮਟਮ ਕੁਝ ਨਾ ਕੁਝ ਨਿਸ਼ਾਨੀਆਂ ਸਾਨੂੰ ਜ਼ਰੂਰ ਆਉਂਦੀਆਂ ਨੇ ਤੇ ਉਹਦਾ ਹੀ ਹਵਾਲਾ ਦੇ ਕੇ ਆਪਾਂ ਇਹ ਪ੍ਰੋਗਰਾਮ ਦੀ ਲੜੀ ਜਿਹੜੀ ਸ਼ੁਰੂ ਕੀਤੀ ਸੀ ਕਿ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਜਿਹੜੇ ਵੀ ਅੰਗ ਹਨ ਉਹਨਾਂ ਦੇ ਵਿਚ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਪ੍ਰੋਬਲਮ ਦੀਆਂ ਬਾਹਰ ਵਾਰੀ ਨਿਸ਼ਾਨੀਆਂ ਬਾਹਰ ਮੁਖੀ ਨਿਸ਼ਾਨੀਆਂ ਕੁਝ ਨਾ ਕੁਝ ਸਿਮਟਮ ਐਸੇ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੰਦਰ ਇਸ ਏਰੀਏ ਦੇ ਵਿਚ ਨੁਕਸਾ ਹੈ ਦੂਸਰਾ ਅੰਦਰ ਇਸ ਏਰੀਏ ਦੇ ਵਿਚ ਕਿਹੜੇ ਕਿਹੜੇ ਅੰਗ ਹਨ ਤੇ ਉਹਨਾਂ ਵਿਚੋਂ ਕਿਹੜੇ ਅੰਗ ਦੇ ਵਿਚ ਇਹ ਨੁਕਸ ਹੋ ਸਕਦਾ ਹੈਗਾ ਮਤਲਬ ਇੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਆਮ ਤੌਰ ਤੇ ਜੇ ਬੜਾ ਬਰੀਕੀ ਨਾਲ ਕੋਲੋਂ ਵਾਚ ਕਰੀਏ ਤੇ ਸਾਨੂੰ ਪਤਾ ਲੱਗ ਜਾਂਦਾ ਹੁਣ ਜੇ ਗੱਲ ਆ ਭਈ ਇਹ ਆਮ ਇੱਕ ਰੂਟੀਨ ਹੀ ਆ ਕਿ ਅਸੀਂ ਇੱਕ ਸੜਕ ਦੇ ਉੱਪਰ ਰੋਜ਼ਾਨਾ ਲੰਘਦੇ ਹੋਈਏ ਨਾ ਖਾਤ ਸਾਹਿਬ ਰੋਜ਼ਾਨਾ ਲੰਘਦੇ ਹੋਈਏ ਤੇ ਉੱਥੇ ਤੁਹਾਨੂੰ ਕੋਈ ਪੁੱਛ ਲਿਆ ਵੀ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਕਿੱਥੇ ਆ ਤੇ ਤੁਸੀਂ ਕਹਿੰਦੇ ਯਾਰ ਮੈਨੂੰ ਨਹੀਂ ਪਤਾ ਤੇ ਜਿਸ ਦਿਨ ਕਿਤੇ ਡਾਕਟਰ ਗੁਰਦੀਪ ਸਿੰਘ ਨਾਲ ਵਾਹ ਪੈ ਗਿਆ ਉਹਦੇ ਕੋਲ ਨਾਲ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਉਸ ਰੋਡ ਤੋਂ ਲੰਘਣਾ ਨਾ ਫਟ ਤੁਹਾਨੂੰ ਯਾਦ ਹੋਊਗਾ ਵੀ ਹਾਂ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਵੀ ਕਲੀਨਿਕ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਆਮ ਤੌਰ ਤੇ ਸੁੱਤੇ ਸੇ ਇੱਕ ਮਸ਼ੀਨੀ ਰੂਪ ਵਿੱਚ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ ਸਾਨੂੰ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਉਹਦੇ ਬਾਹਰ ਐਕਸਪ੍ਰੈਸ਼ਨ ਹੁੰਦੇ ਵੀ ਰਹਿੰਦੇ ਨੇ ਬਾਹਰ ਨਿਸ਼ਾਨੀਆਂ ਆਉਂਦੀਆਂ ਵੀ ਰਹਿੰਦੀਆਂ ਨੇ ਪਰ ਅਸੀਂ ਉਹਨਾਂ ਬਾਰੇ ਬਹੁਤਾ ਗੌਰ ਨਹੀਂ ਕਰਦੇ ਅਸੀਂ ਗੌਰ ਉਸ ਵੇਲੇ ਹੀ ਕਰਦੇ ਹਾਂ ਜਦੋਂ ਸਾਡੀ ਆਮ ਰੂਟੀਨ ਦੀ ਜਿਹੜੀ ਕਾਰਕਰਦਗੀ ਹੈ ਉਹਦੇ ਵਿੱਚ ਫਰਕ ਆ ਜਾਂਦਾ ਹੈ ਅਸੀਂ ਉਹ ਨਹੀਂ ਕਰ ਸਕਦੇ ਉਸ ਵੇਲੇ ਅਸੀਂ ਕਹਿੰਦੇ ਯਾਰ ਸਲਾਹ ਲਈਏ ਕਿਸੇ ਡਾਕਟਰ ਦਈਏ ਕਿਸੇ ਕੋਲ ਜਾਈਏ ਸੋ ਮੈਂ ਤੁਹਾਨੂੰ ਉਹਨਾਂ ਨਿਸ਼ਾਨੀਆਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਜੇ ਤੁਸੀਂ ਧਿਆਨ ਹਾਂ ਜਿਹਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਹੈਗੀ ਆਟੋਮੈਟਿਕਲੀ ਉਹ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਜਾਣਨ ਵਾਂਗ ਜਿਨ੍ਹਾਂ ਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਹੈਗੀ ਉਹ ਬੜੇ ਧਿਆਨ ਨਾਲ ਸੁਣਦੇ ਵੀ ਹੋਣਗੇ ਤੇ ਬੜਾ ਉਹਨਾਂ ਨੂੰ ਇਸ ਗੱਲ ਨਾਲ ਇੰਟਰਸਟ ਵੀ ਹੋਏਗਾ ਵੀ ਕੀ ਹੁੰਦਾ ਹੈਗਾ ਪਰ ਜੇ ਬਾਕੀ ਲੋਕ ਵੀ ਹਾਲਾਤ ਵਾਪਰਨ ਤੋਂ ਪਹਿਲਾਂ ਅੱਗ ਲੱਗੀ ਤਾਂ ਖੂਹ ਨਹੀਂ ਪਹੁੰਚਦਾ ਹੁੰਦਾ ਜੇ ਪਹਿਲਾਂ ਖੂਹ ਪੁੱਟਿਆ ਹੋਵੇ ਤੇ ਫਿਰ ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈਗਾ ਜੇ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣ ਲਓ ਤੇ ਇਹਨਾਂ ਗੱਲਾਂ ਨੂੰ ਦਿਮਾਗ ਚ ਵਸਾ ਲਓ ਰੱਬ ਨਾ ਕਰੇ ਖੁਦਾ ਨਾ ਖਾਸਤਾ ਤੁਹਾਨੂੰ ਜਾਂ ਤੁਹਾਡੇ ਕਿਸੇ ਹੋਰ ਨੀਅਰੈਸਟ ਡੀਅਰੈਸਟ ਨੂੰ ਇਸ ਤਰ੍ਹਾਂ ਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ ਨੇ ਤੇ ਤੁਸੀਂ ਆਪਣੀ ਉਸ ਜਾਣਕਾਰੀ ਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਪਹੁੰਚਾ ਸਕਦੇ ਹੋ ਸਮੇਂ ਸਿਰ ਰਹਿੰਦਿਆਂ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਸਕਦੀ ਏ ਔਰ ਮੈਡੀਕਲ ਦੀ ਸਹਾਇਤਾ ਜਿਹੜੀ ਮਿਲ ਸਕਦੀ ਜਿਹਦੇ ਨਾਲ ਉਹ ਆਪਣਾ ਆਪ ਨੂੰ ਠੀਕ ਕਰ ਪਾਉਂਦੇ ਨੇ। ਕਈ ਵਾਰ ਛੋਟੇ ਛੋਟੇ ਸਮੇਂ ਦਾ ਹੇਰ ਫੇਰ ਹੀ ਰਹਿ ਜਾਂਦਾ ਹੈਗਾ ਤੇ ਅਸੀਂ ਜਾਣ ਤੋਂ ਹੱਥ ਤੋਂ ਬੈਠਦੇ ਹਾਂ। ਸੋ ਇਸ ਕਰਕੇ ਜੇ ਸਾਨੂੰ ਆਉਣ ਵਾਲੀਆਂ ਪਹਿਲੀਆਂ ਨਿਸ਼ਾਨੀਆਂ ਦਾ ਪਤਾ ਹੋਵੇ ਤੇ ਫੇਰ ਅਸੀਂ ਅੱਗੇ ਆਉਣ ਵਾਲੇ ਵਰਸ਼ ਸਮੇਂ ਤੋਂ ਬਚ ਸਕਦੇ ਹਾਂ। ਜੇ ਅਸੀਂ ਬੱਦਲ ਵੇਖ ਕੇ ਹੀ ਆਪਣੇ ਜਿਹੜੇ ਨੇ ਪਾਥੀਆਂ ਲੱਕੜ ਸਾਂਭ ਲੈ ਨਾ ਤੇ ਫਿਰ ਸਾਡਾ ਭਿੱਜਣਾ ਨੀ ਹੈਗਾ। ਮੀਂਹ ਆ ਜਾਵੇ ਤੇ ਕੋਈ ਗੱਲ ਨੀ, ਸਾਡੀ ਲੱਕੜਬਾਜ਼ੀ ਅੱਗ ਬਾਲਣ ਵਾਸਤੇ ਜਿਹੜਾ ਬਹੁਤ ਜ਼ਰੂਰੀ ਕੰਮ ਉਹ ਤਾਂ ਰਹੇਗਾ ਨਾ। ਸੋ ਇਸੇ ਤਰ੍ਹਾਂ ਹੀ ਇਸ ਹਾਲਾਤ ਦੇ ਵਿੱਚ ਮੈਂ ਚੈਸਟ ਦੀ ਗੱਲ ਕਰ ਰਿਹਾ ਸਾਂ ਜਦੋਂ ਪ੍ਰੋਗਰਾਮ ਤਿੰਨ ਚਾਰ ਦਿਨ ਪਹਿਲਾਂ ਮੈਂ ਨਹੀਂ ਕਰ ਸਕਿਆ। ਉਸ ਤੋਂ ਬਾਅਦ ਚੈਸਟ ਦੇ ਜਿਹੜੇ ਅਲੱਗ ਅਲੱਗ ਅੰਗ ਹਨ ਉਹਨਾਂ ਬਾਰੇ ਮੈਂ ਜਾਣਕਾਰੀ ਤੁਹਾਨੂੰ ਦਿੱਤੀ ਸੀ ਕਿ ਇੱਥੇ ਹਾਰਟ ਹੈਗਾ, ਇੱਥੇ ਫੇਫੜੇ ਹੈਗੇ ਨੇ, ਇੱਥੇ ਇੱਕ ਮੀਡੀਆ ਸਟੈਨਿਅਮ ਹੈਗਾ ਆ, ਮੀਡੀਆ ਸਟੈਨਿਅਮ ਇੱਕ ਸਾਂਝਾ ਰਾਹ ਹੈਗਾ ਆ ਜਿਹਦੇ ਚ ਬਹੁਤ ਸਾਰੇ ਲੋਕ ਲੰਘਦੇ ਨੇ, ਬਹੁਤ ਸਾਰੇ ਸਾਡੇ ਅੰਗ ਜਿਹੜੇ ਨੇ ਉਹ ਇਹਦੇ ਵਿਚੋਂ ਲੰਘਦੇ ਨੇ। ਔਰ ਉਹਨਾਂ ਅੰਗਾਂ ਦੇ ਲੰਘਣ ਕਰਕੇ ਉਹਨਾਂ ਦੇ ਵਿੱਚ ਵੀ ਅਗਰ ਕੋਈ ਖਰਾਬੀ ਹੁੰਦੀ ਹੈ ਤਾਂ ਇਸ ਛਾਤੀ ਦਾ ਹਿੱਸਾ ਹੀ ਉਸ ਨੂੰ ਗਿਣਿਆ ਜਾਂਦਾ ਹੈਗਾ। ਔਰ ਜਿਹੜੇ ਸਿਮਟਮਸ ਹੁੰਦੇ ਨੇ ਬਹੁਤ ਸਾਰੇ ਸਿਮਟਮ ਕਾਮਨ ਹੁੰਦੇ ਨੇ, ਜਿਹੜੇ ਕਿ ਮੰਨ ਲਓ ਜੇ ਫੇਫੜੇ ਚ ਕੋਈ ਤਕਲੀਫ ਹੈ ਸਾਨੂੰ ਪਤਾ ਸਾਹ ਦੀ ਤਕਲੀਫ ਹੋਏਗੀ, ਪਰ ਜੇ ਕਿਸੇ ਥਾਂ ਤੇ ਈਸੋਫੇਗਸ ਦੀ ਤਕਲੀਫ ਹੋਗੀ ਜਾਂ ਕਿਸੇ ਖੁਰਾਕ ਵਾਲੀ ਨਾਲੀ ਦੀ ਤਕਲੀਫ ਹੋਗੀ ਜਾਂ ਕਿਸੇ ਹੋਰ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਤਾਂ ਵੀ ਸਾਹ ਦਾ ਔਖਾ ਹੋਣਾ ਇੱਕ ਸਿਮਟਮ ਹੋਏਗਾ। ਇਸੇ ਤਰ੍ਹਾਂ ਹੀ ਹਾਰਟ ਦੀ ਕੋਈ ਪ੍ਰੋਬਲਮ ਆ ਗਈ ਤਾਂ ਹਾਰਟ ਦੇ ਨਾਲ ਲੱਗ ਵਾਲੇ ਜਿਹੜੇ ਅੰਗ ਹਨ ਜੇ ਈਸੋਫੇਗਸ ਲੰਘ ਰਿਹਾ ਹੈ ਉਥੋਂ, ਹੋਰ ਨਰਵਸ ਲੰਘ ਰਹੀਆਂ ਨੇ ਉਥੋਂ, ਹੋਰ ਉਥੋਂ ਬਲੱਡ ਵੈਸਲਸ ਲੰਘ ਰਹੀਆਂ ਨੇ, ਖੂਨ ਦੀਆਂ ਨਾੜੀਆਂ ਲੰਘ ਰਹੀਆਂ ਨੇ, ਉਹਨਾਂ ਸਾਰੀਆਂ ਦੇ ਕੰਮਕਾਰ ਵਿੱਚ ਵੀ ਫਰਕ ਪਵੇਗਾ। ਉਸ ਕੰਮਕਾਰ ਦੇ ਵਿੱਚ ਫਰਕ ਦੀਆਂ ਜਿਹੜੀਆਂ ਨਿਸ਼ਾਨੀਆਂ ਆਉਣਗੀਆਂ ਫੇਰ ਸਾਨੂੰ ਉਹਦੇ ਵਿੱਚੋਂ ਡਿਫਰੈਂਸ਼ੀਏਟ ਕਰਨਾ ਪਏਗਾ ਜਾਣਕਾਰੀ ਦੇ ਨਾਲ, ਸੁਝਾਅ ਦੇ ਨਾਲ। ਹਾਂਜੀ, ਛੱਪੜ ਚ ਤਰਦੀਆਂ ਸਾਰੇ ਜਾਨਵਰ ਸਾਨੂੰ ਮਰਗਾਬੀਆਂ ਹੀ ਦਿਸਦੀਆਂ ਨੇ, ਪਰ ਜੇ ਜਾਣਕਾਰ ਹੈ ਤੈਨੂੰ ਪਤਾ ਹੋਊਗਾ ਬਤਕ ਕਿਹੜੀ ਹੈ ਤੇ ਮਰਗਾਬੀ ਕਿਹੜੀ ਹੈ ਜੀ। ਸੋ ਇਸੇ ਤਰ੍ਹਾਂ ਕਰਕੇ ਸਾਨੂੰ ਉਹ ਨਿਸ਼ਾਨੀਆਂ ਦੀ ਮੈਂ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ, ਜਾਣਕਾਰੀ ਤੁਹਾਨੂੰ ਕਰਵਾ ਰਿਹਾ ਹਾਂ, ਤਾਂ ਕਿ ਜਿਹੜੀਆਂ ਨਿਸ਼ਾਨੀਆਂ ਪੈਦਾ ਹੋਣ ਇਹ ਠੀਕ ਹੈ ਵੀ ਚੈਸਟ ਦੇ ਵਿੱਚ ਬਹੁਤ ਸਾਰੇ ਅੰਗ ਨੇ, ਪਰ ਜਿਹੜੀਆਂ ਨਿਸ਼ਾਨੀਆਂ ਪੈਦਾ ਹੋਣ ਉਹਨਾਂ ਦੇ ਵਿੱਚੋਂ ਉਹਨਾਂ ਨਿਸ਼ਾਨੀਆਂ ਨੂੰ ਵੱਖਰੇ ਤੌਰ ਤੇ ਤੁਸੀਂ ਪਹਿਚਾਣ ਸਕੋ ਕਿ ਇਹ ਨਿਸ਼ਾਨੀਆਂ ਕਿਹੜੇ ਅੰਗ ਨਾਲ ਸੰਬੰਧਿਤ ਹੋ ਸਕਦੀਆਂ ਹਨ। ਤੇ ਉਹ ਵੇਰਵਾ ਦਿੰਦਿਆਂ ਹੋਇਆਂ ਜਿਵੇਂ ਜ਼ਿਆਦਾਤਰ ਆਪਾਂ ਚੈਸਟ ਦੀਆਂ ਗੱਲਾਂ ਕੀਤੀਆਂ ਸੀ ਵੀ ਟਾਈਟਨੈਸ ਹੋਣੀ, ਪ੍ਰੈਸ਼ਰ ਹੋਣਾ, ਦਰਦ ਹੋਣਾ, ਸਾਹ ਦਾ ਔਖਾ ਹੋਣਾ, ਸ਼ਾਰਟਨੈਸ ਆਫ ਬ੍ਰੈਥ ਜਿਹਨੂੰ ਅਸੀਂ ਕਿਹਾ ਸੀਗਾ, ਪਲਸ ਜਿਹੜੀ ਹੈ ਉਹ ਰੈਪਿਡ ਹੋ ਜਾਂਦੀ ਹੈ, ਪਲਸ ਤੋਂ ਕਿਸੇ ਵੀ ਹੁਣ ਲੱਤ ਵੀ ਦੁਖਦੀ ਹੋਵੇ ਤੇ ਉਹਦੇ ਨਾਲ ਵੀ ਤੇਰਾ ਸੰਬੰਧ ਹੈਗਾ ਹੀ ਹੈ ਨਾ, ਉਸੇ ਵੇਲੇ ਸਾਡੀ ਦਰਦ ਦੇ ਨਾਲ ਦਿਲ ਦੀ ਧੜਕਣ ਵੱਧ ਜਾਂਦੀ ਹੈ, ਹੋਰ ਕਈ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੇ ਮੇਰੇ ਕਹਿਣ ਤੋਂ ਭਾਵ ਇਹ ਸਰੀਰ ਸਾਰਾ ਇਕੱਠਾ ਗਰੁੱਪ ਦੇ ਤੌਰ ਤੇ ਚੱਲਦਾ ਹੈਗਾ, ਕਿਸੇ ਨੂੰ ਵੱਧ ਤਕਲੀਫ਼ ਕਿਸੇ ਨੂੰ ਘੱਟ ਤਕਲੀਫ਼, ਪਰ ਹੁੰਦੀ ਹਰੇਕ ਨੂੰ ਹੈਗੀ ਹੈ। ਸੋ ਡਿਜ਼ੀਨੈਸ ਹੈ, ਨੌਸੀਆ ਹੈ, ਇਹੋ ਜਿਹੀਆਂ ਗੱਲਾਂ ਆਪਾਂ ਸਾਰੀਆਂ ਕੀਤੀਆਂ ਸੀਗੀਆਂ, ਦੂਰ ਦੇ ਅੰਗਾਂ ਦੀ ਸਵੈਲਿੰਗ ਦੀ ਗੱਲ ਕੀਤੀ ਸੀ, ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਜਨਰਲ ਤੌਰ ਤੇ ਅੰਦਰ ਦੇ ਅੰਗਾਂ ਵਿੱਚ ਪੈਦਾ ਹੋ ਗਈ ਕਿਸੇ ਵੀ ਖਰਾਬੀ ਦੇ ਕਰਕੇ ਪੈਦਾ ਹੁੰਦੀਆਂ ਨੇ, ਉਹਨਾਂ ਦੀ ਵੀ ਸ਼ਾਰਟ ਸ਼ਾਰਟ ਗੱਲ ਮੈਂ ਕੀਤੀ ਸੀ, ਪਰ ਅੱਗੇ ਆ ਕੇ ਡਿਟੇਲ ਵੀ ਮੈਂ ਗੱਲ ਕਰਾਂਗਾ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਯਾਦ ਕਰਾਂਗੇ, ਮੈਂ ਤੁਹਾਨੂੰ ਕੋਲੈਸਟ੍ਰੋਲ ਦੇ ਬਾਰੇ ਦੱਸਿਆ ਸੀ, ਕੋਲੈਸਟ੍ਰੋਲ ਅਗਰ ਹਾਈ ਕਿਸੇ ਦਾ ਹੁੰਦਾ, ਲਗਾਤਾਰ ਕਿਸੇ ਦਾ ਹਾਈ ਰਹਿੰਦਾ ਹੈਗਾ ਤੇ ਕੁਝ ਇੱਕ ਨਿਸ਼ਾਨੀਆਂ ਬਾਹਰੀ ਸਾਡੇ ਚਿਹਰੇ ਤੇ ਵੀ ਆਉਂਦੀਆਂ ਨੇ, ਮੈਂ ਉਹਦਾ ਜ਼ਿਕਰ ਕੀਤਾ ਸੀਗਾ ਕਿ ਇਸ ਤਰ੍ਹਾਂ ਦੇ ਰੂੰ ਦੇ ਫੰਬੇ ਕਹਿ ਲੋ ਪੰਜਾਬੀ ਚ, ਹਾਂਜੀ, ਪੀਲੇ ਪੀਲੇ ਰੰਗ ਦੇ ਫੰਬੇ ਨੇ ਜਿਹੜੇ ਸਾਡੀਆਂ ਅੱਖਾਂ ਦੇ ਹੇਠਾਂ ਬਣਨੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇਸ ਤਰ੍ਹਾਂ ਦੇ ਸਪੋਟ ਸਾਡੇ ਇੰਡੀਕੇਟਰ ਨੇ ਲਿਵਰ ਦੇ। ਸੋ ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਐਡ ਕਰ ਰਿਹਾ ਹਾਂ। ਤੇ ਇਸੇ ਤਰ੍ਹਾਂ ਹੀ ਜਿਵੇਂ ਹੋਰ ਅਸੀਂ ਗੱਲਾਂ ਕਰੀਆਂ ਸੀਗੀਆਂ ਵੀ ਛਾਤੀ ਹਾਰਡ ਹੋਣ, ਦੇਖ ਲੋ ਛਾਤੀ ਕਿੱਥੇ ਹੈਗੀ ਹੈ, ਸਾਡੀਆਂ ਉਂਗਲਾਂ ਕਿੱਥੇ ਹੈਗੀਆਂ ਨੇ, ਹੱਥ ਪੈਰ ਕਿੱਥੇ ਹੈਗੇ ਨੇ, ਦੂਰ ਨੇ, ਕਾਫੀ ਨੇ। ਬਾਵਜੂਦ ਇਸ ਦੇ ਵੀ ਜਦੋਂ ਵੀ ਛਾਤੀ ਦੇ ਵਿੱਚ, ਹਾਰਟ ਦੇ ਵਿੱਚ ਜਾਂ ਫੇਫੜਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਨੁਕਸ ਹੁੰਦਾ ਤੇ ਉਹ ਨੁਕਸ ਲੰਬੇ ਸਮੇਂ ਤੱਕ ਚੱਲਦਾ, ਚਾਹੇ ਉਹ ਹੈਰੀਡਿਟਰੀ ਹੋਵੇ, ਚਾਹੇ ਉਹ ਅਕਵਾਇਰਡ ਹੋਵੇ, ਚਾਹੇ ਉਹ ਮਾਂ ਬਾਪ ਵਾਲੇ ਪਾਸਿਓਂ ਆਇਆ ਹੋਇਆ ਹੈ, ਜਾਂ ਸਾਡੀਆਂ ਆਪਣੀਆਂ ਕਮੀਆਂ ਪੇਸ਼ੀਆਂ ਦੇ ਕਰਕੇ ਜਾਂ ਹਾਲਾਤ ਦੇ ਕਰਕੇ ਸਾਡੇ ਸਰੀਰ ਵਿੱਚ ਪੈਦਾ ਹੋਇਆ ਕੋਈ ਨੁਕਸ ਹੈਗਾ ਆ ਤੇ ਉਹ ਲੰਬੇ ਸਮੇਂ ਤੱਕ ਚੱਲ ਰਿਹਾ ਹੈਗਾ ਆ, ਤੇ ਸਾਡੀਆਂ ਉਂਗਲਾਂ ਚ ਕੀ ਫਰਕ ਪੈਂਦਾ ਸੀ, ਨਹੁੰਆਂ ਚ ਕੀ ਫਰਕ ਪੈਂਦਾ ਸੀ, ਜਿਹਨੂੰ ਮੈਂ ਕਿਹਾ ਸੀਗਾ ਕਲੱਬਿੰਗ ਨੇਲਸ, ਜਿਵੇਂ ਕੌਲੀ ਮੂਢੀ ਮਾਰੀ ਹੁੰਦੀ ਅੰਗਰੇਜ਼ੀ ਚ ਕਹਿੰਦੇ ਨੇ ਇਨਵਰਟਿਡ ਸਾਊਸਰ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਨਿਸ਼ਾਨੀਆਂ ਤੇ ਬਹੁਤ ਸਾਰੀਆਂ ਹੋਰ ਨਿਸ਼ਾਨੀਆਂ ਜਿਹੜੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਸੀ। ਮੋਟੇ ਤੌਰ ਤੇ ਅਸੀਂ ਹਾਰਟ ਦੀ ਗੱਲ ਕੀਤੀ ਸੀਗੀ, ਸੋ ਮੇਰਾ ਮੈਨੂੰ ਯਾਦ ਹੈ, ਸ਼ਾਇਦ ਜੇ ਕੋਈ ਰਿਪੀਟ ਕਰਨ ਦੀ ਲੋੜ ਪਵੇ ਤਾਂ ਠੀਕ ਹੈ, ਮੈਂ ਕਰ ਵੀ ਸਕਦਾ ਹਾਂ ਕਿਸੇ ਵੀ ਵੇਲੇ। ਪਰ ਮੈਂ ਹਾਰਟ ਫੇਲਿਅਰ ਦੀ ਜਿਹੜੀ ਇਹ ਨਿਸ਼ਾਨੀਆਂ ਸੀ, ਸ਼ਾਰਟਨੈਸ ਆਫ ਬ੍ਰੈਥ ਸੀਗਾ, ਪੀਲਾ ਪੀਲਾ ਚਿਹਰਾ ਹੋ ਜਾਣਾ ਸੀਗਾ, ਪਲਸ ਰੈਗੂਲਰ ਹੋ ਜਾਣੀ ਸੀ, ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ, ਅੱਖਾਂ ਅੱਗੇ ਹਨੇਰਾ ਆਉਣਾ, ਵਟੀਕੋ ਵਗੈਰਾ ਹੋਣਾ ਸ਼ੁਰੂ ਹੋਣਾ, ਇਹ ਸਾਰੀਆਂ ਗੱਲਾਂ ਆਮ ਰੁਟੀਨ ਦੀਆਂ ਸਨ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ। ਔਰ ਖਾਸ ਤੌਰ ਤੇ ਸਾਡੀ ਛਾਤੀ ਦੇ ਵਿਚ ਜਿਹੜੇ ਵੀ ਅੰਗ ਹਨ ਉਹ ਬੜੇ ਇੰਪੋਰਟੈਂਟ ਅੰਗ ਹਨ, ਬੜਾ ਜ਼ਰੂਰੀ ਕੰਮ ਹੈਗਾ ਜੀਵਨ ਨੂੰ ਅੱਗੇ ਚੱਲਦਾ ਰੱਖਣ ਵਾਸਤੇ, ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਤੇ ਜਦੋਂ ਉਹਨਾਂ ਦੇ ਵਿਚ ਕੋਈ ਵੀ ਨੁਕਸ ਪੈਣਾ ਸ਼ੁਰੂ ਹੋ ਜਾਂਦਾ ਹੈ ਨਾ, ਤੇ ਉਦੋਂ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਬਿਹੇਵੀਅਰ ਵਿਚ ਚੇਂਜ ਤਬਦੀਲੀ ਆ ਜਾਂਦੀ ਹੈ। ਹੁਣ ਇੱਕ ਹਾਲਾਂਕਿ ਮੈਂ ਤੇ ਹਾਰਟ ਦੀ ਗੱਲ ਕਰ ਰਿਹਾ ਨਾ, ਹਾਲਾਂਕਿ ਮੈਂ ਚੈਸਟ ਦੀ ਗੱਲ ਕਰ ਰਿਹਾ ਹਾਂ, ਪਰ ਜੇ ਢਿੱਡ ਪੀੜ ਵੀ ਕਿਸੇ ਨੂੰ ਹੁੰਦੀ ਹੋਵੇ ਤੇ ਢਿੱਡ ਪੀੜ ਨਾਲ ਉਹ ਤਾਂ ਬੁਲਾਵਾ ਲੈ ਰਿਹਾ, ਤੇ ਤੁਸੀਂ ਉਹਨੂੰ ਬਿਜਨਸ ਦੀਆਂ ਗੱਲਾਂ ਪੁੱਛੋ, ਯਾਰ ਯਬ ਛੱਡ ਮੈਂ ਤੇ ਮਰਨ ਡਿਆ ਢਿੱਡ ਪੀੜ ਨਾਲ, ਤੈਨੂੰ ਬਿਜਨਸ ਦੀ ਪਈ ਹੈ। ਤੋ ਕਹਿਣ ਤੋਂ ਭਾਵ ਸੁਭਾਅ ਦੇ ਵਿਚ ਤਬਦੀਲੀਆਂ ਆ ਜਾਂਦੀਆਂ ਨੇ। ਇਹ ਡਿਪੈਂਡ ਕਰਦਾ ਹੈਗਾ ਕਿ ਬਿਮਾਰੀ ਕਿਸ ਤਰ੍ਹਾਂ ਦੀ ਹੈ, ਕਿੱਥੇ ਹੈਗੀ ਹੈ, ਤੇ ਸਾਡੀ ਸਹਿਣ ਸ਼ਕਤੀ ਕਿੰਨੀ ਹੈਗੀ। ਕਈ ਵੇਰਾਂ ਐਸਾ ਹੁੰਦਾ ਆ ਕਿ ਬਿਮਾਰੀ ਤੇ ਕਾਫੀ ਵਧੀ ਹੁੰਦੀ ਤੇ ਪੁੱਛਦਾ ਸੁਣਾ ਕੀ ਹਾਲ ਆ, ਤੇ ਤੁਸੀਂ ਕਹਿੰਦੇ ਹੋ ਨਹੀਂ ਬਸ ਠੀਕ ਹੈ, ਚੜ੍ਹਦੀ ਕਲਾ ਠੀਕ ਠਾਕ ਹੈ। ਔਰ ਕੁਛ ਲੋਕ ਐ ਆ, ਉਹ ਪੰਜਾਬੀ ਦਾ ਇੱਕ ਅਸਾਨ ਹੈਗਾ, ਸੌ ਕੋ ਦਰਿਆ ਸੁੱਤਣ ਮੋਢੇ ਤੇ, ਹਾਂਜੀ ਹਜੇ ਦਰਿਆ ਤੇ ਸੌ ਕੋ ਰਹਿੰਦਾ ਹੈਗਾ ਤੇ ਪਹਿਲਾਂ ਹੀ ਪ੍ਰਬੰਧ ਕਰ ਲੈਣ ਯਾਰ ਪਾਣੀ ਚੋਂ ਲੰਘਣਾ ਹੈਗਾ। ਸੋ ਮਤਲਬ ਬਿਮਾਰੀ ਬਹੁਤ ਦੂਰ ਅਜੇ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਹੀ ਉਸ ਗੱਲ ਦੇ ਪ੍ਰਬੰਧ ਜੇ ਦੱਸੀ ਜਾਣ ਵੀ ਮੈਨੂੰ ਤਾਂ ਹੋ ਗਿਆ, ਮੈਂ ਮੇਰਾ ਤਾਂ ਬੁਰਾ ਹਾਲ ਹੈ, ਮੈਂ ਤੇ ਮਰ ਗਿਆ। ਮਤਲਬ ਅਲੱਗ ਅਲੱਗ ਤਰ੍ਹਾਂ ਦੀ ਸੈਂਸਿਟੀਵਿਟੀ ਹੈ ਲੋਕਾਂ ਦੀ, ਸਹਿਣ ਸ਼ਕਤੀ ਹੈ ਲੋਕਾਂ ਦੀ, ਉਹਦੇ ਮੁਤਾਬਕ ਉਸ ਗੱਲ ਨੂੰ ਬਿਆਨ ਕਰਦੇ ਨੇ। ਜਾਂ ਕੁਛ ਲੋਕ ਐਸੇ ਨੇ ਜਿਹੜੇ ਬਿਆਨ ਜ਼ਿਆਦਾ ਕਰਦੇ ਨੇ, ਜਾਂ ਕੁਛ ਲੋਕ ਐਸੇ ਨੇ ਜਿਹੜਾ ਬਿਆਨ ਲੋੜ ਨਾਲੋਂ ਘੱਟ ਕਰਦੇ ਹਨ। ਸੋ ਉਹਨੂੰ ਅਸੀਂ ਕਹਿੰਦੇ ਹਾਂ ਬਿਹੇਵੀਅਰ ਚੇਂਜ। ਸੋ ਬਿਹੇਵੀਅਰ ਚੇਂਜ ਵੀ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈ। ਉਦੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਵੀ ਹਾਰਟ ਅਟੈਕ ਆਮ ਤੌਰ ਤੇ ਹੀ ਲੋਕ ਕਹਿੰਦੇ ਹਾਰਟ ਅਟੈਕ ਹੋ ਗਿਆ ਜੀ, ਹਾਰਟ ਅਟੈਕ ਜੀ ਸਡਨ ਹੋ ਗਿਆ ਜੀ। ਮੈਂ ਇਹ ਵਾਰ ਵਾਰ ਗੱਲ ਦੁਹਰਾ ਰਿਹਾ ਹਾਂ ਤੇ ਮੈਂ ਇਹ ਚਾਹੁੰਦਾ ਵੀ ਤੁਹਾਡੇ ਦਿਮਾਗਾਂ ਦੇ ਵਿਚ ਵੀ ਇਹ ਪੱਕੀ ਹੋ ਜਾਵੇ ਕਿ ਹਾਰਟ ਅਟੈਕ ਹੋਵੇ ਤੇ ਚਾਹੇ ਸਟਰੋਕ ਹੋਵੇ, ਸਟਰੋਕ ਜਿਹਨੂੰ ਕਹਿੰਦੇ ਨੇ ਬ੍ਰੇਨ ਚ ਖੂਨ ਦੀ ਨਾਲੀ ਫਟ ਗਈ ਜਾਂ ਕੁਝ ਐਸਾ ਹੋ ਗਿਆ ਤੇ ਇਕਦਮ ਬੰਦਾ ਬੇਹੋਸ਼ ਹੋ ਗਿਆ, ਜਾਂ ਕੋਈ ਅੰਗ ਮਾਰਿਆ ਗਿਆ ਜਾਂ ਕੁਝ ਐਸਾ ਹੋ ਗਿਆ, ਉਹਨੂੰ ਸਟਰੋਕ ਦੇ ਵਿਚ ਅਸੀਂ ਲੈਂਦੇ ਹਾਂ ਤੇ ਹਾਰਟ ਅਟੈਕ ਹੋ ਗਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਲੋਕ ਆਮ ਇਹ ਸਮਝਦੇ ਨੇ ਬਈ ਇਹ ਤਾਂ ਜੀ ਅਚਨਚੇਤ ਹੋਣਾ ਹੀ ਹੋ ਗਿਆ। ਨਹੀਂ, ਕੋਈ ਵੀ ਘਟਨਾ ਕੋਈ ਵੀ ਹਾਲਾਤ ਸਾਡੇ ਸਰੀਰ ਨਾਲ ਜਿਹੜਾ ਵਾਬਸਤਾ ਹੈ ਉਹ ਇੱਕੇ ਵੇਰਾ ਨਹੀਂ ਹੁੰਦਾ, ਇਮੀਡੀਏਟ ਨਹੀਂ ਹੁੰਦਾ। ਫਰਕ ਸਿਰਫ ਇਹੀ ਹੁੰਦਾ ਆ ਕਿ ਅਸੀਂ ਆਮ ਤੌਰ ਤੇ ਇਨੀਸ਼ੀਅਲ ਸਟੇਜ ਦੇ ਵਿਚ, ਪਹਿਲੀ ਸਟੇਜ ਦੇ ਵਿਚ ਪੈਦਾ ਹੋਣ ਵਾਲੀਆਂ ਨਿਸ਼ਾਨੀਆਂ ਨੂੰ ਇਗਨੋਰ ਕਰ ਦਿੱਤਾ। ਅਸੀਂ ਨਹੀਂ ਸੀ ਜਾਣਦੇ ਵੀ ਇਹਦਾ ਏਡਾ ਵੱਡਾ ਸਿੱਟਾ ਨਿਕਲੂਗਾ, ਤੇ ਜੇ ਅਸੀਂ ਪਹਿਲਾਂ ਉਹਦੇ ਵਾਸਤੇ ਜਾਣਕਾਰ ਹੁੰਦੇ, ਸਾਨੂੰ ਪਤਾ ਵੀ ਅਸੀਂ ਗਲੀ ਚੋਂ ਲੰਘ ਰਹੇ ਤੇ ਫਲਾਣਾ ਗੁਆਂਢੀਆਂ ਦਾ ਕੁੱਤਾ ਜਿਹੜਾ ਉਹ ਬਹੁਤ ਭੈੜਾ ਕਿ ਚੱਕ ਵੱਢੂਗਾ, ਤੇ ਅਸੀਂ ਪਹਿਲਾਂ ਡਾਂਗ ਸੁੱਟਾ ਨਾਲ ਲੈ ਕੇ ਤੁਰਾਂਗੇ, ਹਾਂਜੀ ਪ੍ਰਬੰਧ ਕਰਕੇ ਨਾਲ ਤੁਰਾਂਗੇ। ਪਰ ਜੇ ਸਾਨੂੰ ਇਸ ਗੱਲ ਦੀ ਬੇਪਰਵਾਹੀ ਹੋ ਜਾਵੇ, ਕੋਈ ਗੱਲ ਨੀ ਵੇਖਿਆ ਜਾਊਗਾ ਹੋਏਗਾ, ਹਾਂਜੀ ਤਾਂ ਉਸ ਹਾਲਾਤ ਦੇ ਵਿਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਜਿਹੜੀ ਅਚਨਚੇਤੀ ਹੋ ਗਈ ਹੈ, ਇਹ ਤਾਂ ਗੱਲ ਅਚਨਚੇਤੀ ਹੋ ਗਈ ਹੈ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਆਹ ਜਿਹੜਾ ਚੈਪਟਰ ਮੈਂ ਤੁਹਾਡੇ ਵਾਸਤੇ ਸ਼ੁਰੂ ਕੀਤਾ ਹੋਇਆ ਆ ਕਿ ਸਾਨੂੰ ਬਾਹਰੀ ਨਿਸ਼ਾਨੀਆਂ ਬਹੁਤ ਪਹਿਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜੇ ਤੁਸੀਂ ਇਹਨਾਂ ਨਿਸ਼ਾਨੀਆਂ ਵਾਲੇ ਪਾਸੇ ਧਿਆਨ ਦੇ ਦਿੱਤਾ ਤੇ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਆਉਂਦੇ ਅਚਨਚੇਤ ਹੋ ਗਿਆ ਜੀ, ਹਾਏ ਹਾਏ ਹੁਣ ਤੇ ਚੰਗਾ ਭਲਾ ਸੀਗਾ, ਹਾਏ ਹਾਏ ਹੁਣ ਤੇ ਚੰਗਾ ਭਲਾ ਬਾਹਰੋਂ ਆਇਆ ਸੀਗਾ, ਹਾਂਜੀ ਇਹ ਗੱਲ ਸੁਣਨ ਨੂੰ ਤੁਹਾਨੂੰ ਨਹੀਂ ਮਿਲੇਗੀ ਭਈ ਹਾਏ ਹਾਏ ਐਂ ਹੋ ਗਿਆ ਸੀ ਤੇ ਹੁਣੇ ਇੱਕ ਵਾਰ ਐਂ ਹੋ ਗਿਆ ਨਾ। ਸਿਰਫ ਇਹੀ ਹੋਏਗਾ ਕਿ ਤੁਸੀਂ ਜਿਹੜੀਆਂ ਗੱਲਾਂ ਨੂੰ ਮੈਂ ਕਹਿ ਰਿਹਾ ਹਾਂ ਅਗਰ ਧਿਆਨ ਨਾਲ ਸੁਣ ਰਿਹਾ, ਅਗਰ ਮਨ ਵਿਚ ਵਸਾ ਲਿਆ, ਤੇ ਫੇਰ ਕਦੇ ਵੀ ਕਿਸੇ ਨੂੰ ਉਹ ਗੱਲ ਹੋਏਗੀ ਤੇ ਤੁਹਾਨੂੰ ਇਹ ਪਤਾ ਹੋਏਗਾ, ਕਿਉਂਕਿ ਮੈਂ ਹਰ ਗੱਲ ਦਾ ਐਨਜ਼ਾਈਮ ਵੀ ਦੱਸ ਰਿਹਾ ਹਾਂ, ਸ਼ੁਰੂਆਤੀ ਕੀ ਹੋਏਗਾ ਤੇ ਅੱਗੇ ਚੱਲ ਕੇ ਕੀ ਹੋਏਗਾ, ਅੰਤ ਇਹਦਾ ਕੀ ਹੋ ਸਕਦਾ ਹੈਗਾ ਆ। ਮੈਂ ਨਾਲ ਨਾਲ ਹੀ ਤੁਹਾਨੂੰ ਇਹ ਸਮਝਾਉਂਦਾ ਜਾ ਰਿਹਾ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੇ ਮੈਂ ਧਿਆਨ ਨਾ ਦਿੱਤਾ, ਜੇ ਮੈਂ ਇਹਨਾਂ ਗੱਲਾਂ ਵੱਲੇ ਕੋਈ ਖਿਆਲ ਨਾ ਕੀਤਾ ਤੇ ਅਲਟੀਮੇਟ ਮੇਰੇ ਸਾਹਮਣੇ ਆਹ ਗੱਲ, ਵੈਸੇ ਅਮਰੀਕਾ ਦੇ ਵਿਚ ਤਾਂ ਰੂਲ ਹੀ ਇਹ ਹੈ ਅਮਰੀਕਾ ਚ ਤਾਂ ਰੂਲ ਹੀ ਛੋਟੀ ਜਿਹੀ ਫਿੰਸੀ ਹੋਏ ਨਾ ਤੇ ਡਾਕਟਰ ਉਹਦੀ ਸਰਜਰੀ ਕਰਨਾ ਚਾਹੁਣ ਜਾਂ ਕੁਛ ਉਹਨੂੰ ਠੀਕ ਉਹਨੂੰ ਉਹ ਦੱਸਦੇ ਨੇ ਡਿਟੇਲ ਤੱਕ ਵੀ ਇਹਦਾ ਕੈਂਸਰ ਵੀ ਹੋ ਸਕਦਾ ਇਹਦਾ ਵੀ ਹੋ ਸਕਦਾ ਆਮ ਤੌਰ ਤੇ ਪੇਸ਼ੈਂਟ ਬਹੁਤ ਸਾਰੇ ਸਕੇਰੀ ਹੋ ਜਾਂਦੇ ਨੇ ਡਰ ਵੀ ਜਾਂਦੇ ਨੇ ਇਹਨਾਂ ਗੱਲਾਂ ਨੂੰ ਪਰ ਇਹ ਕਿਉਂਕਿ ਇੱਕ ਸਿਧਾਂਤ ਬਣ ਗਿਆ ਹੈ ਕਿ ਅੱਗੇ ਅੱਗੇ ਕੀ ਹੋ ਸਕਦਾ ਕੀ ਡਿਟੋਰੇਸ਼ਨ ਹੋ ਸਕਦੀ ਕੀ ਚੇਂਜ ਆ ਸਕਦੀ ਹੈ ਉਹ ਤੁਹਾਨੂੰ ਪਹਿਲਾਂ ਡਿਟੇਲ ਚ ਦੱਸ ਦਿੰਦੇ ਹਨ ਤੇ ਮੈਂ ਉਹੀ ਨਿਸ਼ਾਨੀਆਂ ਆਮ ਤੌਰ ਤੇ ਸਿਸਟੇਮੈਟਿਕਲੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਣਗੌਲਿਆ ਨਾ ਕਰੋ ਧਿਆਨ ਵਿਚ ਰੱਖੋ ਜਦੋਂ ਵੀ ਕਿਸੇ ਨੂੰ ਇਹੋ ਜਿਹੀ ਕੋਈ ਗੱਲ ਹੋਵੇ ਤੇ ਉਸ ਵੇਲੇ ਉਹਨੂੰ ਕਹੋ ਕਿ ਹੁਣੇ ਹੀ ਇਹਦਾ ਪ੍ਰਬੰਧ ਕਰ ਲਾ ਹੁਣ ਤੇ ਜੇ ਕੋਈ ਵੱਧ ਅਜਮੀ ਹੋਈ ਆ ਤੇ ਕੋਈ ਗੱਲ ਨੀ ਛੋਟਾ ਮੋਟਾ ਪੁਦੀਨੇ ਦੀ ਚਟਨੀ ਖਾਣ ਨਾਲ ਠੀਕ ਹੋ ਜੂਗਾ ਕੋਈ ਨਾ ਕੋਈ ਇਸ ਤਰ੍ਹਾਂ ਐਂਟਾਸਿਡ ਲੈਣ ਨਾਲ ਠੀਕ ਹੋ ਜੂਗਾ ਪਰ ਜੇ ਵੱਧ ਗਿਆ ਪਰਹੇਜ ਪ੍ਰਕੋਸ਼ਨ ਨਹੀਂ ਕੀਤਾ ਤੇ ਆਉਣ ਵਾਲਾ ਸਮਾਂ ਕੁਝ ਹੋਰ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ ਇਹੋ ਜਿਹੀ ਨਿੱਕੀਆਂ ਨਿੱਕੀਆਂ ਗੱਲਾਂ ਨੇ ਗੈਸ ਬਣਦੀ ਹੈ ਜੀ ਐਸਿਡ ਬਣ ਗਿਆ ਜੀ ਹਾਂਜੀ ਅਸੀਂ ਇਹਨੂੰ ਸਧਾਰਨ ਸਮਝੀ ਜਾਂਦੇ ਹਾਂ ਲੇਕਿਨ ਇਹਦੇ ਨਾਲ ਅੱਗੇ ਚੱਲ ਕੇ ਹੋ ਕੀ ਸਕਦਾ ਆ ਮੈਂ ਉਹ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੋ ਖੈਰ ਛਾਤੀ ਦੀ ਗੱਲ ਕਰਦਿਆਂ ਹੋਇਆ ਮੈਂ ਇਹ ਜਿਹੜੀਆਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਸੀ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਚਿਹਰੇ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਹੱਥਾਂ ਤੇ ਉਂਗਲਾਂ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਮਾਨਸਿਕ ਤੌਰ ਤੇ ਕਿਹੜੀਆਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਕਾਰਕਰਦਗੀ ਸਰੀਰ ਦੇ ਕੰਮ ਕਰਨ ਦੀ ਸਮਰੱਥਾ ਜਿਵੇਂ ਸਾਹ ਦੀ ਕਿਰਿਆ ਹੈਗਾ ਹੈ ਪਲਸ ਰੇਟ ਹੈਗਾ ਹੈ ਬਲੱਡ ਪ੍ਰੈਸ਼ਰ ਹੈਗਾ ਆ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਇੱਕ ਰੂਟੀਨ ਹੈਗਾ ਉਹ ਖਤਮ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਜਾਂ ਚੇਂਜ ਹੋ ਜਾਂਦੀ ਹੈ ਤੇ ਇਹ ਸਾਰੀਆਂ ਗੱਲਾਂ ਜਦੋਂ ਵੀ ਹੋਣੀਆਂ ਸ਼ੁਰੂ ਹੋ ਜਾਣ ਉਸ ਵੇਲੇ ਇਹ ਤੁਸੀਂ ਸਮਝੋ ਵੀ ਇਹ ਸਧਾਰਨ ਗੱਲ ਨਹੀਂ ਹੈਗੀ ਸਾਨੂੰ ਫਟਾਫਟ ਮੈਡੀਕਲ ਏਡ ਦੀ ਲੋੜ ਹੈ ਔਰ ਸਟਾਰਟਿੰਗ ਦੇ ਵਿੱਚ ਇਹ ਗੱਲਾਂ ਇੰਨੀਆਂ ਸੀਰੀਅਸ ਨਹੀਂ ਹੁੰਦੀਆਂ ਤੇ ਅਸੀਂ ਬੇਪਰਵਾਹੀ ਕਰ ਜਾਂਦੇ ਹਾਂ ਤੇ ਫੇਰ ਹੀ ਸਾਨੂੰ ਉਹ ਸੁਣਨਾ ਪੈਂਦਾ ਕਿ ਭਾਈ ਉਹ ਹੁਣੇ ਤਾਂ ਚੰਗਾ ਭਲਾ ਬਾਹਰੋਂ ਆਇਆ ਸੀਗਾ ਹਾਂਜੀ ਹੁਣੇ ਤੇ ਚੰਗਾ ਭਲਾ ਰੋਟੀ ਖਾਧੀ ਸੀ ਉਹਨੇ ਸੋ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਵਾਪਰ ਜਾਂਦੀਆਂ ਨੇ ਔਰ ਅੱਜ ਦੀਆਂ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਵੀ ਬੜੀਆਂ ਅਚੰਭੇ ਵਾਲੀਆਂ ਹੋਣਗੀਆਂ ਤੁਸੀਂ ਹੈਰਾਨ ਹੋਵੋਗੇ ਵੀ ਅਸੀਂ ਭੈਣਾਂ ਨੂੰ ਸੁਧਾਰ ਨਹੀਂ ਸਮਝਦੇ ਸਾਂ ਖੈਰ ਮੈਂ ਪਹਿਲਾਂ ਪਿਛਲਾ ਚੈਪਟਰ ਦੀ ਦੁਹਰਾਈ ਕਰ ਲਵਾਂ ਤਾਂ ਕਿ ਸਾਡਾ ਲਿੰਕ ਜੁੜ ਜਾਵੇ ਤੋ ਛਾਤੀ ਦੀਆਂ ਜਿੰਨੀਆਂ ਵੀ ਜਨਰਲ ਗੱਲਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਕਿ ਆਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਹਨ ਫਿਰ ਮੈਂ ਪਰਟੀਕੁਲਰ ਤੌਰ ਤੇ ਸਪੈਸ਼ਲ ਤੌਰ ਤੇ ਹਾਰਟ ਦੀ ਗੱਲ ਨੂੰ ਸ਼ੁਰੂ ਕੀਤਾ ਸੀਗਾ ਔਰ ਹਾਰਟ ਦੀ ਗੱਲ ਨੂੰ ਮੈਂ ਕਿਹਾ ਸੀ ਵੀ ਜਿਹਨੂੰ ਅਸੀਂ ਜਿਹੜੇ ਹਾਰਟ ਅਟੈਕ ਹੋ ਗਿਆ ਉਹਦਾ ਅਸਲ ਪਰਪਸ ਕੀ ਹੁੰਦਾ ਹੈ ਜਿਹਨੂੰ ਐਕਚੁਲੀ ਅਸੀਂ ਹਾਰਟ ਕਹਿੰਦੇ ਹਾਂ ਉਹਨੂੰ ਹਾਰਟ ਅਟੈਕ ਹੋ ਗਿਆ ਜੀ ਉਹਦਾ ਮਤਲਬ ਇਹ ਹੁੰਦਾ ਆ ਕਿ ਜਿਹੜੀਆਂ ਹਾਰਟ ਨੂੰ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ ਹਨ ਜਿਹਨੂੰ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ ਤੇ ਕੋਰੋਨਰੀ ਆਰਟਰੀਆਂ ਜਿਹੜੀਆਂ ਹਨ ਉਹ ਕਿਸੇ ਨਾ ਕਿਸੇ ਥਾਂ ਤੇ ਖੂਨ ਸਪਲਾਈ ਨਹੀਂ ਕਰਦੀਆਂ ਇਹਦਾ ਵੇਰਵਾ ਮੈਂ ਤੁਹਾਨੂੰ ਦਿੱਤਾ ਸੀਗਾ ਕਿ ਇੱਕ ਤਾਂ ਕੁਦਰਤ ਨੇ ਇਹਦੀ ਬਣਤਰ ਇਸ ਤਰ੍ਹਾਂ ਦੀ ਬਣਾਈ ਆ ਕਿ ਕਿਉਂਕਿ ਜਦੋਂ ਖੂਨ ਦਿਲ ਵਿੱਚੋਂ ਸਾਰੇ ਸਰੀਰ ਨੂੰ ਜਾਂਦਾ ਹੈ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕਰਕੇ ਕੁਦਰਤ ਨੇ ਸੋਚਿਆ ਵੀ ਇਹ ਜਿਹੜੀਆਂ ਬਰੀਕ ਬਰੀਕ ਨਾੜੀਆਂ ਨੇ ਦਿਲ ਨੂੰ ਖੂਨ ਸਪਲਾਈ ਕਰਦੀਆਂ ਨੇ ਕਿਤੇ ਫਟ ਹੀ ਨਾ ਜਾਣ ਇਸ ਕਰਕੇ ਉਹਨੇ ਇਹਦਾ ਇਹ ਤਰੀਕਾਕਾਰ ਬਣਾਇਆ ਕਿ ਜਦੋਂ ਖੂਨ ਪੰਪ ਹੋ ਕੇ ਸਾਰੇ ਸਰੀਰ ਨੂੰ ਜਾਵੇ ਤੇ ਬਾਅਦ ਵਿੱਚ ਜਦੋਂ ਹਾਰਟ ਰਿਲੈਕਸ ਹੁੰਦਾ ਹੈ ਤੇ ਕੁਝ ਖੂਨ ਵਾਪਸ ਆਉਂਦਾ ਹੈਗਾ ਹੈ ਉਹ ਵਾਪਸ ਖੂਨ ਦਿਲ ਚ ਤੇ ਨਹੀਂ ਜਾ ਸਕਦਾ ਕਿਉਂਕਿ ਅੱਗੇ ਵਾਲਵ ਲੱਗਾ ਹੈ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਉੱਥੇ ਦਰਵਾਜ਼ਾ ਹੀ ਇਸ ਤਰ੍ਹਾਂ ਦਾ ਲੱਗਾ ਆ ਕਿ ਬਾਹਰ ਨੂੰ ਖੂਨ ਜਾਣ ਵਾਸਤੇ ਤਾਂ ਖੁੱਲ ਜਾਂਦਾ ਆ ਲੇਕਿਨ ਵਾਪਸੀ ਖੂਨ ਦਿਲ ਚ ਆ ਜਾਵੇ ਪੁੱਠੇ ਪੈਰੀ ਉਹ ਐਸਾ ਨਹੀਂ ਹੋ ਸਕਦਾ ਜਿਸ ਪਾਸੇ ਟ੍ਰੈਫਿਕ ਜਾਂਦੀ ਉਹ ਜਾਂਦੀ ਜਾਂਦੀ ਵਾਪਸ ਨਹੀਂ ਆ ਸਕਦੀ ਪਰ ਉਹ ਜਿਹੜਾ ਵਾਪਸ ਆਇਆ ਹੋਇਆ ਖੂਨ ਉਸ ਨਾੜੀ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਅਸੈਂਡਿੰਗ ਏਓਟਾ ਉਸ ਅਸੈਂਡਿੰਗ ਏਓਟਾ ਵਾਲੇ ਛੋਟੇ ਜਿਹੇ ਪੋਰਸ਼ਨ ਦੇ ਵਿੱਚ ਜਿਹੜਾ ਖੂਨ ਇਕੱਠਾ ਹੁੰਦਾ ਆ ਉਸ ਖੂਨ ਦੇ ਵਿੱਚੋਂ ਹਾਰਟ ਨੂੰ ਸਪਲਾਈ ਮਿਲਦੀ ਲੈ ਬਈ ਹੁਣ ਤੂੰ ਵੀ ਲੰਗਰ ਛਕ ਲਾ ਤੂੰ ਸਾਰਿਆਂ ਨੂੰ ਤਾਂ ਖੁਰਾਕ ਦੇਤੀ ਸਾਰਿਆਂ ਨੇ ਲੰਗਰ ਛਕ ਲਿਆ ਹੁਣ ਆਹ ਜਿਹੜਾ ਇਕੱਠਾ ਹੋ ਗਿਆ ਲੰਗਰ ਚ ਬਾਕੀ ਬਚ ਗਿਆ ਇਹਦੇ ਵਿੱਚ ਤੁਸੀਂ ਹਿੱਸਾ ਲੈ ਲਾ ਭਾਵ ਇਹ ਦੱਸਣ ਤੋਂ ਮੇਰਾ ਇਹ ਆ ਬਈ ਉਸ ਵੇਲੇ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ ਠਹਿਰ ਗਿਆ ਹਾਲਾਂਕਿ ਮਿੰਟਾਂ ਸਕਿੰਟਾਂ ਦੀ ਗੱਲ ਹੈ ਫਰੈਕਸ਼ਨ ਆਫ ਟਾਈਮ ਜਿਹੜਾ ਟਾਈਮ ਹੈ ਉਹ ਫਰੈਕਸ਼ਨ ਆਫ ਸੈਕਿੰਡਸ ਦਾ ਹੈਗਾ ਹੈ ਔਰ ਉਹਦੇ ਵਿੱਚ ਖੂਨ ਦਾ ਠਹਿਰਾਓ ਆ ਗਿਆ ਉਹ ਪ੍ਰੈਸ਼ਰ ਨਹੀਂ ਰਿਹਾ ਜਿਸ ਵਾਸਤੇ ਖੂਨ ਦੀਆਂ ਨਾੜੀਆਂ ਦੇ ਫਟਣ ਦਾ ਕਾਰਨ ਤਾਂ ਨਹੀਂ ਰਿਹਾ ਪਰ ਇੱਕ ਖਤਰਾ ਵੀ ਬਣ ਗਿਆ ਇਹਦੇ ਨਾਲ ਖਤਰਾ ਇਹ ਬਣ ਗਿਆ ਕਿ ਜੇ ਕਿਸੇ ਨੂੰ ਲਗਾਤਾਰ ਕੋਲੈਸਟ੍ਰੋਲ ਜ਼ਿਆਦਾ ਰਹਿੰਦਾ ਹੈ ਫੈਟ, ਚਰਬੀ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਰਹਿੰਦੀਆਂ ਨੇ ਤੇ ਉਹਨਾਂ ਦੇ ਹਾਲਾਤ ਵਿੱਚ ਇਹ ਜਿਹੜਾ ਠਹਿਰ ਗਿਆ ਖੂਨ ਹੈ ਇਹ ਜਦੋਂ ਵਾਪਸੀ ਹਾਰਟ ਨੂੰ ਮਿਲਣਾ ਸ਼ੁਰੂ ਹੋਇਆ ਉਹਦੇ ਵਿੱਚੋਂ ਉਹ ਬਰੀਕ ਨਾੜੀਆਂ ਦੇ ਵਿੱਚ ਓਵਰ ਟਾਈਮ ਜੰਮਣਾ ਸ਼ੁਰੂ ਹੋ ਜਾਂਦਾ। ਇੱਕ ਮੈਂ ਖਾਸ ਗੱਲ ਦੱਸਦਿਆਂ, ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਤਣਾਓ, ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਵੱਖਰੀ ਵੱਖਰੀ ਹੈਗੀ ਹੈ, ਪਰ ਸਭ ਤੋਂ ਜ਼ਿਆਦਾ ਸਮਰੱਥਾ ਜਿਹੜੀ ਹੈ ਮਾਸਪੇਸ਼ੀਆਂ ਦੀ ਅਗਰ ਮੈਂ ਗੱਲ ਕਰਾਂ ਸਰੀਰ ਦੇ ਵਿੱਚ ਤੇ ਉਹ ਹੈ ਹਾਰਟ ਦੀਆਂ ਮਾਸਪੇਸ਼ੀਆਂ ਨੇ ਜਿਹਨੂੰ ਅਸੀਂ ਪਰਕਿੰਜੀ ਫਾਈਬਰਸ ਕਹਿੰਦੇ ਹਾਂ। ਉਸ ਤੋਂ ਬਾਅਦ ਇਹ ਸਮਰੱਥਾ ਸਭ ਤੋਂ ਜ਼ਿਆਦਾ ਜਿਹੜੀ ਹੈ ਸਾਰੇ ਸਰੀਰ ਦੇ ਵਿੱਚ ਬੱਚੇਦਾਨੀ ਦੀ ਮਾਸਪੇਸ਼ੀਆਂ ਦੀ ਹੈਗੀ ਜਿਹਨੂੰ ਮਾਇਓਮੈਟ੍ਰੀਅਮ ਅਸੀਂ ਕਹਿੰਦੇ ਹਾਂ। ਇਹ ਸਮਰੱਥਾ ਬੰਦਿਆਂ ਦੇ ਵਿੱਚ ਪ੍ਰੋਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਹੈ। ਔਰ ਇਹ ਦੱਸਣ ਤੋਂ ਭਾਵ ਮੇਰਾ ਕੀ ਆ ਬਈ ਮੰਨ ਲਿਆ ਜਾਏ ਤੇ ਕਿਸੇ ਥਾਂ ਤੇ ਡੈਡ ਬਾਡੀ ਮਿਲ ਗਈ, ਕਿਸੇ ਥਾਂ ਤੇ ਡੈਡ ਬਾਡੀ ਮਿਲ ਗਈ ਹੈ ਤੇ ਹੁਣ ਉਹਦਾ ਨਾ ਕੋਈ ਚਿਹਰੇ ਦਾ ਪਤਾ ਲੱਗਦਾ ਨਾ ਬਾਕੀ ਸਰੀਰ ਤੇ ਮਾਸ ਕੋਈ ਰਹਿ ਗਿਆ ਹੈਗਾ ਆ, ਹੱਡੀਆਂ ਹੀ ਹੱਡੀਆਂ ਰਹਿ ਗਈਆਂ ਹੈਗੀਆਂ ਨੇ। ਅੱਜ ਕੱਲ ਡਾਕਟਰ ਲੋਕ ਅਸੀਂ ਸਾਡੇ ਲੋਕਾਂ ਕੋਲ ਇੰਨੀ ਪਛਾਣ ਹੈਗੀ ਆ ਕਿ ਅਸੀਂ ਹੱਡੀਆਂ ਦੇਖ ਕੇ ਪਛਾਣ ਕਰ ਸਕਦੇ ਹਾਂ ਕਿ ਇਹ ਹੱਡੀ ਔਰਤ ਦੀ ਹੈ ਕਿ ਆਦਮੀ ਦੀ ਹੈ, ਠੀਕ ਹੈ। ਕਿਉਂਕਿ ਮੈਂ ਮੈਡੀਕਲ ਜੂਸ ਪੜਾਉਂਦਾ ਰਿਹਾ ਇਸ ਕਰਕੇ ਮੈਨੂੰ ਉਹਨਾਂ ਬਾਰੇ ਥੋੜੀ ਜੀ ਆਮ ਨਾਲੋਂ ਜ਼ਿਆਦਾ ਆਮ ਲੋਕ ਨਾਲ ਕਹਿ ਸਕਦੇ ਥੋੜੀ ਜੀ ਜ਼ਿਆਦਾ ਹੈਗੀ ਕਿਉਂਕਿ ਮੈਂ ਪੜਾਉਂਦਾ ਰਿਹਾ ਸਬਜੈਕਟ ਨੂੰ, ਪਰ ਜਿਹੜੇ ਡਾਕਟਰ ਜੂਸ ਪ੍ਰੋਡੈਂਸ ਨਾਲ ਡੀਲ ਕਰਦੇ ਨੇ ਮੈਡੀਕਲ ਦੇ ਨਾਲ ਉਹਦੇ ਮੇਰੇ ਤੋਂ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਨੇ। ਸੋ ਅਸੀਂ ਹੱਡੀਆਂ ਵੇਖ ਕੇ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਔਰਤ ਦੀ ਸੀ ਲਾਸ਼ ਕਿ ਆਦਮੀ ਦੀ ਸੀ ਲਾਸ਼, ਜੇ ਸਾਰਾ ਮਾਸ ਉਹਦੇ ਸਰੀਰ ਤੇ ਹੈ ਨੀ, ਹੋਰ ਕੁਛ ਨੀ, ਸਿਰਫ ਹੱਡੀਆਂ ਹੱਡੀ ਹੈਗੀ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਪ੍ਰੋਸਟੇਟ ਦੀ ਜਾਂ ਯੂਟਰਸ ਦੀ ਹਾਰਟ ਦੀ ਇਹ ਕੀਤੀ ਹੈ ਨਾ, ਕੁਝ ਇੱਕ ਤਰ੍ਹਾਂ ਦੇ ਸਾਡੇ ਸਰੀਰ ਦੇ ਵਿੱਚ ਸਪੈਸ਼ਲ ਮਾਸਪੇਸ਼ੀਆਂ ਲਗਾਈਆਂ ਹੋਈਆਂ ਨੇ ਕੁਦਰਤ ਨੇ ਕਿ ਇਹ ਉਹ ਮਾਸਪੇਸ਼ੀਆਂ ਨੇ ਜਿਹੜੀਆਂ ਬਹੁਤ ਲੰਬੇ ਸਮੇਂ ਤੱਕ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ, ਖਤਮ ਨਹੀਂ ਹੁੰਦੀਆਂ। ਸਰੀਰ ਤੋਂ ਮਾਸ ਨਿਕਲ ਗਿਆ, ਹੱਡੀਆਂ ਹੀ ਹੱਡੀਆਂ ਰਹਿ ਗਿਆ, ਕਾਗਾ ਕਰਕੇ ਢੋਲ ਲਿਆ ਸਗਲਾ ਖਾਇਓ ਮਾਸ, ਇਹ ਤੋਂ ਨੈਣ ਮਤ ਸੁਹੋ ਫਿਰ ਦੇਖਣ ਕੀ ਆਸ, ਬਰੀਜ ਸਾਹਿਬ ਕਹਿ ਰਹੇ ਨੇ। ਲੇਕਿਨ ਜਦੋਂ ਇਹ ਸਾਰਾ ਕੁਝ ਬਾਹਰਲਾ ਹਵਾਲਾ ਹੋ ਜਾਂਦਾ ਆ, ਅੰਦਰ ਮੈਂ ਤੁਹਾਨੂੰ ਦੱਸ ਰਿਹਾ ਕਿ ਹਾਰਟ, ਪ੍ਰੋਸਟੇਟ, ਯੂਟਰਸ, ਬੱਚੇਦਾਨੀ, ਇਹ ਅਸੀਂ ਫਿਰ ਵੀ ਉਹਦੇ ਵਿੱਚ ਸਾਨੂੰ ਮਿਲੇਗੀ ਤੇ ਜਿਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਲਾਸ਼ ਕਿਹਦੀ ਹੈ, ਲੜਕੀ ਦੀ ਹੈ, ਔਰਤ ਦੀ ਹੈ, ਬੰਦੇ ਦੀ ਹੈ, ਕਿਹਦੀ ਹੈਗੀ ਹੈ। ਸੋ ਇਸ ਮੁਤਾਬਕ ਮੈਂ ਹਾਰਟ ਦੀ ਗੱਲ ਕਰ ਰਿਹਾ ਸਾਂ ਕਿ ਹਾਰਟ ਨੂੰ ਮਾਸਪੇਸ਼ੀਆਂ ਤਾਂ ਬਹੁਤ ਸਟਰੋਂਗ ਮਿਲੀਆਂ ਨੇ, ਕਿਉਂਕਿ ਜਦੋਂ ਸਾਡਾ ਜਨਮ ਦੀ ਸ਼ੁਰੂਆਤ ਹੋਈ ਸੀ ਨਾ, ਪੰਜਵਾਂ ਵੀਕ ਅਸੀਂ ਨੂੰ ਕਹਿੰਦੇ ਹਾਂ, ਉਸ ਵੇਲੇ ਪੰਜਵੇਂ ਵੀਕ ਤੋਂ ਲੈ ਕੇ ਜਦੋਂ ਓਵਮ ਤੇ ਸਪਰਮ ਮਿਲੇ ਸਨ, ਕਿਉਂਕਿ ਅਸੀਂ ਫਸਟ ਡੇ ਆਫ ਲਾਸਟ ਮੈਂਸਟ੍ਰੂਏਸ਼ਨ ਤੋਂ ਕਾਊਂਟ ਕਰਦੇ ਹਾਂ ਨਾ, ਉਸ ਮੁਤਾਬਕ ਇਸ ਦੀ ਜਿਹੜੀ ਬਣਤਰ ਹੈ ਪੰਜਵੇਂ ਵੀਕ ਵਿੱਚ ਬਣ ਗਈ ਸੀ। ਖੁਰਾਕ ਦੇਣ ਵਾਲਾ ਇਹ ਹਿੱਸਾ ਉਦੋਂ ਬਣ ਗਿਆ ਸੀਗਾ, ਬਣਨਾ ਸ਼ੁਰੂ ਹੋ ਗਿਆ, ਇਹਦੀ ਗੱਲ ਸ਼ੁਰੂ ਹੋ ਗਈ। ਔਰ 20ਵੇਂ ਹਫ਼ਤੇ ਤੱਕ ਇਹ ਸਾਰਾ ਐਨ ਪੂਰੀ ਸਮਰੱਥਾ ਨਾਲ ਖੂਨ ਦੇਣ ਦੇ ਕਾਬਲ ਹੋ ਗਿਆ। ਸੋ ਆਖਰੀ ਸਵਾਸ ਤੱਕ ਇਹਨੇ ਚੜਨਾ ਹੈ। ਅਸੀਂ ਇਹ ਸਮਝਦੇ ਹਾਂ ਕਿ ਜੇ 3 ਤੋਂ 5 ਮਿੰਟ ਤੱਕ ਇਹਨੇ ਆਪਣਾ ਕੰਮ ਬੰਦ ਕਰ ਦਿੱਤਾ ਜਾਂ ਇਹਨੂੰ ਹੀ ਆਕਸੀਜਨ ਨਹੀਂ ਮਿਲੀ ਤੇ ਫਿਰ ਰਾਮ ਨਾਮ ਸੱਤ ਹੋ ਜਾਂਦਾ ਹੈ। ਸੋ ਇੰਨੀ ਸਟਰੋਂਗ ਚੀਜ਼ ਨੂੰ ਕੁਦਰਤ ਨੇ ਬੜੀ ਤਵੱਜੋ ਦੇ ਕੇ ਬਣਾਇਆ ਆ। ਔਰ ਇਹਦੀਆਂ ਮਾਸਪੇਸ਼ੀਆਂ ਦਾ ਨਾਂ ਹੈ ਪ੍ਰਕਿੰਜੀ ਫਾਈਬਰ, ਜਿਹੜੇ ਮਾਸਪੇਸ਼ੀਆਂ ਬਣੀਆਂ ਨੇ ਜਿਹਦੇ ਤੋਂ ਹਾਰਟ ਬਣਿਆ, ਬੜਾ ਸਟਰੋਂਗ ਬਣਿਆ ਹੋਇਆ। ਲਗਾਤਾਰ ਧਰਤੀ ਜਾਣਾ, ਦਿਨ ਰਾਤ ਧਰਤੀ ਜਾਣਾ, ਕੋਈ ਛੁੱਟੀ ਨਹੀਂ ਹੈ, ਕੋਈ ਬ੍ਰੇਕ ਨਹੀਂ ਹੈ, ਤੇ ਜਦੋਂ ਬ੍ਰੇਕ ਆਉਂਦੀ ਹੈ ਉਦੋਂ ਸਾਡੇ ਵਾਸਤੇ ਮੁਸੀਬਤ ਹੋ ਜਾਂਦੀ। ਔਰ ਉਸ ਬ੍ਰੇਕ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਕਿ ਜਦੋਂ ਉਹ ਖੂਨ ਵਾਪਸੀ ਆਇਆ ਹੋਇਆ, ਇੰਜ ਕਹਿ ਲੋ ਠਹਿਰ ਆਇਆ ਛੱਪੜ ਚੋਂ ਪਾਣੀ ਤੇ ਕਿਸੇ ਨਾਲੀ ਦੇ ਵਿੱਚ ਬਾਹਰ ਜਾ ਰਿਹਾ ਹੈਗਾ, ਜਦੋਂ ਇਸ ਹਾਲਾਤ ਦੇ ਵਿੱਚ ਉਹ ਇਹਦੇ ਚ ਜਾਣਾ ਸ਼ੁਰੂ ਹੋ ਜਾਂਦਾ ਆ, ਤੇ ਜੇ ਕਿਸੇ ਦਾ ਕੋਲੈਸਟਰੋਲ, ਸੰਘਣਾਪਣ ਜ਼ਿਆਦਾ ਹੋਇਆ ਤੇ ਅਲਟੀਮੇਟ ਸੰਘਣੀ ਚੀਜ਼ ਨੇ ਬਰੀਕ ਥਾਵਾਂ ਤੇ ਜੰਮਣਾ ਆ, ਵੱਡੀਆਂ ਥਾਵਾਂ ਤੋਂ ਤਾਂ ਨਿਕਲ ਜਾਊਗਾ, ਪਰ ਜਿਹੜੀ ਬਹੁਤੀ ਬਰੀਕ ਥਾਂ ਹੈ ਉਸ ਥਾਂ ਤੇ ਉਹ ਥੋੜਾ ਥੋੜਾ ਕਿਣਕਾ ਲੱਗਦਾ ਵੀ ਮਾਈਕਰੋਸਕੋਪਿਕ ਟਾਈਪ ਦਾ, ਨੈਨੋਮੀਟਰ ਨੇ ਕਾਊਂਟ ਕਰਦੇ ਉਹਨੂੰ, ਕਰਦਾ ਕਰਦਾ ਅਲਟੀਮੇਟ ਜਦੋਂ 25-30-40 ਸਾਲ ਦਾ ਬੰਦਾ ਹੁੰਦਾ ਆ, ਉਦੋਂ ਉਹਨਾਂ ਨਾੜੀਆਂ ਦਾ ਵੀ ਬਾਕੀ ਬਾਡੀ ਦੇ ਮੁਤਾਬਕ ਕੁਝ ਨਾ ਕੁਝ ਲਿਊਮਨ ਅੰਦਰ ਵਾਲਾ ਸੁਰਾਖ ਘੱਟ ਲਿਆਂਦਾ ਹੈ। ਤੇ ਜੇ ਬਹੁਤਾ ਕੱਟ ਜਾਵੇ ਤੇ ਫਿਰ ਉਸ ਥਾਂ ਤੇ ਖੂਨ ਦੀ ਸਪਲਾਈ ਹੋ ਹੀ ਨਹੀਂ ਸਕਦੀ, ਜਿੰਨੀ ਲੋੜ ਹੈ ਉਹਨਾਂ ਚੱਲ ਨਹੀਂ ਸਕਦਾ। ਹੁਣ ਤੁਸੀਂ ਇਹ ਆਖੋ ਵੀ ਖੂਨ ਦੀ ਸਪਲਾਈ ਹੋ ਨਹੀਂ ਰਹੀ, ਸ਼ੁਰੂਆਤੀ ਦੌਰ ਦੇ ਵਿੱਚ ਤਾਂ ਸਾਰਾ ਅੰਦਰ ਦਾ ਲਿਊਮਨ ਬੰਦ ਨਹੀਂ ਸੀ ਨਾ, ਇਹਦਾ ਮਤਲਬ ਸਿਮਟਮ ਤੇ ਉਦੋਂ ਵੀ ਆ ਰਹੇ ਸੀ, ਪਰ ਤੁਸੀਂ ਉਦੋਂ ਉਸ ਗੱਲ ਦਾ ਖਿਆਲ ਨਹੀਂ ਕੀਤਾ। ਜੇ ਤੁਸੀਂ ਉਦੋਂ ਖਿਆਲ ਕਰਦੇ ਭਈ ਯਾਰ ਪੌੜੀਆਂ ਚੜ੍ਹਨ ਲੱਗਦੇ ਆ ਤੇ ਸਾਹ ਚੜ੍ਹਦਾ ਹੈਗਾ, ਇਕਦਮ ਮੰਜੇ ਤੇ ਬੈਠੇ ਬੈਠੇ ਠੀਕ ਆ, ਜਦੋਂ ਮੰਜੇ ਤੇ ਬੈਠੇ ਬੈਠੇ ਉੱਠ ਕੇ ਤੁਰਨ ਲੱਗਦੇ ਆ ਤੇ ਇਕਦਮ ਅੱਖਾਂ ਦੇ ਹਨੇਰਾ ਆ ਜਾਂਦਾ ਆ। ਜਦੋਂ ਥੋੜੀ ਬਹੁਤ ਕੋਈ ਗੱਲ ਕਰਦੇ ਆ ਜਾਂ ਪੱਗ ਬੰਨਣ ਖਾਲਸਾ ਦੀ ਗੱਲ ਹੀ ਲੈ ਲੋ, ਪੱਗ ਬੰਨਣ ਲੱਗਦੇ ਆ ਤੇ ਉਸ ਵੇਲੇ ਸਾਡੀਆਂ ਬਾਹਾਂ ਥੱਕਣ ਲੱਗ ਜਾਂਦੀਆਂ ਨੇ। ਇਹ ਸਾਰਾ ਕੀ ਹੈ? ਸਾਰਾ ਇਸ ਗੱਲ ਦਾ ਹੀ ਆ ਕਿ ਇੱਥੇ ਖੂਨ ਦੀ ਸਪਲਾਈ ਨਹੀਂ ਹੋ ਰਹੀ, ਇੱਥੇ ਆਕਸੀਜਨ ਪੂਰੀ ਨਹੀਂ ਜਾ ਰਹੀ, ਇਹਨਾਂ ਅੰਗਾਂ ਵਿੱਚ ਕਮਜ਼ੋਰੀ ਆ ਗਈ ਹੈ ਤੇ ਕੰਮ ਕਿਹਦਾ ਆ? ਹਾਰਟ ਦਾ। ਤੇ ਹਾਰਟ ਵਿਚਾਰਾ ਕੀ ਕਰੇ? ਕਹਿੰਦਾ ਜੀ ਮੈਨੂੰ ਤੇ ਆਪ ਨੂੰ ਰੋਟੀ ਨਹੀਂ ਖਾਣ ਨੂੰ ਮਿਲੇ। ਕਿਸ ਕਿਸੇ ਥਾਂ ਤੇ ਉਹ ਜਿਹੜੀ ਉਹਨੂੰ ਅਸੀਂ ਕਹਿੰਦੇ ਕੋਰੋਨਰੀ ਆਰਟਰੀ, ਕੋਰੋਨਰੀ ਆਰਟਰੀ ਪਹਿਲਾਂ ਏਓਰਟਾ ਦੇ ਵਿੱਚੋਂ ਜਿਹੜੀ ਅਸੈਂਡਿੰਗ ਏਓਰਟਾ ਸੀਗਾ, ਪਹਿਲਾ ਹਿੱਸਾ ਜਿਹੜਾ ਦਿਲ ਚੋਂ ਬਾਹਰ ਨਿਕਲ ਕੇ ਖੂਨ ਸਪਲਾਈ ਕਰਨ ਵਾਸਤੇ ਜਾਂਦਾ ਆ, ਉਹਦੇ ਵਿੱਚੋਂ ਨਿਕਲਦੀ ਸੀ ਇੱਕ ਚੀਜ਼ ਸੀ, ਇੱਕ ਮੁੱਢ ਸੀਗਾ, ਤੇ ਉਸ ਤੋਂ ਬਾਅਦ ਵੈਸੇ ਦੋ ਹਿੱਸੇ ਹੋ ਗਏ ਸੀ, ਇੱਕ ਰਾਈਟ ਕੋਰੋਨਰੀ ਆਰਟਰੀ ਤੇ ਇੱਕ ਲੈਫਟ ਕੋਰੋਨਰੀ ਆਰਟਰੀ ਹੋ ਗਈ। ਔਰ ਇਹਨਾਂ ਵਿਚਾਰੀਆਂ ਦਾ ਆਪਸ ਵਿੱਚ ਕੋਈ ਸਹਿਯੋਗ ਨਹੀਂ। ਵੀ ਬੜੀ ਅਜੀਬ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ ਕਿ ਰੱਬ ਨੇ ਸਾਰੀਆਂ ਥਾਵਾਂ ਤੇ ਸਾਰੇ ਸਰੀਰ ਚ ਕੋਲੈਟਰਲ ਸਰਕੂਲੇਸ਼ਨ ਬਣਾਤਾ, ਭਾਈ ਨਾ ਯਾਰ ਜੇ ਤੁਹਾਡੇ ਗੁਆਂਢ ਚ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਕੋਈ ਗੱਲ ਨੀ, ਅਸੀਂ ਤੁਹਾਡੇ ਰੋਟੀਆਂ ਪਕਾ ਕੇ ਦੇ ਦਾਂਗੇ, ਅਸੀਂ ਦਾਲ ਸਬਜ਼ੀ ਬਣਾ ਕੇ ਤੁਹਾਡੇ ਘਰੇ ਦੇ ਦਿਆਂਗੇ। ਇੱਕ ਦੂਜੇ ਨਾਲ ਸਹਿਯੋਗ ਸਾਡਾ ਚੱਲਦਾ ਹੀ ਚੱਲਦਾ ਸੀਗਾ। ਹਾਂਜੀ, ਕਿਸੇ ਥਾਂ ਤੇ ਹੜ੍ਹ ਆ ਗਏ, ਅਸੀਂ ਤਾਂ ਪਾਕਿਸਤਾਨ ਵਿੱਚ ਜਾ ਕੇ ਰੋਟੀਆਂ ਵਰਤਾਏ ਨਾ, ਸਾਡਾ ਸਿੱਖਾਂ ਦਾ ਤੇ ਹੈ ਨਾ, ਕਿਸੇ ਵੀ ਥਾਂ ਤੇ ਐਸਾ ਹੋਵੇ ਤੇ ਅਸੀਂ ਇੱਕ ਦੂਜੇ ਦਾ ਸਹਿਯੋਗ, ਇਹਨੂੰ ਕੋਲੈਟਰਲ ਸਹਿਯੋਗ ਕਹਿੰਦੇ ਆ। ਸਾਰੇ ਸਰੀਰ ਦੇ ਵਿੱਚ ਇਸ ਤਰ੍ਹਾਂ ਦਾ ਕੋਲੈਟਰਲ ਰਿਲੇਸ਼ਨ ਹੈਗਾ ਆ, ਪਰ ਅਫਸੋਸ ਇਹ ਆ ਕਿ ਹਾਰਟ ਦੇ ਵਿੱਚ ਰਾਈਟ ਕੋਰੋਨਰੀ ਆਰਟਰੀ ਦਾ ਲੈਫਟ ਕੋਰੋਨਰੀ ਆਰਟਰੀ ਦੀ ਇਸ ਤਰ੍ਹਾਂ ਦੀ ਕੋਈ ਸਾਂਝ ਹੀ ਹੈ ਨਹੀਂ। ਜੇ ਰਾਈਟ ਕੋਰੋਨਰੀ ਚ ਕਿਸੇ ਵੇਲੇ ਆ ਕੇ ਕੋਈ ਚੀਜ਼ ਰੁਕਾਵਟ ਆ ਗਈ ਤੇ ਫਿਰ ਇਹਦਾ ਕੰਮ ਤਮਾਮ ਆ। ਇਹ ਨਹੀਂ ਹੈ ਵੀ ਗੁਆਂਢ ਲੈਫਟ ਕੋਰੋਨਰੀ ਆਰਟਰੀ ਆਊਗੀ ਤੇ ਅਸੀਂ ਉਹ ਕਰ ਦੋਗੇ। ਇਸੇ ਕਰਕੇ ਜਿਵੇਂ ਜਿਵੇਂ ਹੁਣ ਡਾਕਟਰਾਂ ਨੇ ਜਾਣਿਆ ਇਸ ਸਬੰਧ ਦੇ ਵਿੱਚ ਤੇ ਉਹਨਾਂ ਨੇ ਫਿਰ ਉਹਦੀ ਬਾਈਪਾਸ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ ਵੀ ਨਹੀਂ ਯਾਰ ਇਧਰੋਂ ਨਹੀਂ, ਅਸੀਂ ਆਰਟੀਫਿਸ਼ ਜਿਹੜਾ ਕੁਦਰਤ ਰਹਿ ਗਿਆ ਕੰਮ ਉਹਨੂੰ ਅਸੀਂ ਹੁਣ ਪੂਰਾ ਕਰ ਦਿੰਦੇ। ਕਿਉਂ ਖੈਰ ਇਹ ਹਾਰਟ ਦੀ ਜੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਸਾਂ ਵੀ ਜਿਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਹਾਂ ਨਾ, ਉਹਦਾ ਮਤਲਬ ਇਹ ਹੁੰਦਾ ਆ ਕਿ ਹਾਰਟ ਨੂੰ ਖੁਦ ਨੂੰ ਖੂਨ ਦੀ ਸਪਲਾਈ ਨਹੀਂ ਹੋ ਰਹੀ। ਖੂਨ ਦੀ ਸਪਲਾਈ ਦਾ ਮਤਲਬ ਹੁੰਦਾ ਖੁਰਾਕ ਤੇ ਆਕਸੀਜਨ, ਖੁਰਾਕ ਤੇ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ। ਬਾਕੀ ਪ੍ਰੋਟੈਕਟਿਵ ਫੋਰਸਿਸ ਜਿਹੜੀਆਂ ਨੇ WBC ਜਾ ਰਹੇ ਨੇ ਜਾਂ ਹੋਰ RBC ਜਿਹੜਾ ਆਕਸੀਜਨ ਲੈ ਕੇ ਜਾ ਰਹੇ ਨੇ, ਉਹਦਾ ਨਾਲ ਨਾਲ ਸਾਰੇ ਬਲੱਡ ਚੁੰਦੇ ਹੀ ਹੁੰਦੇ ਆ। ਤੇ ਮਤਲਬ ਜਦੋਂ ਹਾਰਟ ਨੂੰ ਖੁਦ ਨੂੰ ਸਪਲਾਈ ਨਹੀਂ ਹੁੰਦੀ, ਉਸ ਵੇਲੇ ਇਨੀਸ਼ੀਅਲ ਨਿਸ਼ਾਨੀਆਂ ਸਾਡੀਆਂ ਇਹ ਹੁੰਦੀਆਂ ਨੇ ਕਿ ਮੰਜੇ ਤੇ ਬੈਠੇ ਆਰਾਮ ਨਾਲ ਠੀਕ ਆ, ਜਦੋਂ ਉੱਠੇ ਹੋ ਇਕਦਮ ਯਾਰ ਅੱਖਾਂ ਦੇ ਹਨੇਰਾ ਆ ਗਿਆ। ਹਾਂਜੀ, ਪੌੜੀਆਂ ਚੜ੍ਹਦੇ ਹੋ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਆ। ਇਸੇ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਤੇਜ ਨਹੀਂ ਤੁਰ ਸਕਦੇ। ਮੁੰਡਾ ਹੋਵੇ ਤੁਹਾਡੇ ਨਾਲ ਤੇ ਤੇਜ ਤੇਜ ਤੁਰੇ ਤੇ ਤੁਸੀਂ ਉਹਨੂੰ ਕਹੋ ਹੌਲੀ ਚੱਲ ਯਾਰ ਮੈਂ ਨੀ ਇੰਨਾ ਤੁਰ ਸਕਦਾ, ਕਿਉਂਕਿ ਜਿੰਨਾ ਤੁਸੀਂ ਤੇਜ ਚੱਲੋਗੇ ਉਹਨਾਂ ਆਕਸੀਜਨ ਦੀ ਜ਼ਿਆਦਾ ਲੋੜ ਹੈਗੀ ਹੈ, ਉਨੀ ਆਕਸੀਜਨ ਦੀ ਲੋੜ ਦਿਲ ਪੂਰਾ ਨਹੀਂ ਕਰ ਰਿਹਾ, ਤਾਂ ਹੀ ਤੁਸੀਂ ਕਹੋਗੇ ਯਾਰ ਨਹੀਂ ਹੌਲੀ ਚੱਲ ਮੈਂ ਇੰਨਾ ਤੇਜ ਨਹੀਂ ਚੱਲ ਸਕਦਾ। ਜਦੋਂ ਇਹ ਸਧਾਰਨ ਜਿਹੀਆਂ ਗੱਲਾਂ ਨੇ, ਔਰ ਜਦੋਂ ਤੁਸੀਂ ਇਹਨਾਂ ਸਧਾਰਨ ਗੱਲਾਂ ਨੂੰ ਨੋਟ ਕਰਕੇ ਉਹਦੇ ਮੁਤਾਬਕ ਡਾਕਟਰ ਤੋਂ ਰਾਏ ਲੈ ਲਈ ਕਿ ਮੈਂ ਕੀ ਕਰਾਂ, ਤੇ ਡਾਕਟਰ ਨੇ ਵੇਖਣਾ ਯਾਰ ਤੇਰਾ ਤੇ ਕੋਲੈਸਟ੍ਰੋਲ ਬਹੁਤ ਹਾਈ ਹੈ, ਤੇਰਾ ਹੈ ਤੇ ਬਾਰਡਰ ਲਾਈਨ ਤੇ ਲੇਕਿਨ ਕਿਸੇ ਵੀ ਵੇਲੇ ਵੱਧ ਹੋ ਸਕਦਾ, ਭਾਵ ਕੀ ਉਹ ਇਸ ਲਿਮਿਟ ਤੇ ਪਹੁੰਚ ਗਿਆ ਆ ਕਿ ਹੌਲੀ ਹੌਲੀ ਹੁਣ ਗਾਂ ਦੀ ਸਟੇਜ ਦੇ ਵਿੱਚ ਇਹਨੇ ਵਧਣਾ ਸ਼ੁਰੂ ਹੋਣਾ। ਔਰ ਜੇ ਤੁਸੀਂ ਇਹਦਾ ਹੁਣ ਕੰਟਰੋਲ ਨਾ ਕੀਤਾ, ਕੰਟਰੋਲ ਤੇ ਡਾਕਟਰ ਨੇ ਦੱਸਣਾ ਹੀ ਹੈ ਕਿ ਕੋਲੈਸਟ੍ਰੋਲ ਨੂੰ ਘੱਟ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਕੋਲੈਸਟ੍ਰੋਲ ਜ਼ਿਆਦਾ ਬਣਾਉਂਦੀਆਂ ਨੇ ਉਹਨਾਂ ਨੂੰ ਘੱਟ ਕਰਨਾ ਪੈਣਾ। ਉਹ ਫਿਰ ਡਾਕਟਰ ਤੁਹਾਨੂੰ ਦੱਸਣਗੇ ਵੀ ਭਾਈ ਆਹ ਚੀਜ਼ਾਂ ਤੁਸੀਂ ਘੱਟ ਕਰ ਦਿਓ। ਜਮਾਂਦਰੂ ਤੌਰ ਤੇ ਬੇਸ਼ੱਕ ਅਸੀਂ ਲੋਕ ਕਾਰਨੀਵੋਰਸ, ਕਾਰਨੀਵੋਰਸ ਦਾ ਮਤਲਬ ਹੁੰਦਾ ਹੈ ਜਿਹੜਾ ਮੀਟ ਵਾਲੀਆਂ ਚੀਜ਼ਾਂ ਖਾਂਦੇ ਨੇ, ਅਸੀਂ ਮਾਂ ਦਾ ਦੁੱਧ ਪੀਨੇ ਆ ਨਾ, ਤੇ ਮਾਂ ਦਾ ਦੁੱਧ ਤਾਂ ਮੀਟ ਚੋਂ ਬਣਿਆ ਹੈਗਾ, ਮੀਟ ਚੋਂ ਬਣਿਆ ਤੇ ਇਹਦਾ ਮਤਲਬ ਉਹਨੂੰ ਅਸੀਂ ਵੈਜੀਟੇਰੀਅਨ ਨਹੀਂ ਕਹਿ ਸਕਦੇ। ਆਪਣੀ ਮਰਜ਼ੀ ਨਾਲ ਸਾਧ ਸੰਤ ਕਹੀ ਜਾਣ ਵੀ ਨਹੀਂ ਤਾਂ ਦੁੱਧ ਪੀਨੇ ਆ, ਮੀਟ ਤੇ ਨਹੀਂ ਖਾਂਦੇ। ਹਾਂਜੀ, ਅਸੀਂ ਵੈਸ਼ਨੋ ਆ, ਹਾਂਜੀ ਸੋ ਇਹ ਆਪਣੀ ਬਣਾਈ ਹੋਈ ਡੈਫੀਨੇਸ਼ਨ ਤੇ ਆਪਣਾ ਬਣਾਇਆ ਹੋਇਆ ਐਕਸਪਲੇਨੇਸ਼ਨ ਹੈ ਪਰ ਮਨੁੱਖ ਜਮਾਂਦੂ ਤੌਰ ਤੇ ਅਸੀਂ ਕਾਰਨੀਵੋਰਸ ਹਾਂ ਬਾਅਦ ਵਿਚ ਅਸੀਂ ਆਪਣੀ ਖੁਰਾਕ ਬਦਲ ਲਈ ਔਰ ਉਸ ਖੁਰਾਕ ਬਦਲਣ ਦੇ ਕਰਕੇ ਸਾਡੇ ਸਰੀਰ ਚ ਬਹੁਤ ਸਾਰੇ ਐਨਜ਼ਾਈਮ ਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੈਸੇ ਵੀ ਜਦੋਂ ਬੰਦਾ ਬਿਮਾਰ ਹੁੰਦਾ ਤੇ ਡਾਕਟਰਾਂ ਨੇ ਯਾਰ ਤੂੰ ਹਲਕਾ ਖਾਣਾ ਖਾਈ ਕਿਉਂ ਕਿ ਭਾਰੀ ਖਾਣੇ ਨੂੰ ਬੰਦ ਹਜ਼ਮ ਕਰਨ ਵਾਸਤੇ ਹਜ਼ਮ ਕਰਨਾ ਮਤਲਬ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਦਾ ਮਤਲਬ ਹੈ ਵੀ ਉਹਦੇ ਵਿੱਚੋਂ ਐਨਰਜੀ ਪੈਦਾ ਹੋਵੇ ਐਨਰਜੀ ਪੈਦਾ ਹੋਵੇ ਤੇ ਸਰੀਰ ਚੱਲ ਸਕੇ ਕੈਲੋਰੀਜ਼ ਪੈਦਾ ਹੋਣ ਪੱਥਰ ਦਾ ਕੋਲਾ ਤੇ ਲੱਕੜੀ ਦਾ ਕੋਲਾ ਦੋਵਾਂ ਚ ਫਰਕ ਹੈ ਨਾ ਉਹ ਇੱਕ ਬਹੁਤ ਲੰਬੇ ਸਮੇਂ ਤੱਕ ਐਨਰਜੀ ਦਿੰਦਾ ਰਹਿੰਦਾ ਇੱਕ ਬਹੁਤ ਥੋੜੇ ਸਮੇਂ ਤੱਕ ਐਨਰਜੀ ਦਿੰਦਾ ਫਿਰ ਬੁੱਝ ਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਾਰਨੀਵੋਰਸ ਟਾਈਪ ਦਾ ਫੂਡ ਖਾ ਰਹੇ ਹਾਂ ਭਾਵੇਂ ਥੋੜਾ ਖਾ ਰਹੇ ਹਾਂ ਉਹਦੇ ਨਾਲ ਐਨਰਜੀ ਲੰਬੇ ਸਮੇਂ ਤੱਕ ਜਿਵੇਂ ਪੱਥਰੀ ਕੋਲੇ ਦੇ ਵਿੱਚ ਲੰਬੇ ਸਮੇਂ ਤੱਕ ਐਨਰਜੀ ਹੁੰਦੀ ਰਹਿੰਦੀ ਆ ਕੇ ਦਿੰਦਾ ਰਹਿੰਦਾ ਸੇਕ ਦਿੰਦਾ ਰਹਿੰਦਾ ਐਸਾ ਹੁੰਦਾ ਪਰ ਡਾਕਟਰ ਕੀ ਕਹਿਣਗੇ ਵੀ ਜੇ ਹੁਣ ਤੇਰੀ ਖੁਰਾਕ ਹੀ ਮੀਟ ਆ ਤੇ ਮੈਂ ਕਹਾਂ ਤੂੰ ਮੀਟ ਬੰਦ ਕਰ ਦੇ ਗਲਤ ਗੱਲ ਆ ਨਹੀਂ ਉਹ ਕਹੇਗਾ ਘੱਟ ਕਰ ਦੇ ਜੇ ਇੰਨਾ ਕੁ ਖਾ ਜਿਹਦੇ ਨਾਲ ਤੇਰੀ ਲੋੜ ਦੀਆਂ ਕੈਲੋਰੀਜ਼ ਜੇ 1700 ਕੈਲੋਰੀ ਪਰ ਆਵਰ ਹੀਟ ਦੀਆਂ ਚਾਹੀਦੀਆਂ ਨੇ ਇਸ ਸਰੀਰ ਦੇ ਵਿੱਚ ਇੱਕ ਇੱਕ ਸੈੱਲ ਤੱਕ ਐਨਰਜੀ ਪਹੁੰਚਾਉਣ ਵਾਸਤੇ ਇੰਨੀਆਂ ਕੁ ਪੈਦਾ ਹੋਣ ਪਰ ਜੇ ਤੁਸੀਂ ਅੱਗੇ ਹੀ 5 ਪੈਗ ਸ਼ੈਗ ਲਾ ਕੇ ਤੇ ਚੰਗਾ ਮੁਰਗ ਮਸਾਲਾ ਖਾ ਰਹੇ ਹੋ ਤੇ 5000 ਕੈਲੋਰੀ ਤੋਂ ਉੱਤੇ ਤਾਂ ਸਾਡੀਆਂ ਵੈਸੇ ਹੀ ਪੈਦਾ ਹੋ ਰਹੀਆਂ ਨੇ ਤੇ ਅਲਟੀਮੇਟਲੀ ਉਸ ਦੇ ਵਿੱਚੋਂ ਕੰਸਨਟ੍ਰੇਟ ਹੋ ਕੇ ਜਮਾ ਤੇ ਹੋਰ ਹੋਏਗਾ ਨਾ ਭਾਵੇਂ ਕਈ ਸ਼ਰਾਬੀ ਲੋਕ ਬੜੇ ਸੁੱਕੇ ਸੜੇ ਹੁੰਦੇ ਨੇ ਤੇ ਜਦੋਂ ਉਹਨਾਂ ਦਾ ਕੋਲੈਸਟ੍ਰੋਲ ਚੈੱਕ ਕਰੋ ਤੇ ਬਹੁਤ ਹਾਈ ਹੁੰਦਾ ਆ ਕੰਸਨਟ੍ਰੇਟਡ ਹੋ ਕੇ ਕੋਈ ਚੀਜ਼ ਜਦੋਂ ਤੁਹਾਡੀਆਂ ਖੂਨ ਦੀਆਂ ਨਾੜੀਆਂ ਵਿੱਚ ਜਮਣੀਆਂ ਸ਼ੁਰੂ ਹੁੰਦੀਆਂ ਨੇ ਭਾਵ ਕੋ ਹਾਰਡ ਐਂਡ ਫਾਸਟ ਰੂਲ ਨਹੀਂ ਵੀ ਮੋਟਾ ਮੋਟਾ ਹੀ ਬੰਦਾ ਹੋਏਗਾ ਤੇ ਉਹਦੀਆਂ ਚਰਬੀ ਨਾੜੀਆਂ ਦੇ ਵਿੱਚ ਖੂਨ ਜ਼ਿਆਦਾ ਜਮਣੀ ਹੈ ਚੁੱਕੇ ਹੋਏ ਬੰਦਿਆਂ ਦਾ ਵੀ ਕੋਲੈਸਟ੍ਰੋਲ ਬਹੁਤ ਜ਼ਿਆਦਾ ਹੁੰਦਾ ਡਿਪੈਂਡ ਕਰਦਾ ਉਹਦੀ ਖੁਰਾਕ ਕੀ ਹੈ ਔਰ ਉਹਦੇ ਵਿੱਚੋਂ ਕਿਤਨੀ ਜਿਹੜੀ ਕਿਹੜੀ ਚੀਜ਼ ਜਿਹੜੀ ਹੈ ਮੈਟਾਬੋਲਾਈਜ਼ ਹੋ ਕੇ ਐਕਸਟਰਾ ਹੋ ਰਹੀ ਹੈ ਔਰ ਐਕਸਟਰਾ ਡਿਪੋਜ਼ੀਸ਼ਨ ਹੋ ਰਹੀ ਹੈ ਆਪਾਂ ਬੜੀ ਵਾਰ ਇਸ ਸੰਬੰਧ ਦੇ ਵਿੱਚ ਜਦੋਂ ਡਿਟੇਲ ਗੱਲ ਕਰਦੇ ਫਿਰ ਉਹ ਡਾਕਟਰਾਂ ਦਾ ਕੰਮ ਹਰ ਪੇਸ਼ੈਂਟ ਵਾਸਤੇ ਵੇਖਣਾ ਬਈ ਭਾਈ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਵਾਸਤੇ ਕਰਦਾ ਕੌਣ ਆ ਸਾਡਾ ਥਾਇਰਾਇਡ ਗਲੈਂਡ ਹੁਣ ਥਾਇਰਾਇਡ ਗਲੈਂਡ ਦੀ ਫਿਰ ਸਾਨੂੰ ਸੰਭਾਲ ਕਰਨੀ ਪਏਗੀ ਉਹਦੇ ਬਾਰੇ ਸਾਨੂੰ ਦੱਸਣਾ ਪਏਗਾ ਕਿ ਥਾਇਰਾਇਡ ਆਪਣਾ ਨਾਰਮਲ ਕੰਮ ਕਰ ਲਵੇ ਥੋੜੀ ਜਿਹੀ ਖੁਰਾਕ ਦੇ ਵਿੱਚੋਂ ਵੀ ਪੂਰੀ ਐਨਰਜੀ ਲੈ ਲਵੇ ਜਰਾਦੀ ਨਾ ਖਾਣ ਦੀ ਲੋੜ ਪਵੇ ਭਰ ਭਰ ਕੇ ਥਾਲ ਚੌਲਾਂ ਦੇ ਨਾ ਖਾਣੇ ਪੈਣ ਖੜਾ ਪ੍ਰਸ਼ਾਦ ਨਾ ਛਕਣਾ ਪਵੇ ਸਾਨੂੰ ਬਹੁਤ ਹੀ ਕੋਲੇ ਭਰ ਭਰ ਕੇ ਨੀਡ ਦੇ ਨਾ ਖਾਣੇ ਪੈਣ ਥੋੜਾ ਖਾਓ ਸਾਡੀ ਉਹਦੇ ਨਾਲ ਐਨਰਜੀ ਪੂਰੀ ਹੋ ਜਾਵੇ ਤੇ ਸਾਨੂੰ ਦਰੁਸਤ ਕਿਹਨੂੰ ਕਰਨਾ ਪੈਣਾ ਟੋਕੇ ਨੂੰ ਟੋਕਾ ਸਾਡਾ ਕੀ ਹੈ ਥਾਇਰਾਇਡ ਗਲੈਂਡ ਜਿਹੜਾ ਸਾਰੀ ਖਾਧੀ ਹੋਈ ਚੀਜ਼ ਨੂੰ ਮੈਟਾਬੋਲਾਈਜ਼ ਕਰਦਾ ਹੈਗਾ ਮਤਲਬ ਕਹਿਣ ਤੋਂ ਭਾਵੇਂ ਸਾਰੀ ਡਿਟੇਲ ਮੈਂ ਇਸ ਕਰਕੇ ਲੰਬੀ ਚੌੜੀ ਜੀ ਦੱਸੀ ਜਾ ਰਿਹਾ ਕਿ ਜਦੋਂ ਤੁਹਾਨੂੰ ਸਾਹ ਚੜਨ ਲੱਗ ਜਾਵੇ ਜਦੋਂ ਤੁਹਾਨੂੰ ਅੱਖਾਂ ਅੱਗੇ ਉੱਠਣ ਸਮੇਂ ਹਨੇਰਾ ਆਉਣਾ ਸ਼ੁਰੂ ਹੋ ਜਾਵੇ ਜਦੋਂ ਤੁਸੀਂ ਪੌੜੀਆਂ ਚੜਨ ਲੱਗਿਆ ਰਸਤੇ ਚ ਇੱਕ ਤਰ੍ਹਾਂ ਖਲੋ ਜਾਓ ਜਦੋਂ ਤੁਸੀਂ ਆਮ ਤੁਰਦੇ ਤੁਰਦੇ ਜਾਂ ਕੰਮ ਕਰਦੇ ਕਰਦੇ ਸਾਹ ਲੈਣ ਲੱਗ ਜਾਓ ਤੇ ਉਹਦੀ ਸਧਾਰਨ ਐਗਜ਼ਾਮਪਲ ਮੈਂ ਦਿੱਤੀ ਸੀ ਪੱਗ ਬੰਨਦੇ ਪਏ ਹੋ ਯਾਰ ਤੇ ਹੱਥ ਥੱਕ ਗਿਆ ਇੱਕਦਮ ਇਹ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਇਹਨਾਂ ਅੰਗਾਂ ਨੂੰ ਸਪਲਾਈ ਪੂਰੀ ਨਹੀਂ ਹੋ ਰਹੀ ਤੇ ਉਸ ਵੇਲੇ ਕਰਨਾ ਕੀ ਆ ਉਸ ਵੇਲੇ ਇਹ ਕਰਨਾ ਆ ਕਿ ਤੁਹਾਡੀ ਖੁਰਾਕ ਨੂੰ ਸਭ ਤੋਂ ਪਹਿਲਾਂ ਘੱਟ ਕਰਨਾ ਹੈਗਾ ਲੋੜ ਅਨੁਸਾਰ ਖਾਣਾ ਹੈਗਾ ਆ ਫਿਰ ਲੋੜ ਅਨੁਸਾਰ ਖਾ ਕੇ ਵੀ ਜੇ ਤੁਹਾਨੂੰ ਲੱਗਦਾ ਵੀ ਐਸਾ ਹੀ ਕੁਛ ਹੈਗਾ ਆ ਬਾਕੀ ਤਾਂ ਵੇਸਟ ਵਿੱਚ ਹੀ ਜਾਂਦਾ ਨਾ ਐਸਾ ਹੈਗਾ ਆ ਤਾਂ ਇਹਦਾ ਮਤਲਬ ਜਿੰਨਾ ਜਿੰਨਾ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਮੈਟਾਬੋਲਾਈਜ਼ ਕਰਨਾ ਸੀ ਐਨਰਜੀ ਚ ਕਨਵਰਟ ਕਰਨਾ ਸੀ ਉਹਨਾਂ ਨੂੰ ਵੇਖਣ ਦੀ ਲੋੜ ਹੈ ਵੇਲਣਾ ਸਹੀ ਕਰਨ ਦੀ ਲੋੜ ਆ ਗੰਨਾ ਤੁਸੀਂ ਜਿੰਨਾ ਮਰਜ਼ੀ ਰਸ ਪਾ ਲਓ ਜਾਂ ਘੱਟ ਰਸ ਵਾਲਾ ਪਾ ਲਓ ਜਾਂ ਘੱਟ ਪਾ ਲਓ ਡਿਪੈਂਡ ਗੰਨੇ ਦੇ ਉੱਪਰ ਵੇਲਣੇ ਦੇ ਉੱਪਰ ਕਰਦਾ ਆ ਵੀ ਪੂਰਾ ਫਿੱਟ ਹੈ ਤੇ ਪੂਰਾ ਰਸ ਨਿਕਲ ਜਾਣਾ ਇਸ ਲਈ ਤੁਹਾਨੂੰ ਥੋੜਾ ਖਾਣ ਦੀ ਲੋੜ ਹੈ ਤੇ ਕਈਆਂ ਲੋਕਾਂ ਦਾ ਹੁੰਦਾ ਆ ਕਿ ਰੋਟੀ ਭਾਵੇਂ ਇੱਕ ਖਾਣ ਫੁੱਲਦੇ ਹੀ ਜਾਂਦੇ ਨੇ ਕਈਆਂ ਲੋਕ ਇਹ ਵੀ ਪੰਜ ਪੰਜ ਦਸ ਦਸ ਰੋਟੀਆਂ ਖਾਈ ਜਾਂਦੇ ਨੇ ਫਿਰ ਵੀ ਸੁੱਕੇ ਸੜੇ ਨੇ ਕਿਉਂਕਿ ਉਹ ਥਾਇਰਾਇਡ ਦੀਆਂ ਦੋ ਕੰਡੀਸ਼ਨਾਂ ਨੇ ਇੱਕ ਹਾਈਪੋਥਾਇਰੋਡਿਜ਼ਮ ਹੈ ਇੱਕ ਹਾਈਪਰਥਾਇਰੋਡਿਜ਼ਮ ਹੈ ਤੇ ਉਹਨਾਂ ਦੇ ਅਲੱਗ ਅਲੱਗ ਹਾਲਾਤ ਹੈਗੇ ਜਿਹੜੇ ਹਾਈਪੋ ਵਾਲੇ ਨੇ ਉਹ ਬੜੇ ਮੋਟੇ ਤਾਜ਼ੇ ਹੁੰਦੇ ਨੇ ਭਾਵੇਂ ਥੋੜੀ ਰੋਟੀ ਖਾਂਦੇ ਨੇ ਹਾਈਪਰ ਵਾਲੇ ਜਿਹੜੇ ਨੇ ਉਹ ਭਾਵੇਂ ਜਿੰਨੇ ਮਰਜ਼ੀ ਕੋਲੇ ਪੱਪਾ ਕੇ ਮੀਟ ਖਾਈ ਜਾਂਦੇ ਨੇ ਸੁੱਕੇ ਸੜੇ ਹੁੰਦੇ ਨੇ ਲੇਕਿਨ ਕੰਸਨਟ੍ਰੇਸ਼ਨ ਤਾਂ ਬਣਦੀ ਹੈ ਨਾ ਯਾਰ ਇਹਦੇ ਵਿੱਚ ਉਹ ਜਿਹੜੀ ਜਮਨੀ ਹੈ ਉਹ ਤਾਂ ਹੋਣਾ ਹੀ ਹੋਣਾ ਨਾ ਉਹਦੇ ਨਾਲ ਇਹ ਤਾਂ ਨਹੀਂ ਵੀ ਸੁੱਕਿਆ ਸੜਿਆ ਹੈਗਾ ਤੇ ਉਹ ਨਿਚੋੜਨਾ ਨੀ ਉਹ ਤੁਹਾਡੀ ਖੁਰਾਕ ਜੋ ਤੁਸੀਂ ਖਾਧੀ ਹੈ ਉਸ ਨੂੰ ਨਿਚੋੜ ਕੇ ਉਹਦੇ ਵਿੱਚੋਂ ਐਕਸੈਸ ਚੀਜ਼ਾਂ ਕੱਢਣੀਆਂ ਨੇ ਲੋੜ ਤੋਂ ਵੱਧ ਕੱਢ ਲੈਂਦਾ ਉਹ ਜਿੰਨੀਆਂ ਉਹਦੇ ਚ ਹੈਗੀਆਂ ਨੇ, ਜਿਵੇਂ ਉਹ ਪੱਛੀ ਨਾ ਕਈ ਵਾਰ ਪੱਛੀ ਵੀ ਮਰੋੜ ਕੇ ਉਹ ਉਹਦੇ ਚ ਦੇ ਦਿੰਦੇ ਨੇ, ਵੇਲੜੇ ਜਿਵੇਂ ਜਿਹੜਾ ਗੁਰਾਸ ਰਹਿ ਗਿਆ ਉਹ ਵੀ ਨਿਕਲ ਜਾਏ। ਤੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਹਾਈਪਰ ਥਾਇਰੋਡਿਜ਼ਮ ਵਾਲੇ ਲੋਕ ਹੈਗੇ ਆ ਉਹ ਥੋੜੀ ਜੀ ਖਾਣ ਤਾਂ ਵੀ ਬਹੁਤਾ ਕੁਛ ਨਿਕਲਿਆ ਜਾਂਦਾ ਹੈ। ਸੋ ਦਰੁਸਤ ਕਿਹਨੂੰ ਕਰਨ ਦੀ ਲੋੜ ਆ? ਪਿਛਲੇ ਉਸ ਥਾਇਰਾਇਡ ਵਾਲੀ ਗੱਲ ਨੂੰ ਕਿ ਭਾਈ ਤੂੰ ਭਾਵੇਂ ਥੋੜੀ ਖਾਣਾ ਆ, ਬਾਵਜੂਦ ਇਸ ਦੇ ਵੀ ਤੇਰੇ ਅੰਦਰ ਫੈਟ ਜਮਾ ਹੋ ਰਿਹਾ ਆ, ਤੇ ਜਿਹੜੀ ਚੀਜ਼ ਇਹ ਵਾਧੂ ਕੰਮ ਕਰ ਰਹੀ ਹੈ ਇਹਦੇ ਚ ਕੋਈ ਖਰਾਬੀ ਆ ਰਹੀ ਹੈ। ਸੋ ਇਸ ਨੂੰ ਦਰੁਸਤ ਕਰਨ ਦੀ ਲੋੜ ਹੈਗੀ। ਮੈਂ ਫਿਰ ਆ ਗਿਆ ਆਪਣੀ ਉਸ ਗੱਲ ਵਾਲੇ ਪਾਸੇ, ਜਿਹੜਾ ਹਾਰਟ ਫੇਲੀਅਰ ਦਾ ਅਸਲ ਮਕਸਦ ਤੁਸੀਂ ਸਮਝ ਗਏ ਕਿ ਮਕਸਦ ਇਹ ਆ ਕਿ ਹਾਰਟ ਨੂੰ ਹੀ ਖੁਦ ਸਪਲਾਈ ਨੀ ਹੁੰਦੀ, ਐ ਨੀ ਵੀ ਜਿੰਨਾ ਮਰਜ਼ੀ ਉਹ ਲਾਂਗਰੀ ਹੈਗਾ ਤੇ ਆਪਦੇ ਵਾਸਤੇ ਕੌਲੇ ਭਰ ਭਰ ਕੇ ਪਹਿਲਾਂ ਸਪੈਸ਼ਲ ਰੱਖ ਦੇਵੇ, ਇਹ ਕੁਦਰਤ ਦਾ ਨਿਯਮ ਨਹੀਂ ਹੈ। ਇਹਨੂੰ ਵੀ ਉਸੇ ਤਰ੍ਹਾਂ ਹੀ ਮਿਲਣਾ ਆ ਜਿਵੇਂ ਆਮ ਬਾਕੀ ਅੰਗਾਂ ਨੂੰ ਖੁਰਾਕ ਮਿਲਣੀ ਹੈ। ਔਰ ਇਹ ਵੀ ਗੱਲ ਹੈਗੀ ਆ ਕਿ ਇਹਦੇ ਮਿਲਣ ਦਾ ਜਿਹੜਾ ਢੰਗ ਹੈ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਆ ਵੀ ਠਹਿਰਾਓ ਵਾਲਾ ਖੂਨ ਇਹਦੇ ਵਿਚ ਜਾਂਦਾ ਆ, ਇਹਦੇ ਵਿਚ ਚਰਬੀ ਜ਼ਿਆਦਾ ਜੰਮਣ ਦੀ ਸੰਭਾਵਨਾ ਹੋ ਜਾਂਦੀ ਹੈ। ਇਹ ਬਹੁਤ ਸਾਰੀਆਂ ਬਰੀਕ, ਇੱਕ ਤਾਂ ਸਾਰੇ ਸਰੀਰ ਦੇ ਵਿਚ ਸਭ ਤੋਂ ਜ਼ਿਆਦਾ ਬਰੀਕ ਨਾੜੀਆਂ ਵਾਲੀ ਗੱਲ ਦੋ ਥਾਵਾਂ ਤੇ ਆ, ਤੇ ਦੋ ਹੀ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਹੈਗਾ ਹਾਰਟ, ਹਾਰਟ ਦੇ ਵਿਚ ਸਾਡੀਆਂ ਜਿਹੜੀਆਂ ਇਹ ਕੋਰੋਨਰੀ ਆਰਟਰੀਜ਼ ਨੇ ਨਾ ਇਹ ਬਹੁਤ ਬਰੀਕ ਨੇ, ਬਹੁਤ ਛੋਟੀਆਂ ਛੋਟੀਆਂ ਨੇ ਹਾਂਜੀ। ਦੂਸਰਾ ਬ੍ਰੇਨ ਦੇ ਵਿਚ ਜਿਹਨੂੰ ਅਸੀਂ ਕਹਿੰਦੇ ਸਰਕਲ ਆਫ ਵਿਲਸ, ਉਹ ਬ੍ਰੇਨ ਦਾ ਜਿਹੜਾ ਸਰਕਲ ਉਹ ਨਾੜੀਆਂ ਜਿਹੜੀਆਂ ਨੇ ਉਹ ਬਹੁਤ ਬਰੀਕ ਨੇ। ਸੰਭਾਵਨਾ ਇਹ ਹੁੰਦੀ ਆ ਕਿ ਕਿਸੇ ਦਾ ਕੋਲੈਸਟ੍ਰੋਲ ਜਾਂ ਕਿਸੇ ਦੀ ਕੋਈ ਹੋਰ ਚੀਜ਼ ਕਿਸੇ ਲੱਤ ਤੇ ਸੱਟ ਲੱਗ ਗਈ, ਉਥੋਂ ਕੋਈ ਇੰਬੋਲਿਜ਼ਮ ਚੱਲਿਆ ਤੇ ਉਹ ਜਾ ਕੇ ਅਟਕ ਗਿਆ ਤੇ ਉਹਦੀ ਸੰਭਾਵਨਾ ਤੇ ਬ੍ਰੇਨ ਦੇ ਵਿਚ ਕਿਸੇ ਥਾਂ ਤੇ ਅਟਕ ਜਾਏ ਤੇ ਉਹ ਇਕਦਮ ਹੀ ਸਡਨ ਬੰਦੇ ਨੂੰ ਅਟੈਕ ਹੋ ਗਿਆ ਜੀ, ਡਿੱਗ ਪਿਆ ਹਾਂਜੀ। ਪਰ ਪਿਛਲੇ ਪਾਸੇ ਦੀ ਜਿਹੜੀ ਨਿਸ਼ਾਨੀਆਂ ਨੇ ਸਾਨੂੰ ਪਤਾ ਹੋਵੇ ਵੀ ਜੇ ਹਾਰਟ ਜੇ ਕਿਤੇ ਲੱਤ ਤੇ ਸੱਟ ਲੱਗੀ, ਲੱਤ ਤੇ ਲੱਗੀ ਆ ਤੇ ਤੁਸੀਂ ਇਹ ਤਾਂ ਨਹੀਂ ਸਮਝ ਸਕਦੇ ਵੀ ਇਹਨੂੰ ਇਸ ਤਰ੍ਹਾਂ ਅਟੈਕ ਹੋ ਸਕਦਾ ਹੈਗਾ, ਲੇਕਿਨ ਹੋ ਸਕਦਾ ਹੈਗਾ। ਜੇ ਐਸੀ ਕਰਕੇ ਤਾਂ ਡਾਕਟਰ ਲੋਕ ਸੱਟ ਲੱਗੀ ਹੁੰਦੀ ਲੱਤ ਤੇ ਤੇ ਸਾਰੇ ਟੈਸਟ ਕਰਵਾਉਂਦੇ ਆ, ਸ਼ੂਗਰ ਦਾ ਟੈਸਟ ਕਰਾਉਂਦੇ ਆ, ਕੋਲੈਸਟ੍ਰੋਲ ਦਾ ਟੈਸਟ ਕਰਾਉਂਦੇ ਆ, ਇਹੋ ਚੀਜ਼ਾਂ ਦਾ ਟੈਸਟ ਕਰਾਉਂਦੇ। ਕਾਰਨ ਕੀ ਆ? ਉਹ ਵੇਖਦੇ ਆ ਵੀ ਜਦੋਂ ਇਸ ਥਾਂ ਤੇ ਸੱਟ ਲੱਗੀ ਆ ਇੱਥੇ ਜੇ ਰੀਜਨਰੇਸ਼ਨ ਰਿਪੇਅਰ ਪੂਰੀ ਨਾ ਹੋਈ ਇਹਦੇ ਵਿਚੋਂ ਕੋਈ ਕਿਣਕਾ ਖੂਨ ਦੇ ਵਿਚ ਵਾਪਸ ਜਾ ਕੇ, ਜਿਹੜੇ ਵਾਪਸੀ ਵਾਲਾ ਖੂਨ ਜਾ ਰਿਹਾ ਵੇਨਸ ਖੂਨ ਜਾ ਕੇ ਕਿਤੇ ਐਸਾ ਨਾ ਹੋਵੇ ਤੇ ਬ੍ਰੇਨ ਦੇ ਵਿਚ ਪਹੁੰਚ ਜਾਵੇ, ਆ ਬ੍ਰੇਨ ਚ ਪਹੁੰਚ ਜਾਵੇ ਤੇ ਨਾੜੀਆਂ ਬੰਦ ਕਰ ਦੇ ਤੇ ਉਹਨੂੰ ਕਹਿੰਦੇ ਸਟ੍ਰੋਕ ਹੋ ਗਿਆ ਹਾਂਜੀ, ਸੀਰੀਅਸ ਹੋ ਗਿਆ। ਇਹੀ ਗੱਲ ਹਾਰਟ ਦੇ ਵਿਚ ਵੀ ਤਾਂ ਹੋ ਸਕਦੀ ਹੈ। ਤੋ ਇਸ ਤਰ੍ਹਾਂ ਇਹ ਬਹੁਤ ਸਾਰੀਆਂ ਬਰੀਕ ਗੱਲਾਂ ਹਨ ਜਿਹੜੀਆਂ ਕਿ ਹੋ ਸਕਦੀਆਂ ਨੇ। ਪਰ ਇਹ ਹੁਣ ਐ ਤਾਂ ਨੀ ਨਾ ਜਿਹੜੀ ਹੁਣ ਮੈਂ ਗੱਲ ਤੁਹਾਨੂੰ ਦੱਸੀ ਹੈ ਵੀ ਇਕਦਮ ਹੀ ਅਚਨਚੇਤ ਹੋ ਗਈ, ਸਾਨੂੰ ਕਾਰਨ ਪਤਾ, ਜਾਂ ਤਾਂ ਕਿਸੇ ਸੱਟ ਲੱਗੀ ਹੈ ਔਰ ਉਸ ਬੰਦੇ ਨੂੰ ਸ਼ੂਗਰ ਸੀਗੀ ਪਹਿਲਾਂ ਹੀ, ਉਸ ਬੰਦੇ ਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਪਹਿਲਾਂ ਹੀ, ਉਸ ਬੰਦੇ ਨੂੰ ਬਲੱਡ ਪ੍ਰੈਸ਼ਰ ਜਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਪਹਿਲਾਂ ਹੀ, ਔਰ ਇਹ ਸਾਰੀਆਂ ਗੱਲਾਂ ਪਹਿਲੋਂ ਸਨ ਔਰ ਇਹਦੀਆਂ ਨਿਸ਼ਾਨੀਆਂ ਕੀ ਸੀਗੀਆਂ? ਸਾਹ ਚੜਨਾ, ਨਿੱਕਾ ਨਿੱਕਾ ਕੰਮ ਜਿਹੜਾ ਕਿ ਆਮ ਅੱਗੇ ਤੁਸੀਂ ਕਰ ਲੈਂਦੇ, ਹੁਣ ਕਈ ਤਾਂ ਫੜਦਾ ਹੀ ਕੋਈ ਨੀ ਨਾ, ਆਮ ਅੱਗੇ ਕੰਮ ਜਿਹੜਾ ਤੁਸੀਂ ਕਰ ਲੈਂਦੇ ਸੀ, ਹੁਣ ਉਸ ਨੂੰ ਕੰਮ ਨੂੰ ਹੱਥ ਲਾਉਣ ਨਾਲ ਵੀ ਤੁਹਾਨੂੰ ਸਾਹ ਚੜਨਾ ਸ਼ੁਰੂ ਹੋ ਗਿਆ ਹੈਗਾ। ਸੋ ਇਸ ਹਾਲਾਤ ਨੂੰ ਜਦੋਂ ਆ ਜਾਵੇ ਉਦੋਂ ਇਹ ਸਮਝੋ ਵੀ ਤੁਹਾਡੇ ਹਾਰਟ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਡੇ ਬਲੱਡ ਦੇ ਵਿਚ ਜਿਹੜਾ ਹਾਰਟ ਨੂੰ ਸਪਲਾਈ ਖੁਰਾਕ ਹੋ ਰਹੀ ਹੈ ਉਹਦੇ ਵਿਚ ਕੋਈ ਅੰਤਰ ਆ ਗਿਆ ਹੈ ਤੇ ਉਹਨੂੰ ਦਰੁਸਤ ਕਰਾਓ। ਅੱਜ ਕੱਲ ਮੈਡੀਕਲ ਟੈਕਨਾਲੋਜੀ ਇੰਨੀ ਜ਼ਿਆਦਾ ਵੱਧ ਗਈ ਹੈਗੀ ਆ ਕਿ ਸ਼ੁਰੂਆਤੀ ਦੌਰ ਦੇ ਵਿਚ ਹੀ ਲੱਭ ਲੈਂਦੇ ਆ ਕਿ ਅੱਗੇ ਆਉਣ ਵਾਲਾ ਸਮਾਂ ਕੀ ਹੈ, ਜੇ ਅਸੀਂ ਹੁਣ ਨਾ ਸੰਭਾਲਿਆ ਤੇ ਅੱਗੇ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋ ਸਕਦਾ। ਤੇ ਮੈਂ ਹਾਰਟ ਅਟੈਕ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਬਈ ਇਸ ਤਰ੍ਹਾਂ ਦਾ ਜਿਹੜਾ ਹਾਰਟ ਅਟੈਕ ਜਿਹਨੂੰ ਅਸੀਂ ਕਹਿੰਦੇ ਹਾਂ ਉਹਦਾ ਪਰਪਜ਼ ਇਹ ਹੁੰਦਾ। ਫਿਰ ਮੈਂ ਹਾਰਟ ਅਟੈਕ ਦੀਆਂ ਤਿੰਨ ਚਾਰ ਅਲੱਗ ਅਲੱਗ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਇੱਕ ਨੂੰ ਤੁਸੀਂ ਕਹਿੰਦੇ ਕੰਜੈਨੀਟਲ ਹਾਰਟ ਪ੍ਰੋਬਲਮ, ਕੰਜੈਨੀਟਲ ਦਾ ਮਤਲਬ ਇਹ ਹੈ ਜਿਹੜਾ ਕਿ ਮਾਂ ਬਾਪ ਵੱਲੋਂ ਆਇਆ ਹੋਇਆ ਹਾਰਟ ਦੀ ਪ੍ਰੋਬਲਮ ਹੈਗੀ ਹੈ, ਔਰ ਉਹ ਮੈਂ ਤੁਹਾਨੂੰ ਦੱਸੀ ਸੀਗੀ ਫੋਰਾਮਿਨ ਓਵਲ ਦੇ ਸੰਬੰਧ ਚ। ਵੈਸੇ ਅਡਲਟ ਦੇ ਵਿਚ ਵੀ ਐਸਾ ਹੋ ਸਕਦਾ ਹੈ, ਜੈਨੇਟਿਕ ਕਰੈਕਟਰ ਜਿਹੜਾ ਅੱਗੇ ਚੱਲਦਾ ਰਿਹਾ ਉਸ ਵੇਲੇ ਠੀਕ ਹੈ, ਲੇਕਿਨ ਬਾਅਦ ਚ ਜਾ ਕੇ ਵੀ ਐਸਾ ਕਿਸੇ ਉਮਰ ਦੇ ਵਿਚ ਜਾ ਕੇ ਵੀ ਇਸ ਤਰ੍ਹਾਂ ਦਾ ਡਿਫੈਕਟ ਹੋ ਸਕਦਾ ਹੈਗਾ, ਔਰ ਉਹਨੂੰ ਕੰਜੈਨੀਟਲ ਹਾਰਟ ਡਿਫੈਕਟ ਅਸੀਂ ਕਹਿੰਦੇ ਹਾਂ ਕਿ ਉਹਦੇ ਸਟਰਕਚਰਲ ਬਣਤਰ ਜਿਹੜੀ ਹੈਗੀ ਹੈ ਉਸ ਬਣਤਰ ਦੇ ਵਿਚ ਕੋਈ ਡਿਫੈਕਟ ਆ ਗਿਆ ਹੈਗਾ, ਔਰ ਉਹਦੇ ਕਰਕੇ ਸਰਕੂਲੇਸ਼ਨ ਦਾ ਜਾਂ ਜੋ ਵੀ ਖੂਨ ਦੇ ਚੱਲਣ ਦਾ ਜਾਂ ਉਹਦੇ ਖੂਨ ਸਪਲਾਈ ਕਰਨ ਦਾ ਜੋ ਤਰੀਕਾਕਾਰ ਚੱਲਦਾ ਸੀ ਉਹਦੇ ਚ ਰੁਕਾਵਟ ਆ ਗਈ। ਜਿਹਦੇ ਰਾਹੀਂ ਖੁਰਾਕ ਪੂਰੀ ਨਹੀਂ ਸਪਲਾਈ ਹੋ ਰਹੀ। ਜਿਵੇਂ ਫੋਰਮ ਮਨੋਬਲ ਦੀ ਗੱਲ ਸੀ, ਸੱਜੇ ਐਟਰੀਅਮ ਦੇ ਵਿੱਚੋਂ ਖੱਬੇ ਐਟਰੀਅਮ ਤੋਂ ਸਿੱਧਾ ਖੂਨ ਜਾਈ ਜਾ ਰਿਹਾ ਸੀਗਾ। ਜੇ ਇਹ ਬੰਦ ਹੋ ਗਿਆ ਤੇ ਠੀਕ ਹੈ, ਜੇ ਬੰਦ ਨਹੀਂ ਹੋਇਆ ਤੇ ਵੱਡਾ ਵੀ ਬੰਦਾ ਹੋ ਗਿਆ ਤੇ ਫੇਰ ਹੁਣ ਮਾਂ ਵਾਲਾ ਖੂਨ ਤੇ ਆ ਨਹੀਂ ਰਿਹਾ, ਤੇ ਇਸ ਕਰਕੇ ਜਿਹੜਾ ਵੀ ਰਲਿਆ ਮੇਰਾ ਖੂਨ ਸਰੀਰ ਚੋਂ ਆ ਰਿਹਾ ਉਹ ਸਹੀ ਫਰੈਸ਼ ਖੂਨ ਦੇ ਵਿੱਚ ਵੀ ਰਲਦਾ ਜਾਏਗਾ ਤੇ ਫਿਰ ਕੰਸਨਟ੍ਰੇਸ਼ਨ ਉਹ ਤਾਂ ਹੈਗਾ। ਠੇਕੇਦਾਰ ਜਿਵੇਂ ਕਰਦੇ ਨਾ, ਰੇਤਾ ਜਿਆਦਾ ਪਾ ਦਿੰਦਾ, ਸੀਮੈਂਟ ਘੱਟ ਪਾ ਦਿੰਦਾ ਤੇ ਸਾਲ ਦੋ ਸਾਲਾਂ ਬਾਅਦ ਹੀ ਬਿਲਡਿੰਗ ਜਿਹੜੀ ਸੀਮੈਂਟ ਖੁਰਨਾ ਸ਼ੁਰੂ ਹੋ ਜਾਂਦਾ ਹੈ। ਸੋ ਮਤਲਬ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਸੋ ਜਿਸ ਨੂੰ ਅਸੀਂ ਕਹਿੰਦੇ ਹਾਂ ਕੰਜੈਨੇਟਲ ਹਾਰਟ ਡਿਫੈਕਟ। ਫਿਰ ਮੈਂ ਕਿਹਾ ਸੀਗਾ ਵੀ ਜਿਹੜਾ ਹਾਰਟ ਆ ਰਾਈਟ ਸਾਈਡ, ਮੈਂ ਕੋਰੋਨਰੀ ਆਰਟਰੀ ਦੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਦਿੱਤੀ ਆ ਕਿ ਕੋਰੋਨਰੀ ਆਰਟਰੀ ਦੀਆਂ ਦੋ ਬ੍ਰਾਂਚਾਂ ਹੋ ਜਾਂਦੀਆਂ ਨੇ, ਇੱਕ ਰਾਈਟ ਤੇ ਇੱਕ ਲੈਫਟ, ਪਰ ਰਾਈਟ ਤੇ ਲੈਫਟ ਦਾ ਆਪਸ ਵਿੱਚ ਲਿੰਕ ਕੋਈ ਨਹੀਂ ਹੈਗਾ। ਇਸੇ ਕਰਕੇ ਹੀ ਵੀ ਜੇ ਤੇਰੇ ਬਣੀ ਹੈ ਤੇ ਤੇਰੀ ਹੀ ਬਣੀ ਹੈ, ਜੇ ਮੇਰੇ ਘਰ ਲੱਗੀ ਆ ਕੇ ਤੇ ਫਿਰ ਮੇਰੇ ਘਰ ਹੀ ਲੱਗੀ ਹੈ, ਹਾਂਜੀ ਫਿਰ ਦੂਜੇ ਦੇ ਘਰ ਬਸੰਤਰ ਹੀ ਲੱਗਦੀ ਹੈ। ਸੋ ਇਸ ਤਰ੍ਹਾਂ ਕਰਕੇ ਰਾਈਟ ਸਾਈਡ ਹਾਰਟ ਤੇ ਲੈਫਟ ਸਾਈਡ ਹਾਰਟ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਵੀ ਕੀ ਹੋਏਗਾ। ਬਾਕੀ ਜਨਰਲ ਗੱਲਾਂ ਜਿਹੜੀ ਸੀ ਉਹ ਵੀ ਨੇ ਜਿਹੜੀਆਂ ਮੈਂ ਸਟਾਰਟਿੰਗ ਦੇ ਵੀ ਸ਼ੁਰੂ ਕੀਤੀ ਅੱਜ ਦਾ ਸੰਖੇਪ ਵੇਰਵਾ ਦੇਣ ਵਾਸਤੇ ਵੀ ਛਾਤੀ ਜਦੋਂ ਵੀ ਕੁਝ ਐਸਾ ਹੋਵੇ ਤੇ ਉਹਦੀਆਂ ਆਹ ਜਿਹੜੀਆਂ ਨਿਸ਼ਾਨੀਆਂ ਨੇ ਸਾਰੀਆਂ ਹੋਣਗੀਆਂ। ਛਾਤੀ ਚ ਦਰਦ ਹੋਏਗਾ, ਛਾਤੀ ਚ ਘੁਟਣ ਜੀ ਮਹਿਸੂਸ ਹੋਏਗੀ, ਕੰਸਟ੍ਰਿਕਸ਼ਨ ਫੀਲਿੰਗ ਹੋਏਗੀ, ਪਲਸ ਰੇਟ ਅੱਗਾ ਪਿੱਛਾ ਹੋ ਜਾਏਗਾ, ਸਾਹ ਚੜਨਾ ਸ਼ੁਰੂ ਹੋ ਜਾਏਗਾ, ਇਹ ਸਾਰੀਆਂ ਗੱਲਾਂ ਉਹ ਡਿਜ਼ੀਨੈਸ ਹੋ ਗਈ, ਇਹ ਸਾਰੀਆਂ ਗੱਲਾਂ ਉਵੇਂ ਹੀ ਰਹਿਣਗੀਆਂ। ਔਰ ਲਾਸਟ ਦੇ ਵਿੱਚ ਉਲਟੀ ਵਾਲੀ ਗੱਲ ਵੀ ਮੈਂ ਤੁਹਾਨੂੰ ਦੱਸੀ ਸੀ, ਉਹ ਵੀ ਹੋਣੀ ਸ਼ੁਰੂ ਹੋ ਜਾਏਗੀ। ਔਰ ਕਿਉਂ ਉਲਟੀ ਆਉਂਦੀ ਉਹ ਵੀ ਮੈਂ ਦੱਸੀ ਸੀ, 10th ਕ੍ਰੇਨੀਅਲ ਨਰਵ ਜਿਹਨੂੰ ਅਸੀਂ ਵੇਗਸ ਨਰਵ ਕਹਿੰਦੇ ਹਾਂ, ਉਹਦੇ ਇਫੈਕਟ ਕਰਕੇ ਇਹ ਸਾਰੀਆਂ ਗੱਲਾਂ ਜੁੜ ਜਾਂਦੀਆਂ ਨੇ। ਪਰ ਆਪਾਂ ਜਦੋਂ ਹਾਰਟ ਦੀ ਰਾਈਟ ਹਾਰਟ ਸਾਈਡ ਫੇਲਿਅਰ ਲੈਫਟ ਸਾਈਡ ਹਾਰਟ ਹਾਰਟ ਫੇਲਿਅਰ ਜਿਹਾ ਸੀਗਾ, ਹੁਣ ਮੈਂ ਥੋੜੇ ਜਿਹੇ ਲੱਸਣਾ ਕਿਉਂਕਿ ਆਪਾਂ ਸਮ ਅਪ ਕਰ ਰਹੇ ਹਾਂ ਨਾ, ਮੈਂ ਡਿਟੇਲ ਤਾਂ ਦੇ ਚੁੱਕਿਆ ਹਾਂ। ਜੇ ਰਾਈਟ ਸਾਈਡ ਦਾ ਹਾਰਟ ਫੇਲ ਹੋ ਗਿਆ, ਸੋਚੋ ਵੀ ਇੱਕ ਪਾਸਿਓਂ ਨਹਿਰ ਦਾ ਪਾਣੀ ਆ ਰਿਹਾ ਹੈਗਾ, ਖਰਾਬ ਹੈ ਪਾਣੀ ਨਹਿਰ ਦਾ ਆ ਰਿਹਾ ਹੈਗਾ, ਲੇਕਿਨ ਇਸ ਪਾਸੇ ਦਾ ਹਿੱਸਾ ਹੁਣ ਫੇਲ ਹੋ ਗਿਆ ਭਾਈ, ਇਹ ਜਿਹੜਾ ਇੱਥੇ ਫਲੱਡ ਹੋ ਜਾਏਗਾ, ਇਹ ਅਗਾਂਹ ਭੇਜ ਨਹੀਂ ਰਿਹਾ, ਇਹ ਅਗਾਂਹ ਖੂਨ ਨੂੰ ਭੇਜ ਨਹੀਂ ਰਿਹਾ। ਜੇ ਭੇਜਦਾ ਰਹੂਗਾ ਤੇ ਫਿਰ ਇੱਥੇ ਪਾਣੀ ਇਕੱਠਾ ਨਹੀਂ ਹੋਏਗਾ ਤੇ ਅੱਗੇ ਜਿਵੇਂ ਸੇਮ ਹੋ ਜਾਂਦੀ ਸੀ ਨਾ ਪਿੰਡਾਂ ਚ, ਅਗਾਂਹ ਪਾਣੀ ਜਾਣ ਦਾ ਰਸਤਾ ਹੀ ਕੋਈ ਨੀ ਸੀਗਾ, ਤੇ ਜੇ ਪਾਣੀ ਦਾ ਰਸਤਾ ਜਾਣ ਦਾ ਕੋਈ ਨੀ ਹੈਗਾ, ਨਿਕਾਸ ਹੋ ਹੀ ਨੀ ਰਿਹਾ ਤੇ ਇਕੱਠਾ ਹੋ ਰਿਹਾ ਆ, ਤੇ ਪਾਣੀ ਦੀ ਸੇਮ ਤਾਂ ਹੋਣੀ ਹੈ, ਥਾਂ ਥਾਂ ਦੇ ਘਰ ਵੀ ਕੰਧਾਂ ਵੀ ਡਿੱਗਣ ਲੱਗ ਪੈਂਦੀਆਂ ਸੀ, ਹੋਰ ਵੀ ਬਹੁਤ ਕੁਛ ਹੋਣਾ ਸ਼ੁਰੂ ਹੋ ਜਾਂਦਾ ਸੀ। ਸੱਜੇ ਪਾਸੇ ਸਾਰੇ ਸਰੀਰ ਦੇ ਵਿੱਚੋਂ ਇਕੱਠਾ ਹੋ ਕੇ ਗੂਣ ਆ ਰਿਹਾ ਹੈ, ਇਹ ਤੁਸੀਂ ਮੋਟੇ ਤੌਰ ਤੇ ਸਮਝ ਲਓ ਕਿ ਸੱਜੇ ਪਾਸੇ ਸਾਰੇ ਸਰੀਰ ਵਿੱਚੋਂ ਇਕੱਠਾ ਹੋ ਕੇ ਖੂਨ ਆ ਰਿਹਾ ਹੈ ਤੇ ਸੱਜਾ ਪਾਸਾ ਤੁਹਾਨੂੰ ਕੰਮ ਨਹੀਂ ਕਰਦਾ, ਨਹੀਂ ਤਾਂ ਇਹਨੇ ਅਗਾਂਹ ਕੱਢ ਦੇਣਾ ਸੀ ਪਾਣੀ ਨਾ, ਅਗਾਂਹ ਤੁਰਿਆ ਜਾਵੇ ਅਗਾਂਹ ਤੁਰਿਆ ਜਾਵੇ ਤੇ ਮੈਂ ਸਾਫ਼ ਹੋ ਜਾਵਾਂ। ਹੁਣ ਇੱਕ ਤਾਂ ਕੰਜੈਸ਼ਨ ਹੋ ਗਿਆ ਇੱਥੇ, ਸੇਮ ਆ ਗਈ ਇੱਥੇ, ਇੱਕ ਜਿਹੜਾ ਬੈਕਲੌਗ ਲੱਗ ਗਿਆ, ਬੈਕਲੌਗ ਲੱਗੇਗਾ ਤੇ ਕੀ ਪੈਰਾਂ ਤੱਕ ਸੋਜ ਆ ਜਾਏਗੀ, ਪੈਰਾਂ ਤੱਕ ਭਾਰੀਪਨ ਹੋ ਜਾਏਗਾ, ਹੈਵੀਨੈਸ ਸਰੀਰ ਦੇ ਵਿੱਚ ਹੋਣੀ ਸ਼ੁਰੂ ਹੋ ਜਾਏਗੀ। ਖਾਸ ਤੌਰ ਤੇ ਜਿਵੇਂ ਸਾਡੇ ਜਨਨ ਅੰਗ ਨੇ, ਇਹਨਾਂ ਥਾਵਾਂ ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਦਾ ਡਾਇਲੇਟੇਸ਼ਨ ਟੈਸਟਸ ਜਿਹੜੇ ਨੇ ਨਾ, ਉਹ ਇਸ ਤਰ੍ਹਾਂ ਦੇ ਕੁਦਰਤ ਨੇ ਬਣਾਏ ਨੇ ਕਿ ਇਹਨਾਂ ਦਾ ਉੱਪਰ ਵਾਲਾ ਜਿਹੜਾ ਕਵਰ ਹੈ ਨਾ, ਜਿਹਨੂੰ ਸਕਰੋਟਮ ਕਹਿੰਦੇ ਹਾਂ ਅਸੀਂ, ਇਹਦੇ ਵਿੱਚ ਬਹੁਤ ਜ਼ਿਆਦਾ ਫਲੂਇਡ ਇਕੱਠਾ ਹੋ ਸਕਦਾ ਹੈ ਤੇ ਇਹ ਫੈਲਦਾ ਜਾਊਗਾ, ਫੈਲਣੇ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਬੰਦਾ ਸਮਝਦਾ ਖਰੇ ਨੂੰ ਹਾਈਡਰੋਸਿਲ ਤਾਂ ਨਹੀਂ ਹੋ ਗਿਆ, ਖਰੇ ਨੂੰ ਕੋਈ ਹੋਰ ਇਸ ਤਰ੍ਹਾਂ ਦੀ ਟੈਸਟ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਨਹੀਂ ਆ ਗਈ, ਆਰਥਾਈਟਿਸ ਵਗੈਰਾ ਕਿਸ ਤਰ੍ਹਾਂ ਦੀ, ਲੇਕਿਨ ਇਹ ਉਹ ਕੀ ਹੋ ਰਿਹਾ ਆ ਕਿ ਜਿਹੜਾ ਇਹਨਾਂ ਵਿੱਚੋਂ ਖੂਨ ਵਾਪਸ ਜਾ ਰਿਹਾ ਸੀਗਾ ਹੁਣ ਬੈਕਲੌਗ ਲੱਗ ਗਿਆ, ਅੱਗੇ ਡਾਫ ਲੱਗ ਗਈ ਹੈ, ਅੱਗੇ ਤਾਂ ਜਾ ਨਹੀਂ ਰਿਹਾ, ਹਾਰਟ ਦੇ ਸੱਜੇ ਖਾਨਿਆਂ ਤੱਕ ਜਾ ਰਿਹਾ ਆ, ਰਾਈਟ ਐਟਰੀਅਮ ਤੇ ਰਾਈਟ ਵੈਂਟ੍ਰੀਕਲ, ਪਰ ਇਹ ਵਿਚਾਰੇ ਗਾਂਹ ਨਹੀਂ ਭੇਜ ਰਹੇ, ਰਾਈਟ ਸਾਈਡ ਫੇਲ ਹੋ ਗਿਆ, ਇਹਨੂੰ ਖੂਨ ਸਪਲਾਈ ਕਰਨ ਵਾਲੀ ਕੋਰੋਨਰੀ ਆਰਟਰੀ ਦਾ ਕੰਮ ਖਰਾਬ ਹੋ ਗਿਆ, ਹੁਣ ਬੈਕ ਸਾਈਡ ਸਾਰਾ ਹੀ ਬੈਕਲੌਗ ਲੱਗ ਗਿਆ। ਤਾਂ ਤੁਸੀਂ ਹਿਸਾਬ ਲਾ ਲਓ ਜਦੋਂ ਸਾਰਾ ਬੈਕਲੌਗ ਲੱਗੂ ਪਿਛਲੇ ਪਾਸੇ ਤੇ ਹੜ ਆ ਜੂ ਨਾ, ਤੇ ਹੜ ਆਉਣ ਵਾਲੀ ਗੱਲ ਕੋਈ ਨੀ, ਨਾੜੀਆਂ ਤੇ ਗੋਲ ਨੇ ਭਰ ਜਾਣਗੀਆਂ ਨਾ, ਭਰ ਜਾਣਗੀਆਂ ਤੇ ਮੋਟੀਆਂ ਮੋਟੀਆਂ ਨਾੜੀਆਂ ਸਾਨੂੰ ਦਿਸਣਗੀਆਂ, ਭਾਰ ਵਧਣਾ ਸ਼ੁਰੂ ਹੋ ਜਾਏਗਾ, ਮੋਟਾਪਾ ਲੱਤਾਂ ਤੇ ਪੱਟਾਂ ਤੇ ਟੈਸਟਿਸ ਦੇ ਵਿੱਚ, ਔਰਤਾਂ ਦੇ ਓਵਰੀ ਜਨਨ ਅੰਗਾਂ ਦੇ ਵਿੱਚ, ਇਹਨਾਂ ਥਾਵਾਂ ਤੇ ਭਾਰ ਪੈਣਾ ਸ਼ੁਰੂ ਹੋ ਜਾਏਗਾ। ਔਰ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਕਈ ਵਾਰ ਤੁਸੀਂ ਜਾਨਵਰਾਂ ਦੇ ਦੇਖਿਆ ਨਾ ਵਿਚਾਰਿਆ, ਹੁਣ ਜਾਨਵਰ ਕਿਹੜੇ ਵਿਚਾਰੇ ਆ ਕੇ ਦੱਸਦੇ ਵੀ ਮੈਨੂੰ ਆਹ ਪ੍ਰੋਬਲਮ ਹੈਗੀ ਹੈ, ਤੇ ਅੱਜ ਕੱਲ ਤੇ ਡਾਕਟਰ ਵੈਟਨਰੀ ਹਸਪੀਟਲਾਂ ਚ ਵੀ ਪਤਾ ਲੱਗ ਗਿਆ, ਕਈ ਜਾਨਵਰਾਂ ਦੇ ਤੁਸੀਂ ਬਾਹਰ ਵੇਖਿਆ ਹੋਣਾ ਆ ਕਿ ਪਿਛਲੇ ਪਾਸੇ ਵੈਜਨਲ ਏਰੀਆ ਜਾਂ ਰੈਕਟਮ ਦਾ ਏਰੀਆ ਬਾਹਰ ਨੂੰ ਨਿਕਲਿਆ ਹੁੰਦਾ। ਆਮ ਤੌਰ ਤੇ ਅਸੀਂ ਉਹਨੂੰ ਪ੍ਰੋਲੈਪਸ ਕਹਿੰਦੇ ਹਾਂ। ਔਰਤਾਂ ਦੇ ਵੇਰਵੇ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਦਾ ਹਾਲਾਤ ਇਹ ਹੁੰਦਾ ਕਿ ਪਿਛਲੇ ਪਾਸੇ ਇਹੋ ਜਿਹੀ ਕੋਈ ਘਟਨਾ ਵਾਪਰ ਗਈ ਹੈ ਵੀ ਇਹਦੇ ਵਿੱਚੋਂ ਜਿਹੜਾ ਵਾਪਸੀ ਜਾਣ ਵਾਲੀ ਗੱਲ ਸੀ ਉਹ ਨਹੀਂ ਜਾ ਰਹੀ, ਅੱਗੇ ਰੋਕ ਆ ਗਈ ਕਿਸੇ ਨਾ ਕਿਸੇ ਥਾਂ ਤੇ। ਜਾਂ ਦੂਸਰੀ ਗੱਲ, ਤੁਸੀਂ ਲੱਤਾਂ ਦੇ ਉੱਪਰ ਕਈਆਂ ਦੇ ਵੇਖਦੇ ਹੋ ਨਾ ਨੀਲੇ ਲੀਲੇ ਨਾੜਾਂ ਲੁਕਦੀਆਂ ਹੋਈਆਂ ਨੇ। ਸਾਡੀ ਇੱਕ ਮੋਟੀ ਨਾੜੀ ਹੈ ਪੇਟਾਂ ਵਾਸਤੇ ਜਾ ਰਹੀ ਹੈ ਔਰ ਉਹ ਸਾਰੀ ਖੂਨ ਨੂੰ ਲੈ ਕੇ ਉੱਪਰ ਨੂੰ ਜਾ ਰਹੀ, ਉਹਦੀਆਂ ਛੋਟੀ ਛੋਟੀ ਟੂਟਰੀ ਨੇ ਜਿਹੜੀਆਂ ਇਕੱਠੀਆਂ ਕਰ ਰਹੀਆਂ ਨੇ ਚਾਰ ਚ ਫਿਰ ਲੱਤ ਦੇ ਵਿੱਚੋਂ। ਹਾਂਜੀ, ਇਹ ਸਫੇਨੋਇਡ ਵੇਨ ਨੂੰ ਕਹਿੰਦੇ ਆ। ਸਫੇਨੋਇਡ ਵੇਨ ਦੇ ਵਿੱਚ ਸਾਰੀਆਂ ਨਾਲੀਆਂ ਆ ਕੇ ਪੈਂਦੀਆਂ ਨੇ, ਗੰਦਾ ਖੂਨ ਇਕੱਠਾ ਕਰੀ ਜਾਂਦੇ ਨੇ। ਸਫੇਨੋਇਡ ਵੇਨ ਜਿਹੜੀ ਲੈ ਕੇ ਇਸ ਨੂੰ ਉੱਪਰ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਇਨਫੀਰੀਅਰ ਵੇਨਾ ਕੇਵਾ ਚ ਪਾਉਂਦੀ ਹੈ ਤੇ ਉਹ ਅੱਗੇ ਹਾਰਟ ਨੂੰ ਲੈ ਕੇ ਜਾ ਰਹੀ। ਪਰ ਹਾਰਟ ਤਾਂ ਅੱਗੇ ਲੈ ਨੀ ਰਿਹਾ, ਉਹ ਤਾਂ ਬੇਚਾਰਾ ਜਿੰਨਾ ਕੁ ਉਹਦਾ ਖਾਣਾ ਸੀ ਉਹਨਾਂ ਭਰ ਗਿਆ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਸੱਜੇ ਪਾਸੇ ਦਾ ਫੇਲ ਹੈਗਾ ਆ ਤਾਂ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਆ ਉਹ ਪਿਛਲੇ ਪਾਸੇ ਹੱਥ ਮੋਟੇ ਮੋਟੇ ਹੋ ਜਾਣਗੇ। ਉਂਗਲਾਂ ਦੇ ਵਿੱਚ ਕਈਆਂ ਨੇ ਰਿੰਗ ਪਾਈ ਹੁੰਦੀ ਨਾ, ਮੁੰਦਰੀ ਪਾਈ ਹੁੰਦੀ ਆ, ਉਹ ਰਿੰਗ ਫਸ ਗਈ ਆ, ਹੁਣ ਨਿਕਲਦੀ ਨੀ ਹੈਗੀ। ਜਦੋਂ ਤੁਸੀਂ ਇਹ ਅੰਦਾਜ਼ਾ ਲਾਓ ਨਾ ਸਧਾਰਨ, ਤੁਹਾਨੂੰ ਕੁਛ ਨੀ ਹੋਇਆ, ਤੁਸੀਂ ਆਪਣੇ ਆਪ ਨੂੰ ਠੀਕ ਸਮਝਦੇ ਹੋ। ਤੇ ਜਿੱਦਣ ਤੁਸੀਂ ਇਹ ਮਹਿਸੂਸ ਕਰੋ ਵੀ ਰਿੰਗ ਜਦੋਂ ਮੈਂ ਪਾਈ ਸੀ ਉਦੋਂ ਤਾਂ ਨਾਰਮਲ ਸੀਗੀ, ਸਾਰੀ ਉਂਗਲੀ ਦੇ ਵਿੱਚੋਂ ਮੈਂ ਕੱਢ ਵੀ ਲੈਂਦਾ ਸੀ ਬਾਹਰ, ਇਸ ਨੂੰ ਪਾ ਵੀ ਲੈਂਦਾ ਸੀ ਬਾਹਰ, ਔਰ ਹੁਣ ਕੀ ਹੋਇਆ, ਹੁਣ ਤਾਂ ਰਿੰਗ ਫਸ ਗਈ ਹੈ, ਨਿਕਲਦੀ ਨੀ। ਹੁਣ ਹੋਰ ਕਿਤੇ ਇਸ ਥਾਂ ਤੇ ਮੋਟਾਪਾ ਤਾਂ ਨਿਕਲ ਆ ਗਿਆ ਨਾ, ਇਹਦਾ ਮਤਲਬ ਇਹ ਕਿ ਬਾਕੀ ਹੋਰ ਸਰੀਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਿਰਿਆ ਹੋ ਰਹੀ ਹੈ। ਜਦੋਂ ਇਹੋ ਜਿਹੀ ਸਧਾਰਨ ਗੱਲ ਤੁਹਾਡੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇ, ਤੁਸੀਂ ਸਮਝੋ ਵੀ ਤੁਹਾਡਾ ਰਾਈਟ ਸਾਈਡ ਹਾਰਟ ਦਾ ਹਿੱਸਾ ਨਾਰਮਲ ਕੰਮ ਨਹੀਂ ਕਰਦਾ। ਤੁਹਾਨੂੰ ਇਸ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਨਿੱਕੀ ਜਿਹੀ ਗੱਲ ਆ, ਮੁੰਦਰੀ ਫਸ ਗਈ ਤਾਂ ਕੋਈ ਗੱਲ ਨੀ, ਕੱਢ ਲਾਂਗੇ, ਔਖੇ ਸੌਖੇ ਹੋ ਗਏ। ਇੱਕ ਅੱਧੀ ਵਾਰ ਫਸ ਗਈ ਕੋਈ ਐਸੀ ਗੱਲ ਨੀ, ਲੇਕਿਨ ਲਗਾਤਾਰ ਇਹ ਇੱਕ ਮੁੰਦਰੀ ਦੀ ਗੱਲ ਨੀ ਹੈਗੀ, ਇਹ ਉਂਗਲ ਦੀ ਗੱਲ ਨੀ, ਬਾਕੀ ਵੀ ਸਾਰੀਆਂ ਮੁੰਦਰੀਆਂ ਉਂਗਲਾਂ ਜਿਹੜੀਆਂ ਨੇ ਫੁੱਲ ਗਈਆਂ ਨੇ, ਸੁੱਜ ਗਈਆਂ ਨੇ। ਇਹ ਇੰਡੀਕੇਸ਼ਨ ਹੈ ਇਸ ਗੱਲ ਦੀ ਕਿ ਪਿਛਲੇ ਪਾਸੇ ਬੈਕਲੌਗ ਲੱਗ ਗਿਆ ਹੈਗਾ। ਔਰ ਇਹਦੇ ਨਾਲ ਅੱਖਾਂ ਦੇ ਸਿਮਟਮ ਨੇ, ਅੱਖਾਂ ਚ ਭਾਰੀ ਪਣ ਆਉਣਾ, ਪ੍ਰੈਸ਼ਰ ਅੱਖਾਂ ਦੇ ਵਿੱਚ ਬਣ ਜਾਣਾ, ਅੱਖਾਂ ਚ ਧੁੰਦਲਾ ਪਣ ਆਉਣਾ, ਇਹ ਸਾਰੀਆਂ ਗੱਲਾਂ ਉਹਦੇ ਨਾਲ ਰਿਲੇਟਡ ਨੇ। ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ, ਭਾਵ ਇਹਨਾਂ ਬਾਹਰ ਦੀਆਂ ਨਿਸ਼ਾਨੀਆਂ ਦੇ ਨਾਲ ਰਾਈਟ ਸਾਈਡਡ ਹਾਰਟ ਫੇਲੀਅਰ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆਉਣਗੀਆਂ। ਛਾਤੀ ਚ ਡਿਸਕੰਫਰਟ ਮੈਂ ਕਹਾਂ, ਇਹ ਸਾਰੀਆਂ ਗੱਲਾਂ ਤੁਸੀਂ ਅੱਗੇ ਜਾਣਦੇ ਹੀ ਜਾਂਦੇ ਹੋ। ਔਰ ਹੁਣ ਇੱਕ ਗੱਲ ਹੋਰ ਕਰਕੇ ਮੈਂ ਜਿਹੜਾ ਲੈਫਟ ਸਾਈਡ ਤੇ ਫਿਰ ਜਾਵਾਂ, ਰਾਈਟ ਸਾਈਡ ਦੇ ਨਾਲ ਮੈਂ ਹੁਣ ਕਹਿ ਰਿਹਾ ਵੀ ਬੱਚੇਦਾਨੀ ਦੇ ਵਿੱਚ ਵੀ ਪ੍ਰੈਸ਼ਰ ਆ ਗਿਆ, ਔਰਤਾਂ ਦੇ ਆਦਮੀਆਂ ਦੇ ਟੈਸਟਸ ਵਿੱਚ ਪਤਾਲੂਆਂ ਚ ਵੀ ਪ੍ਰੈਸ਼ਰ ਆ ਗਿਆ, ਉਸੇ ਵੀ ਭਾਰ ਬਣ ਗਿਆ ਹੈਗਾ, ਤੇ ਵਿਚਾਰੀ ਜਿਹੜੀ ਕਿਡਨੀ ਆ ਉਹਦੇ ਵਿੱਚ ਵੀ ਤਾਂ ਪ੍ਰੈਸ਼ਰ ਜਾਏਗਾ ਨਾ। ਤੇ ਜਦੋਂ ਜਾਏਗਾ ਤੇ ਉਹਦਾ ਕੰਮ ਇਹ ਹੈ ਵੀ ਮੈਂ ਕੋਸ਼ਿਸ਼ ਕਰਾਂ, ਮੇਰੀ ਤਾਂ ਜ਼ਿੰਮੇਵਾਰੀ ਹੈ ਕਿ ਜੇ ਵਾਧੂ ਕੰਮ ਆ ਜਾਏ ਤੇ ਉਸ ਨੂੰ ਮੈਂ ਫਟਾਫਟ ਬਾਹਰ ਕੱਢਾਂ, ਉਸ ਨੂੰ ਮੈਂ ਫਟਾਫਟ ਬਾਹਰ ਕੱਢਾਂ, ਤੇ ਫਿਰ ਕੀ ਹੋਏਗਾ, ਵਾਰ ਵਾਰ ਪਿਸ਼ਾਬ ਆਏਗਾ। ਫ੍ਰੀਕੁਐਂਟ ਅਰਜਿੰਗ, ਵਾਰ ਵਾਰ ਪਿਸ਼ਾਬ ਜਿਹੜਾ ਆਉਣਾ, ਔਰ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਸਾਡਾ ਸੱਜੇ ਪਾਸਾ ਹਾਰਟ ਜਿਹੜਾ ਵੀਕ ਹੋ ਗਿਆ, ਸੱਜੇ ਪਾਸੇ ਹਾਰਟ ਦੀ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ। ਉਹ ਜੀ ਕੱਚੇ ਆਉਣਾ ਜਾਂ ਉਲਟੀ ਆਉਣਾ, ਇਹ ਇੰਟਰਨਲ ਟੌਕਸੀਨੀਆ ਵਗੈਰਾ ਦੀਆਂ ਗੱਲਾਂ, ਵੀ ਅੰਦਰਲਾ ਗਾਰਬੇਜ ਅੰਦਰ ਹੀ ਰਹਿ ਗਿਆ, ਜਿਹੜੀ ਗਾਰਬੇਜ ਦੀ ਬਦਬੂ ਆਣੀ ਸ਼ੁਰੂ ਹੋ ਗਈ ਹੈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਹੈ, ਤੇ ਉਹਦੇ ਕਰਕੇ ਜੀ ਕੱਚਾ ਹੋਣਾ, ਇੰਡੋਟੋਕਸਨ ਅਸੀਂ ਇਹਨੂੰ ਕਹਿੰਦੇ ਹਾਂ ਮੈਡੀਕਲ ਟਰਮ ਦੇ ਵਿੱਚ, ਇਹ ਹੋਣੀ ਸ਼ੁਰੂ ਹੋ ਗਈ ਤੇ ਇਹਦੇ ਕਰਕੇ ਐਸਾ ਹੋਣਾ ਆਮ ਤੌਰ ਤੇ ਹੈਗਾ ਹੋ ਗਿਆ। ਔਰ ਜਦੋਂ ਭਾਰ ਮੋਟਾਪਾ ਹੋ ਗਿਆ, ਸਰੀਰ ਲੱਤਾਂ ਭਾਰੀਆਂ ਹੋ ਗਈਆਂ, ਪੱਟ ਭਾਰੇ ਹੋ ਗਏ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਰਾਈਟ ਸਾਈਡਡ ਹਾਰਟ ਦੀ ਵੀਕਨੈਸ ਨੂੰ ਸ਼ੋ ਕਰਦੀਆਂ ਨੇ। ਹੁਣ ਆ ਗਈ ਖੱਬੇ ਹਿੱਸੇ ਦੀ ਗੱਲ, ਵੀ ਜੇ ਸਾਡਾ ਖੱਬਾ ਹਿੱਸਾ ਦੇ ਵਿੱਚ ਸਾਨੂੰ ਕੋਈ ਲੱਗਿਆ ਵੀ ਨੁਕਸ ਹੋਣ ਵਾਲਾ ਹੈਗਾ, ਇੱਕ ਤਾਂ ਉਹਦੇ ਵਿੱਚ ਸ਼ਾਰਟ ਕਫ ਹੋਣੀ ਸ਼ੁਰੂ ਹੋ ਜਾਏਗੀ। ਕਿਉਂ? ਖੱਬੇ ਪਾਸੇ ਨੂੰ ਖੂਨ ਦੀ ਸਪਲਾਈ ਫੇਫੜਿਆਂ ਚ ਹੁੰਦੀ ਹੈ, ਸੱਜਾ ਪਾਸਾ ਕੰਮ ਕਰ ਰਿਹਾ, ਸੱਜੇ ਪਾਸੇ ਬਾਹਰੋਂ ਖੂਨ ਆਇਆ, ਉਹਨੇ ਫੇਫੜਿਆਂ ਨੂੰ ਪਲਤਾ, ਫੇਫੜਿਆਂ ਨੇ ਉੱਥੇ ਉਹਨੂੰ ਸਫਾਈ ਕਰ ਦਿੱਤੀ, ਕਾਰਬਨ ਡਾਈਆਕਸਾਈਡ ਬਾਹਰ ਕੱਢਤੀ, ਸਾਹ ਦੇ ਰਾਹ ਆਕਸੀਜਨ ਉਹਦੇ ਚ ਪਾਤੀ, ਤੇ ਫਿਰ ਉਸਨੇ ਹਾਰਟ ਨੂੰ ਭੇਜ ਦਿੱਤਾ। ਹਾਰਟ ਨੂੰ ਭੇਜ ਦਿੱਤਾ ਖੱਬੇ ਪਾਸੇ ਉੱਪਰ ਵਾਲਾ ਖਾਨਾ ਜਿਹਨੂੰ ਲੈਫਟ ਐਟਰੀਅਮ ਕਹਿੰਦੇ ਆ, ਲੈਫਟ ਐਟਰੀਅਮ ਚ ਪਾ ਦਿੱਤਾ। ਹੁਣ ਲੈਫਟ ਐਟਰੀਅਮ ਚ ਪਾ ਦਿੱਤਾ ਤੇ ਲੈਫਟ ਐਟਰੀਅਮ ਚ ਵਿਚਾਰੇ ਚੱਕੀ ਚ ਸਮਰੱਥਾ ਨੀ ਰਹਿ ਗਈ, ਵੀ ਉਹ ਬਾਹਰ ਨੂੰ ਗਾਂ ਭੇਜੇ ਸਰੀਰ ਨੂੰ, ਬਹੁਤ ਘੱਟ ਸਮਰੱਥਾ ਉਹਦੀ, ਪ੍ਰੈਸ਼ਰ ਦੇ ਨਾਲ ਹੀ ਹੈਗਾ, ਜਿੰਨਾ ਕੁ ਕੰਮ ਥੋੜਾ ਬਹੁਤ ਚੱਲਿਆ ਜਾ ਰਿਹਾ, ਪਰ ਉਂਝ ਜਾਨ ਉਹਦੇ ਚ ਹੈ ਨੀ, ਬੜੀ ਕਮਜ਼ੋਰੀ ਆ ਗਈ ਹੈ। ਔਰ ਉਸ ਹਾਲਾਤ ਦੇ ਵਿੱਚ ਕੀ ਹੋਏਗਾ, ਬੈਕਲੌਗ ਕਿੱਥੇ ਲੱਗੇਗਾ, ਫਿਫੜਿਆ ਜਾ ਨੀ ਰਿਹਾ, ਕਿਉਂਕਿ ਖਾਣਾ ਹੀ ਅੱਗੇ ਖਾਧੀ ਹਰੀਗਾ। ਹਾਲਾਂਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਕੀ ਆ ਕਿ ਜਿਹੜੇ ਇਹ ਵਾਲਵ ਨੇ ਨਾ, ਇਹ ਵਨ ਸਾਈਡਡ ਓਪਨ ਨੇ, ਰਾਈਟ ਪਲਮੋਨਰੀ ਆਰਟਰੀ ਜਿਹੜੀ ਸੱਜੇ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਸਪਲਾਈ ਕਰਦੀ ਹੈ, ਉਹਦਾ ਦਰਵਾਜ਼ਾ ਵੀ ਇੱਕ ਪਾਸੇ ਹੀ ਖੁੱਲਦਾ ਫੇਫੜਿਆਂ ਨੂੰ ਸਪਲਾਈ ਕਰਨ ਲਈ। ਜਦੋਂ ਫੇਫੜਿਆਂ ਤੋਂ ਵਾਪਸੀ ਖੂਨ ਆਉਂਦਾ ਤਾਂ ਬੰਦ ਹੋ ਜਾਂਦਾ। ਫੇਫੜਿਆਂ ਤੋਂ ਜਿਹੜੀਆਂ ਚਾਰ ਲਾਈਨਾਂ ਨਿਕਲਦੀਆਂ ਨੇ, ਜਿਹੜੀਆਂ ਖੱਬੇ ਪਾਸੇ ਲੈਫਟ ਵੈਂਟਰੀਕਲ ਨੂੰ ਖੂਨ ਦਿੰਦੀਆਂ ਨੇ, ਉਹਨਾਂ ਦਾ ਵੀ ਇਹੀ ਹਾਲ ਹੈ ਜੀ। ਪਰ ਹੁਣ ਕੀ ਹੋਇਆ, ਹੁਣ ਤਾਂ ਹੇਠੋਂ ਭਰ ਗਿਆ ਹੈਗਾ, ਹੁਣ ਹੇਠੋਂ ਭਰ ਗਿਆ ਹੈਗਾ, ਉਹ ਵਿਚਾਰਾ ਗਾਂ ਭੇਜ ਨਹੀਂ ਰਿਹਾ, ਤੇ ਫੇਫੜਿਆਂ ਚ ਕੰਜੈਸ਼ਨ ਹੋ ਜਾਏਗਾ। ਫੇਫੜਿਆਂ ਚ ਕੰਜੈਸ਼ਨ ਹੋਏਗਾ, ਉੱਥੇ ਬੈਕਲੌਗ ਲੱਗ ਜਾਏਗਾ। ਇੱਕ ਤਾਂ ਉਹਦੇ ਨਾਲ ਵਾਰ ਵਾਰ ਸ਼ਾਰਟ ਕਫ ਆਏਗੀ, ਸ਼ਾਰਟ ਕਫ ਆਏਗੀ ਤੇ ਉਹਦੇ ਵਿੱਚ ਕੀ ਹੋਏਗਾ, ਉਲਟੀ ਵੀ ਆ ਸਕਦੀ ਹੈ, ਖੰਘ ਦੇ ਨਾਲ ਬਲਗਮ ਜਾਂ ਉਲਟ ਜਿਹੜਾ ਖੂਨ ਨਹੀਂ ਆ ਸਕਦਾ ਹੈ, ਆ ਨਹੀਂ ਸਕਦਾ ਬਲਕਿ ਆਉਂਦਾ ਹੀ ਹੈ। ਜਦੋਂ ਲੈਫਟ ਸਾਈਡ ਹਾਰਟ ਫੇਲੀਅਰ ਹੁੰਦੀ ਹੈ, ਉਹਦੇ ਨਾਲ ਆਮ ਤੌਰ ਤੇ ਖੂਨ ਆਉਣਾ ਕਫ ਦੇ ਨਾਲ, ਇਹ ਆਮ ਤੌਰ ਤੇ ਰੂਟੀਨ ਬਣ ਹੀ ਜਾਂਦਾ ਹੈ। ਅੱਛਾ ਹੁਣ ਕਫ ਸੀਜ਼ਨ ਤੇ ਜਾ ਨਹੀਂ ਰਹੀ, ਜਿਹਨੇ ਅੱਗੋਂ ਖੂਨ ਸਪਲਾਈ ਕਰਨਾ ਸੀ, ਖੁਰਾਕ ਸਪਲਾਈ ਕਰਨੀ ਸੀ, ਉਹ ਪਾਸਾ ਹੀ ਵਿਚਾਰਾ ਫੇਲ ਹੋ ਗਿਆ, ਉਹ ਪੂਰਾ ਕੰਮ ਨਹੀਂ ਕਰ ਰਿਹਾ। ਤਾਂ ਸਾਰੇ ਸਰੀਰ ਨੂੰ ਹੀ ਸ਼ਾਰਟੇਜ ਆਫ ਸਪਲਾਈ ਹੋ ਜਾਏਗੀ ਆਕਸੀਜਨ ਦੀ, ਖੁਰਾਕ ਦੀ, ਸਾਰਾ ਸਰੀਰ ਦੀ ਨਿਡਾਲ ਹੋ ਜਾਏਗਾ। ਸਭ ਤੋਂ ਜ਼ਿਆਦਾ ਸੀਰੀਅਸ ਗੱਲ ਇਹ ਹੋ ਗਈ ਭਾਈ, ਹੁਣ ਤੇ ਗਾਂ ਪਿੱਛੋਂ ਰਸਦਾ ਆ ਹੀ ਨਹੀਂ ਰਹੀ, ਹਾਂਜੀ ਕਾਲ ਪੈ ਗਿਆ, ਕਾਲ ਪੈ ਗਿਆ ਤੇ ਕਿਸੇ ਪਾਸੇ ਕੋਈ ਸਪੋਰਟ ਆ ਨਹੀਂ ਰਹੀ, ਤੇ ਜਿਹੜੀ ਉਹ ਸਥਿਤੀ ਬਣਦੀ ਸਾਰੇ ਅੰਗਾਂ ਦੀ, ਸਾਰੇ ਅੰਗਾਂ ਦੀ ਸਥਿਤੀ ਇਹ ਬਣ ਗਈ, ਬੈਕਵਰਡ ਲੱਗ ਗਿਆ, ਫੇਫੜਿਆਂ ਤੱਕ ਲੱਗ ਗਿਆ। ਅੱਗੇ ਫੇਫੜੇ ਕਲੀਅਰ ਸੀ, ਰਾਈਟ ਸਾਈਡ ਵਾਲੇ ਪਾਸੇ ਦੇ ਫੇਫੜੇ ਕਲੀਅਰ ਸੀ, ਔਰ ਹੁਣ ਕੀ ਆ, ਹੁਣ ਤੇ ਫੇਫੜੇ ਵੀ ਭਰੇ ਹੋਏ ਨੇ, ਔਰ ਉਹਨਾਂ ਦੇ ਵਿੱਚ ਵੀ ਜਿਹੜਾ ਖੂਨ ਇਕੱਠਾ ਹੋ ਗਿਆ, ਹੁਣ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਕਿ ਉਲਟੀ ਦੇ ਰਾਹੀਂ, ਖੰਘ ਦੇ ਰਾਹੀਂ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ। ਭਾਰ ਵਧਣ ਵਾਲੀ ਗੱਲ ਹੋਈ, ਹਾਲਾਂਕਿ ਐਂ ਨੀ ਹੁੰਦਾ ਭਾਈ ਖੂਨ ਜ਼ਿਆਦਾ ਵੱਧ ਗਿਆ ਹੈ, ਜੇ ਖੂਨ ਤਾਂ ਉਹੀ ਹੈ ਜਿਹੜਾ 5 ਲੀਟਰ ਸਾਰਿਆਂ ਬੰਦਿਆਂ ਚ ਹੁੰਦਾ ਹੈ ਐਵਰੇਜ, ਉਹ ਤਾਂ ਖੂਨ ਤੇ ਉਨਾ ਹੀ ਹੈਗਾ। ਪਰ ਕਿਸੇ ਥਾਂ ਤੇ ਜਦੋਂ ਇਹ ਤੁਰਦਾ ਫਿਰਦਾ ਰਹਿੰਦਾ ਹੈ, ਉਦੋਂ ਇਹਦੀ ਇਵੈਪੋਰੇਸ਼ਨ ਸਕਿਨ ਚ ਗਿਆ, ਇਵੈਪੋਰੇਸ਼ਨ ਹੋ ਗਈ ਹਰ ਥਾਂ ਤੇ, ਅਲੱਗ ਅਲੱਗ ਥਾਂ ਤੇ ਕਲੀਨਿੰਗ ਹੋ ਗਈ, ਕਿਡਨੀ ਚ ਗਿਆ ਉਹਦੇ ਚ ਕਲੀਨਿੰਗ ਹੋ ਗਈ। ਇਸ ਤਰ੍ਹਾਂ ਕਰਕੇ ਥਾਵਾਂ ਥਾਵਾਂ ਤੋਂ ਇਹਦੇ ਵਿੱਚ ਜਿਹੜੀ ਕਲੀਨਿੰਗ ਹੁੰਦੀ ਰਹਿੰਦੀ ਹੈ, ਤੇ ਬਾਕੀ ਹੋਰ ਐਡੀਸ਼ਨ ਹੁੰਦਾ ਰਹਿੰਦਾ। ਹੁਣ ਉਹ ਬੰਦ ਹੋ ਗਿਆ ਕੰਮ, ਸੋ ਬੰਦ ਹੋ ਗਿਆ ਤੇ ਅੰਦਰ ਦਾ ਅੰਦਰ ਹੀ ਰਹਿਣ ਦੇ ਨਾਲ ਸਰੀਰ ਲੱਗਦਾ ਬਹੁਤ ਭਾਰਾ ਹੋ ਗਿਆ, ਬਹੁਤ ਮੋਟਾ ਹੋ ਗਿਆ। ਸੋ ਇਹ ਲੈਫਟ ਸਾਈਡ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਸਵੈਲਿੰਗ ਹੋ ਜਾਣੀ ਜਾਂ ਜਿਹੜਾ ਹੈਗਾ ਖੂਨ ਦੀਆਂ ਉਲਟੀਆਂ ਆਉਣੀਆਂ, ਬੜੀਆਂ ਇੰਪੋਰਟੈਂਟ ਗੱਲਾਂ ਨੇ। ਫਟੀਕ, ਥਕਾਵਟ, ਅੱਖਾਂ ਅੱਗੇ ਹਨੇਰਾ ਆ ਜਾਣਾ, ਔਰ ਫੇਫੜੇ ਜਦੋਂ ਫਿਰ ਡਾਕਟਰ ਦੇਖਦੇ ਨੇ ਤੇ ਉਹ ਵੇਖਦੇ ਨੇ ਫੇਫੜੇ ਸੜ ਸੜ ਸੜ ਸੜ ਹੋ ਰਹੀ ਹੈ, ਕਿਉਂਕਿ ਖੂਨ ਹੈ ਚੱਲ ਰਿਹਾ ਹੈਗਾ। ਸੋ ਇਹ ਮੋਟੀਆਂ ਤਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ, ਇਹ ਸਾਡੇ ਲੈਫਟ ਸਾਈਡਡ ਹਾਰਟ ਫੇਲੀਅਰ ਦੀਆਂ ਨੇ। ਪਰ ਇਹਨਾਂ ਸਾਰੀਆਂ ਦੇ ਨਾਲ ਨਾ, ਸਾਰੀਆਂ ਦੇ ਨਾਲ ਇਹ ਤਾਂ ਜੋ ਵੀ ਲੈਣਾ, ਜੋ ਪਹਿਲੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਸੀ, ਬਈ ਛਾਤੀ ਚ ਦਰਦ ਹੋਣਾ, ਕੰਜੇਸ਼ਨ ਫੀਲ ਕਰਨਾ, ਕੰਸਟ੍ਰਿਕਸ਼ਨ ਜੀ ਹੋਣੀ, ਨਬਜ਼ ਅੱਗੇ ਪਿੱਛੇ ਹੋ ਜਾਣੀ, ਇਹ ਸਾਰੀਆਂ ਤਾਂ ਤੁਸੀਂ ਨਾਲ ਜੋੜ ਹੀ ਲੈਣੀਆਂ, ਠੀਕ ਹੈ। ਸੋ ਰਾਈਟ ਤੇ ਲੈਫਟ ਦੀ ਗੱਲ ਤੇ ਕੰਜੈਂਟਲ ਹਾਰਟ ਡਿਜ਼ੀਜ਼ ਦੀ ਗੱਲ ਤੇ ਹਾਰਟ ਫੇਲੀਅਰ ਦੀ ਗੱਲ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰ ਦਿੱਤੀ। ਇਹ ਪਹਿਲਾ ਚੈਪਟਰ ਹੋ ਚੁੱਕੇ ਨੇ, ਅੱਜ ਮੈਂ ਇਹਨਾਂ ਦਾ ਸ਼ਾਰਟ ਜਾ, ਕਿਉਂਕਿ ਫਿਰ ਮੈਂ ਅੱਗੇ ਤੁਰਨਾ ਚਾਹੁੰਦਾ ਹਾਂ ਕਿ ਇਸ ਤੋਂ ਅੱਗੇ ਛਾਤੀ ਦੇ ਵਿੱਚ ਹੋਰ ਕਿਹੜੇ ਕਿਹੜੇ ਅੰਗ ਹਨ, ਜਿਵੇਂ ਫਾਰ ਐਗਜ਼ਾਮਪਲ ਪਹਿਲੀ ਤੇ ਵੱਡੀ ਗੱਲ ਖੁਰਾਕ ਆ, ਤੇ ਖੁਰਾਕ ਵਾਲੀ ਨਾਲੀ ਮੂੰਹ ਤੋਂ ਲੈ ਕੇ ਮੂੰਹ ਆ ਗਿਆ, ਫੈਰਿੰਗਸ ਆ ਗਈ, ਫੈਰਿੰਗਸ ਤੋਂ ਬਾਅਦ ਈਸੋਫੇਗਸ ਆ ਗਿਆ, ਈਸੋਫੇਗਸ ਜਿਹੜਾ ਹੈ ਪੇਟ ਤੱਕ ਚਲਾ ਜਾਂਦਾ, ਛਾਤੀ ਦੇ ਏਰੀਏ ਤੋਂ ਵੀ ਬਾਹਰ ਨਿਕਲ ਜਾਂਦਾ, ਡੇਢ ਇੰਚ ਦੇ ਕਰੀਬ, 2 ਸੈਂਟੀਮੀਟਰ ਦੇ ਕਰੀਬ। ਸੋ ਉਹ ਜਿਹੜਾ ਏਰੀਆ ਹੈਗਾ ਆ, ਉਹਦੀ ਗੱਲ ਮੈਂ ਸਮਝਦਾ ਵੀ ਮੈਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ, ਮੈਂ ਉਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ ਤੁਹਾਡੇ ਨਾਲ ਗੱਲ ਵੀ ਜੇ ਈਸੋਫੇਗਸ ਦੇ ਵਿੱਚ, ਪਹਿਲੀ ਤਾਂ ਈਸੋਫੇਗਸ ਹੈਗੀ ਆ, ਕਿਵੇਂ ਬਣਿਆ ਹੋਇਆ ਹੈ ਮੈਂ ਦੱਸੂਗਾ ਤੁਹਾਨੂੰ, ਠੀਕ ਹੈ। ਔਰ ਉਸ ਤੋਂ ਬਾਅਦ ਇਹਦੇ ਵਿੱਚ ਕੀ ਨੁਕਸ ਪੈ ਸਕਦਾ ਹੈਗਾ, ਜੇ ਇਹਦੇ ਵਿੱਚ ਕੋਈ ਨੁਕਸ ਪੈ ਜਾਵੇ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ, ਬੜਾ ਆਸਾਨ ਜੀ ਗੱਲ ਹੈਗੀ ਹੈ। ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨਹੀਂ ਇਹ ਦਿਲ ਦੀ ਨਹੀਂ ਗੱਲ, ਇਹ ਤਾਂ ਈਸੋਫੇਗਸ ਦੀ ਗੱਲ ਹੈ, ਖੁਰਾਕ ਵਾਲੀ ਨਾਲੀ ਦੀ ਗੱਲ ਹੈਗੀ ਹੈ, ਤੁਸੀਂ ਕਿਵੇਂ ਪਤਾ ਲਾ ਸਕੋਗੇ? ਸੋ ਇਹ ਸਾਰੀ ਜੀ ਡਿਟੇਲ ਹੈ, ਕਿਉਂਕਿ ਹੁਣ ਤੇ ਸਮਾਂ ਮੇਰੇ ਕੋਲ 2-3 ਮਿੰਟ ਰਹਿ ਗਏ ਸਾਰੇ, ਸੋ ਮੈਂ ਇਹ ਕਰ ਨਹੀਂ ਸਕਾਂਗਾ। ਤੋ ਇਹ ਡਿਟੇਲ ਪੂਰੇ ਟਾਈਮ ਦਾ ਲੈਕਚਰ ਹੋਏਗਾ ਕਿ ਜੇ ਖੁਰਾਕ ਬਾਅਦ ਫੈਰਿੰਗਸ ਆ ਗਈ, ਫੈਰਿੰਗਸ ਤੋਂ ਬਾਅਦ ਈਸੋਫੇਗਸ ਆ ਗਿਆ, ਈਸੋਫੇਗਸ ਜਿਹੜਾ ਹੈ ਪੇਟ ਤੱਕ ਚਲਾ ਜਾਂਦਾ, ਛਾਤੀ ਦੇ ਏਰੀਏ ਤੋਂ ਵੀ ਬਾਹਰ ਨਿਕਲ ਜਾਂਦਾ, ਡੇਢ ਇੰਚ ਦੇ ਕਰੀਬ, 2 ਸੈਂਟੀਮੀਟਰ ਦੇ ਕਰੀਬ। ਸੋ ਉਹ ਜਿਹੜਾ ਏਰੀਆ ਹੈਗਾ ਆ, ਉਹਦੀ ਗੱਲ ਮੈਂ ਸਮਝਦਾ ਵੀ ਮੈਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗਾ, ਮੈਂ ਉਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ ਤੁਹਾਡੇ ਨਾਲ ਗੱਲ ਵੀ ਜੇ ਈਸੋਫੇਗਸ ਦੇ ਵਿੱਚ, ਪਹਿਲੀ ਤਾਂ ਈਸੋਫੇਗਸ ਹੈਗੀ ਆ, ਕਿਵੇਂ ਬਣਿਆ ਹੋਇਆ ਮੈਂ ਦੱਸੂਗਾ ਤੁਹਾਨੂੰ, ਠੀਕ ਆ। ਔਰ ਉਸ ਤੋਂ ਬਾਅਦ ਇਹਦੇ ਵਿੱਚ ਕੀ ਨੁਕਸ ਪੈ ਸਕਦਾ ਹੈਗਾ, ਜੇ ਇਹਦੇ ਵਿੱਚ ਕੋਈ ਨੁਕਸ ਪੈ ਜਾਵੇ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ? ਬੜਾ ਆਸਾਨ ਜੀ ਗੱਲ ਹੈਗੀ ਹੈ। ਤੋ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨਹੀਂ ਇਹ ਦਿਲ ਦੀ ਨਹੀਂ ਗੱਲ, ਇਹ ਤਾਂ ਈਸੋਫੇਗਸ ਦੀ ਗੱਲ ਹੈ, ਖੁਰਾਕ ਵਾਲੀ ਨਾਲੀ ਦੀ ਗੱਲ ਹੈਗੀ ਹੈ, ਤੁਸੀਂ ਕਿਵੇਂ ਪਤਾ ਲਾ ਸਕੋਗੇ? ਸੋ ਇਹ ਸਾਰੀ ਜੀ ਡਿਟੇਲ ਹੈ, ਕਿਉਂਕਿ ਹੁਣ ਤੇ ਸਮਾਂ ਮੇਰੇ ਕੋਲ 2-3 ਮਿੰਟ ਰਹਿ ਗਏ ਸਾਰੇ, ਸੋ ਮੈਂ ਇਹ ਕਰ ਨਹੀਂ ਸਕਾਂਗਾ। ਤੋ ਇਹ ਡਿਟੇਲ ਪੂਰੇ ਟਾਈਮ ਦਾ ਲੈਕਚਰ ਹੋਏਗਾ ਕਿ ਜੇ ਖੁਰਾਕ ਵਾਲੀ ਨਾਲੀ ਦੇ ਵਿੱਚ ਕੋਈ ਨੁਕਸ ਪੈ ਜਾਵੇ

0: ਪਾਇਆ ਜਾਵੇ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ? ਬੜਾ ਆਸਾਨ ਜੀ ਗੱਲ ਹੈਗੀ ਹੈ, ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨਹੀਂ ਇਹ ਦਿਲ ਦੀ ਨਹੀਂ ਗੱਲ, ਇਹ ਤਾਂ ਈਸੋਫੇਗਸ ਦੀ ਗੱਲ ਹੈ, ਖੁਰਾਕ ਵਾਲੀ ਨਾਲੀ ਦੀ ਗੱਲ ਹੈਗੀ ਹੈ, ਤੁਸੀਂ ਕਿਵੇਂ ਪਤਾ ਲਾ ਸਕੋਗੇ? ਤੋ ਇਹ ਸਾਰੀ ਜੀ ਡਿਟੇਲ ਹੈ, ਕਿਉਂਕਿ ਹੁਣ ਤੇ ਸਮਾਂ ਮੇਰੇ ਕੋਲ 2-3 ਮਿੰਟ ਰਹਿ ਗਏ ਸਾਰੇ, ਸੋ ਮੈਂ ਇਹ ਕਰ ਨਹੀਂ ਸਕਾਂਗਾ। ਤੋ ਇਹ ਡਿਟੇਲ ਪੂਰੇ ਟਾਈਮ ਦਾ ਲੈਕਚਰ ਹੋਏਗਾ ਕਿ ਜੇ ਖੁਰਾਕ ਵਾਲੀ ਨਾਲੀ ਦੇ ਵਿਚ ਕੋਈ ਨੁਕਸ ਪੈ ਜਾਵੇ ਤਾਂ ਉਹਦੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਕਾਰਨ ਕੀ ਹੋਣਗੇ, ਔਰ ਉਹ ਨਿਸ਼ਾਨੀਆਂ ਤੇ ਕਾਰਨ ਕਿਉਂ ਹੋਣਗੇ। ਹਾਂਜੀ, ਇਹ ਸਾਰੀਆਂ ਗੱਲਾਂ ਮੈਂ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਤਾਂ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਹੋਣ, ਆਮ ਤੌਰ ਤੇ ਜਿਨ੍ਹਾਂ ਨੂੰ ਤੁਸੀਂ ਸਧਾਰਨ ਸਮਝਦੇ ਹੋ ਉਹਨਾਂ ਨੂੰ ਸਧਾਰਨ ਨਾ ਸਮਝੋ, ਜੀਵਨ ਬੜਾ ਕੀਮਤੀ ਹੈਗਾ ਆ, ਔਰ ਕੋਈ ਵੀ ਗੱਲ ਕਿਸੇ ਵੀ ਵੇਲੇ, ਕਿਉਂਕਿ ਤੁਸੀਂ ਜਾਣਦੇ ਹੀ ਨਹੀਂ ਕਿ ਪਿਛਲੇ ਪਤਲੇ ਹਾਲਾਤ ਕੀ ਹੈਗਾ ਆ। ਮੈਂ ਕਿਹਾ ਮੁੰਦਰੀ ਦੀ ਗੱਲ ਤੁਹਾਨੂੰ ਜਿਵੇਂ ਦੱਸੀ ਆ, ਹੁਣ ਇਹ ਕੋਈ ਬੰਦਾ ਪਰੇਸ਼ਾਨ ਹੋ ਸਕਦਾ ਅੱਜ ਕੱਲ ਤੋਂ ਪਿਆ, ਹੱਦੋ ਵੀ ਚਲੋ ਨਹੀਂ ਠੀਕ ਆ, ਮੁੰਦਰੀ ਵਢਾ ਦਿੰਦੇ ਆ ਤੋਂ ਕਿ ਬਣਵਾ ਲੈਂਦੇ ਆ, ਨਿਕਲ ਜੂਗੀ। ਲੇਕਿਨ ਇਹ ਕੱਲੀ ਇੱਕ ਉਂਗਲੀ ਦੀ ਗੱਲ ਨਹੀਂ ਹੈ, ਬਾਕੀ ਉਂਗਲਾਂ ਤੇ ਵੀ ਸੋਝ ਪੈ ਗਈ ਹੈ, ਬਾਕੀ ਵੀ ਹੱਥ ਭਾਰੇ ਭਾਰੇ ਮੋਟੇ ਮੋਟੇ ਗਤੇਲੇ ਵਰਗੇ ਹੋ ਗਏ ਆ। ਇਹ ਇਸ ਗੱਲ ਦੀ ਸੂਚਕ ਹੈਗੀ ਆ ਕਿ ਭਾਈ ਤੁਹਾਡਾ ਰਾਈਟ ਸਾਈਡ ਹਾਰਟ ਦਾ ਫੇਲ ਹੋ ਰਿਹਾ ਹੈਗਾ ਆ। ਅਜੇ ਕੋਈ ਐਸੀ ਗੱਲ ਨਹੀਂ, ਅਜੇ ਤਾਂ ਕੰਮ ਚੱਲਦਾ ਤੇ ਤੁਸੀਂ ਅੱਜ ਠੀਕ ਠੀਕ ਹੈਗਾ, ਪਰ ਇਹ ਉਹ ਪ੍ਰਲਿਮਨਰੀ ਪਹਿਲੀਆਂ ਨਿਸ਼ਾਨੀਆਂ ਹਨ। ਜੇ ਤੁਸੀਂ ਇਹਨਾਂ ਤੇ ਸੁਚੇਤ ਹੋ ਗਏ ਤੇ ਡਾਕਟਰ ਨੇ ਤੁਹਾਨੂੰ ਕਹਿ ਦਿੱਤਾ ਉਹ ਭਾਈ ਤੂੰ ਆਹ ਖੁਰਾਕ ਨਹੀਂ ਖਾਣੀ, ਤੂੰ ਆਹ ਕੁਛ ਨਹੀਂ ਕਰਨਾ, ਤੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਐਕਸਰਸਾਈਜ਼ ਕਰਨੀ ਹੈਗੀ ਹੈ, ਆਹ ਨਮਕ ਘੱਟ ਕਰਦੇ, ਆਹ ਚੀਜ਼ਾਂ ਘੱਟ ਕਰਦੇ, ਤੇ ਅਲਟੀਮੇਟ ਉਹ ਸੋਚ ਜਦੋਂ ਲੈਣੀ ਸ਼ੁਰੂ ਹੋ ਜੂਗੀ, ਉਹੀ ਉਂਗਲੀ ਜਿਹੜੀ ਹੈ ਉਹ ਤੁਹਾਡੇ ਪੂਰੀ ਆਉਣੀ ਸ਼ੁਰੂ ਹੋ ਜਾਏਗੀ। ਕਦੇ ਤਾਂ ਇਹ ਜ਼ਮਾਨਾ ਸੀਗਾ ਕਿ ਤੁਸੀਂ ਆਖਿਆ ਯਾਰ ਤੇ ਪੈਂਟ ਮੈਨੂੰ ਪੂਰੀ ਨਹੀਂ ਆਉਂਦੀ, ਹਾਂਜੀ ਹੁਣ ਪੈਂਟ ਦਾ ਨੰਬਰ ਵੱਡਾ ਲੈਣਾ ਪੈ ਗਿਆ ਹੈਗਾ, ਤੇ ਫੇਰ ਡਾਕਟਰ ਨੇ ਆਖਿਆ ਯਾਰ ਤੈਨੂੰ ਤੇਰੇ ਸਰੀਰ ਦੇ ਵਿਚ ਭਾਰ ਵੱਧ ਰਿਹਾ, ਤੇਰੇ ਉਥਾਰਣ ਦੀ ਪ੍ਰੋਬਲਮ ਆ, ਤੈਨੂੰ ਤੇ ਆਹ ਪ੍ਰੋਬਲਮ, ਹਾਲਤ ਤੇਰਾ ਹੋ ਗਿਆ। ਅਲਟੀਮੇਟ ਸਟੇਜ ਇਹ ਆ ਗਈ ਕਿ ਨਹੀਂ ਉਹ ਯਾਰ ਜਿਹਦੇ ਪੁਰਾਣੇ ਕੱਪੜੇ ਸੀ ਨਾ 2-3 ਸਾਲ ਪਹਿਲਾਂ ਲਏ ਮੈਨੂੰ ਉਹ ਹੁਣ ਪੂਰੇ ਆ ਜਾਂਦੇ ਆ। ਦੈਟਸ ਅ ਗੁੱਡ ਥਿੰਗ, ਦੈਟਸ ਅ ਗੁੱਡ ਸਾਈਨ, ਹੈਲਥ ਦਾ ਵਧੀਆ ਸਾਈਨ ਹੈ ਤੁਹਾਡੇ ਵਾਸਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਣ, ਖਾਸ ਤੌਰ ਤੇ ਜਦੋਂ ਤੁਹਾਡੇ ਨਾਰਮਲ ਸਟੈਂਡਰਡ ਨਾਲੋਂ ਕੋਈ ਵੀ ਚੀਜ਼ ਵਧਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਉਦੋਂ ਸਮਝੋ ਵੀ ਇਹ ਸਮਥਿੰਗ ਰੋਂਗ ਹੋ ਰਿਹਾ, ਔਰ ਉਹਦੇ ਵਾਸਤੇ ਤੁਹਾਨੂੰ ਉਦੋਂ ਹੀ ਸੁਚੇਤ ਹੋ ਜਾਣ ਦੀ ਲੋੜ ਹੈਗੀ ਹੈ। ਸੋ ਬਈ ਅੱਜ ਦੀਆਂ ਇਹ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਸਰਵੇ ਸੀਗਾ ਇੱਕ ਤਰ੍ਹਾਂ ਦਾ, ਹਜੇ ਫੇਫੜਿਆਂ ਦੀ ਗੱਲ ਰਹਿੰਦੀ ਹੈ, ਹਾਰਟ ਦੀ ਗੱਲ ਮੈਂ ਕਰੀ ਹੈਗੀ ਹੈ, ਈਸੋਫੇਗਸ ਦੀ ਗੱਲ ਅਗਲੇ ਪ੍ਰੋਗਰਾਮ ਚ ਕਰਾਂਗਾ, ਖੁਰਾਕ ਵਾਲੀ ਨਾਲੀ ਦੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੂਰਾ ਕਰਾਂਗੇ। ਪਰ ਯਾਦ ਰੱਖੋ ਇਹਨਾਂ ਗੱਲਾਂ ਨੂੰ, ਇਤਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ, ਕੋਈ ਗੱਲ ਨਹੀਂ, ਇਗਨੋਰ ਨਾ ਕਰੋ, ਡਾਕਟਰ ਨਾਲ ਸਲਾਹ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਤਾਂ ਕਿ ਤੁਹਾਨੂੰ ਉਹ ਦੱਸ ਸਕੇ ਵੀ ਅੱਗੇ ਆਉਣ ਵਾਲਾ ਸਮਾਂ ਕੀ ਆ ਸਕਦਾ ਹੈਗਾ, ਔਰ ਉਹਦੇ ਚ ਤੁਹਾਨੂੰ ਕੀ ਖਤਰੇ ਹੋ ਸਕਦੇ ਨੇ। ਪਰ ਹੁਣ ਬੜਾ ਸੌਖਾ ਹੈ, ਹੁਣ ਬੜਾ ਸੌਖਾ ਹੈਗਾ ਆ, ਤੁਸੀਂ ਇਹਦਾ ਹੱਲ ਕਰ ਸਕਦੇ ਹੈਗੇ। ਸੋ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਆ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਇਲਾਜ ਕਰਵਾ ਰਹੇ ਹੋ, ਇਲਾਜ ਦਾ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ, ਤਾਂ ਮੇਰੇ ਨਾਲ ਸਲਾਹ ਕਰ ਸਕਦੇ ਹੋ, ਸਲਾਹ ਲੈਣ ਦੀ ਕੋਈ ਫੀਸ ਨਹੀਂ ਹੈਗੀ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਰੁਕਾਵਟ ਕੀ ਹੋ ਸਕਦੀ ਹੈ, ਕਿਉਂ ਹੋ ਸਕਦੀ ਹੈ, ਔਰ ਉਹਦੇ ਵਾਸਤੇ ਤੁਸੀਂ ਕੀ ਤਬਦੀਲੀਆਂ ਕਰ ਸਕਦੇ ਹੋ। ਪਰ ਜੇ ਤੁਸੀਂ ਕਿਸੇ ਬਿਮਾਰੀ ਬਾਰੇ ਤੁਸੀਂ ਹੋਮਿਓਪੈਥਿਕ ਦੇ ਇੱਕ ਸਾਇੰਟਿਫਿਕ ਅਪਰੋਚ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ, ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਅਗਲੇ ਪ੍ਰੋਗਰਾਮ ਦੇ ਵਿਚ ਯਾਦ ਰੱਖੋ ਜੇ ਮੈਂ ਈਸੋਫੇਗਸ ਦੇ ਸਬੰਧ ਫੂਡ ਪਾਈਪ ਦੀ ਗੱਲ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗਾ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸੋਤਿਓ ਤੁਹਾਡਾ ਵੀ ਧੰਨਵਾਦ, ਸਾਰੇ ਸਤਿਕਾਰਯੋਗ ਵੀਰਾਂ ਦਾ ਵੀ ਧੰਨਵਾਦ ਜਿਹੜੇ ਪ੍ਰੋਗਰਾਮਾਂ ਨੂੰ ਸੁਣਦੇ ਨੇ, ਉਹ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਟੱਚ ਰਹੋ। 24 ਆਵਰ ਰੇਡੀਓ ਪ੍ਰਵਾਸ ਰੇਡੀਓ ਤੁਹਾਡੀ ਸੇਵਾ ਚ ਹਮੇਸ਼ਾ ਹਾਜ਼ਰ ਰਹਿੰਦਾ। ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ ਜੀ, ਧੰਨਵਾਦ,
0: ਮਿਹਰਬਾਨੀ।

0: ಚತುರ ನಾರ ಅಮ ಪಕಡ ಕರಕದಾಜೆ
1: ಮೇರೆ ಮನ ಕೆ ದ್ವಾರ ಯೇ ಭೂತ ಸಜ್ಜಾ.

ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੀ। ਇਹ ਹੁਣ ਇੱਕ ਮੰਚ ਰਹਿ ਗਏ ਨੇ, ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਔਰ ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲਾਉਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੇ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੁਛ ਪਾਣੀ ਪਾਉਣਾ ਜਾਂ ਵਿੱਚੋਂ ਉਹ ਉਨ ਕਰਾਊਡ ਦੋਸਤੋ ਨਦੀਨ ਨਹੀਂ ਹੁੰਦਾ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ ਠੀਕ ਹੈ। ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-171-486-9514 0049-171-486-9514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ ਸਾਡੇ ਸ਼ਹਿਰ ਨਾ ਮਿਲ ਲਾਈਨ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਟੋ ਰਾਈਫਨ ਆ ਐਫਸੀਲੋਨ ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ।
ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ। ਵੰਡਰਫੁਲ ਲੋਕ, ਬੜੇ ਕੋਆਪਰੇਟਿਵ, ਤੇ ਸਿੱਕੇਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜਬ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਾਸ ਹੈ 106 ਫੀਸਿਸ਼ 6 ਤ੍ਰਾਏ ਆਇਲ 6 ਫੈਂਫ ਮਿਊ ਲਾਈਨ ਵਿੱਚ, ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ ਹੈ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੂੰ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: तू झाट लैने के मुल लैने
1: आशिक मुल वेखदे नी तू छांट लै जिन्ने क मुल लैने वंडरफुल सॉन्ग मोहम्मद सदीक रणजीत कौर सब गाने टॉप दे सोनी तुंगी वजाई है इन्होंने इन्हां दे खाड़े भी फुल जांदे हुंदे सन ते मोहम्मद सदीक एक अजिहा कलाकार होया जिहड़े पहला जिदे मुंडे दे व्याह ते गया ओहदे प्यो दे व्याह ते भी गया सी ओहदे प्यो दे व्याह ते भी इन्ने खड़ा लाया अगो मुंडे दे व्याह ते भी ओहदे नूं ते शायद अगो भी किसे दे मुंडे ते तिन्ना पीढ़ियां ते भी लाया ओ सो सजणो मैं ना तुहानूं अपनी एक रचना सुणाउणा ते फिर फौरन तुहाडे वल जिन्ना सजणा दीआं कालां आईआं ने ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹੋਂਦੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਆ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਕੇ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਪਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ। ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ, ਮੇਰੀਆਂ ਦੋ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਨੇ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਨੇ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ ਉਹ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਮਹਿਮੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਆ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویلو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں
1: جی
0: پیار بھرا سلام ہوئے
1: جی. سونا سارے والوں اختر صاحب آپ جی نوں بھی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہس دے رہن پنجابی سارے، ہس دا روے پنجاب.
1: اختر صاحب ایک سیکنڈ میری ذرا گل سنیو. ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 1 R جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے اونا دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی؟ پہلا تے اے دسو.
0: بس سر جی گل یہ ہے کہ بجلی اسی تو گالا ہی کھانے ہیں جی، جٹ زمیندار بندے سوادی لگدیاں نے.
1: میں نا سارا تہاڈے سٹیج شو وینا ہوں نا ہاسے والے، تے او
0: جی جی
1: او سارے بجلی تے گیس والے دے دوالے ہوئے ہوندے نے. بڑا شگل.
0: ہاں جی ہاں جی،
1: بہت شگل لگ رہا ہوندا. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیدے نے، تھوڑا جا موڈ سیٹ ہو جاندا ہے. ورنہ زندگی دے وچ گام ہی کام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگیا تہاڈے نال گل بات ساڈی ہو رہی،
0: بڑیاں بڑیاں.
1: تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی
0: ہاں
1: جی، مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا. چڑھ دے لیندے پوری دنیا دے وچ ہس دے وس دے پنجابی جڑے نے او سونے لگدے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جڑی ہے نا وڈی دے لاگے، وڈی تو پہلے انشاءاللہ جڑا ہے نا مارکیٹ چ ہوئے گی جی. اللہ تعالی دی ذات تہاڈے ورگے بھراواں دیاں دعاواں جڑیاں اونچائی گیاں.
1: چلو جی، ساڈیاں ساڈیاں گڈ وشز ہمیشہ تہاڈے ورگے سجنا دے نال. ہاں جی
0: باجی
1: جی جی، تہاڈیاں آوازاں سن کے خوش ہو جاندے ہاں اپنے پیارے بھراواں دیاں آوازاں وچ. ہاں جی پھر کی ہویا
0: جی،
1: تھوڑا جہا بارڈر ہے. ہاں جی پر ساڈے آپس وچ سانجھ رہے، ساڈے میلے کٹھے لگن. ہاں جی اسی بزنس کریے. ہاں جی تے ساڈا کاروبار تہاڈے وی کاسیاں وچ پیسے آون، ساڈیاں وچ وی آون پیسے، تے اسی تے آپس وچ ہی وپار کردے رہیے. تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے ہاں.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہنا جی ایک دوجے نا
1: جی.
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہاں، اور سرکار نے تھوڑا جا سرکاراں دے اپنے مسئلے ہوندے نے محبوب.
0: جدو
1: ہاں جی
0: جدو سر چڑھ دے نو ویکھی دا نا تے اکھاں چوں آنسو آ جاندے ہیں.
1: اسی تہانوں سارے نو یاد کری دا یار. پھر ویکھو نا وچ ایک بارڈر ہے، لیگ وج گئی. پھر کی ہویا جدو چھوٹے چھوٹے سکے برا کٹھے کھیڑتے نے، وڈے انہاں دیاں شادیاں ہو جاندیاں نے، او وی تے الگ ہو جاندے نے نا. پھر کیڑے او؟
0: بالکل جی بالکل،
1: پھر وی تے او برا ہی ہوندے نے نا. تے تسیں سارے
0: ساڈے
1: برا ہی ہو، ساڈیاں گڈ وشز تہاڈے نال، سونے پاکستان نال. ہاں جی تسیں
0: بسم اللہ جی بسم اللہ
1: ترقی کرو، تے گوانڈی خوش وی ہوئے گا، کوئی سخی وسدا ہوئے گا، تے اوہدا فائدہ ہی ہوئے گا، نقصان تھوڑا کوئی ہوندا.
0: بالکل جی بالکل، کیوں نہیں.
1: اچھا ہوں سناؤ تسی کی سنانا چاہتے ہو؟
0: سر میں ایک روائی ہے، ہس دے پنجابیاں دے نام، پوری دنیا چ بیٹھے پنجابیاں دے نام، ہس دے رہن پنجابی سارے، ہس دا روے پنجاب.
1: جیوندے رہو، کیا باتاں نے، واہ
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ, ਬੁੱਧ ਕੀ ਹੁੰਦਾ ਖੇਤ ਸਰਾਣੇ ਦੋਹਰਾ ਕੀ ਨੇ, ਖੇ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀਆ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਗ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ। ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਝਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਠੀਕ ਹੈ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ।
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ।
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ। ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ। ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ। ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ। ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ।
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ।
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ।
0: ਅੰਬ ਸ਼ਰੀ ਸ਼ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਵੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ।
1: ਵਾਹ ਵਾਹ, ਫੱਕੜ ਵਾਹ।
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ।
1: ਕਿਆ ਬਾਤ ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ।
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ ਤੇਜ਼ ਹਵਾ ਦੇ ਬੁੱਲੇ ਦੱਸਾਂ ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ
1: ਤੁਸੀਂ ਥੋੜੇ ਜਿਹੇ ਹੋਰ ਸੁਣਾਓ ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ
1: ਫੂਡ ਸਟਰੀਟ ਲਾਹੌਰ
0: ਹਾਂਜੀ ਫੂਡ ਸਟਰੀਟ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ ਉਹ ਖਾਬ ਦੇ ਵਿੱਚ ਲਾਹੌਰ ਜਾਂਦਾ ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ ਉਹਦੇ ਨਾਲ ਹੁੰਦਾ ਕੀ ਹੈ
1: ਤੇ ਇੱਕ ਗੱਲ ਤੇ ਦੱਸੋ ਮੈਨੂੰ ਜਿਹੜੀ ਫੂਡ ਸਟਰੀਟ ਹੈ ਉਹ
0: ਹਾਂਜੀ
1: ਸਟਰੀਟ ਦੇ ਵਿੱਚ ਰੈਸਟੋਰੈਂਟ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ
0: ਹਾਂਜੀ ਹਾਂਜੀ ਖਾਣੇ ਨੇ ਜੀ
1: ਉਹ ਮਹਿੰਗੀ ਹੈ ਕਾਫੀ ਤੇ ਜਾਂ ਆਮ
0: ਬੰਦੇ ਉਹ ਮਹਿੰਗੀ ਹੈ ਜੀ ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ
1: ਅੱਛਾ ਤੇ ਉਹ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਮਹਿੰਗੀ ਹੈ ਜੀ ਵਾਹ ਵਾਹ ਯਾਨੀ ਕਿ ਮਹਿੰਗੀ ਆ
1: ਸਮਝ ਗਏ ਜੀ ਉੱਥੇ ਰੌਣਕ ਬੜੀ
0: ਹਾਂਜੀ
1: ਮੈਂ ਯੂਟਿਊਬ
0: ਹਾਂਜੀ ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ ਤਗੜੇ ਨੇ ਉੱਤੋਂ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਉਹ ਗਈਆਂ
1: ਜੀ ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ
0: ਹਾਂਜੀ ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ
1: ਪੈਸਾ ਬੰਦੇ ਦੀ ਮੈਂ ਕਹਿੰਦਾ ਜੀ ਮੱਤ ਮਾਰ ਦਿੰਦਾ ਪੈਸਾ ਫਤੂਰ
0: ਮੱਤ ਮਾਰ ਦਿੰਦਾ ਹਾਂਜੀ
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ
0: ਇਹੀ ਜਿਹੜੀ ਇਹੀ ਬਿਮਾਰੀ ਹੈ ਜੀ
1: ਤੇ ਪੈਸਾ ਤੁਸੀਂ 100 ਗੁਨਾਹ ਕਰੋ ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ
0: ਬਿਲਕੁਲ ਜੀ ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ ਤਗੜੇ ਦਾ ਮਾੜੇ ਦਾ ਕੀ ਹੈ
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ
0: ਉਹਨੂੰ ਚਪੇੜਾਂ ਮਾਰਦੇ ਆ ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ ਥੋੜਾ ਕੁਛ ਹੁੰਦਾ
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਬਿਲਕੁਲ
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ ਕਿ ਨਾ ਹੀ ਲੱਗਾ
0: ਨਾ ਹਾਲੇ ਨਾ ਹੀ ਲੱਗਾ
1: ਬਿਲਕੁਲ
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ
0: ਹਾਂਜੀ
1: ਦੇਖੋ ਜੀ ਮਹਿਮੂਦ ਸਾਹਿਬ ਕੁੱਟ ਖਾਣ ਦੀ ਵੀ ਇੱਕ ਮਤਲਬ ਕਿ ਹੱਦ ਹੈ ਕਿੰਨੀ ਕੁ ਬੰਦਾ
0: ਹੱਦ ਹੁੰਦੀ ਹੱਦ
1: ਹਾਂਜੀ ਤੇ ਫਿਰ ਇਹਦੇ ਨਾਲ ਵੀ ਆਹੋ ਫਿਰ ਮੈਂ ਹੀ ਕੀਤਾ ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ
1: ਹਾਂ ਜੀ ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ ਵਿਚਾਰੇ ਨੇ ਭਾਵੇਂ ਕੀਤੀ ਹੀ ਨਾ ਹੋਵੇ
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ ਸੁਣਾਓ ਇਹ ਸਾਡੇ ਵੀ ਇਹੋ ਹਾਲ ਹੈ
0: ਬਾਜੀ ਅੱਲਾ ਕਰਮ ਕਰੇ ਜੀ
1: ਹਾਂਜੀ
0: ਹਾਂਜੀ ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ ਆਉਣ ਦਿਓ
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ
1: ਵਾਹ ਵਾਹ ਵਾਹ ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਵਾਹ
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ ਗਬਰੂ ਮੁੰਡਾ ਟੁਰਿਆ ਆਇਆ ਆ ਕੇ ਟੇਪ ਚਲਾਈ ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ ਅੱਧਿਆਂ ਚੀਜ਼ਾਂ ਦੀ ਸਮਝ ਆਉਂਦੀ ਹੈ ਹਾਂਜੀ ਹਾਂਜੀ
1: ਸਪੀਡ ਨਾਲ ਬੋਲਦੇ ਨੇ
0: ਹਾਂਜੀ ਗਬਰੂ ਮੁੰਡਾ ਟੁਰਿਆ ਆਇਆ ਆ ਕੇ ਟੇਪ ਚਲਾਈ ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ ਬੜੀ ਮੈਂ ਦੂਰੋਂ ਆਇਆ ਕਾਕਾ ਰੋਟੀ ਰੱਜ ਖਵਾ ਦੇ ਸਾਲਮ ਕੁੱਕੜ ਦੇਈ ਤੇ ਗੰਢਾ ਮੇਰੇ ਹੱਥ ਧੁਆ ਦੇ ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ ਇੱਕ ਦੇ ਵਿੱਚ ਸੀ ਰੰਗਲੇ ਕਾਗਜ਼ ਇੱਕ ਦੇ ਵਿੱਚ ਸੀ ਡੱਖੇ ਚਾਕੂ ਚੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਵਾਹ ਵਾਹ ਵਾਹ
0: ਅਰਧ ਵਾਲੇ ਵੇਖ ਉਹ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿੱਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਬਿੱਲ ਨੂੰ ਥਾਲੀ ਵਿੱਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿੱਚੇ ਖਿਦਮਤ ਦੱਸਣਾ ਪੁੱਛਣਾ, ਵਿੱਚੇ ਹੱਥ ਧੋਵਾਈ, ਵਿੱਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਜੀ, ਮਾੜੇ ਬੰਦੇ ਵਾਸਤੇ ਤੇ 700 ਬਹੁਤ।
0: ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ, ਇਹਦੀ ਜਾਨ ਬਚਾਓ। ਇੱਕੋ ਦਮ ਤੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੀ ਡਾਂਗ ਤੇ ਗਠੜੀ ਪੱਲੇ, ਓਹੀ ਪਾਟੀ ਜੁਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਈ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਹੀ।
1: ਅਖਤਰ ਸਾਹਿਬ,
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ। ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮੁ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ। ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ,
1: ਤੁਹਾਡੇ ਤੋਂ ਵੱਡੇ। ਠੀਕ ਹੈ ਜੀ,
0: ਹਾਂਜੀ
1: ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ, ਹਵਾਵਾਂ ਫਿਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ,
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ,
1: ਇਦੋਂ ਐਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ,
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ।
0: ਵਾਜੀ
1: ਤੇ ਸ਼ੁਗਰ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦਿੰਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦਿੰਦੀ ਕਿ ਕਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ
0: ਪਿੰਡ।
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਛ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰਦੇ ਹੋ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ,
1: ਵਾਕਿਆ ਹੀ ਵਾਕਿਆ ਹੀ
2: ਵਾਕਿਆ। ਕੀ ਬਾਤਾਂ ਜੀ, ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ। ਤੁਹਾਨੂੰ ਵੀ ਜਨਾਬ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜ਼ਰੂਰ ਜ਼ਰੂਰ ਜ਼ਰੂਰ ਜੀ ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ। ਖਾਲਸਾ ਜੀ,
2: ਇਹ ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾਵਾਂ।
1: ਵਾਹ ਵਾਹ ਵਾਹ ਵਾਹ ਵਾਹ,
2: ਲੈਂਦੇ ਵੱਲੋਂ
1: ਆਉਣ ਹਵਾਵਾਂ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ,
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲੈਂਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ ਬਹੁਤ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ, ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜੱਗ ਤੋਂ ਦਰਦ ਲੁਕੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ, ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ, ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ, ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਬਾਤ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁਕੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ, ਵੇਖ ਲਓ ਬਾਬੇ, ਹਾਂਜੀ
2: ਵੇਖ ਲਓ ਪਾਰ ਧੋ ਦਿੱਤੇ ਅਗਲੇ ਨੇ, ਹਾਂਜੀ
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਨੀ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ,
1: ਦੁਨੀਆ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਕਿਆ ਬਾਤ ਹੈ, ਕਿੰਨੀ ਦੁਨੀਆ ਉਹਨੇ ਸਾਫ ਕਰ ਛੱਡੀ ਹੈ ਪਾਪ ਧੋ ਛੱਡੇ, ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلو سنت تے پچھوں سنت بابا برہم گیانی دی اپادی لگ جاندی
1: واہ واہ واہ
2: پہلو سنت پچھوں سنت بابا برہم گیانی دی اپادی لگ جاندی چوڑی دار پجاما پیرا تیک چوڑا سر تے پگ ٹکسالی بج جاندی
1: بہت بہت
2: چوڑی دار چوڑی دار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے ایہو جے بندے دی دن بس نہ چلو ٹھیک ہے جی ہاں سنو جی
1: ہاں
2: جی ہاں جی بوڑ بابے پکھنڈی بابے پہلو سنت تے پچھو سنت بابا برہم گیانی دی اپادی لگ جاندی
1: واہ واہ واہ
2: پہلو سنت پچھوں سنت بابا برہم گیانی دی اپادی لگ جاندی چوڑی دار پجاما پیرا تیک چوڑا سر تے پگ ٹکسالی بج جاندی
1: بہت بہت
2: چوڑی دار چوڑی دار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے علاقے وچ پیر پائے تے بھیڑ اس پاسے پا

0: ਚੂੜੀਦਾਰ ਪਜਾਮਾ ਪੈਰਾਂ ਤੀਕ ਚੋਲਾ ਸਿਰ ਤੇ ਪੱਗ ਟਕਸਾਲੀ ਬੱਜ ਜਾਂਦੀ ਜਿਹੜੀ ਜਾਤ ਚ ਜਨਮਿਆ ਹੋਏ ਬਾਬਾ ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ ਜਿਹੜੀ ਜਾਤ ਚ ਜਨਮਿਆ ਹੋਏ ਬਾਬਾ ਪਿੱਛੇ ਸਾਰੀ ਬਰਾਦਰੀ ਲੱਗ ਜਾਂਦੀ ਬਾਬਾ ਜਿਹੜੇ ਇਲਾਕੇ ਵਿਚ ਪੈਰ ਪਾਏ ਤੇ ਭੀੜ ਉਸ ਪਾਸੇ ਭੱਜ ਭੱਜ ਭੱਜ ਜਾਂਦੀ
1: ਵਾਹ ਵਾਹ ਲੁੱਟ ਪੈ ਗਈ ਰਾਮ ਨਾਮ ਦੀ
0: ਚਾਬੀਆਂ ਲੈਣੀਆਂ ਜਨਤਾ ਚ ਜਿਹਨੇ ਸਵਰਗ ਬੰਗਲਿਆਂ ਦੀਆਂ ਚਾਬੀਆਂ ਲੈਣੀਆਂ
1: ਆਪ ਬਾਬੇ ਨੇ ਹਾਲਾਂਕਿ ਨਰਕਾਂ ਚ ਜਾਣਾ ਹੁੰਦਾ ਪਰ ਇਹਦੀ ਬਹਾਦਰੀ ਵੇਖੋ ਸਵਰਗਾਂ ਦੀਆਂ ਟਿਕਟਾਂ ਦਿੰਦਾ
0: ਰਹਿੰਦਾ ਨਹੀਂ ਉਹਨਾਂ ਦਾ ਇੱਥੇ ਸਵਰਗ
1: ਤੁਸੀਂ ਗੱਲ ਬਹੁਤ ਵਧੀਆ ਕੀਤੀ
0: ਕਿਸੇ ਘੜ ਕਰ ਮਾਤਾ ਝੂਠੀਆਂ ਨੂੰ ਕਿਸੇ ਘੜ ਕਰਾ ਮਾਤਾ ਝੂਠੀਆਂ ਨੂੰ ਚੇਲੇ ਸਾਧ ਦੇ ਨਾਂ ਨਾਲ ਜੋੜ ਦਿੰਦੇ ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ ਚੇਲੇ ਅੰਬ ਵਰਗਾ ਕਰ ਬੋੜ ਦਿੰਦੇ ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ ਚੇਲੇ ਅੰਬ ਵਰਗਾ ਕਰ ਬੋੜ ਦਿੰਦੇ ਬਾਬੇ ਪਿੰਗਲੇ ਚਾੜੇ ਹਮਾਲੀਆ ਤੇ ਬਾਬੇ ਨੇ ਜਦੋਂ ਕਿਰਪਾ ਕੀਤੀ ਇੱਕ ਬਗੈਰ ਲੱਤਾਂ ਤੋਂ ਬੰਦਾ ਸੀ ਉਹ ਵੀ ਹਮਾਲੀਆ ਤੇ ਚੜ ਗਿਆ ਸੀ ਹਾਂਜੀ ਬਾਬੇ ਪਿੰਗਲੇ ਚਾੜੇ ਹਮਾਲੀਆ ਤੇ ਮਨ ਮੁੱਖਾਂ ਨੂੰ ਕਰ ਕੋੜ ਦਿੰਦੇ ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ ਜਿਹੜਾ ਨਾ ਮੰਨੇ ਬੇੜੀ ਰੋੜ ਦਿੰਦੇ ਬਾਬਾ ਡੇਰੇ ਲਈ ਪਿੰਡ ਉਜਾੜਦਾ ਏ ਬਾਬਾ ਡੇਰੇ ਲਈ ਪਿੰਡ ਉਜਾੜਦਾ ਏ ਸੇਵਕ ਪਰ ਪੁਕਾਰੀ ਦੱਸਦੇ ਨੇ ਪੀਵੇ ਵਿਸਕੀ ਚਬਾਵੇ ਹੱਡੀਆਂ ਵੀ ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ ਪੀਵੇ ਵਿਸਕੀ ਚਬਾਵੇ ਹੱਡੀਆਂ ਵੀ ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ ਆ ਹੁਣ ਗੱਲ ਸੁਣਿਓ ਜੇ ਜਰਾ ਬਾਬੇ ਬਾਬੀ ਨੇ ਆਂਦੀ ਕੱਢ ਕੇ ਸੀ
1: ਅੱਛਾ
0: ਬਾਬੇ ਬਾਬੀ ਲਿਆਂਦੀ ਕੱਢ ਕੇ ਸੀ ਤੇ ਚੇਲੇ ਤੱਕਣ ਨਾ ਨਾਰੀ ਦੱਸਦੇ ਨੇ
1: ਵਾਹ ਵਾਹ ਵਾਹ ਵਾਹ
0: ਚੇਲੇ ਕਹਿੰਦੇ ਨੇ ਬਾਬਾ ਜੀ ਨਾਰੀਅਲ ਵੇਂਦੇ ਹੀ ਨਹੀਂ
1: ਬਾਬੇ ਹੋਣੇ ਨਾਰੀਅਲ ਕਿਉਂ ਵੇਖਣਾ ਹਾਂਜੀ
0: ਇੱਕ ਗੱਲੋਂ ਚੇਲੇ ਵੀ ਥੋੜੀ ਜਿਹੀ ਜਿਆਦਤੀ ਕਰਦੇ ਜੇ ਬਾਬੇ ਨਾਲ
1: ਉਹ ਕਿੱਦਾਂ
0: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਤੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ
1: ਭਾਵੇਂ
0: ਬਾਬੇ ਦੇ ਦਰਜਣਾ ਹੋਣ ਬੱਚੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ ਉੱਤੋਂ ਹੋਰ ਤੇ ਵਿੱਚੋਂ ਚੋਰ ਬਾਬਾ ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ ਸਿੱਧੂ ਫੋਲਿਆ ਸਿੱਧੂ ਫੋਲਿਆ ਲੀਰਾਂ ਨਿਕਲਣਾ ਏ ਉੱਤੋਂ ਜਾਪਦਾ ਨਵਾਂ ਨਕੋਰ ਬਾਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਇਹ ਹੈ ਜੀ ਪਖੰਡੀ ਬਾਬਿਆਂ ਦੀ
1: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ ਬਾਬਿਆਂ ਸਰਦਾਰਾਂ ਝੁਕਦੀਆਂ ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ
0: ਚਾਂਦੀ ਨਹੀਂ ਸੋਨਾ ਹੀ ਸੋਨਾ ਜੀ ਸੋਨਾ ਹੀ ਸੋਨਾ ਜੀ ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ ਉਹ ਕਹਿੰਦਾ ਮੇਰੇ ਕਮਰੇ ਚ ਸੋਨਾ
1: ਵਾਹ ਨੰਬਰ 2 ਦੇ ਵੇਖੋ ਜੀ ਇਹਨਾਂ ਨੇ ਦਸ ਦਸ ਵੀਹ ਪ੍ਰਾਈਵੇਟ

0: ਗਾਡ ਵੀ ਰੱਖੇ ਹੈ ਜੀ। ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ, ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ? ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ? ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਣ ਡੇ ਤੁਸੀਂ?
1: ਹਾਂਜੀ ਹਾਂਜੀ ਹਾਂਜੀ, ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
0: ਹਾਂਜੀ, ਪਿੱਛੇ ਜੇ ਮਸ਼ਹੂਰ, ਅਜੇ ਵੀ ਬਾਬਾ ਮਸ਼ਹੂਰ ਹੈ।
1: ਚਲੋ, ਤੇ ਉਹ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
0: ਅੱਛਾ,
1: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
0: ਅੱਛਾ, ਠੀਕ ਠੀਕ ਆ ਗਈ ਜੀ ਸਮਝ ਮੈਨੂੰ।
1: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀਂ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ਼ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
0: ਠੀਕ ਠੀਕ ਠੀਕ ਬਿਲਕੁਲ।
1: ਹਾਂਜੀ, ਤੇ ਹੋਰ ਇੱਕ ਸੁਣਾਵਾਂ ਜੀ?
0: ਸੁਣਾਓ ਜੀ ਸੁਣਾਓ। ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ, ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹ ਲਾ, ਤੁਸੀਂ ਸ਼ੁਰੂ ਕਰ ਦਿਓ ਆਪ।
1: ਲਓ ਜੀ ਲਓ ਜੀ ਲਓ ਜੀ, ਹਾਂਜੀ ਮੈਂ ਸੁਣਾਉਂਦਾ ਜੀ। ਹਾਂਜੀ,
0: ਹਾਂਜੀ ਜੀ,
1: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
0: ਅਰਜ਼ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
1: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਂ ਵੀ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਂ ਵੀ ਹੇਕਾਂ ਲਾਈ ਜਾ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇ ਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇ ਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
0: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੇ ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
1: ਠੀਕ ਹੈ
0: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਸਾਡੇ ਚ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
1: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ, ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ, ਓਕੇ ਜੀ, ਫਿਰ
0: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
1: ਹਾਂਜੀ,
0: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
1: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
0: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
1: ਓਏ ਹੋਏ ਹੋ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ ਹਾਂਜੀ,
0: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
1: ਵਾਹ ਜੀ ਵਾਹ,
0: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ।
1: ਓਏ ਹੋਏ ਹੋਏ, ਭੂਤ ਬੰਗਲਾ,
0: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ, ਬੇਈਮਾਨੀ ਨੂੰ ਕੁਰਸੀਆਂ, ਇਮਾਨ ਦੇ ਸਿਰ ਵਿਚ ਜੂਤ।
1: ਓਏ ਹੋਏ
0: ਹੋਏ, ਓਏ ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ।
1: ਓਏ ਹੋਏ,
0: ਡਾਕਾ ਮਾਰਿਆ, ਇਹ ਪੁਲਿਸ ਦਾ ਕੰਮ ਹੈ। ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ, ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ। ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ, ਮਾਲ ਦੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਸ਼ੂਤ। ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਸ਼ੂਤ, ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ। ਸੱਚੇ ਸੁੱਚਿਆਂ ਨੂੰ ਲਾਹਨਤਾਂ ਹਰ ਬੇਈਮਾਨ ਦਾ ਸੂਤ, ਪਏ ਸੱਚੇ ਸੁੱਚਿਆਂ ਨੂੰ ਲਾਹਨਤਾਂ ਤੇ ਹਰ
1: ਬੇਈਮਾਨ ਦਾ ਸੂਤ।
0: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ।
1: ਓਕੇ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
0: ਜੀ ਕੀ ਫਤਿਹ ਜੀ, ਫਤਿਹ ਜੀ। ਤੇ ਲਓ ਜੀ ਦੋਸਤੋ, ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਆ, ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ, ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ। ਚਲ ਅੰਨੇ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ, ਇਹ ਇੱਥੇ ਲਓ ਜੀ, ਮੈਂ ਕਾਲ ਕਰ ਦਿੱਤੀ। ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ, ਪੰਜਾਬ
1: ਧੰਨਵਾਦ,
0: ਧੰਨਵਾਦ, ਪੰਜਾਬ ਰੇਡੀਓ ਦੇ ਵਿਹੜੇ। ਮੈਂ ਕਿਹਾ ਜੀ, ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ।
1: ਹਾਂਜੀ, ਮੈਂ ਸੁਣੇ,
0: ਅਜੇ ਵੀ ਮੂੰਹ ਤੇ ਚੜਿਆ, ਰੱਬ ਉਹਨਾਂ ਨੂੰ ਵੀ ਤਰੱਕੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ।
1: ਠੀਕ ਹੈ ਜੀ, ਠੀਕ ਹੈ,
0: ਬਹੁਤ ਕੁਛ ਸਿੱਖਿਆ, ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ ਅਸੀਂ। ਬਿਲਕੁਲ
2: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਤੇ ਆਸਰੀ ਅਤੇ ਪਰਮਾਤਮਾ ਅੱਗੇ ਅਰਦਾਸ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਰੋਤੇ ਸਭ ਚੜ੍ਹਦੀ ਕਲਾ
0: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
2: ਕੋਈ ਨਹੀਂ
0: ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ, 15 ਮਿੰਟ ਬਾਅਦ ਟੈਲੀਫੋਨ ਕਰਦਾ
2: ਜੀ। ਨਹੀਂ ਮੈਂ ਰੈਡੀ ਹਾਂ, ਮੈਂ ਰੈਡੀ ਹਾਂ ਗੱਲ ਕਰਦੇ ਹਾਂ ਮਤਲਬ ਤੇ ਇੱਦਾਂ ਗੱਲ ਸਾਹਿਬ ਵੀ ਅੱਜ 12 ਤਰੀਕ ਆ
0: ਹਾਂਜੀ,
2: ਤੇ ਇਹ ਦਿਨ ਜਿਹੜੇ ਆ 12-13-14 ਬੜੇ ਇਤਿਹਾਸ ਦੇ ਵਿੱਚ ਬੜਾ ਇਹਨਾਂ ਦਾ ਆਪਣਾ ਹੀ ਇੱਕ ਮੁਕਾਮ ਆ, ਆਪਣਾ ਨਾਂ ਆ, ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ, ਜਲ੍ਹਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ, ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ, ਮਤਲਬ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਤੇ ਆ ਘੱਟ ਚਰਚੇ ਮਾਰਦੇ ਆ,
0: ਹਾਂਜੀ ਹਾਂਜੀ ਹਾਂਜੀ,
2: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ।
0: ਕਿਆ ਬਾਤ ਹੈ ਜੀ।
2: ਹਾਂਜੀ ਹਾਂਜੀ, ਪੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਸ਼ਹੀਦ, ਹਾਂ 13 ਅਪ੍ਰੈਲ ਨੂੰ ਸੀ, ਚਲੋ ਅੱਜ 12 ਆ
0: ਜੀ ਜੀ, ਅੱਜ 12
2: ਤੇ ਉਹ ਦਿਨ ਜਿਹੜੇ ਨੇ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ।
0: ਪਹਿਲੀ ਗੱਲ ਤੇ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ, ਬਹੁਤ ਚੰਗਾ ਲੱਗਦਾ। ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ, ਮੈਂ ਗਿਆ ਹਾਂ ਜਲਿਆਂ ਵਾਲੇ ਬਾਗ ਦੇ ਵਿੱਚ,
2: ਠੀਕ ਹੈ ਜੀ, ਠੀਕ ਠੀਕ ਠੀਕ ਹੈ,
0: ਉੱਥੇ ਵਾਹਵਾ 2-3 ਘੰਟੇ ਬਿਤਾਏ ਸੀ।
2: ਜਾਣਾ ਬਣਦਾ ਬਾਜਵਾ ਸਾਹਿਬ, ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿੱਚ ਇੱਕ ਉਹ ਏਦਾਂ ਮਹਿਸੂਸ ਹੁੰਦਾ,
0: ਉਹ ਤਸਵੀਰ ਤੇ ਮਨ ਚ ਆਉਂਦੀ ਹੈ
2: ਜੀ ਜੀ, ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ, ਉਦਾਸੀ ਵੀ ਆਉਂਦੀ ਆ, ਰੋਸ ਵੀ ਆਉਂਦਾ, ਗੁੱਸਾ ਵੀ ਆਉਂਦਾ,
0: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ, ਖੂਹ
2: ਕਿੱਦਾਂ ਜੀ ਜੀ ਜੀ, ਬਿਲਕੁਲ ਜੀ ਬਿਲਕੁਲ ਬਿਲਕੁਲ। ਤੇ ਚਲੋ ਖੈਰ, ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ, ਸਾਡੇ ਆਜ਼ਾਦ ਭਾਰਤ ਦੇ ਜਸ਼ਨ ਜਿਹੜੇ ਸਾਹ ਲੈ ਰਹੇ ਆ, ਆਨੰਦ ਮਾਣ ਰਹੇ ਜੇ ਕਹਿ ਲਈਏ ਤੇ ਉਹਨਾਂ ਦੀ ਕੁਰਬਾਨੀਆਂ ਕਰਕੇ, ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ, ਉਹਨਾਂ ਦੀ ਇੱਕ ਕਵਿਤਾ ਆ, ਡੁੱਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਹਾਂ ਜਦੋਂ ਸ਼ਹੀਦ ਦਾ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹੈ, ਹਾਂ ਹਾਂਜੀ ਹਾਂਜੀ। ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਬਾਜਵਾ ਸਾਹਿਬ ਅਸੀਂ ਦਿੱਤੀ ਆ, ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ, ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699
0: 1699
2: ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਇ ਲੈ ਕੇ ਆਇਆ ਸੀ, ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ, ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ, ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ, ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ, ਮੈਂ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ, ਆਪਣੀ ਦਸਤਾਰ ਕਰਕੇ, ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ, ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ, ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਵਾ ਸਾਹਿਬ, ਉਹ ਬੜੀ ਕਮਾਲ ਦੀ ਲਿਖਦਾ ਹੈ, ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ, ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ, ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ, ਜਿੱਦਾਂ ਇੱਕ ਮੰਨ ਲਓ ਵੀ ਇੱਕ ਬੱਸ ਚ ਹੀ ਸਵਾਰ ਹੁੰਦੇ ਆ, ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ, ਵੀ ਆ ਕਿਉਂ ਬੰਦਾ ਹੈ ਤੇ ਕੀ ਆ ਜਾਂਦਾ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹੈ। ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਾਓ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ ਪੰਜ ਸੁੱਟੇ ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ ਕੀਤਾ।
0: ਉਹਨਾਂ
2: ਦੇ ਬੋਲਾਂ ਦੀ ਤਾਕਤ ਜੇ ਬਾਰੇ ਸਭ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਕਿ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿੱਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਉਹਦੇ ਵਿੱਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ ਮਾਇਖਾ ਮਹਿਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਹੋਇਆ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਹੋਇਆ ਬਈ ਆਹਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਹ ਤੋਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ ਉਹ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਹਨਾ ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਵੀ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ ਜਿਹਦੇ ਜਿਹਦੇ ਕਿੱਸੇ ਕਹਾਣੀਆਂ ਦਾ ਵਰਣਨ ਉਹਨੂੰ ਕਿੱਸਾ ਕਾਵਿ ਕਹਿ ਦਿੰਦੇ ਆ ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਉਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਲਿਖਦੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ ਤੇ ਇਸੇ ਕਰਕੇ ਰਚਿਆ ਜਿੱਦਾਂ ਜਿਹਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਤੇ ਅਸਰ ਹੋਊਗਾ ਇਹ ਉਹਨਾਂ ਦੀ ਹਾਂ ਅਣਖ ਨੂੰ ਵੰਗਾਰਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ
0: ਬੰਦਾ ਜੀ ਇੱਕ ਸਾਧ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਕਿਹੜਾ ਥਾ
2: ਬਿਲਕੁਲ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਵੇਖੋ ਸੁਨਿਆਸ ਲੈ ਚੁੱਕਾ ਦੁਨੀਆਦਾਰੀ ਤੋਂ ਵਿਖ ਹੋ ਕੇ ਇੱਕ ਨੁੱਕਰ ਤੇ ਬੈਠੇ ਸੀਗੇ ਹਨਾ ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ ਜਦੋਂ ਦੱਸਦੇ ਨੇ ਭਾਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ, ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਕਿਤੇ, ਉਹਦੇ ਜਾ ਕੇ ਪਤੰਗ ਤੇ ਬੈਠ ਗਏ ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਹੈ ਇਨਸਾਨਾਂ ਦਾ, ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਨ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
0: ਗੱਲ ਕਰਨੀ ਅਸਰਦਾਰ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ, ਮਤਲਬ ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸੀ ਉਹਨਾਂ ਦੀ ਮਹਾਨਤਾ ਨੂੰ ਬਿਆਨ ਕਰ ਸਕੀਏ।
0: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
2: ਹੈਲੋ,
0: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ।
2: ਜੀ ਜੀ ਭਾਈ ਸਾਹਿਬ
0: ਬੋਲੋ।
2: ਅੱਛਾ ਹੁਣ ਮੈਂ ਹੁਣ ਸੱਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸੱਭਿਆਚਾਰ ਪੱਖ, ਉਹਦੇ ਵਿੱਚ ਬਾਜਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਹਾਂ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
0: ਜੀ, ਮੇਰਾ ਮਨ
2: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸੱਭਿਆਚਾਰ ਤੇ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਉਹ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਖਿੱਚਦੀ
0: ਜਿਸ ਤਰ੍ਹਾਂ ਦ੍ਰਿਸ਼ ਵਰਮਾ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
2: ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਦੇ ਸਾਹਮਣੇ ਪੇਸ਼ ਕਰਦਾ, ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਇਜਾਜ਼ਤ
0: ਹੋਏ। ਆਓ ਜੀ ਸਾਡੀ ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
2: ਜੀ ਜੀ ਜੀ ਅੱਛਾ, ਇਹ ਬਾਜਵਾ ਸਾਹਿਬ, ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਸੀ, ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ।
0: ਵਾਹ ਵਾਹ ਵਾਹ,
2: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਤੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲੇ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
0: ਦੀ।
2: ਹਾਂ ਹਾਂ, ਮਤਲਬ ਵੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜ੍ਹੀ ਜਿਹੜੀ ਬਦਲਾਉਂਦੀ ਆ
0: ਜੀ ਬਿਲਕੁਲ
2: ਜਿਹੜੇ ਉਹ। ਹੈਲੋ
0: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
2: ਹਾਂਜੀ ਮੈਨੂੰ ਠੀਕ ਹੈ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ, ਉਹ ਦੇਖਿਓ ਮਤਲਬ ਕਵਿਤਾ ਦੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ।
0: ਕਿਆ ਬਾਤ
2: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
0: ਕਿਆ ਬਾਤ ਹੈ, ਕਿਆ ਬਾਤ ਹੈ।
2: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
0: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
2: ਜੀ। ਜੀ ਜੀ ਜੀ ਜੀ, ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਪਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
0: ਭਾਰ,
2: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਜੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ ਹੈ। ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀ ਹੈ, ਮਤਲਬ ਆਪਣੀ ਪ੍ਰੇਮਿਕਾ ਵੀ ਹੋ ਗਈ, ਆਪਣੇ ਪਤਨੀ ਵੀ ਹੋ ਗਈ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ ਅੱਗੇ ਵੇਖਿਓ ਬਾਜਵਾ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ, ਗਹਿਣੇ ਲੈ ਕੇ ਦਊਂ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
0: ਉਦੋਂ ਸੂਟ ਵਾਸਤੇ ਤੇ ਤਿਆਰ ਹੋਣਾ ਯਾਰ, ਦੋ ਬਾਜ਼ਾਰ ਚ ਦੋਸਤ ਜਾਣ ਡਏ ਹਨ
2: ਜੀ,
0: ਉਹ ਕਹਿੰਦਾ ਕਿੱਧਰੋਂ ਆਇਆ, ਕਹਿੰਦਾ ਯਾਰ ਪਤਨੀ ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ, ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
2: ਦੂਰ ਦੂਰ ਥਾਂ ਬਣ ਜਾ ਰਹੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ, ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਮੁੱਚੀ ਗਹਿਣੇ ਲੈ ਕੇ।
0: ਵਾਕਿਆ ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ, ਜੰਜੀਰੀਆਂ ਵੇਖਦੀਆਂ,
2: ਜੀ ਜੀ ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ, ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ, ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ ਨਾ,
0: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ, ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
2: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ ਨਾ। ਅੱਛਾ ਮਜ਼ਾ ਸਾਹਿਬ,
0: ਜਵਾਨੀ ਦੀ ਗਾਨੀ ਸੀ ਉਹ। ਅੱਛਾ
2: ਉਹ ਜਿਹੜਾ ਪਿਆਰ ਚ ਦਿੱਤੀ ਹੋਈ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਮਜ਼ਾ ਸਾਹਿਬ,
0: ਨਹੀਂ ਬਿਲਕੁਲ ਠੀਕ ਬਿਲਕੁਲ ਉਹਦਾ ਕੋਈ।
2: ਅੱਛਾ ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ, ਗਜ਼ਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸਵਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚੂ ਚ ਮੇਲਾ ਵੇਖ
0: ਰਹੇ ਸਾਰਾ ਕੁਛ ਚੱਲਦਾ।
2: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਯੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ, ਸਿੰਜ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਜੀ ਅਜੇ ਅਜੇ ਹਾਂਜੀ ਕਿੰਨੀ ਖੂਬਸੂਰਤ ਆ, ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਹੈ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਜਿਹੜਾ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ, ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ, ਮਿਡਲ ਲੈਵਲ ਤੇ, ਸੈਕੰਡਰੀ ਲੈਵਲ ਤੇ।
0: ਖਹਿਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਭਰਨ ਪੰਜਵੀਂ ਜੇ ਚੌਥੀ ਜੇ, ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ।
2: ਹਾਂਜੀ ਹਾਂਜੀ ਉਹ ਗਰੀਬ ਕਿਸਾਨ, ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ, ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ।
0: ਠੀਕ ਹੈ ਜੀ,
2: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿੱਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ, ਗਰੀਬ ਕਿਸਾਨ ਜੀ ਜੀ ਜੀ ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
0: ਕਰਦੀਆਂ,
2: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ, ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ। ਲੇਕਿਨ ਉਸ ਵੇਲੇ ਜਿਹੜੀ ਸਿਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ, ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ
0: ਮਾਣਨਗੇ।
2: ਹੋ ਸਕਦਾ ਸੀ ਚੱਲ
0: ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਜ਼ਿਆਦਾ
2: ਜੀ
0: ਕਵਿਤਾ ਲਿਖਣ ਦੀ ਕੋਸ਼ਿਸ਼ ਹੁੰਦੀ ਹੈ ਜਾਣ ਬੁੱਝ ਕੇ, ਮੈਂ ਔਖੇ ਸ਼ਬਦ ਡਿਕਸ਼ਨਰੀ ਚੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ। ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ
2: ਜਿਸ
0: ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਕੇ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿੱਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ, ਪਰ ਇਹਦੇ ਵਿੱਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨਹੀਂ ਕਿੰਨਾ ਕੁ ਡੂੰਘਾ ਹੋਏਗਾ।
2: ਬਿਲਕੁਲ ਜੀ ਬਿਲਕੁਲ,
0: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿੱਚ ਪਾਣੀ ਚ ਮਿੱਟੀ ਘੋਲਦੇ ਨੇ,
2: ਮਿੱਟੀ ਨਾਲ ਕਾਂਜੀ ਵੀ ਘੋਲਦੇ,
0: ਕਾਂਜੀ ਵੀ
2: ਘੋਲਦੇ।
0: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ।
2: ਜੀ ਜੀ ਜੀ ਜੀ, ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਮੰਗਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਖੈਰ ਵੱਖਰਾ ਵਿਸ਼ਾ ਹੈ, ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
0: ਕਿਸੇ ਦਾ ਹੋਰ ਹੋ ਸਕਦਾ ਰੱਖਣ ਦੀ
2: ਬਿਲਕੁਲ ਜੀ ਬਾਜਵਾ ਸਾਹਿਬ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਜਿਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿੱਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨਹੀਂ ਆ। ਉਹ
0: ਪਰ ਮੈਨੂੰ ਉਮੀਦ ਹੈ ਹੋ ਜਾਏਗਾ, ਉਮੀਦ ਹੈ।
2: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
0: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਵਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
2: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ, ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
2: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿੱਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਦੋਂ, ਮਤਲਬ ਹਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿੱਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਕੁਜਲ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਨੇ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨਹੀਂ ਜੀ। ਤੇ ਕੁਛ ਇੱਕ ਏਦਾਂ ਦੇ ਆ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲਓ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਹਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
0: ਲੜਾਈ ਲੁੱਟਦੀ ਹੈ ਜੀ
2: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ, ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਹਾਂ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ। ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਬੀ ਅਮਨ ਦੀ, ਆਏ ਹੋਵੇ ਅਕਲਾਂ ਵਾਲਿਓ, ਆਏ ਹੋਵੇ ਕਲਮਾਂ ਵਾਲਿਓ, ਹੈਨਾ, ਆਏ ਹੋਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
0: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ
2: ਹੁੰਦੀ?
0: ਮੈਂ ਇੱਕ ਆਰਟੀਕਲ ਸੁਣਿਆ, ਓਸ਼ੋ ਜੀ ਬੜਾ ਹੀ ਖੂਬਸੂਰਤ ਸੀ
2: ਜੀ ਜੀ ਜੀ,
0: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ਼ ਸਾਫ ਕਰਦੇ ਰਹਿੰਦੇ।
2: ਬਿਲਕੁਲ ਬਿਲਕੁਲ ਠੀਕ ਹੈ, ਠੀਕ ਠੀਕ ਹੈ,
0: ਕਿਆ
2: ਬਾਤ। ਇੱਕ ਫੋਟੋ, ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ, ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
0: ਜੀ,
2: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ?
0: ਮੈਨੂੰ
2: ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਸਿਲੈਕਟ ਹੋਇਆ ਹੈਨਾ, ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ, ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਅੰਗੂਠਾ ਛਾਪ ਔਰਤ ਜਿਹੜੀ, ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ, ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ, ਤੋਂ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ, ਵੀ ਥੱਲੇ ਕਿਤੇ ਕਿਸ ਤਰ੍ਹਾਂ ਜਾਣਾ, ਤੇ ਉਹ ਅਫਸਰ ਨੇ ਫੜੀ ਹੋਈ ਹੈ, ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ, ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੋ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
0: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਓਸ਼ੋ ਜੀ
2: ਜੀ ਜੀ ਜੀ।
0: ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ, ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
2: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ, ਉਹ ਹੈਗੀ ਆ ਉਹਨਾਂ ਨੇ ਨਾ ਬਜਲ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ, ਔਰ ਉਹਦੇ ਤਰਕ ਦੀ
0: ਉਹਨਾਂ ਦੇ ਬਾਪ, ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
2: ਜੀ ਜੀ,
0: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ। ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ, ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਾਂ, ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
2: ਜਰੂਰ ਜੀ ਮਹਾਰਾਜ, ਡੀਕਦੇ ਰਹੇ
0: ਇਤਿਹਾਸ ਨਾਲ ਸਾਂਝ ਪਾਇਆ ਕਰੋ, ਤੇ ਅਸੀਂ
2: ਧੰਨਵਾਦ ਵਾਹਿਗੁਰੂ ਸਾਹਿਬ।
0: ਤੇ ਤੁਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
2: ਨਹੀਂ, ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ, ਸ਼ਾਇਰ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ,
0: ਜੇ ਫਿਰ ਮਨ ਦੀ ਗੱਲ ਹੈ, ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
2: ਜੀ,
0: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ, ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ।
2: ਬਿਲਕੁਲ ਬਿਲਕੁਲ,
0: ਮਿੱਠੇ ਬੋਲ ਬੋਲਣੇ
2: ਸਭ ਤੋਂ ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ, ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇ ਦਰਜੇ ਦੀ।
0: ਧੰਨਵਾਦ ਜੀ ਤੁਹਾਡੀ,
2: ਤੁਹਾਡਾ ਵੀ ਜੀ, ਤੁਹਾਡਾ ਵੀ ਧੰਨਵਾਦ। ਧੰਨਵਾਦ।
0: ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ। ਹਾਂ ਇਹ ਆ ਲਓ ਜੀ, ਹਾਂ 1642 ਜੀ, ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ, ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ। ਅਰਾਧਨਾ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਵੈਲਕਮ ਸਰ।
0: ਹਾਏ ਅੱਲਾ, ਤੁਸੀਂ ਕਿੱਥੇ ਰਹੇ ਇੰਨੀ ਦੇਰ, ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ।
3: ਹਾਏ ਅੱਲਾ, ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ, ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ, ਤੇ ਮੈਂ ਆਉਂਦੀ ਕਿੱਦਾਂ।
0: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ, ਮੈਂ ਬਈ ਚਲੋ ਤੰਦਰੁਸਤੀ ਹੋਣੀ ਚਾਹੀਦੀ ਆ ਬੰਦਾ, ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ।
3: ਥੋੜੀ ਜਿਹੀ ਤਬੀਅਤ ਢਿੱਲੀ ਸੀ। ਹਾਂਜੀ ਸਰ,
0: ਹੁਣ ਹੁਣ ਤੇ ਤੁਹਾਡੀ ਆਵਾਜ਼।
3: ਹਾਂਜੀ ਬਿਲਕੁਲ
0: ਚੱਲੀ ਇਹਨੂੰ ਖੜਕਾ।
3: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ।
0: ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ?
3: ਨਹੀਂ, ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਲਾਉਣ ਵਾਸਤੇ। ਹਾਂਜੀ
0: ਚਲੋ ਸੁਣਾ, ਸੋਹਣੀ ਦਿੱਲੀ ਦਾ ਕੀ ਹਾਲ ਚਾਲ?
3: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ, ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ, ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ। ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਇੱਕ ਨਹੀਂ ਸੁਣ ਸਕੀ, ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਤੇ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ, ਮੇਰਾ ਬਾਜਵਾ ਸਾਹਿਬ ਵੇਟ ਕਰਨਗੇ। ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ੍ਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਵਾਲੇਕੁਮ
0: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
3: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਫਸਰ ਸੀਗਾ, ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ, ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
0: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ ਦੇਖੋ ਜੋ ਇਸ ਦੁਨੀਆ ਤੇ ਆਇਆ ਉਹਨਾਂ ਨੇ ਇੱਕ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
3: ਬਿਲਕੁਲ ਸਰ, ਕੋਈ ਸ਼ੱਕ ਨਹੀਂ।
0: ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500 ਬੰਦਾ, ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਢਿੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
3: ਬਿਲਕੁਲ ਜੀ, ਜਿੰਦਾ ਜਾਦੂ ਹੈ।
0: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਆ ਜੇ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
3: ਹਾਂਜੀ ਬਿਲਕੁਲ,
0: ਹੈ ਨਾ, ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਲਾਉਂਦਾ
3: ਜੀ, ਬਿਲਕੁਲ,
0: ਕਿੱਦਾਂ ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੈਲੈਂਟ ਦੇ ਕੇ ਭੇਜਦਾ ਇਨਸਾਨ।
3: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ,
0: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ। ਤੇ ਚਲੋ ਹਾਂ, ਉਸ ਤੋਹਫੇ ਦੇ ਜਰਾ ਜਰਾ ਸੁਣਾਓ ਸਾਡਿਆਂ ਕੰਨਾਂ ਚ ਵੀ ਰਸ ਘੋਲੋ
3: ਸਾਡੇ
0: ਸੁਣਨ ਵਾਲਿਆਂ
3: ਜੀ ਜੀ। ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ, ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ,
0: ਕੋਈ ਗੱਲ
3: ਤੇ ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
0: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ।
3: ਛੋਟੇ ਮੋਟੇ ਹੈ ਸੀ, ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
0: ਮੈਂ ਥੋੜੀ ਜਿਹੀ ਇੱਕ ਵਾਰੀ ਕਾਲ ਵੀ ਕੀਤੀ ਸੀ।
3: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰਨ ਹੈ, ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, خواہشوں کا قافلہ بھی بڑا عجیب ہے، اکثر وہیں سے گزرتا ہے جہاں راستہ نہ ہو.
0: کیا بہت خوب، بہت خوب، کیا بات ہے. دوبارہ بولو.
3: زہر
0: دوبارہ
3: جی. خواہشوں کا قافلہ بھی بڑا عجیب ہے، خواہشوں کا قافلہ بھی بڑا عجیب ہے، اکثر وہیں سے گزرتا ہے جہاں راستہ نہ ہو.
0: واہ، یہاں راستہ نہ ہو. واہ
3: جی. زہر کا بھی اپنا حساب ہے، زہر کا بھی اپنا حساب ہے، مرنے کے لیے تھوڑا سا اور جینے کے لیے بہت سارا پینا پڑتا ہے.
0: واہ، کنے لکھا ہے؟
3: اے ہے نا سادے ستکار یوگ گلزار صاحب.
0: اچھا گلزار جی، کیا بات، بہت خوب.
3: آپ جی پتا کہ وہ بڑا عمدہ لکھ دے نے، اور کئی کئی بڑی تو بڑی عجیب گل لکھ دیندے نے. جتنی محبت ملی ساری بانٹ دی، جتنی محبت ملی
0: ساری بانٹ دی،
3: ساری بانٹ دی دنیا والوں کو. جتنی محبت ملی ساری بانٹ دی دنیا والوں کو. جب میں نے جھولی پھیلائی، جب میں نے جھولی پھیلائی تو کسی نے درد کے سوا کچھ بھی نہ دیا.
0: ادا ہی ہوتا ہے جی، سچائی ہے
3: جی. درد کس کو نصیب ہوتا ہے، درد دل کا حبیب ہوتا ہے.
0: درد
3: درد کس کو نصیب، اے آپ جی نظر کر رہی ہیں باجوا صاحب
0: جی، تھینک یو.
3: درد کس کو نصیب ہوتا ہے، درد دل کا حبیب ہوتا ہے. جس کو رنجو علم نہ راس آئے وہ بڑا بد نصیب ہوتا ہے.
0: واہ واہ واہ واہ، بہت بڑھیا.
3: ایک لائن میں ہو رہا آپ جی دی نظر کر رہی ہیں، چھوٹی جی گل ہے. بے حد خیال رکھا کرو تم اپنا، بے حد خیال رکھا کرو تم اپنا، میری عام سی زندگی میں بہت خاص ہو تم.
0: واہ بہت خوب.
3: تے میں ہوں آشا جی دی گائے ہوئے ادا تو ہزارے گیت نے جی،
0: ارداس کرتے ہیں جی آشا جی ہونا دی روح نو پرماتما اپنے چرنا چلا دے
3: جی. بالکل بالکل جی،
0: بولو.
3: اور انہوں نے پریوار نو بل بخشن، ستگرو مہاراج
0: برداشت کرن دا بل
3: بخشن جی. انہوں نے بردر بھی ایک ہی نے نا ہردے ناتھ منگیشکر جی، وہ بھی کافی اس ٹائم بزرگ ہوئے ہوئے نے، حالانکہ وہ کمپوزیشن وغیرہ کرتے ہیں، ہارمونیم تے بہندے ہیں کافی.
0: انہوں نے شادی کی سی کہ نہیں؟
3: انہوں نے بردر نے
0: نہیں،
3: آشا بھوسلے جی نے. آشا بھوسلے جی نے تو بھوسلے صاحب سکے، انہوں نے لو میرج کر لی سی نا.
0: اچھا ٹھیک ٹھیک.
3: پر تو اپنے اپنے فیملی تو خلاف تھے، انہوں نے سارے پھر خلاف ہو گئے تھے.
0: ہاں جی ہاں جی، جوانی جو ہو جاتا ہے جی بڑا کچھ.
3: ہاں جی، اس تو بعد پھر انہوں نے انہوں نے تسیح بڑے پکتے بچے بچے ہون تو بعد وہ شرار شروع پیندے سی مارتے پٹتے سی.
0: اچھا،
3: تو وہ پھر انہوں نے انہوں نے پھر ڈائیورس دے دیتا سی.
0: انہوں نے بچے ہے گئے
3: نہیں؟ انہوں نے بچے ہاں جی ہے گئے. ایک بیٹا ہے، ایک بڑی بیٹی ہے، تے باقی پوتے پاتے نے، ہن پوتی بھی انہوں نے گا رہی.
0: اچھا، ان جڑیاں پرومٹ جڑیاں مشہور ہستیاں ہوندیاں نے
3: میں اپنے جیون تو جو دیکھا پرتیکش اور جو محسوس کیتا وہ میں عرض کر رہی ہوں.
0: تھی تو بڑے نیڑے رہے ہو انہاں لوکاں دے.
3: جی جی، میں انہاں دی ڈبنگ بھی کئی گئی ہاں بہت سال پہلے، ادو میں چھوٹی تھی تو کہتے ہوں سی کہ نہیں بھائی اس لڑکی کو بلا لو، ادو ڈبنگ بھی انہوں نے بہت گائیاں. ڈبنگ یہ ہوں کہ جدہ میوزک ڈائریکٹر نے کوئی طرز بنائی اور سنگر اتھے اویلیبل نہیں ہے، تو کسی بھی سریلے بندے تو کڑی تو یا منڈے تو گوا کے وہ طرز رکھ لیندے نے، ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ
0: ਵਾਲਾ
3: ਇਹ ਗਾਣਾ ਤੇ ਬੋਲਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ ਉਹ ਸਾਰਾ ਕੁਛ ਨੂੰ ਸਮਝਾ ਕੇ ਫਿਰ ਐਜ਼ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਆਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ
0: ਜੀ ਮੈਂ ਸਮਝ ਗਿਆ ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ ਮਰੁੰਡਾ ਲੈ ਕੇ
3: ਨਹੀਂ ਮਰੁੰਡਾ ਮਰੁੰਡਾ ਕੋਈ ਨੀ ਮੈਨੂੰ ਪੈਸੇ ਮਿਲਦੇ ਸੀ ਜੀ
0: ਮੈਂ ਸ਼੍ਰੀਨਗਰ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ
3: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜਰੂਰ ਲੈਣੀ
0: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਆਰਾਧਨਾ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ ਜਿਹਦੀ ਦੁਕਾਨ ਸੀ ਉਹ ਛੋਲੇ ਚਾਪ ਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ ਮੈਂ ਤੁਹਾਨੂੰ ਕੀ ਦੱਸਾਂ ਉਦੋਂ ਆਨਾ ਚੱਲਾ ਮਿਲਦਾ ਹੁੰਦਾ ਸੀ ਸਾਨੂੰ ਗੱਚਕ ਲੈਂਦੇ ਹੁੰਦੇ
3: ਸੀ
0: ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ ਹਾਂਜੀ ਟਗੇ ਦੀ ਗੱਚਕ ਲੈਣੀ ਦੋ ਤਿੰਨਾਂ ਯਾਰਾਂ ਦੋਸਤਾਂ ਚ ਵੰਡਣੀ ਥੋੜੀ ਥੋੜੀ ਥੋੜੀ
3: ਵੰਡਣੀ ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ
0: ਹਾਂਜੀ ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ ਹਾਂਜੀ ਕਿਸੇ ਨੇ ਮੁਰੰਡਾ ਲੈ ਲਿਆ ਕਿਸੇ ਨੇ ਗੱਚਕ ਲੈ ਲਈ ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ ਲੰਮੀ ਸਾਰੀ ਕੰਧ ਸੀ ਉਹਦੇ ਚ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ ਸਾਰੇ ਹੀ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ
3: ਹਾਂਜੀ ਹਾਂਜੀ
0: ਕਿਉਂ ਵੀ ਦਿਨ ਕਿੱਡੇ
3: ਜੀ ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਪੇਟੀ
0: ਅੱਛਾ ਸਵਾਦ ਵੀ ਬੜਾ ਆਉਂਦਾ ਬਹੁਤ ਸਵਾਦ
3: ਉਹ ਸਵਾਦ ਹੀ ਵੱਖਰਾ ਹੈ ਸਰ
0: ਗੁੜ
3: ਐਤਕੀ ਤੁਸੀਂ ਆਉਂਗੇ ਨਾ ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀ
0: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ ਤਾਂ ਠੀਕ
3: ਆਪਾਂ ਦੋਵੇਂ ਹੋਵਾਂਗੇ ਫਿਰ ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਬਸ
0: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ
3: ਨਹੀਂ ਧੱਕਾ ਨਹੀਂ ਦਊਗਾ ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ
0: ਮੂੰਗਫਲੀ ਦੇ ਦੇਂਗੇ ਵੀ ਲੈ ਤੂੰ ਵੀ ਖਾ ਇਹ ਕਿਹੜੀ ਗੱਲ ਹੈ
3: ਮੈਂ ਬਸ ਜ਼ਿਆਦਾ ਨਹੀਂ ਸੁਣਾਵਾਂਗੀ ਸਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ ਮੇਰੇ ਸਨਮ
0: ਅੱਛਾ ਮੇਰੇ ਸਨਮ
3: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ ਫਿਲਮ ਦਾ ਨਾਂ ਹੈ ਤੁਸੀਂ ਦੇਖਿਓ
0: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ ਬੜੀ ਪੁਰਾਣੀ ਪਿਕਚਰ ਹੈ ਨਾ
3: ਜੀ ਬਹੁਤ ਪੁਰਾਣੀ
0: ਬਸ ਬਸ ਸਕੂਲ ਚ ਸੀ ਸਾਡਾ ਐਨ ਸੀ ਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ
3: ਹਾਂ ਹਾਂ

0: ਵਾਹ ਜੀ ਵਾਹ
1: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
0: ਅਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
1: ਲਕਸ਼ਮੀ ਛਾਇਆ,
0: ਨਹੀਂ ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
1: ਅੱਛਾ ਅੱਛਾ ਹੈਲਨ,
0: ਹੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ ਜੇ, ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
1: ਜੀ। ਬਿਲਕੁਲ ਬਿਲਕੁਲ,
0: ਪਤਾ ਨੀ ਜਿਹੜਾ
1: ਕੈਬਰੇ
0: ਦੇ ਉਹ ਬਹੁਤ ਖੂਬਸੂਰਤ ਮਤਲਬ ਕੀ ਆਵਾਜ਼।

0: لگاتا
1: مونیکا
0: اور انہاں دے گیت سی بڑے ہٹ گیت نے انہاں دے

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਡੇ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕਵੈਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਰ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲ ਨਾ ਜਾਏ
0: ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ
0: ਦਿਓ ਜੀ, ਆਉਣ ਦਿਓ
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ, ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਹੁੰਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀਆਂ।

0: Thank you.
1: Powerful, powerful surat. Bhai, wonderful. Hanji,
0: main tade
1: naam ad do share karan. Theek hai ji?
0: Ji, aun de te.
1: Asi vi tere geet vi sade tere ne.
0: Wah.
1: Asi vi tere geet vi sade tere ne. Oye, tere hi din raata shaam swere ne. ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ ਭਾਈ ਮੈਂ
0: ਕੱਲਾ
1: ਇਹ ਚੰਦਰੇ ਦੁੱਖ ਵਧੇਰੇ ਤੇ ਦੂਸਰਾ ਜੀ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ
0: ਵਾਹਵਾਂ
1: ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ ਫੁੱਲਾਂ ਵਾਲੀ ਤੰਗ ਕੁੜਤੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ
0: ਵਾਹਵਾਂ ਕੀ ਬਾਤ ਹੈ
1: ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ ਤੇ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਉਣ ਤੇ ਲਾਵਾਂ ਫੁੱਲਾਂ ਵਾਲੀ ਥੱਲੇ ਘੱਗਰਾ ਸੂਫ ਦਾ ਸੂਫ ਦਾ ਪਾਵਾਂ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਣ ਤੇ ਲਾਵਾਂ ਖੂਹ ਤੇ ਮੇਲ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਆ ਜੀ
0: ਵੈਰੀ ਨਾਈਸ ਥੈਂਕ ਯੂ ਵੈਰੀ ਮਚ ਸਰ
1: ਤੁਸੀਂ ਰੌਣਕਾਂ ਲਾਈਆਂ ਇੱਕ ਵਾਰੀ ਫੇਰ ਗੁੱਡ ਵਿਸ਼ਸ ਸਾਡੇ ਸਾਰਿਆਂ ਦੀਆਂ
0: ਥੈਂਕ ਯੂ ਸੋ ਮਚ
1: ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਖੜਕ ਦੀ ਆਵਾਜ਼ ਵਿੱਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ ਤੇ
0: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
1: ਥੈਂਕ ਯੂ
0: ਓਕੇ ਹੈਵ ਅ ਗੁੱਡ ਟਾਈਮ
1: ਥੈਂਕ ਯੂ ਹੈਵ ਅ ਨਾਈਸ ਟਾਈਮ ਤੇ
0: ਦੋਸਤੋ
1: ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫ਼ਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਜ਼ ਰੇਡੀਓ ਦਾ ਦਿਲ ਦੀ ਆਵਾਜ਼। ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ। ਬਹੁਤ ਪਿਆਰਾ, ਬਹੁਤ ਹੀ ਵਧੀਆ। ਲਓ ਜੀ।

ਦੋਸਤੋ ਅਗਲਾ ਗੀਤ ਸੁਣਦੇ ਹਾਂ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲਓ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ ਚੂਰੀ ਨੂੰ।

0: ਪਿਆਰਿਓ ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ। ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਹੈ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਆ ਜਾਂ ਊੜ ਤੂੜ ਬੋਲਦੇ ਰਹਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨਹੀਂ ਗਾ ਕਿ ਗੱਲ ਕਿਹੜੀ ਆ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਹਾਂ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹੁਣ ਅਨਪੜਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਦੀ ਬਜਾਏ 17-18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਪ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਖੱਖ ਸਾਹਿਬ ਜੀ। ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੁੱਲਾਂ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਨਹੀਂ,
0: ਮੁੜ ਕੇ ਪੈਣੀ ਜੀ, ਬਿਲਕੁਲ
1: ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ। ਉਹਦਾ ਨੁਕਸਾਨ ਹੈ ਜਿਹੜੀ ਜਵਾਨ ਖੱਖ ਸਾਹਿਬ ਜਿਹੜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ ਆ, ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ ਨੇ, ਪੁੱਛਣ ਵਾਲਾ ਹੋਵੇ ਕਰਕੇ ਚਲ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਈਲ ਕਿੱਥੇ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਚੀਜ਼ਾਂ ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ? ਇਹ ਨਹੀਂ ਸਮਝ
1: ਪ੍ਰੂਫ ਕਾਕ ਸਾਹਿਬ ਜੀ, ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਜਿਹੜੇ ਪੰਜਾਬ ਦੇ ਉਹ ਹੱਥ ਲਾ ਕੇ ਰਾਜ਼ੀ ਨਹੀਂ, ਮੈਜੋਰਿਟੀ ਜਿਹੜੀ ਹੈ, ਮੈਜੋਰਿਟੀ ਦੀ ਗੱਲ ਕਰਦੇ ਆ ਸਾਰੇ। ਦੇਖੋ ਕਾਕ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਜਾਂ ਬਈ ਯਾਰ ਪੰਜਾਬ ਦੇ ਲੋਕਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਇਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਆ ਭਈ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਵੀ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਭਈ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾਸਤੇ ਉਹ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਬਿਲਕੁਲ ਸਹੀ ਗੱਲ
1: ਜੀ,
0: ਕੁਛ ਲੋਕ ਹੁੰਦੇ ਆ ਜਿਹੜੇ ਇਹਦਾ ਉੱਠੇ ਪੱਕਾ, ਉਹ ਪਤਾ ਪਤਾ ਕਿ ਨੌਲੇਜ ਹੈ ਨਹੀਂਗਾ। ਇਧਰੋਂ ਦੇਖਿਆ ਉਧਰੋਂ ਦੇਖਿਆ, ਚੁੱਕੇ ਤੇ ਉਹਨੂੰ ਸ਼ੇਅਰ ਕਰ ਦਿੱਤਾ ਪੋਸਟ ਨੂੰ, ਉਹ ਮਾਈ ਗਾਡ ਐ ਹੋ ਗਿਆ ਜੀ, ਇਹ ਦੇਖੋ ਕਿੰਨਾ ਹੋ ਗਿਆ, ਇੰਨਾ ਤੂੰ ਘਰੇ ਬੈਠੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੇ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਆ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ ਕਿ ਆਹ ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੁਝ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖੱਖ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖੱਖ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੁੱਕੀ ਜੇ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਖੱਖ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਤੇ ਆ ਨਹੀਂ ਗਈਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੀਆਂ ਖਬਰਾਂ ਆ ਰਹੀਆਂ ਉਹ ਕੁਝ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਝ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖੱਖ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਈਆਂ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ ਤੇ ਕਿਉਂਕਿ ਇੱਥੇ ਛੋੜ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ ਕਦੇ ਇੰਜੀਨੀਅਰਾਂ ਦੀ ਪੈ ਗਈ ਕਦੇ ਕਿਸੇ ਦੀ ਪੈ ਗਈ ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੜੀਆਂ ਰਹਿੰਦੀਆਂ ਆ ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉਦਾਂ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਖੱਕ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਖੱਕ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ ਸੀਗੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜਨ ਆ ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਰਿਪੋਰਟ ਹੋਇਆ ਆਸਟ੍ਰੇਲੀਆ ਤੋਂ ਹੋਇਆ ਇੱਥੋਂ ਹੋਇਆ ਉੱਥੋਂ ਹੋਇਆ ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂੜ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਟਿਕਰ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਆ ਉਹਨੂੰ ਕਿਹਾ ਜਾਂਦਾ ਆਮ ਕਰਕੇ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ
1: ਹਾਂਜੀ ਕਦੇ ਨਹੀਂ ਹੋਇਆ ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਖੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਆ ਉਹਨੂੰ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ DHS ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ ਸਕੱਤਰ ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਪੀ ਨੋਮ ਉਹਦਾ ਨਾਂ ਹੈਗਾ ਉਹ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਰਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੇ ਇਹ ਸੀਗੀ ਖੱਕ ਸਾਹਿਬ ਜੀ ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜੀਆਂ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਜਾਂ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਈ ਦੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਹਿਣਾ ਪਊਗਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਵਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ
1: ਹੁਣ ਜਦੋਂ ਇਹ ਚਾਵਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜੰਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਆਪਣੇ ਘਰ ਜਾ ਕੇ ਬੈਠ ਇਹ ਤੇਰੇ ਵਾਸੀ ਦੀ ਗੱਲ ਜਿਹੜੀ ਉਹ ਨਹੀਂ ਹੈਗੀ ਤੇ ਹੁਣ ਖੱਕ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਹੈ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਇਸ ਦੇਖਦੇ ਫਿਊਚਰ ਬਾਰੇ ਪਏ ਹੋਣ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਹਾਂ ਪ੍ਰੈਜੀਡੈਂਟ ਜਾਂ ਮਤਲਬ ਗਾਹਾਂ ਕੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਆ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਏਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਏਦਾਂ ਲੱਗਿਆ ਵੀ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਲਿਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ ਉਸ ਤਰ੍ਹਾਂ
0: ਕੋਈ ਮਾੜੀ ਮੋਟੀ ਕੰਮ ਕਰਦਾ।
1: ਹਾਂਜੀ, ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਕਾਕ ਸਾਹਿਬ ਦੀ, ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਕਾਕ ਸਾਹਿਬ ਜੀ, ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ, ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ, ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ। ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ, ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ?
0: ਉਹ ਇਸ ਤਰ੍ਹਾਂ ਆ ਤੇ ਬੰਦੇ ਆ ਰਹੇ ਆ ਜੀ, ਹਜੇ ਵੀ ਹੁਣ ਤਾਂ ਨਹੀਂ ਆਉਂਦੇ, ਹੁਣ ਕਿਤੇ ਹਜੇ ਵੀ ਕੋਈ
1: ਨਹੀਂ ਖਾਕ ਸਾਹਿਬ ਜੀ, ਵੱਡ ਟੱਪ ਕੇ ਆਉਣ ਵਾਲਿਆਂ ਦੀ ਗੱਲ ਨਹੀਂ, ਵੱਡ ਟੱਪ ਵੀ ਆਉਂਦੇ ਤਾਂ ਹੋਣਗੇ, ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨਹੀਂ ਕਹੀਏ, ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਖਾਤਿਆ ਅਮਰੀਕਾ ਆਉਂਦਾ, ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ। ਤੇ ਇਹਨਾਂ ਦੇ ਵਿੱਚ ਖੱਟ ਸਾਹਿਬ ਜੀ ਕੀ ਆ, ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਜਿਹਦੇ ਵਿੱਚ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਇਹ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ, ਤੇ ਉਹ ਫਿਰ ਕੋਰਟ ਦੇ ਵਿੱਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ। ਕੌਣ ਆ ਇਹ ਲੋਕ? ਤੇ ਇਹ ਲੋਕ ਉਹ ਆ ਖੱਟ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ, ਜਿਦਾਂ ਇਰਾਕ ਦੇ ਵਿੱਚ, ਦੂਸਰੇ ਕੰਟਰੀਆਂ ਦੇ ਵਿੱਚ, ਉੱਥੇ ਸੀਰੀਆ ਦੇ ਵਿੱਚ, ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿੱਚ ਲਾ ਲਓ, ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟ੍ਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਆ, ਇੱਧਰ ਉੱਧਰ ਸੁਨੇਹ ਲੈ ਕੇ ਜਾਣੇ ਜਾਂ ਉਹਨਾਂ ਦਾ ਪੇਪਰ, ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਸੀਗੇ ਲੋਕ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ।
0: ਅੱਛਾ,
1: ਹਾਂਜੀ, ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ, ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ, ਉਹ ਫਿਰ ਅਮਰੀਕਾ ਕੀ ਕਰਦਾ, ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ, ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਨਾ ਅਫਸਰ ਹੁੰਦੇ, ਮਿਲਟਰੀ ਦੇ ਫੌਜੀ ਹੁੰਦੇ ਖਾਤਾ ਵੀ, ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਹਾਂ ਲੋਕਾਂ ਦੇ ਨਾਲ, ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ, ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ, ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ, ਤੇ ਇਹਨਾਂ ਦੇ ਵਿੱਚ ਫਿਰ ਖੱਕ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ, ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ, ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ, ਜਦੋਂ ਤੀਕਰ ਵੀ ਟਰੰਪ ਚਾਹੇ ਵੀ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ ਉਹਨਾਂ ਨੂੰ।
0: ਧੋਬੀ ਦੇ ਕੁੱਤੇ ਵਾਲੀ ਗੱਲ ਹੋ ਗਈ ਨਾ, ਉਧਰ ਦਾ ਨਾ ਇਧਰ,
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ, ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹਨੂੰ ਪੁੱਛ ਲੈਣਗੇ, ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ, ਇਹ ਵੀ ਚੀਜ਼ਾਂ ਹੁੰਦੀਆਂ ਨਾ।
1: ਬਸ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖੱਕ ਸਾਹਿਬ ਜੀ ਗੱਲ ਕਰਦੇ ਸੀਗੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖੱਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ। ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੇ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ, ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ। ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ, ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ, ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ, ਪਰ ਇਸ ਵਾਰੀ ਖੱਕ ਸਾਹਿਬ ਜੀ ਕੀ ਹੋਇਆ ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ 101 ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ। ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਨ੍ਹਾਂ ਨੂੰ ਕਹਿੰਦੇ ਆ, ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ, ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ਼ ਵੋਟ ਪਾਈ ਆ।
0: ਅੱਛਾ ਜੀ,
1: ਤੇ ਦੂਸਰੇ ਪਾਸਿਓਂ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ। ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਤੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ। ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੁੱਧ ਵਿਰੋਧ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ, ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ ਤੇ ਦੂਸਰੇ ਦਾ ਨਾਂ ਹੈਗਾ, ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆਪਾਂ ਖਾਕ ਸਾਹਿਬ ਜੀ, ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ। ਇਹ ਵੋਟਾਂ ਸੀਗੀਆਂ ਟਰੰਪ ਦੀਆਂ, ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ, ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਹੋਣ ਦਾ, ਹਾਂਜੀ ਜੰਗ ਦੀ ਪਾਵਰ ਵਾਪਸ ਹੋਣ ਦਾ, ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹ ਤੇ ਵੋਟਾਂ ਪਈਆਂ।
0: ਅੱਛਾ ਜੀ।
1: ਤੇ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ, ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾਂ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ, ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ। ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ, ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ, ਉਹ ਮੇਨ ਸੂਬੇ ਦਾ ਸੀ, ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ, ਤੇ ਗ੍ਰੇਗ ਲੈਂਡਸਮੈਨ ਓਹਾਈਓ ਦਾ ਸੀਗਾ, ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ। ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ ਜਦੋਂ ਚਾਹੇ ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿੱਚ ਖਾਕਸਾ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ ਜੰਗ ਲੜ ਰਹੇ ਦੋ ਦੇਸ਼ ਜਿਨ੍ਹਾਂ ਵਿਚੋਂ ਇੱਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ, ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ। ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ, ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ, ਉਹ ਮੇਨ ਸੂਬੇ ਦਾ ਸੀ, ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ, ਤੇ ਗ੍ਰੇਗ ਲੈਂਡਸਮੈਨ ਓਹਾਈਓ ਦਾ ਸੀਗਾ, ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ। ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ ਜਦੋਂ ਚਾਹੇ ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿੱਚ ਖਾਕਸਾ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ ਜੰਗ ਲੜ ਰਹੇ ਦੋ ਦੇਸ਼ ਜਿਨ੍ਹਾਂ ਵਿਚੋਂ ਇੱਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ

0: ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ ਜੰਗ ਲੜ ਰਹੇ ਦੋ ਦੇਸ਼ ਜਿਨ੍ਹਾਂ ਵਿਚੋਂ ਇੱਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੂਸਰਾ ਛੋਟਾ ਦੇਸ਼ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ। ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੋੜ ਰਹਿੰਦੀ ਆ। ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ, ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ, ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ।
1: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ?
0: ਗ੍ਰੀਨਲੈਂਡ ਦਾ ਉਹ ਵਿਚੇ ਦੱਬ ਦਊ ਗਿਆ, ਕਿਉਂਕਿ ਹੁਣ ਇੱਧਰ ਇਰਾਨ ਨਾਲ ਪੰਗਾ ਪੈ ਗਿਆ ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
1: ਜੀ ਲੱਗਦਾ।
0: ਹਾਂ, ਤੇ ਜ਼ਮੀਨ ਦੀ ਇਹਨਾਂ ਕੋਲ ਥੋੜ ਰਹਿੰਦੀ ਆ। ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ।
1: ਬਿਲਕੁਲ
0: ਤਬਦੀ ਵੀ ਹੋਈ ਆ ਉਹਨੇ ਕਾਫੀ। ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ। ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉੱਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉੱਪਰ। ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ, ਤੇ ਫੇਰ ਉਦੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ, ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ। ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਭਈ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ। ਤੇ ਹੁਣ ਡਾਕਟਰ ਸਾਹਿਬ ਜੀ ਇਹ ਕੀ ਆ ਕਿ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ, ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕ ਸਾਹਿਬ ਜੀ ਦੇਖੋ ਉਹ ਟੀਵੀ ਤੇ ਤਾਂ ਰੌਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਕਰਤਾ ਉਹ ਚੱਕਤਾ ਉਹ ਚੱਕਤਾ, ਪਰ ਜਦੋਂ ਆਪਾਂ ਖਾਕ ਸਾਹਿਬ ਜੀ ਟਰੰਪ ਨੂੰ ਟੀਵੀ ਦੇ ਉੱਤੇ ਦੇਖਦੇ ਆ ਉਹਦਾ ਚਿਹਰਾ ਹੈ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ,
1: ਉਤਰਿਆ ਚਿਹਰਾ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ, ਲੜਾਈ ਬੜੀ ਲੰਮੀ। ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਹੋਈ, ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ,
0: ਅਸੀਂ ਨਹੀਂ ਕਰਨਾ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਹੁਣ
1: ਜੀ ਬੋਲੋ,
0: ਉਹ ਖਾਕ ਸਾਹਿਬ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿਚ ਇੰਡੀਆ ਦੇ ਵਿਚ ਵੀ ਆ ਰਹੀਆਂ ਉਹਨਾਂ ਖਬਰਾਂ ਦੇ ਵਿਚ ਜੋ ਕੁਛ ਆ ਰਿਹਾ ਉਥੇ ਉਹ ਕਹਿੰਦੇ ਆ ਭੀ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ।
1: ਅੱਛਾ,
0: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ, ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਆ ਜਾਂ ਝੂਠੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ, ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਵਾਧੂ ਘਾਟੂ ਕੋਲ ਵੀ ਇੱਦਾਂ ਦੀਆਂ ਲਿਖ ਦਿੰਦੇ ਆ, ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ। ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ,
1: ਖਬਰਾਂ ਦੇ ਰਹੇ ਜੀ ਕੁਛ ਇੱਦਾਂ ਦੀਆਂ।
0: ਉਹ ਖਬਰ ਇੱਥੇ ਆਏ ਨੀ ਰਹੀ ਜੀ, ਅਲ ਜਜ਼ੀਰਾ ਵੱਲ ਵੀ ਕੋਈ ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ, ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ। ਹਾਂਜੀ, ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ, ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ। ਇੱਥੇ ਖਾਕ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਆ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖਾਕ ਸਾਹਿਬ ਜੀ ਉਹਨੂੰ ਕਹਿੰਦੇ ਆ ਸੈਨੇਟਾਈਜ਼ ਕਰਨਾ।
1: ਹਾਂਜੀ,
0: ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ, ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ।
1: ਇਸੇ ਤਰ੍ਹਾਂ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ, ਜਿਹੜੇ ਇਹਨਾਂ ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ। ਮੈਂ ਤਾਂ ਦੇਖਦਾ ਹੀ ਨੀ ਇਹਨਾਂ ਦੇ ਗਾਂ ਕੱਢ ਦਿੰਦਾ ਕਿਉਂਕਿ ਸਾਰਾ ਝੂਠ ਹੀ ਬੋਲੀ ਜਾਂਦੇ ਆ।
0: ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ, ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ। ਇਹ ਇਸ ਤਰ੍ਹਾਂ ਨਹੀਂ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨਹੀਂ, ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ,
1: ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਜੋ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ।
0: ਬਿਲਕੁਲ ਬਿਲਕੁਲ, ਉਹਨੂੰ ਖਾਕ ਸਾਹਿਬ ਜੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ, ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ। ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਟਣਾ।
1: ਹਾਂਜੀ,
0: ਕੱਟਣਾ ਵੀ ਇਹਦਾ ਅਰਥ ਹੁੰਦਾ। ਇੱਕ ਖਾਕ ਸਾਹਿਬ ਜੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ, ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਿਹਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ।
1: ਹਾਂਜੀ,
0: ਇੱਕ ਖਾਕ ਸਾਹਿਬ ਜੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ।
1: ਉਹ ਟੇਬਲ ਟੈਨਿਸ, ਹਾਂਜੀ ਬਿਲਕੁਲ,
0: ਉਹ ਟੇਬਲ ਹੁੰਦਾ ਛੋਟਾ ਜਿਹਾ।

0: ਪਿਆ ਤੇ ਓਹਦੇ ਉੱਤੇ ਖੇਡੀ ਜਾਂਦੀ ਆ। ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ, ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ, ਉਹ ਖਾਕ ਸਾਹਿਬ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਆ ਨਾ, ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ, ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ, ਉਹ ਜਿਹੜੀ ਉਹ ਹੁੰਦੀ ਆ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ, ਜਿਹੜੀ ਉਹ ਚਪੇੜ ਲਈ ਮਾਰਨੇ ਵਾਲੀ ਸਿੱਕਾ, ਜਿਹੜਾ ਸਿੱਕਾ ਕਹਿੰਦੇ ਸੀ ਜੀ ਸਿੱਕਾ, ਉਹ ਖਾਕ ਸਾਹਿਬ ਜੀ ਕੀ ਕਰਦੇ, ਉਹਦਾ ਇੱਕ ਤਰੀਕਾ ਹੁੰਦਾ ਆ, ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ, ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ, ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ, ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਿ ਹੁਣ ਜਾਣਾ ਕਿੱਧਰ ਨੂੰ ਆ,
1: ਜਾਣਾ ਕਿੱਧਰ ਨੂੰ, ਬਿਲਕੁਲ ਇੱਦਾਂ ਹੁੰਦੀ ਆ,
0: ਉਹਨੂੰ ਕਹਿੰਦੇ ਸਪਿਨ ਦੇਣੀ। ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ,
1: ਬਿਲਕੁਲ,
0: ਕਿਉਂਕਿ ਨਿਊਜ਼ ਹੋਣੀ ਹੋ ਰਹੀ ਉਹਨੂੰ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ, ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ। ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉਪਰ ਭਾਵੇਂ ਖ਼ਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ,
1: ਲੱਗ ਰਹੇ ਜੀ ਬਿਲਕੁਲ।
0: ਤੇ ਕਈ ਦੂਸਰੇ ਦੇਸ਼ਾਂ ਵਿਚੋਂ ਆ ਰਹੀਆਂ ਖ਼ਬਰਾਂ ਆ ਜਿਹੜੀਆਂ ਉਹਨਾਂ ਦੇ ਵਿਚ ਇਹ ਸਾਫ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਕਾਕ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ, ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿਚ ਕਾਕ ਸਾਹਿਬ ਜੀ, ਹੁਣ ਮਸਲਾ ਕੀ ਆ ਇਨ੍ਹਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ, ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ, ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ, ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ, ਕਿਹਾ ਜਾਂਦਾ ਕਿ ਉਹ ਹੋਰ ਹੈ ਨੀ ਗੇ।
1: ਅੱਛਾ ਜੀ,
0: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੇ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਪਏ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀ ਕੁਛ ਕੀਤਾ,
1: ਬਿਲਕੁਲ
0: ਉਹਦੇ ਉੱਤੇ ਜਿਹੜੇ ਬੰਬ ਸੀਗੇ ਕਾਕ ਸਾਹਿਬ ਜੀ, ਬਹੁਤ ਐਮੀਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਤੇ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ, 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ, ਤੇ ਉੱਥੇ ਕਾਕ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ,
1: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ, ਬਿਲਕੁਲ।
0: ਹਾਂ ਉੱਥੇ ਉਹਨੂੰ ਪਤਾ ਨੀ ਕਿੰਨੇ ਕੋ ਹਥਿਆਰ ਜਿਹੜੇ ਚੱਲੇ ਸੀ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ,
1: ਬਿਲਕੁਲ ਬਿਲਕੁਲ,
0: ਤੇ ਉਧਰ ਯੂਕਰੇਨ ਚ ਚਲੇ ਗਏ, ਹੁਣ ਅਮਰੀਕਾ ਕੋਲ ਆ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ, ਖਾਸ ਕਰਕੇ ਜਿਹੜੇ ਡਿਫੈਂਸਿਵ ਹਥਿਆਰ ਹੈਗੇ ਆ।
1: ਟੈਕਨੋਲੋਜੀ ਬੜੀ ਆ, ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ, ਉਹ ਤਾਂ ਮੁੱਕ ਥੋੜਾ ਜਾਣੇ ਕਿਤੇ, ਉਹ ਲਗਾਤਾਰ ਬਣੀ ਜਾਂਦੇ ਆ, ਕੰਪਨੀਆਂ ਬਣਾਈ ਜਾਂਦੀਆਂ, ਗੌਰਮੈਂਟ ਨੂੰ ਵੇਚੀ ਜਾਂਦੀਆਂ।
0: ਖਾਕਸਾ ਜੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨਹੀਂ ਬਣਾਉਂਦੇ, ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ, ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ, ਕਿਉਂਕਿ ਇਹਨਾਂ ਨੇ ਸੋਚਿਆ ਨੀ ਨਾ। ਉਹ ਪਿੱਛੇ ਦੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋਣਗੇ, ਅਸੀਂ ਉਹਨਾਂ ਦੇ ਮੁਕਾ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਤੇ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਕਹਾਂ ਦੀ ਗਾਂ, ਉਹਦੇ ਕੋਲ ਨੀ ਮੁੱਕਣੀਆਂ,
1: ਜਿਦਾ ਨਾਰਥ ਕੋਰੀਆ ਵਾਲਾ ਉਹਦੋਂ ਕੰਮ ਹੀ ਕੋਈ ਨੀ ਵਿਹਲੇ ਬੰਦੇ।
0: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਹੁਣ ਇਹ ਜਿਹੜੀਆਂ
1: ਪੈਟੀਆਂ ਦੀ ਹੈਲਪ ਦੇ ਵਿਚ ਹਾਮੀ ਭਰ ਰਹੇ,
0: ਉਹ ਕਹਿੰਦਾ ਜੀ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ। ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਆ, ਤੇ ਕਿਉਂਕਿ ਉਹ ਕੁਛ ਯੂਕਰੇਨ ਚਲ ਗਈਆਂ, ਕੁਧਰ ਇਧਰ ਚਲ ਗਈਆਂ, ਕੁਛ ਉਧਰ ਚਲ ਗਈਆਂ, ਚਲੋ ਇਹ ਗੱਲ ਸੀਗੀ, ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ। ਤੇ ਹੁਣ ਕੀ ਆ ਕਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ ਉਹਨਾਂ ਦੇ ਵਿਚ ਫਸੇ ਲੱਖਾਂ, ਕਾਕ ਸਾਹਿਬ ਜੀ ਲੱਖਾਂ ਦੇ ਵਿਚ ਲੋਕ ਆ ਉੱਥੇ ਅਰਬ ਕੰਟਰੀਆਂ ਦੇ ਵਿਚ, ਜਿਹਦੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿਚ ਅਮਰੀਕਨ ਦੇ
1: ਵਿਚ। ਮੈਂ ਵੀ ਤੁਹਾਨੂੰ ਦੱਸ ਦਾਂ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਆ ਇਹ, ਉੱਥੇ ਦੁਬਈ ਦੇ ਵਿਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ,
0: ਹਾਂ,
1: ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ,
0: ਹਾਂਜੀ,
1: ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿਚ ਜਿੰਨੀਆਂ ਫੈਕਟਰੀਆਂ ਜੋ ਕੁਝ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
0: ਸਾਰਾ ਉਹਨਾਂ ਦਾ ਆ ਜਿਹੜੇ ਫੌਜੀਆਂ ਦੇ ਅਫਸਰ ਆ ਉਹਨਾਂ ਦਾ ਸਾਰਾ
1: ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ
0: ਨਾਂ ਦੀ ਬਿਲਕੁਲ ਬਿਲਕੁਲ
1: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ ਕਰੋ ਇਹ ਕਰੋ ਇਹ ਕਰੋ ਜਾ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ ਕੁਛ ਨੀ ਹੈਗੀ ਸਰਕਾਰ ਦਾ ਕੋਈ ਇੱਥੇ ਰੋਲ ਨੀ ਹੈਗਾ
0: ਬਿਲਕੁਲ
1: ਅੱਜ ਤੱਕ ਨੀ ਹਿਸਟਰੀ ਰਹੀ ਹੈ ਜਦੋਂ ਦੇਸ਼ ਆਜ਼ਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿਚ ਮਾਰਸ਼ਲ ਲਾ ਲੱਗ ਗਈ ਆ ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ ਜੇ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ ਇੰਨੇ ਸਾਲ ਹੋ ਗਏ ਕੋਈ ਕੋਈ ਲੈਣਾ ਦੇਣਾ ਨੀ ਬਸ ਮਨ ਮਰਜ਼ੀਆਂ ਚੱਲਦੀਆਂ ਜੀ
0: ਬਿਲਕੁਲ ਬਿਲਕੁਲ ਇਹੀ ਜਿਹੜੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਹੁਣ ਡਾਕਟਰ ਸਾਹਿਬ ਜੀ ਅਗਲੀ ਜਿਹੜੀ ਖ਼ਬਰ ਆ 14-15 ਅਰਬ ਦੇਸ਼ਾਂ ਦੇ ਵਿਚ ਲੱਖਾਂ ਜਿਹੜੇ ਲੋਕ ਆ ਉਥੋਂ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ ਅਮਰੀਕਾ ਕਹਿ ਰਿਹਾ ਵੀ ਨਿਕਲ ਜਾਓ ਇਥੋਂ ਪਰ ਖਾਲਸਾ ਜੀ ਉਥੋਂ ਨਿਕਲਦਾ ਜ਼ਰੀਆ ਕੋਈ ਨੀ ਦੱਸ ਰਿਹਾ ਉੱਥੇ ਦੇ ਹਾਲਾਤ ਐਸੇ ਆ ਹਵਾਈ ਫਲਾਈਟਾਂ ਸਾਰੀਆਂ ਬੰਦ ਆ ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ ਪਰ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਆ ਉਹ ਇੰਗਲੈਂਡ ਵਗੈਰਾ ਤੋਂ ਗਏ ਆ ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ ਪਰ ਉਹ ਬਹੁਤ ਲਿਮਿਟਿਡ ਆ ਜਿੱਦਾਂ ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ ਉਹ ਖਾਲਸਾ ਜੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰੋਪੀਅਨ ਅਤੇ ਏਸ਼ੀਅਨ ਏਸ਼ੀਆ ਦੇ ਆ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ ਅਸੀਂ ਤੁਹਾਡੀ ਹੈਲਪ ਕਰਾਂਗੇ ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ ਤੇ ਇਹ ਖ਼ਬਰਾਂ ਜਿਹੜੀਆਂ ਉਧਰੋਂ ਆ ਰਹੀਆਂ ਤੇ ਇਹਦੇ ਨਾਲ ਅਗਲੀ ਖ਼ਬਰ ਜਿਹੜੀ ਆਪਣੇ ਕੋਲ ਖਾਲਸਾ ਜੀ ਹੈਗੀ ਆ ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਯੈਲੈਂਸਕੀ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਹੁਣ ਦੇਖੋ ਏਦਾਂ ਦੀਆਂ ਖ਼ਬਰਾਂ ਤੋਂ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ ਅਸੀਂ ਐਂ ਕਰ ਦਿਆਂਗੇ ਅਸੀਂ ਇਰਾਨ ਨੂੰ ਚੱਕਤਾ ਇਹ ਕਰਤਾ ਉਹ ਕਰਤਾ ਪਰ ਹੁਣ ਜਦੋਂ ਆਹ ਖ਼ਬਰ ਪੜ੍ਹਨੀ ਹੈ ਨਾ ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ ਇਹ ਖ਼ਬਰ ਆ ਜਿਹੜੀ ਇਸ ਤਰ੍ਹਾਂ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੇ ਆ ਤੇ ਜੇ ਅਮਰੀਕਾ ਚਾਹਵੇ ਤਾਂ ਸਾਤੋਂ ਮੰਗੇ ਤਾਂ ਅੱਛਾ ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ ਤਾਂ ਫਿਰ ਮੈਨੂੰ ਕਰਨੀ ਪੈਣੀ ਆ ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ ਖਾਲਸਾ ਜੀ ਬਹੁਤ ਕਾਮਯਾਬ ਹਥਿਆਰ ਰਿਹਾ ਉਹ
1: ਅੱਛਾ ਜੀ
0: ਹਾਂਜੀ ਬਹੁਤ ਕਾਮਯਾਬ ਉਹ ਤਾਂ ਸਾਰੇ ਇੱਥੇ
1: ਬਹੁਤ ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉੱਥੋਂ ਆਏ ਸੀ ਬਿਲਕੁਲ
0: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਖਾਲਸਾ ਜੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਜਿੱਥੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਣ ਦੀ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਆ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਕੱਖ ਦਾ ਉਹਨਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ ਬੰਦਾ
1: ਬਹੁਤ ਕੁਝ ਸਿੱਖ ਲੈਂਦਾ
0: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਆ ਜਿਹੜੀ ਇਸ ਵੇਲੇ ਹੈਗੀ ਕੱਖ ਸਾਹਿਬ ਜੀ ਤੇ ਆਪਣੇ ਕੋਲ 5:03 ਹੋਏ ਡਾਕਟਰ ਸਾਹਿਬ ਨੀ ਆਏ ਜੀ
1: ਦੇਖਦਾ ਸੀ ਨਹੀਂ ਆਏ ਪਤਾ ਨਹੀਂ
0: ਉਹਨਾਂ ਨੇ ਉਹ ਮੈਸੇਜ ਨਹੀਂ ਭੇਜਿਆ ਫੋਨ ਨਹੀਂ ਕੋਈ ਭੇਜਿਆ
1: ਨਹੀਂ ਆਇਆ ਮੈਂ ਦੇਖ ਕੇ ਹਟਿਆ
0: ਹਾਂਜੀ ਮੈਂ ਦੇਖਾਂਗੇ ਭੇਜ ਮੈਸੇਜ ਉਹਨਾਂ ਦਾ ਉਹ ਆਮ ਕਰਕੇ ਕਰਦੇ ਨੀ ਹੁੰਦੇ ਦਾ ਪਹਿਲਾਂ ਦੱਸ ਦਿੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ ਚਲੋ ਆਪਾਂ ਖਬਰਾਂ ਦਾ ਮੇਰੇ ਕੋਲ ਸਾਰੀ ਆਹੀ ਸੀਗੀ ਮੈਂ ਉਸ ਹਿਸਾਬ ਨਾਲ ਅੱਧੇ ਘੰਟੇ ਦਾ ਕੀਤਾ ਸੀ ਪਰ ਆਪਣੇ ਕੋਲ ਮੁਸੀਬਤ ਆ ਗਈ
1: ਆਪਾਂ ਹੋਰ ਗੱਲਾਂ ਕਰ ਲੈਂਦੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਉਹਦੇ ਬਾਰੇ ਨਹੀਂ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ
0: ਹਾਂਜੀ ਉੱਥੇ ਵੀ ਕਾਕ ਸਾਹਿਬ ਜੀ ਹੁਣ ਜਿਹੜੀ ਆ ਕਾਕ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਵੀ ਇਹ ਲੜਾਈ ਏਦਾਂ ਜੇ ਹੋਇਆ ਪਰ ਆਪਾਂ ਤਾਂ ਕਾਕ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਇਹ ਵਰਲਡ ਵਾਰ ਆ
1: ਬਿਲਕੁਲ
0: ਹੁਣ ਔਰ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
1: ਬਿਲਕੁਲ
0: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਖਾਕ ਸਾਹਿਬ ਜੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਲਾਂ ਵਗੈਰਾ ਦਿੱਤੀਆਂ ਉਹ ਆਪਣੇ ਇਰਾਨ ਨੂੰ ਤੇ ਖਾਕ ਸਾਹਿਬ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿੱਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਖਾਕ ਸਾਹਿਬ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਪੱਕਾ ਤਾਂ ਡੇਟਾ ਹੈ ਨੀ ਮੀਲਾਂ ਦਾ ਪਰ ਉਹ ਮੇਰਾ ਖਿਆਲ ਆ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਖਾਕ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਨ੍ਹਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫੇਰ ਉਹਨਾਂ ਤੋਂ ਖਾਕ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫੇਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ US ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
1: ਨਹੀਂ ਉਹ ਮੁੜ ਕੇ ਖਰਾ ਫੇਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲੋ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫੇਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
0: ਖਾਕ ਸਾਹਿਬ ਜੀ ਮੈਂ ਇਹ ਜਿਹੜੀਆਂ ਖਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦਿੱਤੀ ਆ ਬੇਸ ਦੀ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿੱਚ ਸੀਗਾ ਨਾ ਉਹ ਮੇਰਾ ਖਿਆਲ ਹੈ ਇੰਗਲੈਂਡ ਨੇ ਉਹ ਦਿੱਤੀ
1: ਸਾਈਪ੍ਰਸ ਵਾਲਾ ਸੀ ਯੂ ਰਾਈਟ
0: ਹਾਂਜੀ
1: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾਮ ਸੁਣਿਆ ਜੀ ਇਹਦਾ
0: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਆ ਖਾਕ ਸਾਹਿਬ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪੈਂਦਾ ਤੁਰਕੀ ਦੇ ਪਰ ਹੈਗਾ ਸੀਗਾ ਉਹ ਗ੍ਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗ੍ਰੀਸ ਦਾ ਰਾਜ ਸੀਗਾ ਫਿਰ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਹੁਣ ਪਤਾ ਨੀ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਚਲੋ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਬਾਅਦ ਤੇ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿੱਚ ਹੁਣ ਕਰਦਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
1: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
0: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਈ ਉਹ ਜਦੋਂ ਹੁਣ ਜਿਹੜਾ ਫਰਜ਼ ਕਰ ਲਓ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕਿ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕਾਂਡੇ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
1: ਬਿਲਕੁਲ ਬਿਲਕੁਲ ਇੱਦਾਂ ਹੀ ਸੀ
0: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਵੀ ਉਹ ਤੂੰ ਸਾਡਾ ਬਰਤਨਾ ਦਾ ਬਾਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਬਾਤਲਾ ਕਦੇ ਕਦੇ ਕਹਿੰਦੇ ਨਹੀਂ ਬਾਤਲਾ ਦੇਣਾ ਅਜੇ ਤੀਕਰ ਜਿਹੜਾ ਆ ਕਿਉਂਕਿ ਹੁਣ ਖਾਕ ਸਾਹਿਬ ਜੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਈਲ ਦਾ ਜਾਲੇ ਤੇ ਜਿਹੜਾ ਉਹ ਕਰ ਰਿਹਾ ਨਾ ਇਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਖ਼ਬਰ ਕਰਕੇ ਹਟੇ ਹਾਂ ਬਈ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ ਆ
1: ਬਾਬਾ ਉਹ ਤਾਂ ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
0: ਆਪੇ ਸੰਭਾਲ ਬਿਲਕੁਲ
1: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਤੋਂ ਬੜਾ ਸਟਰੋਂਗਲੀ ਹੱਥ ਆ ਨਾ ਕਦੀ ਵੀ ਨੀ ਉਹਨੂੰ ਥੱਲੇ ਲੱਗਣ ਦਿੰਦੇ ਇਸਰਾਇਲ
0: ਹੱਤਾ ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ ਉਹਨਾਂ ਚੋਂ ਹੀ ਆ ਨਾ
1: ਸੋ ਇਹ ਬਾਬਾ ਬਜੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
0: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
1: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਿਤੇ ਖਰਚਾ ਜ਼ਿਆਦਾ ਨੇ ਜਿਹੜੇ ਪੈਸੇ ਕਹਿੰਦੇ ਅਸੀਂ ਏਡੇ ਇਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਤੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਲ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਤੇ ਬਾਅਦ ਦੇ ਵਿਚ ਕਹਿੰਦਾ ਮੁੜ ਕੇ ਕੋਈ 50 ਰਹਿ ਜਾਂਦਾ 50 ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਤੇ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
0: ਫਿਰ ਨੰਗ ਹੋ ਜਾਂਦਾ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ
1: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
0: ਬਿਲਕੁਲ ਇਹ ਜਿਹੜੀ ਆ ਰਹਿਣ ਜੀਣ ਦਾ ਤਰੀਕਾ ਇਹ ਆਖਾ ਸਾਹਿਬ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਹੋਰ ਹੋ ਕੇ ਕਹਿਣਾ
1: ਤੇ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
0: ਅਮੀਸ਼ ਹਾਂਜੀ ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
1: ਪੈਨਸਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
0: ਹਾਂਜੀ ਉਹਨਾਂ ਦੇ ਉਹ ਘੋੜੇ ਘਾੜੇ ਹੁੰਦੇ ਗੱਡੀਆਂ ਵੀ ਜਿਹੜੀਆਂ ਉਹਨਾਂ ਦੇ ਰੱਥ ਜਿਹੇ ਉੱਥੇ
1: ਜ਼ਿੰਦਗੀ ਜੀ ਰਹੇ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿਚ ਹੀ ਕਰਦੇ ਆ
0: ਆਪਣੇ ਵਿਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕ ਸਾਹਿਬ
1: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ ਬਿਜਲੀ ਉਹ ਨਹੀਂ ਯੂਜ਼ ਕਰਦੇ ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿਚ ਬਜੁਰਗ ਕਰਦੇ
0: ਬਜੁਰਗ ਜਿੱਦਾਂ ਕਰਦੇ ਸੀ ਹਾਂਜੀ
1: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂ ਵੀ ਇਹੀ ਰਹਿਣਾ
0: ਇਹੀ ਅਕਸਰ ਜੀ ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਦੂਸਰੇ ਸਾਡੀ ਕਮਿਊਨਿਟੀ ਦੇ ਵਿਚ ਮੈਂ ਤੁਹਾਨੂੰ ਦੱਸਦਾ ਦੇਖੋ ਅੱਗੇ ਕੀ ਹੁੰਦਾ ਸੀ ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿਚ ਥੋੜਾ ਜਿਹਾ ਹੋਰ ਕਿਉਂਕਿ ਉਹ ਕਿਸੇ ਦੇ ਸ਼ਹਿਰਾਂ ਦੇ ਸ਼ਹਿਰੀ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ ਉੱਥੇ ਵੀ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿਚੇ ਰਲਾ ਕੇ ਦੋਨੇ ਜਿਹੜੇ ਚਾਰ ਪੰਜ ਬਾਜੀਗਰਾਂ ਦੇ ਘਰ ਆ ਚਮੇਰਾਂ ਦੇ ਘਰ ਆ ਥੋੜੇ ਜਿਹੇ ਤੇ ਬਾਕੀ ਜੱਟਾਂ ਦੇ ਆ ਝੀਰਾਂ ਦੇ ਘਰ ਆ ਪੰਜ ਚਾਰ ਰਲਾ ਕੇ ਸਾਰੇ 40-45 ਘਰ ਹੈਗੇ ਆ ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ ਹੱਕ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ ਜੇ ਤਾਂ ਹੈਗੀਆਂ ਗਰਮੀਆਂ ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਉਡੀਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿਚ ਵੇਲੇ ਵੇਲੇ ਉਹਨਾਂ ਨੇ ਸਵੇਰੇ ਉੱਠਣਾ ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ ਸੂਰੀ ਚੜ੍ਹਨ ਤੋਂ ਪਹਿਲਾਂ ਤੇੜੇ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ ਚਾਹ ਨਾ ਖਾ ਜਾਣ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ ਤੇ ਉਹੀ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ ਪਾਣੀ ਭਰਾ ਦੇਣਾ ਤੇ ਉਹਨਾਂ ਨੇ ਵਿਹਲੇ ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ ਇੱਕ ਅੱਧੀ ਉਹ ਰੋਟੀ ਖਾਂਦੇ ਸੀ ਬਹੁਤੇ ਨਹੀਂ ਸੀ ਖਾਂਦੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਵੀ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ ਸੋ ਦੁਪਹਿਰ ਨੂੰ ਨੀ ਸੋਣਾ, ਸ਼ਾਮ ਨੂੰ ਫਿਰ ਚਾਰ ਪੰਜ ਵਜੇ ਜੋ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ, ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਛ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ, ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ ਇੱਕ ਜਣੇ ਨੇ ਬਹਿ ਜਾਣਾ ਤੇ ਬਾਕੀ ਜਣੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ ਜਦੋਂ ਗਰਮੀਆਂ ਖੱਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੇ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹਟ ਜਿਹੜਾ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖੱਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿੱਚ ਦੀ ਸੂਰਜ ਨਹੀਂ ਦਿਖਦਾ ਤੁਹਾਨੂੰ। ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਛ ਕਰਕੇ ਉੱਥੇ ਪਸ਼ੂ ਬੰਨਦੇ ਨੇ, ਨਾਲੇ ਅੱਬਲ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਨਹੀਂ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨਾਂ ਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਡਾਕਟਰ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ ਘਰਾਂ ਚ, ਅੱਗੇ ਵੀ ਨੀ ਕੁਛ ਹੁੰਦਾ ਹੀ ਨੀ ਸੀ, ਹੁੰਦਾ ਹੀ ਨੀ ਸੀ,
1: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
0: ਹੁੰਦੀ ਨੀ ਸੀ, ਹੁੰਦੀ ਨੀ ਸੀ,
1: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ। ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨੀ ਸੀ ਬਿਜਲੀ ਦੀਆਂ,
0: ਲਾਈਨਾਂ ਹੈ ਨੀ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ। 77 ਦੀ ਗੱਲ ਹੈ ਇਹ, 77 ਦੀ ਵੀ ਨੀ 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨੀ ਸੀ, ਫਿਰ ਉਦੋਂ ਗਾਹਾਂ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
1: ਉਦੋਂ ਜਿਆਦਾ ਵਧੀਆ ਨੀ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ। ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
0: ਹਾਂਜੀ ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
1: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ ਹਰ ਵਧੀਆ। ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
0: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀ ਆ, ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
1: ਬਿਲਕੁਲ ਬਿਲਕੁਲ, ਜ਼ਿੰਦਗੀ ਡਿਫਰੈਂਟ ਸੀ, ਲਾਈਫ।
0: ਹਾਂਜੀ, ਇਹ ਇਹ ਹੁਣ ਖੱਕ ਸਾਹਿਬ ਜੀ ਦੇਖੋ, ਸਰੀਰ ਤੇ ਦਿਮਾਗ ਹੈ ਜਿਹੜਾ, ਇਹ ਤੁਹਾਡਾ ਹੀ ਆ।
1: ਬਿਲਕੁਲ,
0: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ, ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਹੀ ਪੈਣਾ।
1: ਬਿਲਕੁਲ,
0: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਝੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ ਤੇ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ ਜਾਓ, ਤੁਹਾਨੂੰ ਲੱਗਦਾ ਆਹ ਹਾ ਹਾ ਬਈ ਮੈਂ ਅੱਜ ਏਸੀ ਚ ਪਿਆ, ਹਾਲਾਂਕਿ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ,
1: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ ਹੀਟ ਨਾਲ ਸਾਰਾ ਕੁਛ ਹੀ ਚੱਲਦਾ ਵਾ। ਪਰ ਅੱਗੇ ਲੋਕੀ ਸੌਂਦੇ ਹੀ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇੱਦਾਂ ਰਜਾਈਆਂ ਰਜੂਈਆਂ ਲੈ ਕੇ ਵਿੱਚ ਵੜ ਵੁੜ ਕੇ ਸੌਂ ਜਾਂਦੇ ਸੀ,
0: ਕੋਈ ਫਰਕ ਨਹੀਂ ਸੀ, ਉਹ ਨੀਚੇ ਕੁਦਰਤ ਦੇ ਨੇੜੇ ਸੀ।
1: ਹਾਂ ਹਾਂ, ਉਦੋਂ ਕਿਹੜਾ ਕੋਈ ਡਿਫਰੈਂਸ ਸੀ, ਵੈਦਰ ਇਹੋ ਵੈਦਰ ਹੁੰਦੇ ਜਿਹੜੇ ਅੱਜ ਕੱਲ।
0: ਹਾਂਜੀ, ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਿਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ।
1: ਲੋਕੀ ਕੰਮ ਹੁਣ ਕਰਨੋ ਹਟ ਗਏ ਨਾ, ਉਦੋਂ ਸਾਰੇ
0: ਬਿਲਕੁਲ ਐਗਜੈਕਟਲੀ।
1: ਹੁਣ ਅਸੀਂ ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ 4 ਮੱਝਾਂ ਹੁੰਦੀਆਂ, ਅਗਰ 5 ਇੱਕ ਗਾਂ ਹੁੰਦੀ ਸੀ ਗਲਾਤੀ।
0: ਹਾਂਜੀ,
1: ਮੇਰੇ ਤੋਂ ਵੱਡਾ ਤਾਂ ਮੇਰੇ ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ।
0: ਹਾਂਜੀ,
1: ਚੂਲਾ ਵੱਢ ਕੇ ਲਿਆਉਣਾ, ਰੇਹੜੀ ਤੇ ਲੱਦ ਕੇ ਲਿਆਉਣਾ, ਮੈਂ ਤਾਂ ਸਾਈਕਲ ਦੇ ਵਿੱਚ ਦੇ ਲੈਂਦਾ ਹੁੰਦਾ ਸੀ, ਉਹ ਚੱਕ ਲਿਆਉਣਾ ਤੇ ਕਤਰ ਕਤਰ ਕੇ ਪਾ ਕੇ ਤੇ ਫਿਰ ਅਸੀਂ ਗਰਾਊਂਡ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ, ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ। ਅੱਜ ਕੱਲ ਤੇ ਫੁਕਰਾਪਨ ਦੇ ਵਿੱਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ, ਉਧਰ ਘੁੰਮ ਗਿਆ ਉਧਰ, ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ। ਉਹ ਜ਼ਿੰਦਗੀ ਜਿਹੜੀ ਆ ਨਾ, ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ।
0: ਬਿਲਕੁਲ ਬਿਲਕੁਲ ਬਿਲਕੁਲ, ਖੱਕ ਸਾਹਿਬ ਜੀ ਬਿਲਕੁਲ ਖਤਮ ਹੋ ਗਈ ਆ। ਤੇ ਇੱਕ ਖੱਕ ਸਾਹਿਬ ਜੀ,
1: ਜਿੰਨਾ ਮਰਜ਼ੀ ਲੈ ਲੋ, ਕੋ ਕੁਆਂਟਲ ਲੈਣਾ ਉਹਦੇ ਕੋਲੋਂ, ਉਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋਗੇ ਨੇ ਦੁੱਧ ਦੇਣਾ ਵਾ।
0: ਹਾਂਜੀ, ਸਭ ਉਹ ਖੱਕ ਸਾਹਿਬ ਜੀ ਜਿਹੜਾ ਜੰਗਲਾ ਜੱਟ ਹੁੰਦਾ ਸੀ ਨਾ, ਜੰਗਲਾ ਜੱਟ।
1: ਹਾਂਜੀ ਹਾਂਜੀ,
0: ਉਹਦਾ ਇੱਕ ਗਾਣਾ ਸੀਗਾ, ਉਹਦੇ ਗਾਣੇ ਦੀ ਪੰਕਤੀ ਇੱਕ ਸੀਗੀ, ਉਹ ਮੈਨੂੰ ਯਾਦ ਹੈ, ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਤ ਗੁਚ ਗਿਆ ਹੁਣ ਦਿਮਾਗ ਚੋਂ। ਉਹਦੇ ਵਿੱਚ ਹੁੰਦਾ ਸੀ ਹਰ ਚੀਜ਼ ਬਣੌਟੀ ਬਣ ਗਈ ਏ।
1: ਹਾਂਜੀ
0: ਹਾਂਜੀ ਹਾਂਜੀ, ਬਿਲਕੁਲ ਯਾਦ ਹੋਣਾ। ਸੋ ਉਹ ਜਿਹੜਾ ਆ, ਉਹਨੇ ਉਦੋਂ ਹੀ ਦੇਖੋ, ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ, ਉਹਨਾਂ ਸਮਿਆਂ ਦੇ ਵਿੱਚ ਉਹਨੂੰ ਪਤਾ ਸੀਗਾ ਕਿ ਸਭ ਕੁਛ ਬਣੌਟੀ ਹੋ ਗਿਆ, ਤੇ ਜਿਹੜੇ ਆਪਣੇ ਵਰਗੇ ਘੱਟ ਪੜੇ ਉਹ ਲੋਕੇ ਹੋ ਗਿਆ, ਉਹਨਾਂ ਨੂੰ ਅੱਜ ਵੀ ਨੀ ਪਤਾ, ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਆ।
1: ਲੋਕੀ ਮਰ ਰਹੇ ਜੀ, ਛੋਟੀ ਏਜ ਦੇ ਵਿੱਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿੱਚ, ਛੋਟੀ ਏਜ ਦੇ ਵਿਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲੋ, ਏਦਾਂ ਭਰੇ ਪਏ ਆ, ਬਾਹਰ ਲੋਕ ਉਹਨਾਂ ਦੇ ਰਿਸ਼ਤੇਦਾਰ ਬੈਠੇ ਆ। ਉਹ ਜਮਾਨਾ ਤੁਸੀਂ ਪਿਛਲਾ ਦੇਖ ਲੋ, ਪਿੰਡਾਂ ਦੇ ਲਾਗੇ ਪੰਜਾਂ ਸੱਤਾਂ ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ, ਉਹਨੇ ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ,
0: ਤੇ
1: ਪਹਿਲਾਂ ਕੋਈ ਜਾਂਦਾ ਹੀ ਨਹੀਂ ਸੀ, ਹੁੰਦਾ ਹੀ ਕੁਛ ਨਹੀਂ ਸੀ, ਸਿਰ ਸੁਰ ਦੁਖਦਾ ਸੀ, ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ, ਸਿਰ ਨੂੰ ਕੀ ਹੋ ਗਿਆ। ਮਤਲਬ ਇਹ ਹੁਣ ਤੇ ਤੁਸੀਂ ਦੇਖੋ ਮਾੜਾ ਜਿਹਾ ਸਿਰ ਦੁਖਿਆ, ਚਾਰ ਗੋਲੀਆਂ ਖਾ ਲਈਆਂ, ਦਵਾ ਦਾ ਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ, ਡਾਕਟਰ ਕਾਹਦੇ ਆ, ਕੰਪਿਊਟਰ ਬੈਠੇ ਆ ਉਹ ਸਾਰੇ, ਉਹਨਾਂ ਦੇ ਕੋਲ ਹੈ ਹੀ ਕੁਛ ਨਹੀਂ, ਕਿਸੇ ਦੇ ਕੋਲ ਬਹੁਤ ਘੱਟ ਹੋਣਗੇ ਜਿਹਨਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ। ਇਹ ਤਾਂ ਦੁਕਾਨ ਦਾ ਫਾਰਮੂਲਾ, ਉਹਨਾਂ ਨੂੰ ਪਤਾ ਕਿਆ ਦਵਾਈ ਇਹਦੀ ਆ, ਇਹਦੀ ਇੱਕ ਖੁਰਾਕ ਤੁਹਾਨੂੰ ਫੜਾ ਦਿੱਤੀ, ਕੱਲ ਨੂੰ ਫਿਰ ਦੂਜੀ ਲੈ ਜੀ, ਦੋ ਦਿਨ ਦੇ ਕੇ ਤੀਜੇ ਦਿਨ ਫੇਰ ਲੈ ਜੀ, ਉਹਨੂੰ ਚਾਰ ਕੇ ਗੇੜੇ ਮਰਵਾ ਕੇ, ਉਹ ਸਿਰ ਤਾਂ ਆਪੇ ਹਟ ਜਾਂਦਾ, ਪਹਿਲੇ ਵਿੱਚ ਹੀ ਹਟ ਜਾਂਦਾ,
0: ਆਪੇ ਹਟ ਜਾਂਦਾ। ਡਾਕਟਰ ਸਾਹਿਬ ਜੀ ਸਿਰ ਆਪੇ ਖੜ ਜਾਂਦਾ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਇੱਥੇ ਮੈਂ ਤੁਹਾਨੂੰ ਪਤਾ ਮੇਰੇ ਇੱਥੇ ਕੰਪਨੀ ਜੇ ਮੈਂ ਕੰਮ ਕਰਦਾ, ਸੱਤ ਅੱਠ ਸਟੋਰ ਸੀਗੇ, ਕਦੇ ਵੇਚ ਤੇ ਕਦੇ ਲੈ ਲੈ, ਵੱਧ ਗਿਆ ਘੱਟ ਗਿਆ, ਇੱਦਾਂ ਰਹਿੰਦੀ ਸੀ। ਤੇ ਉਹ ਇੱਕ ਆਇਆ ਇੰਡੀਆ ਤੋਂ ਬੰਦਾ, ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ, ਤੇ ਉਹ ਕੰਮ ਮੈਂ ਦੇ ਦਿੱਤਾ, ਤੇ ਚਲੋ ਹੌਲੀ ਹੌਲੀ ਪਤਾ ਲੱਗਿਆ, ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ, ਮੈਂ ਕਿਹਾ ਡਾਕਟਰ ਨੇ, ਕਹਿੰਦਾ ਆਹੋ, ਤੇ ਮੈਂ ਕਿਹਾ ਵੀ ਪੜਿਆ ਪੜਿਆ ਫਿਰ ਤੂੰ, ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ, ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ, ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ, ਮੈਂ ਉਹ ਵੀ ਦੱਸ ਦੇ, ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ, ਉਹ ਬਿਮਾਰ ਬਮੂਰ ਹੋ ਜਾਂਦੀਆਂ, ਪਾਣੀ ਪੂਣੀ ਵੇਲੇ ਸਿਰ ਪੀਤਾ ਨਾ, ਜਾਂ ਕਿਤੇ ਬਾਹਰ ਜਿਆਦਾ ਪੈ ਗਈ ਤਾਂ ਉਹ ਫਿਰ ਏਦਾਂ ਹੋ ਜਾਂਦਾ, ਕਹਿੰਦਾ ਉਹ ਜਦੋਂ ਆਉਂਦੀ ਹੁੰਦੀ ਦੇਖ ਕੇ ਉਹਨੂੰ ਕਹਿੰਦੇ ਦੇਖ ਲੈਂਦਾ ਸੀ ਇਹਦੇ ਨਾਲ ਭਾਈ ਇਹ ਯਾਰ ਮਾੜਾ ਜਿਹਾ ਵੇਦ, ਕਹਿੰਦਾ ਉਹਨੂੰ ਗੋਲੀਆਂ ਗੋਲੀਆਂ ਆਹ ਵਿਕਾਸੋਲ ਦੇ ਕੈਪਸੂਲ ਕੁਸਲ ਏਦਾਂ ਦੇ ਦੇਦੇ ਸੀਗੇ, ਤੇ ਨਾਲ ਕਹਿੰਦਾ ਉਹਨੂੰ ਕਹਿੰਦੇ ਦੱਸਦਾ ਭਾਈ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਾਰ ਸੀਜ਼ਨ ਹੋਵੇ, ਜਿਦਾਂ ਹੁਣ ਪਤਾ ਭਾਈ ਅੰਬ ਪੱਕੇ ਹੋ ਆ, ਉਹਨੂੰ ਉਹ ਗੋਲੀਆਂ ਦੇ ਦੇਣੀਆਂ, ਤੇ ਉਹ ਦੋ ਚਾਰ ਪੰਜ ਸੱਤ ਰੁਪਏ ਲੈ ਕੇ, ਤੇ ਉਹ ਕਹਿਣਾ ਭਾਈ ਤੂੰ ਅੰਬ ਨੀ ਖਾਣਾ, ਤੇ ਅੱਬਲ ਤਾਂ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ, ਵੀਕਾ ਸੋਲ ਤਾਕਤ ਦੇ ਦਿੰਦਾ ਸੀ, ਜੋ ਪਾਣੀ ਪੂਣੀ ਪੀ ਲੈਣੀ ਸੀ, ਕੈਮ ਹੋ ਜਾਂਦੀਆਂ, ਠੀਕ ਹੋ ਜਾਂਦੀਆਂ ਸੀ, ਜੇ ਕਹਿੰਦਾ ਦੇਖਿਆ ਨਾ ਭਾਈ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ, ਉਹਨੂੰ ਕਹਿੰਦਾ ਬਾਹਰੋਂ ਦੇਖ, ਪਹਿਲਾਂ ਦੂਰੋਂ ਦੇਖ ਕੇ ਕਹਿ ਦੇਦਾ ਸੀ, ਉਹ ਮੈਂ ਤੈਨੂੰ ਕਿਹਾ ਸੀ ਨਾ ਭਾਈ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੰਡੇ ਅੱਜ ਸੈਚਰਡੇ ਦਿਨ ਹੈ ਜੀ, ਸੋ ਸੈਚਰਡੇ ਨੂੰ ਆਪਣਾ ਪ੍ਰੋਗਰਾਮ ਹੁੰਦਾ, ਆਪਾਂ ਚਲੋ ਲੱਗੇ ਕਰਨ ਕੁਛ ਪਿਆਰੇ ਪਿਆਰੇ ਗੀਤਾਂ ਨਾਲ, ਤੇ ਤੁਹਾਨੂੰ ਪਤਾ ਹੀ ਹੈ ਕਿ ਹਰ ਵਾਰ ਦੀ ਤਰ੍ਹਾਂ ਖਬਰਾਂ ਔਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਨਾਲ ਹੁੰਦਾ, ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਦੋ ਘੰਟੇ ਪੂਰੇ ਪ੍ਰੋਗਰਾਮ ਚੱਲੂਗਾ, ਤੇ ਆਪਾਂ ਬੈਠ ਕੇ ਆਨੰਦ ਮਾਣਦੇ ਜੀ ਸਾਰੇ ਖਬਰਾਂ ਦਾ ਵੀ ਤੇ ਗੀਤਾਂ ਦਾ ਵੀ ਤੇ ਡਾਕਟਰ ਸਾਹਿਬ ਦਾ ਵੀ। ਲੋ ਆਪਾਂ ਪਹਿਲਾ ਗੀਤ ਲਾ ਰਹੇ ਹਾਂ ਜੀ, ਲੋ ਜੀ।

ਸਾਥੀਓ ਮਿੱਤਰੋ ਪਿਆਰਿਓ ਆਪਾਂ ਹੁਣ ਅਗਲਾ ਗੀਤ ਸੁਣਦੇ ਹਾਂ ਜੀ ਬਲਕਾਰ ਸਿੱਧੂ ਦਾ ਫੁਲਕਾਰੀ ਤੇ ਉਸ ਤੋਂ ਬਾਅਦ ਬਲਵੀਰ ਬੋਪਾ ਰਾਏ ਤੇ ਮਿਸ ਪੂਜਾ ਹੋਣੀ

0: ਲਓ ਜੀ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂ ਕਰਦੇ ਹਾਂ। ਮੇਰੇ ਨਾਲ ਬੜੇ ਸਾਡੇ ਸਤਿਕਾਰ ਵੱਡੇ ਭਰਾ ਵੱਡੇ ਵੀਰ ਜੁੜ ਗਏ ਨੇ ਜੀ, ਤੇ ਖਬਰਾਂ ਵੱਲ ਚੱਲਦੇ ਆ, ਦੇਖਦੇ ਆ ਕਿ ਚੀਮਾ ਸਾਹਿਬ ਕਿਹੜੀਆਂ ਖਬਰਾਂ ਚ ਲੈ ਕੇ ਆਏ ਆ, ਉਹਨਾਂ ਤੇ ਉਹਨਾਂ ਕੋਲੋਂ ਹੀ ਪੁੱਛਦੇ ਆ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਨਹੀਂ ਗੱਲ ਬਣਦੀ, ਪਤਾ ਨਹੀਂ ਰੂ ਜੀ ਮਸਲਾ ਖੜਾ ਹੋ ਜਾਂਦਾ। ਚੀਮਾ ਸਾਹਿਬ ਆਵਾਜ਼ ਆ ਰਹੀ ਜੀ? ਨਹੀਂ ਆ ਰਹੀ, ਕਿਉਂ ਨਹੀਂ ਆਉਂਦੀ? ਲਓ ਫਿਰ ਉਸੀ ਫਾਰਮੂਲਾ ਲਾਉਂਦੇ ਆ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਠੀਕ ਆ ਸਰ ਜੀ, ਸਤਿ ਸ੍ਰੀ ਅਕਾਲ।
0: ਵੈਲਕਮ ਵੈਲਕਮ ਜੀ ਆਇਆਂ ਨੂੰ। ਦੋਸਤੋ, ਚੀਮਾ ਸਾਹਿਬ ਆਪਣੇ ਨਾਲ ਜੁੜ ਗਏ ਜੀ ਫ੍ਰਿਜ ਨੂੰ ਕੈਲੀਫੋਰਨੀਆ ਤੋਂ, ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਦੀਆਂ ਜਾਣਕਾਰੀਆਂ ਹਾਸਲ ਕਰਦੇ ਹਾਂ ਜੀ, ਕੀ ਖਬਰਾਂ ਸ਼ਬਰਾਂ ਨੇ ਚੱਲਦੀਆਂ ਦੁਨੀਆਂ ਤੇ। ਚੀਮਾ ਸਾਹਿਬ ਆ ਜਾਓ ਜੀ। ਸਤਿ ਸ੍ਰੀ ਅਕਾਲ
1: ਜੀ। ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਰੇ ਸੁਣਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ, ਤੇ ਉਹਨਾਂ ਸਾਰਿਆਂ ਨੂੰ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਾਲ ਨਮਸਕਾਰ
0: ਜੀ,
1: ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਨੂੰ
0: ਜੀ।
1: ਤੇ ਦੋਸਤੋ, ਅੱਜ ਗੱਲਬਾਤ ਜਿਹੜੀ ਹੈ ਇੱਕ ਛੋਟੀ ਜਿਹੀ, ਮਨਮੋਹਨ ਪੂਨੀ ਸਾਹਿਬ ਦਾ ਫੋਨ ਆਇਆ ਸੀ ਸਵੇਰੇ, ਤੇ ਉਹਨਾਂ ਨੇ ਇੱਕ ਨਿੱਕੀ ਜਿਹੀ ਗੱਲ ਕੀਤੀ ਸੀ, ਤੇ ਉਹ ਨਿੱਕੀ ਜਿਹੀ ਗੱਲ ਫਿਰ ਮੈਨੂੰ ਵਧਾਉਣੀ ਪੈ ਗਈ।
0: ਅੱਛਾ।
1: ਹਾਂਜੀ, ਉਹ ਕਹਿੰਦੇ ਵੀ ਇੱਕ ਵਾਰੀ ਪੂਨੀ ਸਾਹਿਬ ਦੀ ਲਿਖਤ ਆਇਆ ਹੈ, ਉਹਨੇ ਦੋ ਲਾਈਨਾਂ ਲਿਖੀਆਂ ਸੀ ਡਿਬੇਟ ਸੀ, ਮੈਂ ਉਹਨੂੰ ਸੈਸ਼ਨ ਕੀਤਾ ਸੀਗਾ ਕਿ ਆਪਾਂ ਇਹਦੇ ਵਿੱਚ ਹੋਰ ਜੋੜਦੇ ਹਾਂ, ਸੋ ਮੈਂ ਉਹ ਹੁਣ ਅਖਬਾਰਾਂ ਲਿਖਦਾ ਸੀ, ਮੈਂ ਕਿਹਾ ਚਲੋ ਆਪਾਂ ਇਹ ਰੇਡੀਓ ਤੇ ਆਪਣੇ ਸਰੋਤਿਆਂ ਨੂੰ ਸੁਣਾ ਹੀ ਦੇਈਏ
0: ਜੀ।
1: ਤੇ ਕਹਿੰਦੇ ਜੀ ਇੱਕ ਵਾਰੀ ਭਾਈ ਸੂਰਜ ਦੇਵਤਾ ਜਿਹੜਾ ਸੀਗਾ ਉਹਦੀ ਧੌਣ ਆਕੜ ਗਈ।
0: ਅੱਛਾ।
1: ਤੇ ਉਹਦੇ ਕਾਰਨ ਉਹ ਫਿਰ ਹੰਕਾਰ ਜਿਹੜਾ ਉਹਦੇ ਅੰਦਰ ਪੈਦਾ ਹੋ ਗਿਆ, ਤੇ ਬਸ ਫੇਰ ਕੀ ਹੋਣਾ ਸੀ, ਉਹਨੇ ਸਾਰੇ ਬ੍ਰਹਿਮੰਡ ਨੂੰ ਵੰਗਾਰਿਆ ਤੇ ਕਿਹਾ ਕਿ ਹੈ ਕੋਈ ਮਾਈ ਦਾ ਲਾਲ ਜਿਹਦੀ ਚਮਕ ਮੇਰੀ ਰੋਸ਼ਨੀ ਜਿੰਨੀ ਹੋ ਗਈ। ਫਿਰ ਕੀ ਹੋਣਾ ਸੀ, ਸਾਰੇ ਵੱਡੇ ਬਲਬ ਟਿਊਬਾਂ ਲਾਈਟਾਂ ਚੰਦ ਤੇ ਸਾਰੇ
0: ਬੱਦਲ ਵੀ ਆ ਗਏ,
1: ਸਭ ਕੁਛ ਚੁੱਪ ਕਰਕੇ, ਸਾਰੇ ਚੁੱਪ ਕਰ ਗਏ। ਤੇ ਸੂਰਜ ਫਿਰ ਖੱਕ ਸਾਹਿਬ ਜੀ ਕਹਿੰਦੇ ਹੋਰ ਚਾਮਲ ਗਿਆ, ਐਵੀ ਨਾਸਾ ਪਲਵਾ ਤੁਰਿਆ ਫਿਰੇ।
0: ਅੱਛਾ।
1: ਤੇ ਫੇਰ ਕੀ ਹੋਇਆ ਖੱਕ ਸਾਹਿਬ ਜੀ, ਇੱਕ ਘਰ ਦੇ ਵਿਚ ਨਾ ਖੂੰਜੇ ਦੇ ਵਿਚ ਇੱਕ ਦਵਾਖੜੀ ਪਈ ਸੀ, ਦਵਾਖੜੀ ਜਿੱਥੇ ਦੀਵਾ ਰੱਖਦੇ ਹੁੰਦੇ ਦੇਖਿਆ ਹੋਣੀ ਉਹ
0: ਜੀ ਜੀ।
1: ਹਾਂਜੀ। ਤੇ ਉਹਦੇ ਉੱਪਰ ਦੀਵਾ ਪਿਆ ਸੀਗਾ, ਤੇ ਜਿਹੜਾ ਦੀਵਾ ਸੀ ਉਹਦੇ ਵਿਚ ਹਰ ਰੋਜ ਦਿਨੇ ਦਿਨੇ ਤੇਲ ਤੇ ਉਹਦੀ ਬੱਤੀ ਜਿਹੜੀ ਸੀ ਉਹਨੂੰ ਸਵਾਰਿਆ ਜਾਂਦਾ ਸੀਗਾ, ਤਾਂ ਕਿ ਰਾਤ ਸਮੇ ਉਹਦਾ ਚਾਨਣ ਜਿਹੜਾ ਉਹ ਮਾਨ ਸਕੇ। ਤੇ ਉਹਨੇ ਖੱਕ ਸਾਹਿਬ ਜੀ ਫਿਰ ਜਿਹੜਾ ਦੀਵਾ ਸੀ ਉਹਨੇ ਸੂਰਜ ਨੂੰ ਕਿਹਾ, ਉਹ ਐਵੇਂ ਨੀ ਹੰਕਾਰ ਕਰੀਦਾ, ਜੇ ਬਹੁਤੀ ਗੱਲ ਆ ਤਾਂ ਆਪਾਂ ਰਾਤ ਨੂੰ ਦੇਖ ਲਵਾਂਗੇ।
0: ਅੱਛਾ।
1: ਫਿਰ ਸੂਰਜ ਆਪਾਂ ਰਾਤ ਨੂੰ ਦੇਖ ਲਿਆ, ਫਿਰ ਸੂਰਜ ਸ਼ਰਮ ਦਾ ਤਾਰਾ ਭੱਜ ਕੇ ਲੁਕ ਗਿਆ, ਤੇ ਅਗਲੇ ਸਵੇਰ ਟਿੱਕਰ ਦਿਖਾਈ ਨੀ ਦਿੱਤਾ ਮੁੜ ਕੇ।
0: ਸਹੀ ਗੱਲ ਹੈ ਜੀ, ਬਿਲਕੁਲ ਵਧੀਆ ਗੱਲ ਹੈ ਜੀ।
1: ਤੇ ਅੱਗੇ ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਉਹ ਇਹ ਆ ਕਿ ਇਰਾਨ ਉਪਰ ਇਜ਼ਰਾਇਲ ਤੇ ਅਮਰੀਕਾ ਵੱਲੋਂ 28 ਫਰਵਰੀ ਵਾਲੇ ਦਿਨ ਜਿਹੜਾ ਹਮਲਾ ਅਪ੍ਰੈਲ 8 ਤੀਕਰ ਉਹ ਚੱਲਿਆ ਸੀਗਾ, 28 ਫਰਵਰੀ ਨੂੰ ਹੋ ਕੇ 8 ਦਿਨ ਚੱਲਿਆ ਸੀਗਾ, ਤੇ ਫਿਰ ਬਾਅਦ ਦੇ ਵਿਚ ਸੀਜ਼ ਫਾਇਰ ਹੋ ਗਿਆ ਸੀਗਾ, ਤੇ ਉਹਦੇ ਵਿਚ ਇਕ ਮੈਮੋਰੈਂਡਮ ਲਿਖਿਆ ਗਿਆ ਸੀਗਾ ਜਿਹਦੇ ਵਿਚ ਉਹਨਾਂ ਨੇ ਕੁਛ ਗੱਲਾਂ ਬਾਤਾਂ ਲਿਖੀਆਂ ਸੀ ਵੀ ਆਪਾਂ ਫੈਸਲਾ ਕਰ ਲੈਂਦੇ ਹਾਂ ਕੀ ਕਰਨਾ, ਪਰ ਉਹ ਕਿਸੇ ਸਿਰੇ ਨਹੀਂ ਚੜਿਆ, ਤੇ 60 ਦਿਨ ਤੋਂ ਬਾਅਦ ਫੇਰ ਵੀ ਜਦੋਂ ਕੋਈ ਫੈਸਲਾ ਬੈਠ ਕੇ ਨਹੀਂ ਹੋਇਆ ਫੇਰ ਜਿਹੜੀ ਸੀ ਗੱਲ ਅੱਗੇ ਵਧੀ, ਤੇ ਉਸ ਮੈਮੋਰੈਂਡਮ ਉਪਰੰਤ ਇਜ਼ਰਾਇਲ ਵੱਲੋਂ ਤੇ ਇਰਾਨ

0: ਹਮਲਾ ਨਹੀਂ ਕੀਤਾ ਗਿਆ। ਮੈਨੂੰ ਜਿੱਥੇ ਤੱਕ ਲੱਗਦਾ ਖਾਕ ਸਾਹਿਬ ਜੀ ਈਰਾਨ ਨੇ ਜਿਹੜੀ ਸੀਗਾ ਇਜ਼ਰਾਇਲ ਉਹਦੀ ਬੱਸ ਹੋ ਗਈ ਸੀ ਜਦੋਂ ਉਹਨੇ ਮਾਰੇ ਬੰਬ 5-7 ਉੱਥੇ ਤੈਲਾਵੀਵ ਦੀ ਰਾਜਧਾਨੀ ਦੇ ਉੱਤੇ। ਉਹਨੇ ਕਿਹਾ ਮੇਰੇ ਬੱਸ ਦੀ ਗੱਲ ਨੀ, ਉਹ ਹੋ ਗਿਆ ਪਾਸੇ ਤੇ ਰਹਿ ਗਿਆ ਬਾਕੀ ਟਰੰਪ ਸਾਹਿਬ। ਸ਼ਾਇਦ ਇਜ਼ਰਾਇਲ ਉੱਪਰ ਇਰਾਨ ਵੱਲੋਂ ਜਵਾਬੀ ਹਮਲਿਆਂ ਕਾਰਨ ਜਿਨ੍ਹਾਂ ਦੁਆਰਾ ਇਜ਼ਰਾਇਲ ਦੀ ਰਾਜਧਾਨੀ ਤੈਲਾਵੀਵ ਅਤੇ ਹੋਰ ਇਲਾਕਿਆਂ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਇਰਾਨ ਨੇ ਇੰਨਾ ਨੁਕਸਾਨ ਕਰ ਦਿੱਤਾ ਸੀ ਕਿ ਨੇਤਾਨਯਾਹੂ ਨੇ ਨੂੰ ਸੁਰਤ ਆ ਗਈ। ਪਰ ਟਰੰਪ ਸਾਹਿਬ ਨੇ ਨੇਵੀ ਭੇਜ ਕੇ ਇਰਾਨ ਤੋਂ ਬਾਹਰ ਜਾ ਰਿਹਾ ਤੇਲ ਅਤੇ ਹੋਰ ਸਮਾਨ ਦੀ ਆਵਾਜਾਈ ਜਿਹੜੀ ਸੀ ਉਹ ਬੰਦ ਕਰ ਦਿੱਤੀ ਸੀ। ਇਰਾਨ ਫਿਰ ਸਟ੍ਰੇਟ ਆਫ ਹੋਰਮੂ ਬੰਦ ਕਰ ਉਹਨੇ ਵੀ ਕਰ ਦਿੱਤੀ, ਉਹ ਕਹਿੰਦਾ ਤੂੰ ਕਰਨਾ ਤੇ ਮੈਂ ਵੀ ਕਰ ਲੈਣੀ ਹਾਂ। ਤੇ ਟਰੰਪ ਵੱਲੋਂ ਦਿੱਤੀਆਂ ਜਾ ਰਹੀਆਂ ਕੋਈ ਧਮਕੀਆਂ ਦੀ ਉਹਨੇ ਕੋਈ ਪਰਵਾਹ ਨਹੀਂ ਕੀਤੀ, ਸਗੋਂ ਆਸ ਪਾਸ ਦੇ ਦੇਸ਼ਾਂ ਵਿਚਲੇ ਅਮਰੀਕਨ ਫੌਜੀ ਅੱਡਿਆਂ ਉਪਰ ਬਹੁਤ ਭਾਰੀ ਜਿਹੜਾ ਨੁਕਸਾਨ ਉਹ ਕੀਤਾ ਸੀ। ਤੇ ਇਰਾਨ ਅਤੇ ਪਰਸ਼ੀਅਨ ਗਲਫ ਨਾਲ ਲੱਗਦੇ ਦੇਸ਼ ਜਿਵੇਂ ਸਾਊਦੀ ਅਰਬ ਤੇ ਕੁਵੈਤ, ਬਹਿਰੀਨ, UAE ਤੇ ਬਾਹਰੋਂ ਆ ਰਿਹਾ ਸਾਰਾ ਸਮਾਨ ਜਿਹੜਾ ਸੀਗਾ ਉਹ ਬੰਦ ਹੋ ਜਾਣ ਕਾਰਨ ਬਾਕੀ ਦੁਨੀਆਂ ਖਾਸ ਕਰਕੇ ਭਾਰਤ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦਾ ਮਾਲੀ ਨੁਕਸਾਨ ਬਹੁਤ ਹੋਇਆ, ਜਿਸ ਕਾਰਨ ਸਾਰੇ ਦੇਸ਼ਾਂ ਵਿਚ ਮਹਿੰਗਾਈ ਕਾਰਨ ਲੋਕ ਤਰਾਹ ਤਰਾਹ ਕਰਨ ਲੱਗ ਪਏ ਅਤੇ ਅਮਰੀਕੀ ਪਾਜਾ ਦੀ ਮਹਿੰਗਾਈ ਤੋਂ ਦੁਖੀ ਹੋ ਗਏ ਅਤੇ ਤਕਰੀਬਨ ਸਾਰੇ ਦੇਸ਼ਾਂ ਨੇ ਟਰੰਪ ਤੇ ਦਬਾਅ ਜਿਹੜਾ ਸੀ ਉਹ ਪਾਉਣਾ ਸ਼ੁਰੂ ਕਰ ਦਿੱਤਾ। ਅੱਜ ਦੇ ਹਾਲਾਤਾਂ ਅਨੁਸਾਰ ਟਰੰਪ ਬੁਰੀ ਤਰ੍ਹਾਂ ਫਸ ਚੁੱਕੇ ਹਨ ਅਤੇ ਇਰਾਨ ਨੂੰ ਸੁਰੰਡਰ ਕਰਨ ਦੀਆਂ ਧਮਕੀਆਂ ਦੇ ਰਹੇ ਹਨ, ਪਰ ਇਰਾਨ ਨਾ ਹੀ ਡਰ ਰਿਹਾ ਅਤੇ ਨਾ ਹੀ ਟਰੰਪ ਉਪਰ ਵਿਸ਼ਵਾਸ ਕਰ ਰਿਹਾ। ਅਖੀਰ ਟਰੰਪ ਸਾਹਿਬ ਦਾ ਹੋਰ ਕੋਈ ਚਾਰਾ ਨਾ ਚੱਲਣ ਕਰਕੇ ਪਿਛਲੇ ਦਿਨੀ ਇਰਾਨ ਉਪਰ ਓਨੀਆਂ ਸੈਂਕਸ਼ਨਾਂ ਲਾਉਣ ਦੀ ਧਮਕੀ ਦਿੱਤੀ ਜਿਹੜੀਆਂ ਇਰਾਨ ਦੇ ਲੋਕਾਂ ਨੂੰ ਭੁੱਖੇ ਤਿਹਾਏ ਮਾਰ ਦੇਣਗੀਆਂ। ਪਰ ਕਈ ਖਬਰਾਂ ਅਨੁਸਾਰ ਇਹ ਦੱਸਿਆ ਗਿਆ ਕਿ ਟਰੰਪ ਸਾਹਿਬ ਤਾਂ ਖਹਿੜਾ ਛਡਾਉਣਾ ਚਾਹੁੰਦੇ ਹਨ, ਇਰਾਨ ਖਹਿੜਾ ਨਹੀਂ ਛੱਡ ਰਿਹਾ। ਟਰੰਪ ਸਾਹਿਬ ਵਾਸਤੇ ਹੁਣ ਦੁਨੀਆਂ ਵਿਚ ਆਪਣੀ ਖੁਸ਼ ਦੀ ਸਰਦਾਰੀ ਦਾ ਜਿਹੜਾ ਮਾਮਲਾ ਪੈਦਾ ਹੋ ਗਿਆ ਹੈ ਤੇ ਉਹ ਇਧਰ ਉਧਰ ਗੱਲਾਂ ਬਾਤਾਂ ਮਾਰੀ ਜਾਂਦੇ ਪਰ ਗੱਲ ਕੋਈ ਬਣਦੀ ਲੱਗਦੀ ਨੀ। ਤੇ ਦੋਸਤੋ ਅਗਲੀ ਖਬਰ ਜਿਹੜੀ ਹੈਗੀ ਆ ਉਹ ਆਪਣੀ ਜਿਹੜੀ ਹੈਗੀ ਆ ਸੁਪਰੀਮ ਜਿਹੜਾ ਹੈਗਾ ਹੈੱਡਕੁਆਟਰ ਜਿਹੜੇ ਹੈਗੇ ਆ LI ਪਾਵਰ ਜਿਹੜੀ ਆ ਸਾਰੇ ਮੁਲਕਾਂ ਨੇ ਨੀਟੋ ਵਾਲਿਆਂ ਨੇ ਰਲ ਕੇ ਬਣਾਇਆ ਹੋਇਆ ਨਾ ਉੱਥੇ ਹੈੱਡਕੁਆਟਰ ਯੂਰਪ ਦੇ ਵਿਚ LI ਪਾਵਰ ਵੱਲੋਂ 19 ਅਗਸਤ ਨੂੰ ਇਕ ਮੀਟਿੰਗ ਬੁਲਾਈ ਗਈ ਸੀਗੀ ਜਿਸ ਵਿਚ ਕੋਈ 10 ਉਹਨੇ ਸਾਰਿਆਂ ਦੀ ਮੀਟਿੰਗ ਬਣਾਈ ਸੀ ਖਾਕ ਸਾਹਿਬ ਜੀ ਤੇ ਉੱਥੇ ਕੋਈ 10 ਕੰਟਰੀ ਜਿਹੜੇ ਪਹੁੰਚੇ ਸੀਗੇ ਇਕੱਠੇ ਹੋ ਕੇ ਮਤਾ ਪਾਸ ਕਰਨ ਦੀ ਗੱਲ ਕੀਤੀ ਅਤੇ ਇਹ ਕਿਹਾ ਗਿਆ ਕਿ ਇਹ ਨੇਟੋ ਆ ਜਿਹੜੀ ਉਹਦਾ ਮਿਸ਼ਨ ਨਹੀਂ ਹੈ, ਭਾਵੇਂ ਉਸ ਨੇਟੋ ਦੇ ਜਿਹੜੇ ਮੈਂਬਰ ਆ ਉਹ ਇਹ ਮੁਹਿੰਮ ਜਿਹੜੀ ਆ ਚਲਾ ਰਹੇ ਆ ਜਿਹਦੇ ਵਿਚ ਉਹਨਾਂ ਨੇ ਕਿਹਾ ਸੀਗਾ ਸਟ੍ਰੇਟ ਆਫ ਹੋਰਮੁਜ਼ ਨੂੰ ਖੋਲਣ ਦੀ ਕੋਈ ਯੋਜਨਾ ਉਲੀਕਾਂਗੇ, ਪਰ ਕਿਹੜੀ ਯੋਜਨਾ ਅਤੇ ਉਸ ਯੋਜਨਾ ਅਨੁਸਾਰ ਉਹ ਕੀ ਕਰਨਗੇ ਬਾਰੇ ਕੁਝ ਨਹੀਂ ਦੱਸਿਆ ਗਿਆ। ਤੇ ਹੁਣ ਉੱਥੇ ਹੋਇਆ ਕੀ ਆ ਇਹ ਪਤਾ ਨੀ ਉਹਨਾਂ ਨੇ ਕੀ ਕਰਨਾ, ਯੂਰਪ ਨੇ ਕੀ ਕਰਨਾ, ਕਿਉਂਕਿ ਉਹ ਤਾਂ ਵਿਚਾਰੇ ਆਪ ਖਾਕ ਸਾਹਿਬ ਜੀ ਉਹ ਕਹਿੰਦੇ ਹੋਣੇ ਆ ਵੀ ਫੈਸਲਾ ਕਰ ਲਓ ਯਾਰ, ਅਸੀਂ ਤਾਂ ਭੁੱਖੇ ਮਰਦੇ ਹਾਂ, ਉੱਥੇ ਹਾਲਾਤ ਮੇਰਾ ਕਹਿ ਲਿਆ ਯੂਰਪ ਦੇ ਵਿਚ ਇਹ ਹੋ ਗਏ ਵਾ।
1: ਬਿਲਕੁਲ
0: ਇੱਕ ਖਾਕ ਸਾਹਿਬ ਜੀ ਕੱਲ ਪਰਸੋਂ ਖਬਰ ਆਈ ਸੀਗੀ ਛੋਟੀ ਜਿਹੀ ਉਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ, ਉਹ ਇਹ ਆ ਕਿ ਜਿਹੜਾ ਜਰਮਨ ਆ ਨਾ ਉੱਥੇ ਸਾਰੀ ਦੁਨੀਆਂ ਨੂੰ ਪਤਾ ਵੀ ਉਹ ਇੱਕ ਨਾਜ਼ੀ ਮੂਵਮੈਂਟ ਸੀ, ਹਿਟਲਰ ਉਹਦਾ ਲੀਡਰ ਸੀਗਾ ਤੇ ਉਹ ਹਿਟਲਰ ਨੇ ਉਧਰ ਰੂਸ ਤੇ ਉਧਰ ਸਾਰੇ ਆਸੇ ਪਾਸੇ ਦੇਸ਼ਾਂ ਤੇ ਜਾ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਵੀ ਮੈਂ ਇਹਨੂੰ ਸਾਰੇ ਨੂੰ ਦੱਬ ਲੈਣਾ, ਉਹਨੂੰ ਇਸ ਗੱਲ ਦਾ ਮਾਣ ਸੀਗਾ ਤੇ ਇਹ ਹੋਇਆ ਸੀ ਜਰਮਨ ਦੇ ਵਿਚੋਂ। ਤੇ ਉਹ ਜਿਹੜੀ ਪਾਰਟੀ ਸੀਗੀ ਨਾਜ਼ੀ ਪਾਰਟੀ ਆ ਜਿਹੜੀ ਖਾਕ ਸਾਹਿਬ ਜੀ ਉਹ ਅਸਲ ਦੇ ਵਿਚ ਲੋਕਾਂ ਨੇ ਬਹੁਤੇ ਲੋਕਾਂ ਨੂੰ ਤਾਂ ਉਹਦੇ ਨਾਂ ਦਾ ਹੀ ਨੀ ਪਤਾ ਵੀ ਉਹ ਹੈ ਕਿ ਚੀਜ਼ ਸੀ। ਨਾਜ਼ੀ ਪਾਰਟੀ ਆ ਜਿਹੜੀ ਉਹ ਨੈਸ਼ਨਲ ਜਰਮਨ ਦੇ ਵਿਚ ਨੈਸ਼ਨਲ ਇੱਕ ਮੂਵਮੈਂਟ ਸ਼ੁਰੂ ਹੋਈ ਸੀ ਜਿਹੜੀ ਮਜ਼ਦੂਰਾਂ ਵੱਲੋਂ ਹੋਈ ਸੀ
1: ਜੀ,
0: ਉਹਨੂੰ ਨਾਜ਼ੀ ਪਾਰਟੀ ਕਹਿੰਦੇ ਆ, ਜਿਨ੍ਹਾਂ ਨੂੰ ਖੱਬੇ ਪੱਖੀ ਕਹਿੰਦੇ ਆ। ਇਹ ਉਹੀ ਚੀਜ਼ ਆ ਜਿੱਦਾਂ ਇਹਦੇ ਨਾਂ ਵੱਖਰੇ ਵੱਖਰੇ ਕਦੇ ਬਦਲ ਕੇ ਹੋਰ ਨਾਂ ਰੱਖ ਲੈਂਦੇ, ਫਿਰ ਹੋਰ ਨਾਂ ਰੱਖ ਲੈਂਦੇ ਆ, ਹੋਰ ਨਾਂ ਰੱਖ ਲੈਂਦੇ ਆ, ਪਰ ਹੁਣ ਉਹ ਜਿਹੜੀ ਨਾਜ਼ੀ ਪਾਰਟੀ ਆ ਉਸੇ ਤਰ੍ਹਾਂ ਦੀ ਭਾਵਨਾ ਵਾ ਜਿਹੜੀਆਂ ਜਰਮਨ ਦੇ ਲੋਕਾਂ ਦੇ ਵਿਚ ਕਹਿੰਦੇ ਆ ਪੈਦਾ ਹੋ ਗਈਆਂ। ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਇਹ ਸਮਾਂ ਆਉਣ ਵਾਲਾ ਦੱਸੂ
1: ਜੀ।
0: ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਡਾਕਟਰ ਸਾਹਿਬ ਜੀ, ਉਹ ਇਹ ਆ ਕਿ ਇਹ ਜਿਹੜੀ ਮੀਟਿੰਗ ਹੋਈ ਸੀ ਉੱਥੇ ਹੈੱਡਕੁਆਰਟਰ ਦੇ ਵਿੱਚ, ਇਹ ਸਾਰੇ ਦਸਾਂ ਦੇਸ਼ਾਂ ਵੱਲੋਂ ਇਕੱਠੀ ਹੋ ਕੇ, ਤੇ ਉਹਦੇ ਵਿੱਚ ਡਾਕਟਰ ਸਾਹਿਬ ਜੀ ਇਹ ਯੋਜਨਾ ਜਿਹੜੀ ਹੋਣੀ ਨੀ ਦੱਸੀ ਆ, ਪਤਾ ਨੀ ਕੀ ਉਹ ਕਰਨਗੇ, ਤੇ ਇਹਦੇ ਬਾਰੇ ਕੋਈ ਅਜੇ ਨੀ ਕਿਹਾ ਗਿਆ। ਤੇ ਅਗਲੀ ਖਬਰ ਜਿਹੜੀ ਹੈਗੀ
1: ਚੀਮਾ ਸਾਹਿਬ, ਇਹ ਵੀ ਖਬਰ ਆਈ ਆ ਕਿ ਨੈਟੋ ਚਾਹੁੰਦਾ ਹੈ ਕਿ ਹੁਣ ਰਸ਼ੀਆ ਨੂੰ ਸਬਕ ਸਿਖਾਇਆ ਜਾਵੇ, ਇਹ ਵੀ ਖਬਰ ਮੈਂ ਸੁਣੀ ਆ। ਉਹ ਚਾਹ ਰਿਹਾ ਕਿ ਇਕੱਠੇ ਹੋ ਕੇ ਆਪਾਂ ਇਹਨੂੰ ਪੈਰ ਨਿਕਲੀਏ, ਪਰ ਇਹਨੂੰ ਇਹਨੂੰ ਇਹਦਾ ਨਾਂ ਦਿੱਤਾ ਜਾਏਗਾ ਜੀ ਫਿਰ ਵਰਲਡ ਵਾਈਡ, ਕਿਉਂਕਿ ਹਰ ਜਗ੍ਹਾ
0: ਚਲੋ
1: ਇਹ ਤਾਂ ਪੂਰੀ ਹੋ ਜੂ ਨਾ, ਇਹ ਤਾਂ ਫਿਰ ਇੱਦਾਂ ਹੋ ਜੂਗਾ ਨਾ, ਉਧਰੋਂ ਵੀ ਲੱਗ ਗਈ, ਉਧਰੋਂ ਵੀ ਲੱਗ ਗਈ, ਉਧਰੋਂ ਅਮੈਰੀਕਾ ਜੁੜ ਗਿਆ, ਉਧਰੋਂ ਫਿਰ ਹੋਰ ਮੁਲਕ ਵੀ ਜੁੜ ਗਏ, ਫਿਰ ਤਾਂ ਕੰਮ ਖਰਾਬ ਹੋਣ ਵਾਲੀ ਗੱਲ ਹੈ ਨਾ।
0: ਬਿਲਕੁਲ ਬਿਲਕੁਲ, ਇਹ ਲੱਗਦਾ ਨੀ ਡਾਕਟਰ ਸਾਹਿਬ ਜੀ ਹੈਡ ਨਹੀਂ ਆਉਂਦੇ, ਆਪਾਂ ਉਦੋਂ ਤੋਂ ਜਦੋਂ ਦੇਖ ਲਓ 4 ਸਾਲ ਹੋ ਗਏ ਉਹ ਲੱਗੀ ਹੋਈ ਯੂਕਰੇਨ ਦੀ ਲੜਾਈ, ਤੇ ਉਦੋਂ ਦੇ ਕਹਿੰਦੇ ਆ ਵੀ ਇਹ ਲੜਾਈ ਹੈ ਜਿਹੜੀ ਮੁੱਕਣੀ ਨੀ, ਵਰਲਡ ਵਾਰ ਜਿਹੜੀ ਆ ਉਹ ਲੱਗ ਚੁੱਕੀ ਆ, ਅੱਗੇ ਸੁਲਝਦੀ ਸੀਗੀ ਹੌਲੀ ਹੌਲੀ, ਪਰ ਹੁਣ ਉਹ ਜਿਹੜੀ ਆ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਪਈ ਆ। ਤੇ ਉਧਰ ਹੁਣ ਡਾਕਟਰ ਸਾਹਿਬ ਜੀ ਹਥਿਆਰ ਜਿਹੜੇ ਸੀਗੇ ਯੂਰੋਪੀਅਨ ਦੇਸ਼ਾਂ ਕੋਲ, ਜਿਹੜੀਆਂ ਪੇਟਰੀਅਟ ਮਿਸਲਾਂ ਵਗੈਰਾ ਸੀਗੀਆਂ, ਉਹਨਾਂ ਨੇ ਯੂਕਰੇਨ ਨੂੰ ਦੇਤੀਆਂ ਤੇ ਉਹ ਚੜਾਤੀਆਂ, ਤੇ ਨਾ ਤਾਂ ਹੁਣ ਉੱਥੇ ਯੂਰਪ ਦੇ ਥੋੜੇ ਜਿਹੇ ਮਤਲਬ ਉਹਨਾਂ ਕੋਲ ਹੈਗੇ ਆ ਉਹ ਹਥਿਆਰ ਜਿਹੜੇ ਡਿਫੈਂਸਿਵ
1: ਹਥਿਆਰ। ਏਦਾਂ ਚੀਮਾ ਸਾਹਿਬ ਹੁੰਦੀ ਨਹੀਂ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਸਾਰੇ ਹਥਿਆਰ ਦੇਤੇ, ਕੰਟਰੀ ਜਿਹੜੀ ਵੀ ਕੰਟਰੀ ਬਿਲਡ ਹੋਈ ਆ ਉਹ ਉਨੀਆਂ ਐਕਸਟਰਾ ਬਣਾ ਲੈਂਦੇ ਆ ਜਿੰਨੀਆਂ ਉਹਨਾਂ ਨੇ ਦਿੱਤੀਆਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਕੱਲ ਨੂੰ ਜੇ ਸਾਨੂੰ ਲੋੜ ਪਈ ਤਾਂ ਅਸੀਂ ਫਿਰ ਹੱਥ ਮਲਦੇ ਦਿਨੇ ਰਹਿ ਜਾਂਗੇ, ਇਹ ਵੀ ਤਾਂ ਹੁੰਦਾ ਨਾ।
0: ਇਹ ਹੁੰਦਾ ਹੈਗਾ ਰੱਖ ਸਾਹਿਬ ਜੀ, ਪਰ ਲੜਾਈ ਜਦੋਂ ਲੱਗ ਗਈ ਹੁਣ ਜਦੋਂ ਅਖੀਰ ਦੇ ਵਿੱਚ ਜਿਹੜਾ ਅਸੀਂ ਪਹਿਲਾਂ ਤਾਂ ਉਹ ਦੇ ਹੀ ਗਏ ਇਹਨੂੰ ਆਪਣੀ ਇਜ਼ਰਾਇਲ ਨੂੰ ਦੇਤੀਆਂ ਪੇਟਰੀਅਟ ਮਿਸਲਾਂ ਜਿਹੜੀਆਂ ਸੀਗੀਆਂ, ਉਹ ਯੂਕਰੇਨ ਨੂੰ ਦੇਤੀਆਂ, ਤੇ ਉਹ ਬਾਕੀ ਯੂਰੋਪੀਅਨ ਕੰਟਰੀਆਂ ਚ ਤਾਂ ਪਹਿਲਾਂ ਜਿੱਥੇ ਅਮਰੀਕਨ ਬੇਸ ਸੀਗੇ ਉੱਥੇ ਰੱਖੀਆਂ ਹੈਗੀਆਂ ਸੀਗੀਆਂ, ਪਰ ਪਿਛਲੇ ਤੁਸੀਂ ਲਾ ਲਓ ਕੋਈ 7-8 ਮਹੀਨੇ ਜਾਂ ਸਾਲ ਤੋਂ ਜਿਹੜਾ ਆ ਟਰੰਪ ਸਾਹਿਬ ਹੈਗਾ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਆ ਜਿਹੜੀਆਂ ਮਿਸਲਾਂ ਉਹਨੂੰ ਦਿਓ ਯੂਕਰੇਨ ਨੂੰ, ਉਹ ਵੀ ਵਿੱਚੋਂ ਜਿਹੜੀ ਆ ਭਾਨਕਰ ਕਰਦੇ ਸੀ ਵੀ ਅਸੀਂ ਨੀ ਇੱਦਾਂ ਕਰਨੀ ਆ, ਤੇ ਉਹਦੇ ਵਿੱਚੋਂ ਜੇ ਗੱਲ ਆਪਾਂ ਉਦੋਂ ਤੋਂ ਕੱਲੇ ਕੱਲੇ ਰੋਜ਼ ਦੇ ਦਿਨ ਦੀ ਥੋੜੀ ਜਿਹੀ ਚੀਜ਼ ਯਾਦ ਰੱਖੀ ਤਾਂ ਇੱਦਾਂ ਲੱਗ ਰਿਹਾ ਇੱਥੇ ਤਾਂ ਨਿਊਜ਼ ਮੀਡੀਆ ਨੂੰ ਕਹਿਣ ਲੱਗ ਪਿਆ ਵੀ ਸਾਡੇ ਕੋਲ ਆ ਜਿਹੜੀਆਂ ਪੇਟਰੀਅਟ ਮਿਸਲਾਂ ਉਹ ਥੋੜੀਆਂ ਜਿਹੀਆਂ ਰਹਿ ਗਈਆਂ ਹੈ ਨੀ ਗਈਆਂ, ਖਤਮ ਹੋ ਗਈਆਂ, ਔਰ ਉਹ ਬਣਾਉਣੀਆਂ ਵੀ ਐਡੀ ਛੇਤੀ, ਉਹ ਇਹ ਤਾਂ ਹੈ ਨੀ ਪਏ ਇੱਕ ਦਿਨ ਦੇ ਵਿੱਚ ਸਮਰ ਹੋ ਜਾਣੀਆਂ ਜਾਂ ਦੂਜਾ।
1: ਸੋ ਚੱਲਦੀਆਂ ਉਹ ਤਾਂ ਕੰਮ ਤਾਂ ਨਾਲ ਨਾਲ ਚੱਲੀ ਜਾਂਦਾ ਹੋਣਾ ਨਾ, ਇਹ ਤਾਂ ਨਹੀਂ ਨਾ ਹੋ ਸਕਦਾ।
0: ਉਹ ਕੰਮ ਖਾਕਸਾ ਜੀ ਇੱਦਾਂ ਵੀ ਜਦੋਂ ਨਾ ਦੇਖੋ ਜਦੋਂ ਤਾਂ ਲੜਾਈ ਲੱਗੀ ਹੋਊਗਾ, ਹੁਣ ਜਿਹੜਾ ਯੂਕਰੇਨ ਸੀਗਾ ਉਹ ਆਰਾਮ ਨਾਲ ਬੈਠੇ ਸੀ ਆਪਣਾ ਕੰਮ ਕਾਰ ਕਰੀ ਜਾਂਦੇ ਸੀਗੇ, ਪਰ ਜਦੋਂ ਲੜਾਈ ਲੱਗ ਗਈ ਤੇ ਫਿਰ ਉਹਨਾਂ ਨੇ ਹਥਿਆਰ ਡਰੋਨ ਜੇ ਕੁਛ ਉਹ ਬਣਾਉਣਾ ਸਾਰਾ ਕੁਛ ਉੱਥੇ ਸ਼ੁਰੂ ਕਰ ਦਿੱਤਾ, ਤੇ ਜਿਹੜੇ ਬਾਕੀ ਯੂਰੋਪੀਅਨ ਕੰਟਰੀ ਸੀ ਉਹਨਾਂ ਨੇ ਜਾ ਕੇ ਮਦਦ ਕਰਤੀ, ਟੈਕਨੋਲੋਜੀ ਉਹਨਾਂ ਨੂੰ ਦੇਤੀ, ਸਾਰਾ ਕੁਛ ਦੇਤਾ। ਸੋ ਇਸੇ ਤਰ੍ਹਾਂ ਜਿੱਦਾਂ ਹੁਣ ਅਮਰੀਕਾ ਹੈ, ਕਈ ਵਾਰੀ ਪਹਿਲਾਂ ਵੀ ਪਿਛਲੇ ਸਾਲਾਂ ਦੇ ਵਿੱਚੋਂ ਇਹ ਗੱਲਾਂ ਮੈਂ ਸੁਣਦਾ ਹੁਣ, ਉਹ ਕਹਿੰਦੇ ਆ ਵੀ ਅਮਰੀਕਾ ਨੇ ਹਥਿਆਰ ਜਿਹੜੇ ਆ ਉਹ ਬਣਾ ਲਏ ਵਾ, ਪਰ ਹੁਣ ਇਹ ਗਾਹਾਂ ਨੀ ਬਣਾ ਰਿਹਾ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਇਹਦੀ ਲੋੜ ਪੈਣੀ ਨੀ ਹੈਗੀ, ਉਹ ਗਿਣਤੀ ਦੇ ਸੀਗੇ। ਤੇ ਫੇਰ ਕੀ ਆ ਜਦੋਂ ਉਹ ਇਸ ਤਰ੍ਹਾਂ ਵੇਸਲਾ ਕੋਈ ਦੇਸ਼ ਹੋ ਜਾਂਦਾ, ਫਿਰ ਦੂਸਰਾ ਰੂਸ ਆ, ਉਹਨੂੰ ਇਸ ਗੱਲ ਦਾ ਡਰ ਸੀਗਾ ਵੀ ਇਹਨੀ ਮੈਨੂੰ ਦੱਬਣਾ ਆ, ਲੜਾਈ ਲੱਗਣੀ ਆ, ਉਹਨੂੰ ਪਤਾ ਸੀ ਇਸ ਗੱਲ ਦਾ, ਉਹਨੇ ਵੀ ਆਪਣੇ ਹਥਿਆਰ ਆ ਜਿਹੜੇ ਪੂਰੇ ਜ਼ੋਰਾਂ ਸ਼ੋਰਾਂ ਤੇ ਬਣਾਏ ਹੋਏ ਆ। ਤੇ ਇੱਕ ਦੂਸਰੀ ਗੱਲ ਆ, ਉਹ ਜਿਹੜਾ ਰੂਸ ਉਹਦੇ ਬਾਰੇ ਇੱਥੇ ਅਮਰੀਕਾ ਦੀ ਖ਼ਬਰਾਂ ਮੈਂ ਦੱਸ ਰਿਹਾ ਕਿ ਉਹ ਜਿਹੜੇ ਰੂਸ ਵਾਲੇ ਆ ਉਹ ਕਦੇ ਵੀ ਹਥਿਆਰ ਬਣਾਉਣੇ ਬੰਦ ਨਹੀਂ ਕਰਦੇ, ਉਹ ਗਾਹਾਂ ਦੀ ਗਾਹਾਂ ਬਣਾਈ ਜਾਂਦੇ ਆ ਬਣਾਈ ਜਾਂਦੇ ਆ, ਪਰ ਅਮਰੀਕਾ ਜਿਹੜਾ ਆ ਇਹ ਹਟ ਗਿਆ ਸੀ ਗਾਹਾਂ ਹੋਰ ਖਤਰਨਾਕ ਹਥਿਆਰ ਬਣਾਉਣ ਦਾ, ਵੀ ਹੁਣ ਕਿਹੜੇ ਨੂੰ ਪੁੱਛਣਾ, ਪਰ ਹੁਣ ਉਹ ਜਿਹੜੀ ਇੰਡਸਟਰੀ ਆ ਸਾਰੀ ਨਾ ਉਹਨੂੰ ਫੇਰ ਬਦਲ ਕੇ ਉੱਥੇ ਹਥਿਆਰ ਬਣਾਉਣੇ, ਜਿੱਦਾਂ ਕਾਰਾਂ ਦੀਆਂ ਫੈਕਟਰੀਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੱਡੀਆਂ ਵੱਡੀ ਇੰਡਸਟਰੀ ਹੁੰਦੀ ਆ ਉਹ ਫਿਰ ਜਿਹੜੇ ਆ ਉਹ ਹਥਿਆਰ ਬਣਾਉਣੇ ਸ਼ੁਰੂ ਕਰ ਦਿੰਦੇ ਆ। ਤੇ ਅਮਰੀਕਾ ਦੇ ਵਿੱਚ ਅਜੇ ਖ਼ਬਰ ਕੋਈ ਬਾਹਰ ਨਹੀਂ ਆਈ ਕਿ ਬਣਾਉਣੇ ਸ਼ੁਰੂ ਕਰ ਦਿੱਤੇ ਆ ਜਾਂ ਨਹੀਂ, ਪਰ ਉਹ ਹੌਲੀ ਹੌਲੀ ਪਤਾ ਲੱਗ ਜਾਣਾ।
1: ਸੀਕ੍ਰੇਟ ਹੁੰਦਾ ਚੀਮਾ ਸਾਹਿਬ, ਥੋੜਾ ਦੱਸਣਾ ਹੁੰਦਾ ਇਹਨਾਂ ਨੇ ਕਿ ਅਸੀਂ ਹਥਿਆਰ ਬਣਾ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਨੇ ਕਦੇ ਬੰਦ ਵੀ ਕੀਤੇ ਹੋਣਗੇ, ਕਿਉਂਕਿ ਇਹਨਾਂ ਦੇ ਹਥਿਆਰ ਵੇਖਦੇ ਵੀ ਹੈ ਨਾ, ਇਹ ਵੀ
0: ਹਾਂਜੀ ਹਾਂਜੀ ਦੇਖਦੇ ਹਾਂ, ਬਿਲਕੁਲ ਦੇਖਦੇ ਹਾਂਜੀ। ਤੇ ਅਗਲੀ ਗੱਲ ਖੱਖ ਸਾਹਿਬ ਜੀ ਹੈਗੀ ਆ, ਜਿਹੜੀ ਅਮਰੀਕਾ ਵਿੱਚ ਟਰੰਪ ਸਾਹਿਬ ਨੇ ਬੀਫ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀਗੀ। ਤੇ ਜਿਹੜੀ ਬੀਫ ਹੈ, ਕਿਉਂਕਿ ਤੁਹਾਨੂੰ ਪਤਾ ਵੀ ਗੋਰੇ ਤਾਂ ਮੈਕਸੀਕੇ ਤਾਂ ਇੱਕ ਇੰਡੀਆ ਨੂੰ ਛੱਡ ਕੇ ਬਾਕੀ ਤਾਂ ਸਾਰੇ ਖਾਂਦੇ ਬੀਫ ਆ, ਤੇ ਉਹ ਹੁਣ ਜਿਹੜੀ ਆ ਸੈਂਕਸ਼ਨਾਂ ਲਾਉਣ ਦੇ ਨਾਲ ਬੀਫ ਹੋ ਗਈ ਮਹਿੰਗੀ। ਤੇ ਹੁਣ ਟਰੰਪ ਸਾਹਿਬ ਨੇ ਬਿਆਨ ਦਿੱਤਾ, ਉਹ ਕਹਿੰਦਾ ਵੀ ਮੈਂ ਜਿਹੜੀ ਆ ਇਹ ਕਿਉਂਕਿ ਜਿਹੜੇ ਫਾਰਮਰ ਆ ਉਹ ਪ੍ਰੋਡਿਊਸ ਕਰਦੇ ਆ ਮੀਟ, ਉਹ ਵੀ ਆਕੜ ਗਿਆ ਵੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਵੇਚਣਾ, ਜਿੰਨਾ ਸਾਥੋਂ ਲੈ ਹੋਊਗਾ ਕਿ ਕੀਮਤਾਂ ਵੱਧ ਗਈਆਂ ਪਿੱਛੇ। ਅੱਛਾ ਹੁਣ ਕੀ ਆ, ਟਰੰਪ ਸਾਹਿਬ ਨੇ ਜਦੋਂ ਇਹ ਕਿਹਾ ਕਿ ਮੈਂ ਬਾਹਰੋਂ ਮੰਗਾ ਲਊਂਗਾ ਦੂਸਰੇ ਦੇਸ਼ਾਂ ਤੋਂ, ਤੇ ਫਿਰ ਜਿਹੜੇ ਫਾਰਮਰ ਸੀਗੇ ਖਾਕ ਸਾਹਿਬ ਜੀ, ਉਹ ਤੁਹਾਨੂੰ ਪਤਾ ਵੀ ਉਹ ਕਹਿ ਨਿਕਲੇ ਟਰੰਪ ਨੂੰ ਵੀ ਤੂੰ ਇਹ ਕੀਤਾ ਤਾਂ ਸਾਨੂੰ ਤਾਂ ਤੂੰ ਭੁੱਖੇ ਮਾਰ ਰਿਹਾ, ਤੇ ਫੇਰ ਜਿਹੜਾ ਆ ਉਹ ਮਾਮਲਾ ਅਜੇ ਇੱਥੇ ਖੜਾ ਵੀ ਉਹ ਲਿਆਉਣ ਦੇਣਗੇ ਬਾਹਰੋਂ ਬੀਫ ਆ ਜਿਹੜੀ ਜਾਂ ਉਹ ਨਹੀਂ ਲਿਆਉਣ ਦੇਣਗੇ ਟਰੰਪ ਸਾਹਿਬ ਟੈਰਿਫ ਲਗਾਉਣਗੇ ਜਾਂ ਨਹੀਂ ਲਗਾਉਣਗੇ ਪਰ ਅਮਰੀਕਾ ਦੇ ਜਿਹੜੇ ਕੈਟਲ ਫਾਰਮਰ ਆ ਉਹ ਕਹਿੰਦੇ ਆ ਬਈ ਏਦਾਂ ਨਹੀਂ ਏਦਾਂ ਨਾ ਕਰ ਸੋ ਇਹ ਗੱਲਬਾਤ ਆ ਜਿਹੜੀ ਹੈਗੀ ਆ ਟਰੰਪ ਸਾਹਿਬ ਦੀ ਬਾਹਰਲੇ ਦੇਸ਼ਾਂ ਤੋਂ ਜਿਹੜਾ ਮਾਲ ਉਹ ਮੰਗਾਉਣ ਦੀ ਤੇ ਅਗਲੀ ਖਬਰ ਖਾਕ ਸਾਹਿਬ ਜੀ ਕੈਨੇਡਾ ਤੇ ਅਮਰੀਕਾ ਦੇ ਆਗੂਆਂ ਵਿਚ ਟੈਰਿਫ ਜੰਗ ਦੇ ਨਾਲ ਹੋਰ ਨਵੀਆਂ ਮੁਸੀਬਤਾਂ ਜਿਹੜੀਆਂ ਸ਼ੁਰੂ ਹੋ ਗਈਆਂ
1: ਹਾਂਜੀ ਬਿਲਕੁਲ
0: ਉਹ ਅਜੇ ਪਹਿਲੀਆਂ ਤਾਂ ਨਜਿੱਠੀਆਂ ਨਹੀਂ ਗਈਆਂ ਪਰ ਅੱਜ ਜਿਹੜੀਆਂ ਉਹ ਨਵੀਂ ਖਹਿਬਾਜ਼ੀ ਆ ਜਿਹੜੀ ਤੁਸੀਂ ਕਹਿ ਲਓ ਜਾਂ ਰੋਸ ਕਹਿ ਲਓ ਉਹ ਫੇਰ ਤੋਂ ਜਾਗ ਰਿਹਾ ਆ ਗਰਮ ਹੋ ਰਿਹਾ ਕਹਿਣ ਦਾ ਮਤਲਬ ਟਰੰਪ ਸਾਹਿਬ ਨੇ ਕੈਨੇਡਾ ਉੱਤੇ 50% ਟੈਰਿਫ ਹੋਰ ਲਾਉਣ ਦੀਆਂ ਧਮਕੀਆਂ ਦੇ ਰਹੇ ਆ ਪਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੀ ਵੀ ਦਬ ਨਹੀਂ ਰਹੇ ਕੈਨੇਡਾ ਨੇ ਅਮਰੀਕਾ ਦਾ ਲਿਕਰ ਜਿਹੜਾ ਸੀਗਾ ਉਹ ਸਾਰਾ ਤੁਹਾਨੂੰ ਪਤਾ ਪਈ ਉੱਥੇ ਸ਼ੈਲਫਾਂ ਤੋਂ ਉਦੋਂ ਹੀ ਲਾਭਤਾ ਸੀ ਤੇ ਮੁੜ ਕੇ ਮੇਰਾ ਖਿਆਲ ਹੈ ਉਹਨਾਂ ਨੇ ਅਜੇ ਪਤਾ ਨੀ ਉਹ ਵੇਚਣਾ ਸ਼ੁਰੂ ਕੀਤਾ ਜੇ ਨਹੀਂ ਕੀਤਾ ਇਹਦੇ ਬਾਰੇ ਆਪਣੇ ਕੋਲ ਜਿਹੜੀ ਉਹ ਕੋਈ ਡੇਟਾ ਵਗੈਰਾ ਹੈ ਨੀ ਗਾ ਤੇ ਮੇਰਾ ਖਿਆਲ ਆ ਉਹ ਬੇਸਕੀ ਤੇ ਬਰਬਨ ਜਿਹੜੀ ਅਮਰੀਕਾ ਦੀ ਉਹ ਬਰਬਨ ਨੀ ਲਿਖਿਆ ਹੁੰਦਾ ਜਿਹਨਾਂ ਦੇ ਉੱਤੇ ਉਹ ਇੱਥੇ ਦੀ ਮਸ਼ਹੂਰ ਜਿਹੜੀ ਆ ਉਹ ਬਣਾਉਂਦੀ ਆ ਬਹੁਤ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਉਹ ਬਣਾਉਂਦੀ ਆ ਨਸ਼ੇ ਵਾਲੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਉਹ ਹੁਣ ਇੰਡਸਟਰੀ ਜਦੋਂ ਕੱਖ ਸਾਹਿਬ ਜੀ ਹੁੰਦੀ ਆ ਤਾਂ ਫੇਰ ਉਹ ਜਾ ਕੇ ਪਿੱਟਦੇ ਆ ਆਪਣੇ ਜਿਹੜੇ ਹੁੰਦੇ ਨੁਮਾਇੰਦੇ ਉਹਨਾਂ ਦੇ ਸੈਨੇਟਰ ਹੁੰਦੇ ਆ ਉਹਨਾਂ ਦੇ ਇਲਾਕੇ ਦੇ ਜਾਂ ਫਿਰ ਜਿਹੜੇ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨਾਂ ਦੇ ਮੂਹਰੇ ਜਾ ਕੇ ਪਿੱਟਦੇ ਆ ਫਿਰ ਉਹਦੇ ਨਾਲ ਗੱਲ ਪਹੁੰਚਦੀ ਆ ਪ੍ਰੈਜੀਡੈਂਟ ਦੇ ਕੋਲ ਤੇ ਇਹ ਜਿਹੜੇ ਲੋਕ ਸੀਗੇ ਆਪਣੇ ਬੀਫ ਇੰਡਸਟਰੀ ਵਾਲੇ ਉਹ ਕਹਿੰਦੇ ਵੀ ਥੋੜੀ ਜਿਹੀ ਨਾਰਾਜ਼ਗੀ ਪ੍ਰਗਟ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਆ ਦੇਖੋ ਅੱਗੇ ਕੀ ਬਣਦਾ ਪੰਜਾਬ ਵਿਚ ਅਜੇ ਤਾਂ ਕੋਈ 80-90 ਸਾਲ ਪਹਿਲਾਂ ਅੱਛਾ ਇਹ ਖਬਰ ਹੈਗੀ ਆ ਕਾਕ ਸਾਹਿਬ ਜੀ ਆਪਣੇ ਲਈ ਆਪਾਂ ਉਹ ਜੋੜ ਲਿਆ ਨਾਲ ਇਹਦੇ 80-90 ਸਾਲ ਪਹਿਲਾਂ ਇੱਕ ਗੱਲ ਪ੍ਰਚਲਿਤ ਸੀ ਕਿ ਜਦੋਂ ਜੱਟ ਦਾ ਜਵਾਨ ਪੁੱਤ ਹੁੰਦਾ ਤੇ ਸਾਰਾ ਪਿੰਡ ਉਹਨੂੰ ਤਕੜਾ ਕਰਨ ਵਿਚ ਰੁੱਝ ਜਾਂਦਾ ਸੀ ਉਹਨੂੰ ਦੁੱਧ ਘਿਓ ਦੀ ਕੋਈ ਕਮੀ ਨਹੀਂ ਸੀ ਆਉਣ ਦਿੱਤੀ ਜਾਂਦੀ ਉਸ ਨੌਜਵਾਨ ਵਿਚ ਜਵਾਨੀ ਦਾ ਨਸ਼ਾ ਜਿਹੜਾ ਉਹਨੂੰ ਫਿਰ ਵਿਗਾੜ ਦਿੰਦਾ ਸੀ ਖਾਸ ਕਰਕੇ ਜਦੋਂ ਬਾਪ ਪੁੱਤਰ ਨਾਲੋਂ ਕਮਜ਼ੋਰ ਹੋਵੇ ਉਸ ਵੇਲੇ ਇਕ ਹੋਰ ਕਹਾਵਤ ਬਣ ਗਈ ਸੀ ਕਿ ਉਹ ਜਿੰਨਾ ਚਿਰ ਬਾਹਰੋਂ ਕੁੱਟ ਖਾ ਕੇ ਨੀ ਨਾ ਆਉਂਦਾ ਉਦੋਂ ਤੀਕਰ ਉਹ ਸੁਧਰਦਾ ਨੀ ਹੁੰਦਾ ਕਈ ਵਾਰੀ ਖਾਕ ਸਾਹਿਬ ਜੀ ਕੀ ਹੁੰਦਾ ਸੀ ਇਹ ਵੀ ਸਿਚੁਏਸ਼ਨਾਂ ਪਿੰਡਾਂ ਦੇ ਵਿਚ ਦੇਖੀਆਂ ਮੈਂ ਤਾਂ ਆਪਣੇ ਅੱਖੀ ਦੇਖੀਆਂ ਹੋਰ ਵੀ ਬਹੁਤ ਇਹਨੇ ਦੇਖੀਆਂ ਹੋਣਗੀਆਂ ਕਿ ਜੇ ਕਿਸੇ ਦਾ ਜਵਾਨ ਮੁੰਡਾ ਜ਼ਿਆਦਾ ਵਿਗੜ ਗਿਆ ਨਾ ਪੇ ਦੇ ਅੱਖ ਨੀ ਲੱਗਦਾ ਕਿਸੇ ਦੇ ਅੱਖ ਨੀ ਲੱਗਦਾ ਉਹਨੂੰ ਫਿਰ ਉਹਦੇ ਚਾਚੇ ਤਾਏ ਤੇ ਉਹ ਚਾਚਿਆਂ ਦੇ ਪੁੱਤ ਜਿਹੜੇ ਹੁੰਦੇ ਸੀ ਉਹ ਵੀ ਢਾਹ ਕੇ ਜਦੋਂ ਇੱਕ ਵਾਰੀ ਸੁੱਕ ਰਹੇ ਸੀ ਨਾ ਫਿਰ ਉਹ ਬੰਦਾ ਬਣਦਾ ਸੀਗਾ ਸੋ ਇਹ ਗੱਲ ਆਪਾਂ ਤਾਂ ਕੀਤੀ ਆ ਕਿਉਂਕਿ ਟਰੰਪ ਸਾਹਿਬ ਦੀ ਵੀ ਇਸੇ ਤਰ੍ਹਾਂ ਦੀ ਨੀਤੀ ਸੀਗੀ ਉਹਨੇ ਇਹ ਸੋਚਿਆ ਸੀਗਾ ਕਿ ਮੈਂ ਤਾਂ ਮੇਰੇ ਕੋਲ ਤਾਂ ਇੰਨੀ ਪਾਵਰ ਆ ਮੈਂ ਜਿਹਦੇ ਮਰਜ਼ੀ ਜਾਊਂਗਾ ਤੇ ਚਪੇੜਾਂ ਤੋਂ ਮਾਰ ਕੇ ਉਹਨਾਂ ਦਾ ਤੇਲ ਲੁੱਟ ਲਿਆਉਂਗਾ ਔਰ ਉਹਨਾਂ ਨੇ ਕੀਤਾ ਵੀ ਆ ਵੈਨਜ਼ੂਏਲਾ ਦੇ ਵਿੱਚੋਂ ਉਹਨੂੰ ਮਜ਼ਦੂਰਾਂ ਨੂੰ ਫੜ ਲਿਆਂਦਾ ਤੇ ਉਧਰੋਂ ਕਿਊਬਾ ਦੇ ਉੱਤੇ ਪਾਉਣ ਲੱਗ ਪਿਆ ਜ਼ੋਰ ਤੇ ਉਧਰੋਂ ਗ੍ਰੀਨਲੈਂਡ ਦੇ ਉੱਤੇ ਪਾਉਣ ਲੱਗ ਪਿਆ ਜ਼ੋਰ ਸੋ ਇਹ ਵੀ ਉਹ ਜਿਹੜੀ ਮਹਿਮ ਸੀਗੀ ਇਹਨੇ ਸੋਚਿਆ ਸੀਗਾ ਵੀ ਸਾਰੇ ਵੈਨਜ਼ੂਏਲਾ ਵਰਗੇ ਆ ਪਰ ਹੁਣ ਕਈ ਦੇਸ਼ਾਂ ਨੇ ਤਾਂ ਜਿੱਦਾਂ ਕਿਊਬਾ ਆ ਉਹ ਨੀ ਬੋਲਿਆ ਉਹ ਗ੍ਰੀਨਲੈਂਡ ਸੀਗਾ ਉਹ ਜਿਹੜਾ ਹੈਗਾ ਮੇਰਾ ਖਿਆਲ ਉਹ ਡੈਨਮਾਰਕ ਦੀ ਟੈਰੀਟੋਰੀ ਆ ਉਹਨਾਂ ਨੇ ਕਹਿਤਾ ਸੀ ਵੀ ਨਹੀਂ ਟਰੰਪ ਤੂੰ ਇਹਨੂੰ ਰਹਿਣ ਦੇ ਇਹ ਅਸੀਂ ਨੀ ਤੈਨੂੰ ਦੇਣਾ ਤੇ ਨਾ ਹੀ ਅਸੀਂ ਤੈਨੂੰ ਵੇਚਣਾ ਹੈ ਤੇ ਇਹ ਧਮਕੀਆਂ ਧੁਮਕੀਆਂ ਏਦਾਂ ਦੀਆਂ ਚੱਲਦੀਆਂ ਰਹੀਆਂ ਤੇ ਵੈਨਜ਼ੂਏਲਾ ਨੂੰ ਤਾਂ ਉਹਨੇ ਦੱਬ ਲਿਆ ਤੇ ਅਗਲੀ ਜਿਹੜੀ ਗੱਲਬਾਤ ਆ ਉਹ ਕੈਨੇਡਾ ਨੇ ਕਹਿ ਦਿੱਤਾ ਕਿ 8 ਸਤੰਬਰ ਨੂੰ ਜਿਹੜੀ ਆ ਉਹ ਸੈਂਕਸ਼ਨਾਂ ਜਿਹੜੀਆਂ ਹੁਣ ਖਾਕ ਸਾਹਿਬ ਜੀ ਇਹਨੇ ਟਰੰਪ ਸਾਹਿਬ ਨੇ ਲਾ ਕਹਿੰਦਾ ਮੈਂ ਲਾਉਣੀਆਂ ਆ ਤੇ ਕੈਨੇਡਾ ਨੇ ਵੀ ਇਸੇ ਚੱਕਰ ਦੇ ਵਿੱਚ ਜਿਹੜੀਆਂ ਸੈਂਕਸ਼ਨਾਂ ਉਹ 8 ਸਤੰਬਰ ਤੋਂ ਕਹਿੰਦੇ ਅਸੀਂ ਲਾਗੂ ਕਰ ਦੇਣੀਆਂ ਸੋ ਅਸੀਂ ਨੀ ਡਰਦੇ ਹੁਣ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਨਾਰਥ ਕੋਰੀਆ ਦੇ ਪ੍ਰੈਜੀਡੈਂਟ ਕਿਮ ਜੋਂਗ ਉਨ ਨੂੰ ਸੁਨੇਹੇ ਭੇਜ ਰਹੇ ਆ ਉਹਦੇ ਨਾਲ ਸੁਨੇਹੋ ਸੁਨੇਹੀ ਹੋ ਰਹੇ ਆ ਉੱਥੇ ਹੁਣ ਟਰੰਪ ਸਾਹਿਬ ਨੇ ਕਰਨਾ ਕੀ ਆ ਇਹਦੇ ਬਾਰੇ ਅਜੇ ਬਾਹਰ ਗੱਲਬਾਤ ਤਾਂ ਨਹੀਂ ਆਈ ਪਰ ਇੰਨੀ ਕੁ ਜ਼ਰੂਰ ਸਮਝ ਲੱਗਦੀ ਆ ਕਿ ਸ਼ਾਇਦ ਟਰੰਪ ਸਾਹਿਬ ਉਹਨੂੰ ਰੂਸ ਤੇ ਚੀਨ ਨਾਲ ਤੋੜਨ ਦੇ ਚੱਕਰ ਚਲਾ ਰਹੇ ਆ ਪਰ ਉੱਥੋਂ ਟਰੰਪ ਨੂੰ ਹੱਥ ਪੱਲੇ ਪੈਂਦਾ ਨਹੀਂ ਕੁਛ ਵੀ ਲੱਗਦਾ ਕਿਉਂਕਿ ਉਹ ਮੰਨਣ ਵਾਲਾ ਬੰਦਾ ਨਹੀਂ ਹੈਗਾ ਸੋ ਇਹ ਸੀਗੀ ਟਰੰਪ ਸਾਹਿਬ ਦੀ ਨੀਤੀ ਜਿਹੜੀ ਆ ਉਹ ਫੇਲ ਹੋ ਗਈ ਨੀਤੀ ਲੱਗਦੀ ਆ ਬਹੁਤੇ ਜਿਹੜੇ ਲੋਕ ਆ ਇੱਥੇ ਅਮਰੀਕਾ ਦੇ ਵੀ ਤੇ ਦੂਸਰੇ ਦੇਸ਼ਾਂ ਵਿਚ ਵੀ ਉਹ ਕਹਿਣ ਲੱਗ ਪਿਆ ਵੀ ਟਰੰਪ ਜਿਹੜਾ ਆ ਉਹ ਬਹੁਤਾ ਵਧੀਆ ਬੰਦਾ ਨਹੀਂ ਗਾ ਤੇ ਇਹਨੂੰ ਸੁਣਨ ਹਟ ਗਿਆ ਲੋਕ ਜਦੋਂ ਉਹ ਕਹਿੰਦੇ ਹੁੰਦੇ ਨਾ ਜਿੱਦਾਂ ਕਹਿੰਦੇ ਹੁੰਦੇ ਨਾ ਉਹ ਇੱਕ ਵਾਰੀ ਸ਼ੇਰ ਆ ਗਿਆ ਸੀ ਤੇ ਉਹ ਆ ਜਿਹੜੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਸੋ ਉਹ ਫਿਰ ਡਰਿਆ ਜਿਹੜਾ ਚੱਕਿਆ ਜਾਂਦਾ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਆ ਮੇਰਾ ਮੈਨੂੰ ਲੱਗਿਆ ਵੀ ਦੁਨੀਆਂ ਚ ਬਣ ਗਏ ਆ ਤੇ ਖਾਸ ਕਰਕੇ ਜਦੋਂ ਰਾਮ ਨੇ ਉਧਰੋਂ ਮਿਸਲਾਂ ਮੁਸਲਾਂ ਛੱਡੀਆਂ ਉਹਦੇ ਕਾਰਨ ਹੋਰ ਵੀ ਜਿਹੜੀ ਆ ਦੁਨੀਆਂ ਥੋੜੀ ਜਿਹੀ ਅਵੇਅਰ ਹੋ ਗਈ ਆ ਤੇ ਇਹ ਹੁਣ ਲੱਗਦਾ ਨੀ ਵੀ ਕਿਸੇ ਪਾਸੇ ਗੱਲ ਅਜੇ ਲੱਗਣੀ ਆ ਰਾਮ ਦੇ ਨਾਲ ਫੈਸਲਾ ਹੋਣਾ ਜਾਂ ਨਹੀਂ ਹੋਣਾ ਪਰ ਧਮਕੀਆਂ ਜਿਹੜੀਆਂ ਉਹ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਤੇ ਰਾਮ ਵੀ ਘੱਟ ਨਹੀਂ ਕਰ ਰਿਹਾ ਤੇ ਟਰੰਪ ਸਾਹਿਬ ਨੇ ਪਿਛਲੇ ਇੱਕ ਸਾਹਿਬ ਜੀ ਜਿਹੜਾ ਹੈਗਾ ਓਮਾਨ ਆ ਨਾ ਦੇਸ਼ ਜਿੱਥੇ ਇਰਾਨ ਤੇ ਓਮਾਨ ਦੇ ਵਿਚਾਲੇ ਦੀ ਉਹ ਇੱਕ ਪਰਸ਼ੀਅਨ ਗਲਫ ਜਿਹਨੂੰ ਕਹਿੰਦੇ ਸਮੁੰਦਰ ਆ ਉਹ ਦੂਸਰੇ ਪਾਸੇ ਆ ਇਰਾਨ ਦੇ ਉਲਟ ਪਾਸੇ ਆ ਉਹ ਕਖ ਸਾਹਿਬ ਜੀ ਅਮਰੀਕਾ ਦਾ ਜਿਹੜਾ ਐਲ ਆਈ ਜਿਹਨੂੰ ਕਹਿੰਦੇ ਆ ਉਹ ਆ ਤੇ ਉਹਨੂੰ ਵੀ ਟਰੰਪ ਸਾਹਿਬ ਨੇ ਧਮਕੀ ਦੇ ਦਿੱਤੀ ਆ ਕਹਿੰਦਾ ਜੇ ਤੂੰ ਮੇਰੀ ਗੱਲ ਨਾ ਮੰਨੀ ਕਿਉਂਕਿ ਉਹਨੇ ਇਰਾਨ ਦੇ ਨਾਲ ਸਮਝੌਤਾ ਕਰ ਰਿਹਾ ਨਾ ਵੀ ਆਪਾਂ ਵੰਡ ਪਾ ਲੈਂਦੇ ਆ ਇੰਨੇ ਕੁ ਪੈਸੇ ਤੂੰ ਲੈ ਲਿਆ ਕਰੀ ਵਿਚੋਂ ਇੰਨੇ ਕੁ ਅਸੀਂ ਲੈ ਲਿਆ ਕਰੂ ਜਹਾਜ਼ ਮੁਫ਼ਤ ਲੰਘਦੇ ਆ ਬਾਕੀ ਵੀ ਤਾਂ ਦੁਨੀਆਂ ਟੈਕਸ ਲੈਂਦੀ ਆ ਤੇ ਅਸੀਂ ਵੀ ਲੈ ਲਿਆ ਕਰਾਂਗੇ ਉਹ ਹੁਣ ਜਿਹੜਾ ਸੀ ਓਮਾਨ ਸੀਗਾ ਉਹ ਫਿਰ ਰਾਮ ਦੇ ਨਾਲ ਰਲ ਗਿਆ ਉਹਨਾਂ ਨੇ ਪੱਕੀਆਂ ਪਕਾ ਲਈਆਂ ਆਪਣੀਆਂ ਤੇ ਟਰੰਪ ਸਾਹਿਬ ਨੂੰ ਉਸ ਗੱਲ ਦਾ ਲੱਗਾ ਗੁੱਸਾ ਤੇ ਉਹਨਾਂ ਨੇ ਫਿਰ ਉਹਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਤੈਨੂੰ ਬੰਬਾਂ ਦੇ ਨਾਲ ਜਿਹੜਾ ਉਹ ਪੜਾ ਦੇਣਾ ਤੇ ਹੁਣ ਡਾਕਟਰ ਸਾਹਿਬ ਜੀ ਕੀ ਆ ਕਿ ਅਗਲੀ ਜਿਹੜੀ ਗੱਲਬਾਤ ਹੈਗੀ ਆ ਅਮਰੀਕਾ ਦੇ ਜਿਹੜੇ ਫੈਡਰਲ ਜੱਜ ਸਾਹਿਬ ਇੱਕ ਹੈਗੇ ਆ ਜਿਨੈਟ ਵਰਗਾਸ ਉਹਦਾ ਨਾਂ ਆ ਉਹਨੂੰ ਡਾਕਟਰ ਸਾਹਿਬ ਜੋ ਬਾਈਡਨ ਸਾਹਿਬ ਨੇ ਜਿਹੜਾ ਸੀ ਉਹ ਪੋਸਟ ਦਿੱਤੀ ਸੀਗੀ ਤੇ ਉਸ ਦੇ ਵਿੱਚ ਟਰੰਪ ਦੁਆਰਾ ਜਿਹੜਾ 75 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਵੀਜ਼ੇ ਦੇਣੇ ਬੰਦ ਜਿਹੜੇ ਕਰ ਦਿੱਤੇ ਹਾਂਜੀ ਉਹ ਸਾਰਿਆਂ ਨੂੰ ਦੇਣੇ ਬੰਦ ਕਰ ਦਿੱਤੇ ਸੀਗੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਅਫਗਾਨਿਸਤਾਨ ਇਰਾਨ ਰਸ਼ੀਆ ਤੇ ਸੋਮਾਲੀਆ ਇਹਨਾਂ ਦੇ ਨਾਂ ਜ਼ਿਆਦਾ ਮੂਹਰੇ ਆਉਂਦੇ ਰਹੇ ਆ ਹੋਰ ਦੇਸ਼ਾਂ ਦੇ ਵੀ ਖੈਰ ਆਉਂਦੇ ਰਹੇ ਆ ਪਰ ਘੱਟ ਉਹ ਸਾਹਮਣੇ ਆਏ ਆ ਤੇ ਇਹਦੇ ਵਿੱਚ ਹੁਣ ਡਾਕਟਰ ਸਾਹਿਬ ਜੀ ਹੋਇਆ ਕੀ ਆ ਕਿ ਕਿਉਂਕਿ ਲੋਕ ਆ ਜਿਹੜੇ ਕਿਉਂਕਿ ਲੋਕ ਅਮਰੀਕਾ ਪਹੁੰਚ ਕੇ ਇਹਨੇ ਇਹ ਜਸਟੀਫਿਕੇਸ਼ਨ ਦਿੱਤੀ ਸੀਗੀ ਕਿ ਉਹ ਇੱਥੇ ਪਹੁੰਚ ਕੇ ਵੈਲਫੇਅਰ ਤੇ ਹੋ ਜਾਂਦੇ ਆ ਨਿਰਭਰ ਹੋ ਜਾਂਦੇ ਆ ਤੇ ਸਾਡੇ ਮੁਲਕ ਦਾ ਪੈਸਾ ਉਹ ਖਾਂਦੇ ਆ ਇੱਥੇ ਆ ਕੇ ਇਹ ਪਰਜਾ ਦੇ ਵਿੱਚ ਉਹ ਫਲੂਆ ਛੱਡ ਕੇ ਤੇ ਫਿਰ ਇਹਨਾਂ ਨੇ ਉਹ ਲਾ ਜਿਹੜਾ ਸੀ ਉਹ ਬਣਾਇਆ ਸੀ ਤੇ ਫੈਡਰਲ ਜੱਜ ਨੇ ਡਾਕਟਰ ਸਾਹਿਬ ਜੀ ਫਿਰ ਟਰੰਪ ਦੀ ਜਿਹੜੀ ਨੀਤੀ ਆ ਉਹ ਰੱਦ ਕਰ ਦਿੱਤੀ ਆ ਤੇ ਮਾਰਕੋ ਰਿਵਿਓ ਜਿਹੜਾ ਸੈਕਟਰੀ ਆਫ ਸਟੇਟ ਹੈਗਾ ਆ ਉਹਦੇ ਬਾਰੇ ਕਿਹਾ ਗਿਆ ਕਿ ਉਹ ਕੋਈ ਜਿਹੜੀ ਆ ਅਥਾਰਟੀ ਉਹਦੇ ਕੋਲ ਨਹੀਂ ਹੈਗੀ ਟਰੰਪ ਸਾਹਿਬ ਦੇ ਕੋਈ ਅਥਾਰਟੀ ਨਹੀਂ ਇੱਦਾਂ ਦੀ ਜਾਂ ਉਹਨੇ ਕਿਹਾ ਵੀ ਜੱਜ ਇੱਦਾਂ ਨਹੀਂ ਕਰ ਸਕਦਾ ਤੇ ਇਹਦੇ ਬਾਰੇ ਆਪਾਂ ਅਜੇ ਸਾਫ ਕਲੀਅਰ ਨਹੀਂ ਹੈਗੇ ਪਰ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਜਿਹਨਾਂ ਕਿ ਜੋ ਦੇ ਲੋਕ ਜੋ ਦੇਸ਼ਾਂ ਦੇ ਲੋਕ ਕਾਨੂੰਨੀ ਤੌਰ ਤੇ ਵੀਜ਼ੇ ਦੇ ਹੱਕਦਾਰ ਹਨ ਉਹਨਾਂ ਨੂੰ ਵੀਜ਼ਾ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਉਹ ਖਾਸ ਸਾਹਿਬ ਜੀ ਮੇਰਾ ਖਿਆਲ ਹੈ ਇਹਨਾਂ ਨੇ ਉਹ ਕਿਹਾ ਸੀਗਾ ਵੀ ਜਿਨ੍ਹਾਂ ਦੇ ਅਪਲਾਈ ਕੀਤੇ ਹੋਏ ਨਾ ਵੀ ਉਹਨਾਂ ਦੀਆਂ ਵੀ ਅਸੀਂ ਐਪਲੀਕੇਸ਼ਨਾਂ ਤਾਂ ਬੰਦ ਕਰ ਦੇਣੀਆਂ ਯਾਨੀ ਕਿ ਪਰਮਾਨੈਂਟ ਜਿਹੜੇ ਪੱਕੇ ਤੌਰ ਤੇ ਹੋਵੇ ਉਹਨਾਂ ਦੀ ਗੱਲ ਉਹ ਕਰ ਦਿੱਤੀ ਹਾਂਜੀ ਤੇ ਪਰ ਉਹ ਜੱਜ ਸਾਹਿਬ ਨੇ ਹੁਕਮ ਦਿੱਤਾ ਉਹ ਕਹਿੰਦੇ ਨਹੀਂ ਭਾਈ ਇਹ ਗੈਰ ਕਾਨੂੰਨੀ ਗੱਲਬਾਤ ਜਿਹੜੀ ਹੈਗੀ ਆ ਇਹ ਤੂੰ ਨਹੀਂ ਕਰ ਸਕਦਾ ਤੇ ਅਗਲੀ ਖ਼ਬਰ ਜਿਹੜੀ ਹੈਗੀ ਆ ਉਹ ਰੂਸ ਤੇ ਯੂਕਰੇਨ ਦੀ ਲੜਾਈ ਵਿੱਚ ਯੂਕਰੇਨ ਕੋਲ ਆਪਣੀ ਰੱਖਿਆ ਅਤੇ ਰੂਸ ਵੱਲੋਂ ਆ ਰਹੇ ਡਰੋਨਾਂ ਅਤੇ ਮਿਸਲਾਂ ਨੂੰ ਰੋਕਣ ਵਾਲਾ ਹਥਿਆਰ ਆ ਜਿਹੜੇ ਉਹ ਖਤਮ ਹੋ ਚੁੱਕੇ ਆ ਤੇ ਜਿਨ੍ਹਾਂ ਨੂੰ ਪੇਟਰੀਅਟ ਮਿਸਲਾਂ ਆਦਿ ਕਿਹਾ ਜਾਂਦਾ ਹੁਣ ਯੂਕਰੇਨ ਦੂਸਰੇ ਦੇਸ਼ਾਂ ਦੀ ਮਦਦ ਮੰਗਦਾ ਫਿਰਦਾ ਤੇ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਅਤੇ ਫਰਾਂਸ ਦੇ ਪ੍ਰੈਜੀਡੈਂਟ ਵਿੱਚ ਕੀਤੀ ਗਈ ਇੱਕ ਫੋਨ ਰਾਹੀਂ ਗੱਲਬਾਤ ਜਿਹੜੀ ਉਹਨਾਂ ਨੇ ਕੀਤੀ ਆ ਮੀਟਿੰਗ ਕੀਤੀ ਆ ਫੋਨ ਰਾਹੀਂ ਉਹਦੇ ਤੋਂ ਇਹ ਪਤਾ ਲੱਗਿਆ ਕਿ ਫਰਾਂਸ ਨੇ ਯੂਕਰੇਨ ਦੀ ਹਿਫਾਜ਼ਤ ਕਰਨ ਵਾਲੇ ਜਿਹੜੇ ਆ ਉਹ ਹਥਿਆਰ ਜਿੱਦਾਂ ਓਪਰੇਟਿਡ ਮਿਸਲਾਂ ਜਾਂ ਉਹਨਾਂ ਕੋਲ ਜੋ ਆਪਣਾ ਉਹਨਾਂ ਦਾ ਸ਼ਾਇਦ ਅਮਰੀਕਾ ਦੀਆਂ ਮਿਸਲਾਂ ਤੋਂ ਵੱਖਰਾ ਆਪਣਾ ਬਣਾਇਆ ਹੋਵੇ ਕੁਛ ਉਹ ਦੇਣ ਲਈ ਉਹ ਮੰਨ ਗਏ ਆ ਗੱਲਬਾਤ ਵਿੱਚ ਮੰਨ ਗਏ ਆ ਹੁਣ ਉਹ ਦਿੰਦੇ ਆ ਜੇ ਕਿ ਨਹੀਂ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਰਾਜਨੀਤਿਕ ਲਾਗੂ ਹੁੰਦੇ ਆ ਡਾਕਟਰ ਸਾਹਿਬ ਜੀ ਉਹ ਫਿਰ ਖਾਸ ਕਰਕੇ ਜਿਹੜੇ ਪਿੱਛੇ ਫਰਾਂਸ ਹੋਇਆ ਜਾਂ ਇੰਗਲੈਂਡ ਇਹ ਫਿਰ ਇੱਕ ਦੂਜੇ ਨਾਲ ਉਹਦੀ ਸਲਾਹ ਕਰਦੇ ਆ ਨਾ ਆਪ ਮੈਂ ਦੇ ਰਿਹਾ ਫਿਰ ਉਹ ਨਹੀਂ ਤਾਂ ਫਿਰ ਉਹ ਨੀਟੋ ਦੂਜੇ ਨਾਰਾਜ਼ ਹੋਣਗੇ ਨਾ ਫਿਰ ਹੁਣ ਹਜੇ ਉਹਨੇ ਇਹ ਤਾਂ ਕਹਿ ਦਿੱਤਾ ਵੀ ਮੈਂ ਤਿਆਰ ਆ ਪਰ ਅਗਲੇ ਪਾਸੇ ਜਿਹੜੇ ਉਹ ਨਾਲ ਦੇ ਉਹਦੇ ਕੀ ਕਹਿੰਦੇ ਆ ਉਹਨਾਂ ਦੀ ਵੀ ਜਿਹੜੀ ਆ ਸੁਣੇ ਤੇ ਪੂਰੀ ਖ਼ਬਰ ਜਿਹੜੀ ਬਾਹਰ ਆਊਗੀ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਨੇ ਫਰਾਂਸ ਦੇ ਪ੍ਰੈਜੀਡੈਂਟ ਵਿੱਚ ਫਰਾਂਸ ਦੇ ਪ੍ਰੈਜੀਡੈਂਟ ਨਾਲ ਕੀਤੀ ਗਈ ਗੱਲ ਫੋਨ ਰਾਹੀਂ ਗੱਲ ਉੱਪਰ ਫਰਾਂਸ ਨੇ ਯੂਕਰੇਨ ਹਫਾਜ਼ਤੀ ਰੱਖਿਆ ਦੇਣੇ ਸ਼ੁਰੂ ਕਰ ਦੇਣ ਦੀ ਗੱਲਬਾਤ ਜਿਹੜੀ ਆ ਉਹ ਸ਼ੁਰੂ ਕੀਤੀ ਆ। ਫਰਾਂਸ ਨੇ ਪ੍ਰੈਜੀਡੈਂਟ ਯੂਕਰੇਨ ਨੂੰ ਡਿਫੈਂਸਿਵ ਰੱਖਿਆ ਦਾ ਫੈਸਲਾ ਕਰ ਲਿਆ। ਜ਼ੇਲੈਂਸਕੀ ਅਤੇ ਮੈਕਰੋਨ ਵਿਚ 2 ਘੰਟੇ ਲਗਾਤਾਰ ਗੱਲਬਾਤ ਹੋਈ ਆ, ਜਿਹਦੇ ਪਿੱਛੋਂ ਬਿਆਨ ਦਿੱਤਾ ਗਿਆ ਕਿ ਮੈਕਰੋਨ ਜਿਨ੍ਹਾਂ ਦੇਸ਼ਾਂ ਕੋਲ ਅਮਰੀਕਨ ਮਿਸਲਾਂ ਉਹ ਯੂਕਰੇਨ ਨੂੰ ਦੇਣ ਤੇ ਅਮਰੀਕਨ ਮੇਡ ਪੈਟਰੀਅਟ ਮਿਸਲਾਂ ਜਿਹੜੀਆਂ ਬਗੈਰ ਯੂਕਰੇਨ ਜਿਹੜਾ ਆ ਉਹ ਜ਼ਿਆਦਾ ਚਿਰ ਨਹੀਂ ਲੜ ਸਕੇਗਾ। ਇਹ ਵੀ ਕਿਹਾ ਗਿਆ ਕਿ ਪੈਟਰੀਅਟ ਮਿਸਲਜ਼ ਇੱਕੋ ਇੱਕ ਡਿਫੈਂਸਿਵ ਹਥਿਆਰ ਹੈ ਜਿਸ ਨਾਲ ਰੂਸ ਦੀਆਂ ਮਿਸਲਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਹੁਣ ਉਹਦੇ ਕੋਲ ਮੁੱਕ ਗਈਆਂ ਯੂਕਰੇਨ ਕੋਲ ਤੇ ਉਹਦੇ ਕੋਲ ਹੈ ਨਹੀਂ ਤੇ ਹੁਣ ਉਹ ਕੱਟ ਲਿਆ ਤੇ ਪਰ ਖੱਕ ਸਾਹਿਬ ਜੀ ਦੂਸਰਾ ਪਾਸਾ ਇਹ ਆ ਜਿਹੜੇ ਪਿਛਲੇ 2-3 ਹਫ਼ਤੇ ਆ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਯੂਕਰੇਨ ਨੇ ਵੀ ਰੂਸ ਦਾ ਨੁਕਸਾਨ ਬਹੁਤ ਕੀਤਾ।
1: ਹਾਂਜੀ ਬਿਲਕੁਲ ਜੀ, ਲੜਾਈ ਦੇ ਵਿਚ ਹੁੰਦਾ ਹੀ ਹੈ।
0: ਹਾਂ ਬਹੁਤ ਨੁਕਸਾਨ ਕੀਤਾ ਉਹਨੇ ਉਹਦੀ ਰਾਜਧਾਨੀ ਦੇ ਮਾਸਕੋ ਦੇ ਆਸੇ ਪਾਸੇ ਦੇ ਜਿਹੜੇ ਸ਼ਹਿਰ ਸੀਗੇ ਉੱਥੇ ਕਾਫੀ ਜਿਹੜੇ ਡਰੋਨਾਂ ਦੇ ਨਾਲ ਉਹ ਉਹਨਾਂ ਦੀ ਰੀਟੇਲ ਜਿੱਦਾਂ ਇੱਥੇ ਆਪਣੇ ਐਮਾਜ਼ੋਨ ਨੀ ਹੈਗਾ ਇਸ ਤਰ੍ਹਾਂ ਦੀ ਉਹ ਰੂਸ ਦੀ ਬਹੁਤ ਵੱਡੀ ਇੱਕ ਫਰਮ ਸੀਗੀ ਜਿਹੜੀ ਵੱਡੀ ਸਕੇਲ ਤੇ ਸੀਗੀ ਉਹ ਵੀ ਉਹਨਾਂ ਨੇ ਅੜਾਈ ਆ। ਬਾਕੀ ਤੇਲ ਕਈ ਜਗ੍ਹਾ ਤੇ ਜਿਹੜੇ ਸੀਗੇ ਰਿਫਾਇਨਰੀਆਂ ਤੇਲਾਂ ਦੀਆਂ ਉਹਦੇ ਤੇ ਵੀ ਹਮਲੇ ਕੀਤੇ ਆ ਤੇ ਨੁਕਸਾਨ ਰੂਸ ਦਾ ਹੋ ਰਿਹਾ ਇਸ ਗੱਲ ਨੀ ਹੈਗੀ ਬਹੁਤ ਹੋਇਆ। ਤੇ ਹੁਣ ਇਰਾਨ ਅਗਲੀ ਗੱਲਬਾਤ ਹੈ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆ ਇਰਾਨ ਵੱਲੋਂ ਇਰਾਕ ਦੇ ਤੇਲ ਢੋਣ ਵਾਲੇ ਟੈਂਕਰ ਨੂੰ ਸਟ੍ਰੇਟ ਆਫ ਹਰਮੂਸ ਹੈ ਜਿਹੜੀ ਉਹਦੇ ਵਿਚ ਦੀ ਲੰਘਣ ਦੀ ਇਜਾਜ਼ਤ ਜਿਹੜੀ ਦੇ ਦਿੱਤੀ ਗਈ ਆ। ਹਾਂਜੀ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਗੱਲ ਆ ਇਜਾਜ਼ਤ ਤਾਂ ਦੇ ਦਿੱਤੀ ਪਰ ਇਹ ਮੈਨੂੰ ਲੱਗ ਰਿਹਾ ਵੀ ਹੁਣ ਦੇਖੋ ਜਿਹੜਾ ਇਰਾਕ ਆ ਉਹਦੇ ਵਿਚ ਤਾਂ ਪਹਿਲਾਂ ਹੀ ਬਹੁਤ ਪਹਿਲਾਂ ਹੀ ਉਹ ਜਿਹੜੇ ਮੁਸਲਿਮ ਹੈਗੇ ਆ ਇਰਾਕ ਦੇ ਵਿਚ 2 ਤਰ੍ਹਾਂ ਦੇ ਆ ਜਿਹੜੇ ਇਰਾਨ ਦੇ ਵਿਚ ਉਸੇ ਇੱਕ ਤਰ੍ਹਾਂ ਦੇ ਜਿਹੜੇ ਆ ਉਹ ਸ਼ੀ ਅਤੇ ਸੁੰਨੀ ਇਹਨਾਂ ਦਾ ਰੌਲਾ ਹੈਗਾ ਉਹ ਇਰਾਕ ਦੇ ਵਿਚ ਵੀ ਬਹੁਤ ਆ ਉਹ ਤੇ ਹੋ ਸਕਦਾ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇ ਦੂਜਿਆਂ ਨਾਲ ਆਪਣੇ ਕੋਲ ਡੇਟਾ ਹੈ ਨੀਗਾ। ਤੇ ਹੁਣ ਕੀ ਆ ਜਦੋਂ ਆਹ ਗੱਲ ਮੈਂ ਸੁਣੀ ਆ ਮੇਰੇ ਦਿਮਾਗ ਦੇ ਵਿਚ ਗੱਲ ਇਹ ਆ ਰਹੀ ਆ ਕਿ ਇਹ ਜਿਹੜਾ ਆ ਇਰਾਕ ਤੇ ਇਰਾਨ ਆ ਇਹ ਕਿਤੇ ਇਕੱਠੇ ਨੀ ਹੁੰਦੇ ਹੋ ਸਕਦਾ ਇਹ ਆਪਸ ਵਿਚ ਹੀ। ਹਾਂਜੀ ਕਿਉਂਕਿ ਉਹ ਜਿਹੜੀ ਗੌਰਮੈਂਟ ਹੈ ਹੁਣ ਭਾਵੇਂ ਉਹ ਅਮਰੀਕਨ ਪੱਕੀ ਗੌਰਮੈਂਟ ਹੈ ਜਿਹੜੀ ਨਵੀਂ ਬਣੀ ਆ ਹੁਣ ਪਿੱਛੇ ਰਹੇ ਤੇ ਪਰ ਉਹਨਾਂ ਨੂੰ ਤਾਂ ਉਹਨਾਂ ਨੇ ਇਹ ਵੀ ਸੋਚਣਾ ਵੀ ਅਸੀਂ ਤੇਲ ਹੀ ਸਾਡਾ ਵਿਕਣਾ ਤੇ ਅਸੀਂ ਕੀ ਕਰਾਂਗੇ ਜਾਵਾਂਗੇ ਕਿੱਧਰ ਵੀ ਹੌਲੀ ਹੌਲੀ ਤਰੀਕੇ ਉਹ ਗਾਹਾਂ ਦੀ ਗਾਹਾਂ ਡਿਵੈਲਪ ਕਰ ਲੈਣਗੇ ਪਰ ਇਕਦਮ ਨੀ ਨਾ ਹੁੰਦੀ ਏਦਾਂ ਦੀ ਗੱਲਬਾਤ। ਤੇ ਇਹਦੇ ਵਿਚ ਖਾਕ ਸਾਹਿਬ ਜੀ ਗੱਲਬਾਤ ਜਿਹੜੀ ਆ ਉਹ ਇਰਾਨੀਅਨ ਪਾਰਲੀਮੈਂਟ ਦੇ ਵਿਚ ਇਹ ਮੁੱਦਾ ਰੱਖਣ ਨਾਲ ਸ਼ੁਰੂ ਹੋਈ ਆ ਕਿ ਸਪੀਕਰ ਜਿਹੜਾ ਮੁਹੰਮਦ ਵਾਗਿਰ ਕਾਲੀਵਾਫ ਹੈਗਾ ਆ ਉਹਨੇ ਗੱਲ ਕਰਨ ਉਪਰੰਤ ਦੱਸਿਆ ਕਿ ਇਰਾਨ ਮੰਨ ਗਿਆ ਸੀ ਕਿ ਇਰਾਕ ਦੇ ਪ੍ਰੈਜੀਡੈਂਟ ਨਿਜ਼ਰ ਅਮੇਦੀ ਦੁਆਰਾ ਇਹ ਗੱਲਬਾਤ ਬਾਹਰ ਆਈ ਆ ਤੇ ਦੱਸਿਆ ਗਿਆ ਕਿ ਇਰਾਨ ਇਰਾਕੀ ਜਹਾਜ਼ਾਂ ਨੂੰ ਸਟ੍ਰੇਟ ਵਿਚ ਦੀ ਲੰਘਣ ਦੀ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਗਈ ਆ ਵੀ ਭਾਈ ਤੁਸੀਂ ਜਾਓ ਜੋ ਮਰਜ਼ੀ ਕਰੋ ਅਸੀਂ ਨੀ ਤੁਹਾਨੂੰ ਰੋਕਦੇ। ਇਹ ਵੀ ਕਿਹਾ ਗਿਆ ਕਿ ਇਰਾਕ ਕੀ ਦੁਨੀਆਂ ਦੇ ਉਸ ਹਿੱਸੇ ਵਿਚ ਤੇਲ ਬਾਹਰ ਨਾਲ ਸਭ ਤੋਂ ਜ਼ਿਆਦਾ ਘਾਟਾ ਜਿਹੜਾ ਉਹ ਇਰਾਕ ਨੂੰ ਪੈ ਰਿਹਾ ਤੇ ਕਿਉਂਕਿ ਉਹਦੇ ਕੋਲ ਹੋਰ ਕੋਈ ਆਸੇ ਪਾਸੇ ਦੀ ਰਾਹ ਹੈ ਨੀਗਾ ਅਜੇ ਉਹਨੇ ਡਿਵੈਲਪ ਨਹੀਂ ਕੀਤਾ ਕਿਉਂਕਿ ਉਹ ਚੱਲਿਆ ਆਉਂਦਾ ਸੀ ਸਿਸਟਮ ਪੁਰਾਣਾ। ਕਈ ਦੇਸ਼ਾਂ ਨੇ ਤਾਂ ਉਹ ਲਾਈਨਾਂ ਕੱਢ ਲਈਆਂ ਨਾ ਜਿੱਦਾਂ ਰੂਸ ਨੇ ਉਹ ਥੱਲੇ ਧਰਤੀ ਦਿੰਦੇ ਪਾਈਪ ਦੱਬ ਲਿਆ ਮੋਟੇ ਮੋਟੇ ਤੇ ਉਹਨਾਂ ਦੇ ਵਿਚ ਭਾਵੇਂ ਬੰਦਾ ਤੁਰਿਆ ਫਿਰਦੇ ਭਾਵੇਂ ਤੇਲ ਤੇ ਪਰ ਇਹ ਜਿਹੜੇ ਕੰਟਰੀ ਸੀਗੇ ਛੋਟੇ ਛੋਟੇ ਇਰਾਕ ਵਰਗੇ ਇਹਨਾਂ ਨੇ ਉੱਥੇ ਇੱਦਾਂ ਦੀ ਡਿਵੈਲਪਮੈਂਟ ਨਹੀਂ ਕੀਤੀ ਤੇ ਪਰ ਹੁਣ ਉਹ ਜਿਹੜਾ ਆ ਤੇਲ ਆ ਉਹਨੇ ਇਜਾਜ਼ਤ ਦੇ ਦਿੱਤੀ ਆ ਤੇ ਤੇਲ ਉਹ ਕਹਿੰਦੇ ਬਈ ਲੈ ਜਾਓ ਬਾਹਰ ਲਿਜਾਓ। ਇਰਾਕ ਤੁਰਕੀ ਦੀ ਜਿਹੜੀ ਇੱਕ ਹੋਰ ਉਹ ਨਵਾਂ ਹੁਣ ਜਿਹੜਾ ਸਿਸਟਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਤੁਰਕੀ ਦੀ ਇੱਕ ਸਾਇਹਾਨ ਨਾਂ ਦੀ ਬੰਦਰਗਾਹ ਆ ਉਹਦੇ ਰਾਹੀਂ ਥੋੜਾ ਬਹੁਤ ਤੇਲ ਆ ਜਿਹੜਾ ਬਾਹਰ ਭੇਜਣ ਦੀ ਜਿਹੜੀ ਗੱਲਬਾਤ ਆ ਉਹ ਕਰ ਰਿਹਾ ਤੇ ਸੀਰੀਆ ਦੀ ਇੱਕ ਹੈਗੀ ਆ ਬੇਨਿਆਨ ਪੋਰਟ ਬੰਦਰਗਾਹ ਉਹ ਤੇ ਇੱਕ ਜਾਰਡਨ ਆ ਜਿਹੜਾ ਉੱਥੇ ਵੀ ਅਬੈਦਾ ਬੰਦਰਗਾਹ ਰਾਹੀਂ ਜਿਹੜਾ ਤੇਲ ਆ ਉਹ ਰਾਤ ਥੋੜੀ ਬਹੁਤ ਬਾਹਰ ਭੇਜਣ ਲੱਗ ਪਿਆ ਹੈ ਪਰ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਪਹਿਲਾਂ ਟਰੱਕਾਂ ਚ ਭਰ ਕੇ ਲਿਜਾਣਗੇ ਉੱਥੇ ਫੇਰ ਹੀ ਉੱਥੋਂ ਗਾਹਾਂ ਜਾਊਗਾ ਨਾ ਸਰ ਤੇ ਉਹਦੇ ਨਾਲ ਬਹੁਤ ਜਿਹੜੀ ਆ ਉਹ ਮਚੂਗੀ ਜਿਹੜੀ ਆ ਹੈਲਜਲ ਤੇ ਦੁਨੀਆਂ ਦੇ ਵਿਚ ਖਾਕ ਸਾਹਿਬ ਜੀ ਮਹਿੰਗਾਈ ਆ ਜਿਹੜੀ ਉਹਨੇ ਦੁਨੀਆਂ ਦੀਆਂ ਨਾਸਾਂ ਜਿਹੜੀਆਂ ਬੰਦ ਕੀਤੀਆਂ ਪਈਆਂ ਤੇ ਹੁਣ ਜਿਹੜੇ ਲੋਕ ਆ ਉਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਵਿਚੇ ਅਮਰੀਕਾ ਵਿਚੇ ਹੀ ਯੂਰਪ ਸਾਰਾ ਉਹਦੇ ਨਾਸੀ ਧੂਆਂ ਆਇਆ ਪਿਆ ਮਹਿੰਗਾਈ ਇੰਨੀ ਹੋ ਗਈ ਆ ਤੇ ਖਾਸ ਕਰਕੇ ਜਿਹੜੇ ਯੂਰੋਪੀਅਨ ਦੇਸ਼ ਆ ਉੱਥੇ ਜ਼ਿਆਦਾ ਆ ਕਿਉਂਕਿ ਉਹਨਾਂ ਦੇ ਖਰਚਾ ਦੀ ਇੰਡਸਟਰੀ ਤਾਂ ਉਹਨਾਂ ਨੇ ਲਾ ਲਈ ਆ ਬਹੁਤ ਜ਼ਿਆਦਾ ਪਰ ਉਹਨਾਂ ਕੋਲ ਹੋਰ ਬਹੁਤ ਹੀ ਪ੍ਰੋਡਕਟ ਹੈ ਨੀ, ਜਿੱਦਾਂ ਹੁਣ ਤੇਲ ਲੋਹਾ ਜਿਹੜਾ ਲਿਆਉਣਾ ਉਹ ਕਿੱਥੋਂ ਲਿਆਉਣਗੇ, ਲੋਹਾ ਜਰਮਨ ਚ ਤਾਂ ਹੈ ਨੀ ਮੇਰਾ ਖਿਆਲ ਹੈ, ਇੰਗਲੈਂਡ ਚ ਵੀ ਨੀ ਹੋਣਾ ਲੋਹਾ, ਤਾਂ ਜਾਂ ਫਿਰ ਰੂਸ ਦੇ ਕੋਲ ਆ, ਉਧਰ ਇੰਡੀਆ ਦੇ ਕੋਲ ਆ, ਇਧਰ ਬ੍ਰਾਜ਼ੀਲ ਦੇ ਕੋਲ ਆ, ਅਰਜਨਟੀਨਾ ਦੇ ਕੋਲ ਆ, ਮੈਕਸੀਕੋ ਦੇ ਵਿੱਚ ਹੋਊਗਾ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਹੋਊਗਾ, ਤਾਂ ਸਹੀ, ਪਰ ਇਹ ਕਹਿੰਦੇ ਯਾਰ ਅਸੀਂ ਆਪਣਾ ਕਾਹਨੂੰ ਕੱਢਣਾ, ਦੂਜਿਆਂ ਦਾ ਵਰਤੀ ਚੱਲੋ ਜਾਣਾ ਉਹਨਾਂ ਦਾ ਮੁੱਕ ਜਾਊਗਾ, ਫਿਰ ਆਪਣਾ ਵਰਤ ਲਵਾਂਗੇ। ਸੋ ਇਹ ਤਾਂ ਨਹੀਂ, ਜਿਹੜੀਆਂ ਗੱਲਾਂ ਬਾਤਾਂ ਆ ਉਹ ਵਕਤ ਸਾਹਿਬ ਸ਼ੁਰੂ ਜਿਹੜੀਆਂ ਹੋ ਗਈਆਂ ਆ, ਤੇ ਲੋਹਾ ਹੁਣ ਕੱਖ ਸਾਹਿਬ ਜੀ ਜਦੋਂ ਦੇਖੋ, ਮੈਂ ਉਹ ਸ਼ਿਪਾਂ ਚ ਕੰਮ ਕੀਤਾ 4-5 ਸਾਲ, ਤੇ ਉਹ ਤਾਈਵਾਨ ਨਿੱਕਾ ਜਿਹਾ ਦੇਸ਼, ਪਤਾ ਹੀ ਆ ਵੀ ਉਹ ਚੀਨ ਦਾ, ਚੀਨ ਕਹਿੰਦਾ ਸਾਡਾ ਹੈ ਤੇ ਅਮਰੀਕਾ ਕਹਿੰਦਾ ਨਹੀਂ ਤੇਰਾ ਨਹੀਂ ਹੈਗਾ। ਉਹ ਫਿਰ ਲੋਕ ਕੀ ਕਰਦੇ ਆ ਖਾਕ ਸਾਹਿਬ ਜੀ, ਜਾਂ ਤਾਂ ਉਹਨਾਂ ਨੂੰ ਜਾ ਕੇ ਡਾਕਾ ਮਾਰਨਾ ਪਊਗਾ ਕਿਤੇ। ਜਿਹੜੀ ਸੈਕੰਡ ਵਰਲਡ ਵਾਰ ਸੀ ਉਹ ਇਹੀ ਸੀ, ਜਪਾਨ ਤੇ ਜਰਮਨੀ ਆ ਜਿਹੜੇ, ਤੇ ਦੂਸਰੇ ਦੋ ਕੰਟਰੀ ਆ ਜਿਹੜੇ, ਇਸੇ ਕਰਕੇ ਇਕੱਠੇ ਹੋਏ ਸੀ ਇਹ ਸਾਰੇ, ਜਿੰਨੇ 4-5 ਕੰਟਰੀ ਸੀਗੇ, ਇਟਲੀ ਚ ਗਏ ਨਾਲ ਮੇਰਾ ਖਿਆਲ ਆ, ਤੇ ਇੱਕ ਅੱਧਾ ਹੋਰ ਸੀਗਾ 4 ਸਵੀਸ਼ਾਂ ਦੇ, ਇਹਨਾਂ ਨੇ ਇਸੇ ਕਰਕੇ ਕੀਤਾ ਸੀਗਾ ਵੀ ਯਾਰ ਆਪਾਂ ਰਾ ਮਟੀਰੀਅਲ ਕਿੱਥੋਂ ਲਵਾਂਗੇ। ਉਹ ਫਿਰ ਉਹਨਾਂ ਨੇ ਕਿਹਾ ਵੀ ਚੱਲ ਆਪਾਂ ਕਾਹਨੂੰ ਮੰਗਦੇ ਫਿਰਨਾ, ਅਸੀਂ ਇਕੱਠੇ ਹੋ ਕੇ 4 ਜਣੇ ਆਪਾਂ ਪੈ ਜਾਂਦੇ ਹਾਂ ਤੇ ਆਪਾਂ ਦੁਨੀਆਂ ਨੂੰ ਦੱਬ ਲੈਂਦੇ ਹਾਂ, ਇਹ ਗੱਲ ਸੀਗੀ। ਤੇ ਪਰ ਉਹ ਫਿਰ ਉਹਨਾਂ ਦੀ ਜਿਹੜੀ ਸਕੀਮ ਸੀ ਉਹ ਚੱਲੀ ਨੀ, ਤੇ ਉਹ ਸਕੀਮ ਹੋ ਗਈ ਉਹਨਾਂ ਦੀ ਫੇਲ, ਜਿਹਦੇ ਕਾਰਨ ਫਿਰ ਉਹਨਾਂ ਨੂੰ ਹਾਰ ਖਾਣੀ ਪਈ। ਤੇ ਇਹ ਹੁਣ ਮਸਲਾ ਜਿਹੜਾ ਆ ਇਸ ਤਰ੍ਹਾਂ ਦਾ, ਇਹ ਅੱਜ ਦੀ ਸਥਿਤੀ ਆ ਜਿਹੜੀ ਨਾ, ਉੱਥੇ ਫੇਰ ਇਹ ਮਸਲਾ ਜਿਹੜਾ ਪੈਦਾ ਹੋ ਗਿਆ ਯੂਕੇ ਦੇ ਵਿੱਚ, ਖਾਕ ਸਾਹਿਬ ਜੀ ਉੱਥੇ ਦੇਖ ਲਓ ਵੀ ਉਹ ਆਪਣੀ ਜਿਹੜੀ ਆ ਇੰਡਸਟਰੀ ਆ ਉਹਨੂੰ ਦੁਬਾਰਾ ਤੋਂ ਰਿਵਾਈਵ ਜਿਹਨੂੰ ਕਹਿੰਦੇ ਆ, ਦੁਬਾਰਾ ਤੋਂ ਉਹਦੇ ਵਿੱਚ ਜਾਨ ਪਾਉਣੀ ਚਾਹੁੰਦੇ ਆ, ਤਾਂ ਕਿ ਉਹਨਾਂ ਨੂੰ ਬਾਹਰੋਂ ਚੀਜ਼ਾਂ ਜਿਹੜੀਆਂ ਘੱਟ ਖਰੀਦਣੀਆਂ ਪੈਣ, ਤੇ ਕੱਚਾ ਮਾਲ ਲਿਆ ਕੇ ਉਹ ਇੱਥੇ ਇੰਗਲੈਂਡ ਦੇ ਵਿੱਚ ਦੁਬਾਰਾ ਤੋਂ ਜਿਹੜੀ ਆ ਇੰਪਲੋਇਮੈਂਟ ਆ
1: ਉਹਨੂੰ। ਹੈਲੋ
2: ਹਾਂਜੀ
1: ਡਾਕਟਰ ਸਾਹਿਬ ਆ ਗਏ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਸਤਿ ਸ੍ਰੀ ਅਕਾਲ ਜੀ
1: ਡਾਕਟਰ ਸਾਹਿਬ। ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਹੁਤ ਵੱਡੀਆਂ। ਅੱਜ ਮੈਂ ਪ੍ਰੋਗਰਾਮ ਸੁਣਦਾ ਸੀ ਜੀ, ਘੰਟਾ ਸੁਣਿਆ ਰੇਡੀਓ ਤੇ, ਬਹੁਤ ਵਾਈਫ ਨਾਲ ਸੀ, ਬਹੁਤ ਵਧੀਆ, ਕਹਿੰਦੇ ਕਿਆ ਬਾਤ ਹੈ। ਮੈਂ ਕਿਹਾ ਇਹ ਤਾਂ ਸੇਵਾ ਹੋ ਰਹੀ ਹੈ, ਸੇਵਾ ਤੁਸੀਂ ਵੀ ਲਓ, ਸਾਰੇ ਲਓ, ਆਪਣੀਆਂ ਫਰੈਂਡਾਂ ਨੂੰ ਵੀ ਦੱਸੋ ਕਿ ਵੀ ਤੁਸੀਂ ਵੀ ਸੁਣਿਆ ਕਰੋ ਜੀ। ਡਾਕਟਰ ਸਾਹਿਬ ਚੀਮਾ ਸਾਹਿਬ ਵੀ ਨਾਲ ਹੀ ਹੈ ਜੀ।
2: ਰੇਡੀਓ ਪ੍ਰਵਾਸ ਦੀ ਖਾਤਰ, ਸੁਣਨ ਵਾਲੇ ਸਰੋਤਿਆਂ ਦੀ ਖਾਤਰ ਮੈਨੂੰ ਫਿਰ ਦੁਬਾਰਾ ਪੰਜਾਬੀ ਚ ਪ੍ਰੋਗਰਾਮ ਕਰਨਾ ਪੈ ਰਿਹਾ ਹੈ, ਤੇ ਮੈਂ ਵੈਸੇ ਚੰਗੀ ਗੱਲ ਹੈ ਵੀ ਇਸ ਨੂੰ ਸਮਾਪ ਕਰ ਦਿਆਂਗਾ, ਕਿਉਂਕਿ ਅਬਡੋਮਨ ਦੇ ਸਬੰਧ ਵਿਚ ਅਸੀਂ ਪਿਛਲੇ ਹਫ਼ਤੇ ਦੇ ਵਿਚ ਵੇਰਵਾ ਦੇ ਚੁੱਕੇ ਸੀ, ਤੇ ਅਗਲਾ ਜਿਹੜਾ ਸਿਸਟਮ ਸੀ ਉਹ ਜੁਆਇੰਟਸ ਦੇ ਬਾਰੇ ਦੱਸਣਾ ਸੀਗਾ ਜੀ, ਕਿ ਹੇਠਾਂ ਅਸੀਂ ਲੱਤ ਨੂੰ ਸ਼ੁਰੂ ਕਰ ਰਹੇ ਹਾਂ, ਪਰ ਲੱਤ ਦੇ ਨਾਲ ਉੱਪਰ ਵਾਲਾ ਸਾਡਾ ਜਿਹੜਾ ਸ਼ੋਲਡਰ ਜੁਆਇੰਟ ਹੈ ਜਾਂ ਹੋਰ ਸਾਰੇ ਜੁਆਇੰਟ ਬਾਡੀ ਦੇ ਨੇ, ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਸੀ ਵੀ ਜੁਆਇੰਟਸ ਕਿਸ ਤਰ੍ਹਾਂ ਦੇ ਹਨ, ਬਾਡੀ ਦੇ ਵਿਚ ਬਣੇ ਹੋਏ ਕਿਵੇਂ ਕਿਵੇਂ ਇਹ ਬਾਡੀ ਮੂਵ ਕਰਦੀ ਹੈ, ਇਹਦੇ ਬਾਰੇ ਥੋੜੀ ਜਿਹੀ ਡਿਸਕ੍ਰਿਪਸ਼ਨ ਜਿਹੜੀ ਆ ਉਹ ਆਪਣੇ ਜਿਹੜੇ ਵੀ ਸੁਣਨ ਵਾਲੇ ਨੇ ਉਹਨਾਂ ਨੂੰ ਦਿੱਤੀ ਜਾਵੇ। ਕਿਉਂਕਿ ਆਮ ਤੌਰ ਤੇ ਕੀ ਹੁੰਦਾ, ਪਿੰਡਾਂ ਚ ਮਾਲਸ਼ੇ ਮੁਲਸ਼ੇ ਹੁੰਦੇ ਨੇ, ਕਿਸੇ ਦਾ ਮੋਢਾ ਉਤਰ ਗਿਆ ਜੀ, ਕਿਸੇ ਦੀ ਬਾਂਹ ਅਰਕ ਉਤਰ ਗਈ ਹੈ ਜੀ, ਕਿਸੇ ਦਾ ਗੁੱਟ ਉਤਰ ਗਿਆ ਜੀ, ਜਾਂ ਕੋਈ ਹੱਡੀ ਟੁੱਟ ਗਈ ਹੈ, ਉਹਨਾਂ ਨੂੰ ਆਮ ਤੌਰ ਤੇ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਉਹਨਾਂ ਨੇ ਐਨਾਟਮੀ ਨਹੀਂ ਪੜ੍ਹੀ, ਉਹਨਾਂ ਨੇ ਡਾਇਰੈਕਸ਼ਨ ਨਹੀਂ ਪੜ੍ਹੀ ਜੁਆਇੰਟਸ ਦੀ, ਉਹਨਾਂ ਦੇ ਜਿਹੜਾ ਜੁਆਇੰਟ ਦੀ ਫਾਰਮੇਸ਼ਨ ਆ ਉਹਦੇ ਬਾਰੇ ਨਹੀਂ ਜਾਣਦੇ ਹੁੰਦੇ, ਕਿਹੜਾ ਜੁਆਇੰਟ ਕਿੱਧਰ ਨੂੰ ਮੂਵ ਕਰ ਸਕਦਾ, ਕਿਵੇਂ ਮੂਵ ਕਰ ਸਕਦਾ। ਸੋ ਇਸ ਕਰਕੇ ਕਈ ਵੇਰਾਂ ਉਹਦੇ ਨਾਲ ਹੋਰ ਬੜੇ ਬਖੇੜੇ ਖੜੇ ਸ਼ੁਰੂ ਹੋ ਜਾਂਦੇ ਨੇ, ਔਰ ਉਹ ਬਖੇੜੇ ਖੜੇ ਨਾ ਹੋਣ ਇਸ ਗੱਲ ਕਰਕੇ ਇਹ ਪ੍ਰੋਗਰਾਮ ਮੈਂ ਸਪੈਸ਼ਲੀ ਫਿਰ ਦੁਬਾਰਾ ਇਸ ਨੂੰ ਕਰ ਰਿਹਾ ਹਾਂ ਤੁਹਾਡੇ ਵਾਸਤੇ, ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ ਪ੍ਰਭਾਵ ਰੇਡੀਓ ਵਾਲੇ ਵੀ, ਉਹ ਵੀ ਇਸ ਨੂੰ ਦੁਬਾਰਾ ਇੱਕ ਵਾਰ ਸੁਣ ਲੈਣ। ਬਾਕੀ ਜਿਹੜੇ ਰੇਡੀਓ ਸਬਰੰਗ ਹੈ ਜਾਂ ਰੇਡੀਓ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਹਦੇ ਉੱਪਰ ਤੇ ਪ੍ਰੋਗਰਾਮ ਹਿੰਦੀ ਚ ਵੀ, ਅੰਗਰੇਜ਼ੀ ਚ ਵੀ, ਪੰਜਾਬੀ ਚ ਹੋ ਚੁੱਕਿਆ। ਸੋ ਖੈਰ ਅਸੀਂ ਇਸ ਗੱਲ ਨੂੰ ਸ਼ੁਰੂ ਕਰ ਰਹੇ ਹਾਂ ਵੀ ਅਸੀਂ ਪੇਟ ਵਾਲਾ ਜਿਹੜਾ ਸਾਰਾ ਹਿੱਸਾ ਆ ਉਹ ਕਵਰ ਕਰ ਲਿਆ ਸੀਗਾ। ਪੇਟ ਵਾਲਾ ਜਿਹੜਾ ਸਾਰਾ ਹਿੱਸਾ ਹੈ ਉਹਦੇ ਵਿਚ ਅਸੀਂ ਛਾਤੀ ਨੂੰ ਉੱਪਰ ਕੱਢ ਦਿੱਤਾ ਸੀ, ਜਿਹੜਾ ਟਰੰਕ ਦਾ ਹਿੱਸਾ ਸੀਗਾ, ਹੇਠਾਂ ਪੇਟ ਦਾ ਹਿੱਸਾ ਸੀਗਾ, ਤੇ ਪੇਟ ਦੇ ਹਿੱਸਿਆਂ ਨੂੰ ਵੀ ਦੋ ਹਿੱਸਿਆਂ ਚ ਵੰਡ ਕੇ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ ਵੀ ਬਾਹਰੀ ਦੀਵਾਰ ਤਾਂ ਇੱਕ ਹੀ ਹੈ, ਅੰਦਰੋਂ ਪੇਟ ਫਿਰ ਦੋ ਹਿੱਸਿਆਂ ਚ ਵੰਡਿਆ ਹੋਇਆ ਸੀਗਾ, ਇੱਕ ਨੂੰ ਅਸੀਂ ਐਬਡੋਮਨ ਪ੍ਰੋਪਰ ਕਿਹਾ ਸੀ ਕਿ ਦੂਜੇ ਨੂੰ ਅਸੀਂ ਕਿਹਾ ਸੀਗਾ ਪੈਲਵਿਕ ਏਰੀਆ। ਸੋ ਉਹ ਪੈਲਵਿਕ ਏਰੀਏ ਦੀਆਂ ਗੱਲਾਂ ਵੀ ਜਿਹੜੀਆਂ ਸੀਗੀਆਂ ਅਸੀਂ ਤਿੰਨ ਹਿੱਸਿਆਂ ਚ ਵੰਡ ਕੇ ਆਪਣੇ ਸਰੋਤਿਆਂ ਨੂੰ ਪਹਿਲਾਂ ਇਸ ਤੋਂ ਦੱਸ ਚੁੱਕੇ ਹਾਂ ਕਿ ਭਾਈ ਇੱਕ ਇੰਗਵਾਈਨਲ ਏਰੀਆ ਹੈਗਾ ਆ, ਰਾਈਟ ਇੰਗਵਾਈਨਲ ਏਰੀਆ ਹੈ, ਇੱਕ ਲੈਫਟ ਇੰਗਵਾਈਨਲ ਏਰੀਆ ਹੈ, ਇੱਕ ਵਿਚਕਾਰ ਦਾ ਏਰੀਆ ਜਿਹਨੂੰ ਹਾਈਪੋਗੈਸਟਿਕ ਏਰੀਆ ਕਿਹਾ ਸੀ ਤੇ ਕਿਉਂ ਹਾਈਪੋਗੈਸਟਿਕ ਏਰੀਆ ਕਿਹਾ ਸੀ ਉਹ ਸਾਰੀ